0: You're listening to KRPI 1550 Radio, Ferndale, Washington.
1: 1550 KRPI Radio ते चल रहा है लाइव फ्रॉम गुरु नानक सिख गुरुद्वारा साहिब स्कॉट रोड सरी
2: पठन
3: लिखन की कार संभार हो
2: जिन्ना गुरु घर देच बाणी पढ़न ते लिखन दी सेवा तुसी करो
3: गुर घर की सेवा हित तार हो
2: गुरु जी दी सेवा दे नाल प्यार करो
3: संगत मह मसंद होए और
2: ते इसे प्रकार जिहड़े तुहाडी संगत वाले तुहाडे जान कर मसंद हन
3: तुम नित रहो हमारी ठौर
2: तुसी हमेशा ही साडे कोल रहना है मसंद करनगे बार प्रचार ते कार सेवा
3: सुन गुरदास बंदना ठकीन
2: सचे पातशाह जी दे बचन सुने भाई गुरदास जी ने नमस्कार कीती सत बचन महाराज
3: ज्यों आग्या त्यों करां प्रवीन
2: सचे पातशाह जिवें आप जी दी आग्या होवे मैं उसे तरह करांगा जी
3: अब तुम मोकहो आग्या दीजै
2: हुण सचे पातशाह मैनूं हुक्म करो
3: गोविंदवाल होए आवीजै
2: मैं श्री गोविंदवाल साहिब जाके आवां जी
3: सुन कै सतगुर भए दयालू
2: सतगुरां ने सुनिया बचन खुश होए हन
3: जावो फिर आवो तत्कालू
2: जाओ भाई गुरदास जी दी छेती आ जायो
3: ऐसे सुनत गयो तत्काल
2: ये बचन सुनिया भाई गुरदास जी छेती नाल गए हन
3: रहियो समा तेहे ठां कुछ काल
2: कोई समा उत्थे रहे भाई गुरदास साहिब जी
3: दोहरा एक दिन गोविंदवाल ਪੱਲੇ ਕੁਲ ਗੁਰਦਾਸ
2: ਇੱਕ ਦਿਨ ਪੱਲਿਆਂ ਦੀ ਕੋਲ ਦੇ ਭਾਈ ਗੁਰਦਾਸ ਜੀ ਸ੍ਰੀ ਗੋਇੰਦਵਾਲ ਸਾਹਿਬ ਤੋਂ
3: ਚੱਲਿਓ ਹੇਤ ਦਰਸ਼ਨ ਗੁਰੂ ਔਰ ਮੈਂ ਧਰੇ ਹੁਲਾਸ
2: ਬੜੀ ਖੁਸ਼ੀ ਦੇ ਨਾਲ ਦਰਸ਼ਨਾਂ ਲਈ ਤੁਰ ਪਏ ਸ੍ਰੀ ਗੋਇੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਨੂੰ
3: ਚੌਪਈ ਸ੍ਰੀ ਗੁਰੂ ਰਾਮਦਾਸ ਕੇ ਨੰਦ
2: ਸੋ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਸਾਹਿਬ ਜਾਦੇ
3: ਅਹੈ ਤੀਨ ਬੜ ਪ੍ਰਿਥੀਆ ਚੰਦ
2: ਸੋਚਦੇ ਹਨ ਭਾਈ ਗੁਰਦਾਸ ਜੀ ਤਿੰਨ ਸਾਹਿਬ ਜਾਦੇ ਹਨ ਵੱਡਾ ਪ੍ਰਥੀ ਚੰਦ ਹੈ
3: ਮਹਾਦੇਵ ਮੱਧਮ ਸੁੱਤ ਵਹਿ
2: ਸੋ ਭਾਈ ਗੁਰਦਾਸ ਜੀ ਸੋਚਦੇ ਨੇ ਕਿ ਛੋਟੇ ਹਨ ਗੁਰੂ ਅਰਜਨ ਦੇਵ ਜੀ
3: ਦੋਹਨ ਅਨੁਜ ਸ਼੍ਰੀ ਅਰਜੁਨ ਹੈ
2: ਵਿਚਲੇ ਹਨ ਮਹਾਦੇਵ ਜੀ ਤੇ ਛੋਟੇ ਹਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ
3: ਕਿਸ ਬਿਧ ਵਰਤੈ ਆਪਸ ਮਾਹੀ
2: ਸੋਚਦੇ ਹਨ ਹੁਣ ਪਤਾ ਨੀ ਆਪਸ ਵਿਚ ਕਿਵੇਂ ਵਰਤੋਂ ਵਰਤਾਓ ਹੈ ਕਿਵੇਂ ਆਪਸ ਵਿਚ ਰਹਿੰਦੇ ਹਨ
3: ਪ੍ਰਥਮ ਦੁਆਸ਼ ਸਮ ਕੈ ਅਬ ਨਾਹੀ
2: ਪਹਿਲਾਂ ਦਾ ਈਰਖਾ ਸੀ ਆਪਸ ਵਿਚ ਹੁਣ ਪਤਾ ਨੀ ਕਿਵੇਂ ਹਨ
3: ਜਬ ਕੇ ਬੈਠੇ ਗੁਰਤਾ ਗਾਦੀ
2: ਜਦੋਂ ਦੇ ਗੁਰੂ ਅਰਜਨ ਦੇਵ ਜੀ ਗੁਰਤਾ ਗੱਦੀ ਤੇ ਬਰਾਜੇ ਹਨ
3: ਨਹਿ ਮੈਂ ਕੀਨਹੁ ਕੁਛ ਸੰਵਾਦੀ
2: ਮੇਰੀ ਗੱਲਬਾਤ ਕੋਈ ਨੀ ਹੋਈ

0: ਤੋ ਪਰਵਾਰੂ
1: ਪਹਿਲਾਂ ਤਾਂ ਸਾਰਾ ਪਰਿਵਾਰ ਇਕੱਠਾ ਸੀ
0: ਅਬ ਭੇ ਪ੍ਰਿਥਕ ਭਰਾਤ ਇਸ ਤਾਰੂ
1: ਤੇ ਹੁਣ ਇਸ ਪ੍ਰਕਾਰ ਭਰਾ ਵੱਖ ਵੱਖ ਹੋ ਗਏ ਪਤਾ ਨੀ ਕਿ ਇਕੱਠੇ ਹਨ
0: ਇਤਿਹਾਦਿਕ ਗਿਣਤੀ ਕਰ ਚੱਲੀਓ
1: ਇਤਿਹਾਦਿਕ ਸੋਚ ਕੇ ਭਾਈ ਗੁਰਦਾਸ ਸਾਹਿਬ ਜੀ
0: ਰਾਮਦਾਸ ਪੁਰ ਆਏ ਸੋ ਮਿਲੀਓ
1: ਸ੍ਰੀ ਰਾਮਦਾਸ ਸਾਹਿਬ ਜੀ ਦੇ ਨਗਰ ਪਾਵ ਕੇ ਅੰਮ੍ਰਿਤਸਰ ਸਾਹਿਬ ਆ ਕੇ ਮਿਲੇ ਹਨ
0: ਪੂਰਬ ਸ੍ਰੀ ਅਰਜਨ ਢਿੱਗ ਆਇਓ
1: ਪਹਿਲਾਂ ਸਭ ਤੋਂ ਸੋ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕੋਲ ਭਾਈ ਗੁਰਦਾਸ ਸਾਹਿਬ ਜੀ

0: ਤਾਂ ਦੁਨਿਆਵੀ ਰਿਸ਼ਤੇਦਾਰੀ ਵੇਖਦੇ ਹਾਂ ਤੇ ਭਾਈ ਗੁਰਦਾਸ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਲੱਗਦੇ ਹਨ।
1: ਵੱਡੇ ਥਾਨ ਤੁਮ ਤੇ ਅਹਾਂ ਮਾਤੁਲ ਕਰੋ ਉਚਾਰ।
0: ਸੱਚੇ ਪਾਤਸ਼ਾਹ ਜੇ ਤਾਂ ਵੇਖਦੇ ਉਮਰ ਵੀ ਮੇਰੀ ਵੱਡੀ ਹੈ ਤੇ ਜੇ ਵੇਖਦੇ ਹਾਂ ਦੁਨਿਆਵੀ ਰਿਸ਼ਤੇਦਾਰੀ ਉਹਦੇ ਵਿੱਚ ਵੀ ਮਾਰੇ ਵੱਡਾ ਮੈਂ ਹਾਂ। ਮੈਂ ਤੁਹਾਡੇ ਮਾਮਾ ਜੀ ਲੱਗਦਾ ਹਾਂ।
1: ਦੁਤੀਯ ਸੰਬੰਧ ਸੁਨੀਜੀਏ ਜਬ ਕੀ ਗਾਦੀ ਲੀਨ।
0: ਦੂਸਰਾ ਸੰਬੰਧ ਸੱਚੇ ਪਾਤਸ਼ਾਹ ਇਹ ਹੈ ਜਦੋਂ ਦੀ ਤੁਸਾਂ ਗੁਰਤਾ ਗੱਦੀ ਪ੍ਰਾਪਤ ਕੀਤੀ ਹੈ।
1: ਭਾਏ ਪਰਮੇਸ਼ਰ ਰੂਪ ਤੁਮ ਸਭ ਜਗ ਗੁਰੂ ਪ੍ਰਵੀਨ।
0: ਤੁਸੀਂ ਪਰਮੇਸ਼ਰ ਰੂਪ ਹੋ ਗਏ ਤੇ ਸਾਰੇ ਜਗਤ ਦੇ ਗੁਰੂ ਹੋ ਗਏ ਤੇ ਮੈਂ ਵੀ ਜਗਤ ਦੇ ਵਿੱਚ ਆ ਮੇਰੇ ਤੁਸੀਂ ਗੁਰੂ ਮੈਂ ਤੁਹਾਡਾ ਸਿੱਖ ਬਣ ਗਿਆ।
1: ਚੌਪਈ ਇਸ ਬਿਦ ਮੈਂ ਹੋ ਸਿੱਖ ਤੁਮਾਰੋ।
0: ਇਸ ਤਰੀਕੇ ਨਾਲ ਜੇ ਸੱਚੇ ਪਾਤਸ਼ਾਹ ਵੇਖੀਏ ਤੇ ਮਹਾਰਾਜ ਮੈਂ ਤੁਹਾਡਾ ਸਿੱਖ ਹੁਣ। ਬਾਬਾ ਬੁੱਢਾ ਸਾਹਿਬ ਜੀ ਦੀ ਉਮਰ ਜਿਹੜੀ 100 ਸਾਲ ਪਹੁੰਚੇ 112, 20, 25 ਤੇ ਜਦੋਂ ਵੀ ਗੁਰੂ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਆਉਂਦੇ ਨੇ ਮਾਤਾਵਾਂ ਨੂੰ ਮਾਤਾ ਜੀ ਕਹਿ ਕੇ ਬੁਲਾਉਂਦੇ ਨੇ, ਜਦਕਿ ਮਾਤਾਵਾਂ ਬਾਬਾ ਜੀ ਦੀ ਉਮਰ ਨਾਲ 90 ਸਾਲ ਛੋਟੀਆਂ ਹੋਣਗੀਆਂ। ਇਸ ਲਈ ਸਤਸੰਗ ਇਹ ਹੈ ਗੁਰੂ ਮਹਾਰਾਜ ਦਾ ਸਤਿਕਾਰ ਤੇ ਇਸ ਲਈ ਗੁਰੂ ਜੀ ਨੂੰ ਭਾਈ ਗੁਰਦਾਸ ਜੀ ਕਹਿੰਦੇ ਮਹਾਰਾਜ ਹੁਣ ਮੈਂ ਤੁਹਾਡਾ ਸਿੱਖ ਹਾਂ।
1: ਬੰਦਨੀ ਸਭ ਕੇ ਹਿਤ ਧਾਰੋ।
0: ਤੁਸੀਂ ਨਮਸਕਾਰ ਕਰਨ ਦੇ ਯੋਗ ਹੋ, ਸਾਰੇ ਹੀ ਤੁਹਾਨੂੰ ਨਮਸਕਾਰਾਂ ਕਰਦੇ ਹਨ।
1: ਚਰੰਕਾਲ ਬੀਤੇ ਮੈਂ ਆਇਓ।
0: ਸੱਚੇ ਪਾਤਸ਼ਾਹ ਮੈਂ ਬਹੁਤ ਚਿਰ ਪਿੱਛੋਂ ਆਗਰੇ ਤੋਂ ਆਇਆ, 2 ਸਾਲ ਪਿੱਛੋਂ ਭਾਈ ਗੁਰਦਾਸ ਜੀ ਆਗਰੇ ਤੋਂ ਆਏ ਹਨ।
1: ਪੂਰਬ ਹੀ ਮਿਲੇਬੋ ਇਹੋ ਭਾਇਓ।
0: ਸੱਚੇ ਪਾਤਸ਼ਾਹ ਮੈਂ ਪਹਿਲੀ ਵਾਰ ਤੁਹਾਨੂੰ ਮਿਲਿਆ ਹਾਂ ਜੀ।
1: ਭਗਨੀ ਸੁਤ ਅਰ ਗੁਰੂ ਉਦਾਰਾ।
0: ਸੱਚੇ ਪਾਤਸ਼ਾਹ ਕਿ ਤੁਸੀਂ ਮੇਰੀ ਭੈਣ ਜੀ ਬੀਬੀ ਪਾਨੀ ਜੀ ਦੇ ਸਪੁੱਤਰ ਹੋ, ਦੂਸਰਾ ਤੁਸੀਂ ਵੱਡੇ ਭਾਰੀ ਗੁਰੂ ਹੋ।
1: ਮੈਂ ਮਾਤੁਲ ਅਰ ਸਿੱਖ ਤੁਮਾਰਾ।
0: ਮੈਂ ਸੱਚੇ ਪਾਤਸ਼ਾਹ ਦੁਨਿਆਵੀ ਤੌਰ ਤੇ ਰਿਸ਼ਤੇਦਾਰੀ ਚ ਤੁਹਾਡਾ ਮਾਮਾ ਜੀ ਲੱਗਦਾ ਹਾਂ ਤੇ ਸੱਚੇ ਪਾਤਸ਼ਾਹ ਵੈਸੇ ਮੈਂ ਤੁਹਾਡਾ ਸਿੱਖ ਹਾਂ।
1: ਕਾਰਨ ਇਹਦੇ ਹੁਤੇ ਮਨ ਚੀਨੋ।
0: ਸੱਚੇ ਪਾਤਸ਼ਾਹ ਇਹ ਸਾਰੇ ਕਾਰਨ ਹਨ ਜਾਣਨਾ ਕਰੋ।
1: ਤਉ ਨਾ ਸਾਦਰ ਭੋਜਨ ਦੀਨੋ।
0: ਸੱਚੇ ਪਾਤਸ਼ਾਹ ਕੋਈ ਸਤਿਕਾਰਯੋਗ ਵਿਅਕਤੀ ਘਰ ਚ ਆਉਂਦਾ ਤੇ ਰੋਟੀ ਆਪਾਂ ਨੂੰ ਵਿਸ਼ੇਸ਼ ਚੁਕਾਉਂਦੇ ਹਾਂ, ਕੋਈ ਵੱਖਰਾ ਚੀਜ਼ ਬਣਾਉਂਦੇ ਹਾਂ, ਅੱਗੋਂ ਪਿਛੋ ਘਰ ਦੇ ਵਿੱਚ ਆਪਾਂ ਸਤਸੰਗ ਵੀ ਸਾਰ ਲੈਂਦੇ ਹਾਂ, ਪਰ ਜਦੋਂ ਕੋਈ ਭੈਣ ਭਰਾ ਆਉਂਦਾ ਤੇ ਵੱਖਰੀ ਵਧੀਆ ਚੀਜ਼ ਬਣਾਉਂਦੇ ਹਾਂ। ਅਤੇ ਮਹਾਰਾਜ ਮੈਂ ਤੁਹਾਡਾ ਰਿਸ਼ਤੇਦਾਰ ਵੀ ਹਾਂ, ਚਿਰ ਪਿੱਛੋਂ ਆਇਆ ਹਾਂ ਮਹਾਰਾਜ ਤੇ ਕੋਈ ਮਹਾਰਾਜ ਖਾਸ ਸੇਵਾ ਨਹੀਂ ਹੋਈ ਮੇਰੀ।
1: ਸ਼੍ਰੀ ਅਰਜਨ ਸੁਣ ਕੇ ਮੁਸਕਾਏ।
0: ਸੱਚੇ ਪਾਤਸ਼ਾਹ ਜੀ ਸਮਝ ਗਏ ਅੰਤਰਜਾਮੀ ਨੇ ਤੇ ਸੱਚੇ ਪਾਤਸ਼ਾਹ ਜੀ ਮੁਸਕਰਾ ਪਏ, ਖੁਸ਼ ਹੋਏ।
1: ਕਹਿਓ ਕਿ ਪਰਾ ਰਬਦ ਜਸ ਖਾਏ।
0: ਕਹਿਣ ਲੱਗੇ ਭਾਈ ਗੁਰਦਾਸ ਜੀ ਜੋ ਕਰਮਾਂ 'ਚ ਮਿਲ ਗਿਆ, ਮੈਂ ਵੀ ਪੰਗਤ 'ਚ ਬੈਠਾ ਤੁਸੀਂ ਬੈਠੇ ਜੇ, ਮੇਰੇ ਹੱਥ ਉੱਤੇ 2 ਰੋਟੀਆਂ ਮਿੱਸੀਆਂ 100 ਚਣਿਆਂ ਦੀ ਆਈਆਂ, ਤੈਨੂੰ ਵੀ 2 ਮਿਲੀਆਂ ਹਨ।
1: ਤੋਰ ਹਜ਼ੂਰ ਸਭਿਨ ਇਹ ਲਇਓ।
0: ਤੇਰੇ ਸਾਹਮਣੇ ਸਾਰਿਆਂ ਨੇ ਉਹੀ ਛਕੀਆਂ ਹਨ।
1: ਕਿਸੂ ਨਾ ਥਪਕੈ ਭੋਜਨ ਕਯੋ।
0: ਕਿਸੇ ਨੇ ਵੀ ਸੋਹਣੇ ਤਰੀਕੇ ਦੇ ਨਾਲ ਭੋਜਨ ਨਹੀਂ ਛਕਿਆ, ਜੋ ਮਿਲ ਰਿਹਾ ਸੁੱਕਾ ਮਿੱਛਾ ਲੰਗਰ 'ਚ ਮਿਲ ਰਿਹਾ ਹੈ।
1: ਜੇਕਰ ਚਹਿਤ ਅਧਿਕ ਪਹੁ ਨਾਈ।
0: ਸੱਚੇ ਪਾਤਸ਼ਾਹ ਕਹਿੰਦੇ ਜੇ ਕੋਈ ਵੱਖਰਾ ਛਕਣਾ ਚਾਹੁੰਦੇ ਹੋ, ਜੇ ਕੋਈ ਪਰਾਹੁਣਾ ਚੌਣੀ ਕਰਨਾ ਚਾਹੁੰਦੇ, ਮੈਨੂੰ ਯਾਦ ਹੈ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਸ਼, ਉਹਨਾਂ ਨੇ ਇੱਕ ਵਾਰ ਵਚਨ ਕੀਤਾ ਸਿੰਘਾਂ ਨੂੰ, ਸਿੰਘੋ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਦਾ ਲੰਗਰ ਹੈ ਅਤੇ ਆਪਾਂ ਜੇ ਕਰਿਆ ਕਰੀਏ ਲੰਗਰ 'ਚ ਸਾਰੇ ਛਕਿਆ ਕਰੋ, ਮੈਂ ਵੀ ਜਾਵਾਂਗਾ ਤੁਸੀਂ ਵੀ ਜਾਇਓ, ਲੰਗਰ 'ਚ ਬਹਿ ਕੇ ਪੰਗਤ ਵਿੱਚ ਲੰਗਰ ਪ੍ਰਸ਼ਾਦਾ ਛਕਿਆ ਕਰਾਂਗੇ, ਕਿਉਂਕਿ ਸਿੰਘ ਲੈ ਆਉਂਦੇ ਸੀ ਤੜਕਾ ਵਗੈਰਾ ਲਾ ਲੈਣਾ ਛਕ ਲੈਣੇ। ਸਤਸੰਗ ਜੀ ਲੰਗਰ 'ਚ ਆਏ ਅਤੇ ਉਹਨਾਂ ਸਮਿਆਂ ਦੇ 'ਚ ਲੰਗਰ ਬਹੁਤ ਸਾਦਾ ਹੁੰਦਾ ਸੀ, ਦਾਲ ਫੁਲਕਾ ਸਿਰਫ, ਅਤੇ 1983-84 ਦੇ ਸ਼ੁਰੂ 'ਚ ਤਾਂ ਸਤਸੰਗ ਜੀ ਉਹ ਸੰਗਤ ਪੰਗਤ ਜਾਣ ਲੱਗ ਪਏ, ਸੰਤ ਵੀ ਅਤੇ ਸਿੰਘ ਵੀ। ਹੁਣ ਸਾਰੇ ਸਿੰਘ ਵੀ ਬੈਠੇ ਨੇ, ਸੰਤ ਵੀ ਬੈਠੇ ਨੇ, ਪ੍ਰਸ਼ਾਦਾ ਕੋਈ ਸੜਿਆ, ਕੋਈ ਕੱਚਾ, ਕੋਈ ਮੋਟਾ, ਕੋਈ ਕਿੱਦਾਂ ਦਾ, ਇੱਕ ਬੰਨਾ ਪੱਕਿਆ, ਇੱਕ ਬੰਨਾ ਕੱਚਾ, ਇੱਦਾਂ ਦੇ ਪ੍ਰਸ਼ਾਦੇ ਉਸ ਸਮੇਂ, ਦਾਲ ਫੁਲਕਾ, ਕਿਤੇ ਕਿਤੇ ਕੋਈ ਚੀਜ਼ ਬਣਨੀ, ਖੀਰ ਵਗੈਰਾ ਕਿਤੇ ਕਿਤੇ। ਸਿੰਘ ਬੜੇ ਪਰੇਸ਼ਾਨ ਵੀ ਪ੍ਰਸ਼ਾਦੇ ਕੱਚੇ ਛਕਣੇ ਪੈਂਦੇ, ਨਾ ਛੱਡਣ ਜੋਗੇ, ਕੰਢੇ ਅੱਡੜੇ ਮੋਟੇ, ਅਤੇ ਬੜੀ ਪ੍ਰੋਬਲਮ ਆ ਗਈ, ਕੀ ਕਰੀਏ। ਸੁਰਜੀਤ ਸਿੰਘ ਜੀ ਰਾਗੀ ਅਤੇ ਕੁਲਵੰਤ ਸਿੰਘ ਜੀ ਰਾਗੀ ਬਹੁਤ ਤੇਜ਼ ਸਨ, ਤਿੰਨਾਂ ਨੇ ਕੀ ਕੀਤਾ ਸਤਸੰਗੀਓ ਕਿ ਪ੍ਰਸ਼ਾਦੇ ਕੁਛ ਸੜੇ ਅਤੇ ਇੱਕ ਬੰਨਿਓ ਕੱਚਾ ਅਤੇ ਇੱਕ ਬੰਨਿਓ ਪੱਕਾ, 2 ਪ੍ਰਸ਼ਾਦੇ ਰੱਖ ਲਏ ਵੱਖਰੇ। ਵਰਤਾਉਂਦਿਆਂ ਜੋ ਸੰਤਾਂ ਦੀ ਵਾਰੀ ਆਈ ਤਾਂ ਦੋਨੋਂ ਪ੍ਰਸ਼ਾਦੇ ਸੰਤਾਂ ਦੇ ਹੱਥ 'ਤੇ, ਉਹ ਸੰਤ ਵੇਖਣ ਥਾਂ ਥਾਂ, ਇੱਕ ਬੰਨੇ ਬਿਲਕੁਲ ਕੱਚਾ ਪ੍ਰਸ਼ਾਦਾ, ਯਾਨੀ ਇੱਕੇ ਬੰਨੇ ਹੀ ਉਹਨੂੰ ਸੇਕਿਆ ਅਤੇ ਇੱਕ ਬੰਨਾ ਉੱਦਾਂ ਹੀ ਲਾਤਾ, ਇੱਕ ਉਂਝ ਸੜਿਆ। ਸੰਤ ਵੇਖਣ ਨਾ ਆਉਣ ਛਕਣ ਜੋਗੇ ਅਤੇ ਨਾ ਛੱਡਣ ਜੋਗੇ। ਥੋੜ੍ਹਾ ਬਹੁਤਾ ਛਕ ਛੁਕ ਲਿਆ ਅਤੇ ਸਤਸੰਗ ਦੀ ਸਮਾਪਤੀ ਹੋਈ ਅਤੇ ਆਪਣੇ ਆਸਣਾਂ ਨੂੰ ਚਲੇ ਗਏ। ਸੰਤਾਂ ਨੇ ਰਾਤ ਨੂੰ ਸਿੰਘ ਸਾਦਲੇ ਕੋਲ, ਸਿੰਘੋ ਆਪਾਂ ਤਾਂ ਜੰਗ ਯੁੱਧ ਕਰਨੇ ਨੇ, ਇਹ ਪ੍ਰਸ਼ਾਦੇ ਛਕ ਕੇ ਤਾਂ ਆਪਾਂ ਬਿਮਾਰ ਪੈ ਜਾਂਗੇ, ਤੁਸੀਂ ਲੈ ਆਇਆ ਕਰੋ ਆਪਣਾ ਪ੍ਰਸ਼ਾਦਾ ਪਾਣੀ ਬਣਾ ਕੇ ਕਮਰਿਆਂ ਦੇ ਵਿੱਚ ਬਣਾ ਕੇ ਛਕ ਲਿਆ ਕਰੋ। ਸਿੰਘਾਂ ਨੇ ਜੁਗਤੀ ਵਰਤ ਲਈ ਸਤਸੰਗ ਜੀ। ਹੁਣ ਭਾਈ ਗੁਰਦਾਸ ਸਾਹਿਬ ਜੀ ਆਏ ਨੇ, ਦੋ ਪ੍ਰਸ਼ਾਦੇ ਉਹਨਾਂ ਦੇ ਸਤਸੰਗ ਜੀ ਚਣਿਆਂ ਦੇ ਮਿੱਸੀਆਂ ਰੋਟੀਆਂ ਹੱਥ 'ਤੇ ਆਈਆਂ ਅਤੇ ਉਹਨਾਂ ਨੇ ਕਿਹਾ, ਮਹਾਰਾਜ ਮੈਂ ਰਿਸ਼ਤੇਦਾਰੀ ਵਿੱਚ ਮਾਮਾ ਜੀ ਲੱਗਦਾ, ਵੈਸੇ ਵੀ ਮੈਂ ਬਹੁਤ ਚਿਰ ਪਿੱਛੋਂ ਆਇਆ ਦੂਰੋਂ, ਅਤੇ ਮਹਾਰਾਜ ਕੋਈ ਖਾਸ ਸੇਵਾ ਹੋਣੀ ਚਾਹੀਦੀ ਸੀ। ਕਹਿੰਦੇ ਸਾਰਿਆਂ ਨੇ ਕੁਝ ਛਕਿਆ, ਜੇ ਤੇਰੇ ਮਨ 'ਚ ਕੋਈ ਖਿਆਲ ਹੈ
1: ਅੰਤਰ ਸਥਿਤ ਪਠਾਵਤ ਮਾਈ,
0: ਇੰਜ ਕਰੋ ਤੁਹਾਡੇ ਭੈਣ ਜੀ ਸਾਡੇ ਮਾਤਾ ਜੀ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਪਰਮ ਪੂਜੀਏ ਮਾਤਾ ਜੀ ਬੀਬੀ ਭਾਨੀ ਜੀ ਅਤੇ ਭਾਈ ਗੁਰਦਾਸ ਸਾਹਿਬ ਜੀ ਦੀ ਭੈਣ ਜੀ ਅੰਦਰ ਨੇ,
1: ਨਿਜ ਕਰ ਦੇਖ ਸਕਲ ਵਰਤਾਵ ਹੈ,
0: ਅਤੇ ਕਹਿਣ ਲੱਗੇ ਉਹ ਲੰਗਰ ਬਣਾਉਂਦੇ ਨੇ, ਜੋ ਮਿੱਸਾ ਸੁੱਕਾ ਜੋ ਦਾਲ ਫੁਲਕਾ ਆਉਂਦਾ ਉਹ ਬਣਾ ਦਿੰਦੇ ਨੇ, ਤੂੰ ਆਪਣੀ ਭੈਣ ਦੇ ਕੋਲ ਚਲਾ ਜਾ ਲੰਗਰ 'ਚ,
1: ਪਾਹੁਨ ਹਿਤ ਸੋ ਅਸਨ ਪਹੁੰਚਾਵ ਹੈ,
0: ਅਤੇ ਉਹੀ ਸਾਰਿਆਂ ਨੂੰ ਲੰਗਰ ਪ੍ਰਸ਼ਾਦ ਪਹੁੰਚਾਉਂਦੇ ਹਨ।
1: ਹਮਰੀ ਮਾਤਾ ਭਗਨ ਤੁਮਾਰੀ,
0: ਸਾਡੇ ਮਾਤਾ ਜੀ ਨੇ ਧੰਨ ਬੀਬੀ ਭਾਨੀ ਜੀ ਅਤੇ ਭਾਈ ਗੁਰਦਾਸ ਸਾਹਿਬ ਜੀ ਤੁਹਾਡੇ ਨੇ ਉਹ ਭੈਣ ਜੀ,
1: ਮਿਲਹੋ ਜਾਏ ਕਰ ਕਰਹੋ ਉਚਾਰੀ,
0: ਉਹਨਾਂ ਨੂੰ ਜਾ ਕੇ ਮਿਲੋ ਅਤੇ ਇਹ ਗੱਲ ਉਹਨਾਂ ਨੂੰ ਦੱਸੋ।
1: ਐਮ ਸੁਨ ਸ਼੍ਰੀ ਅਰਜਨ ਕੇ ਪਾਸ,
0: ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੋਲੋਂ ਭਾਈ ਗੁਰਦਾਸ ਜੀ ਨੇ ਬਚਨ ਸੁਣੇ,
1: ਹੱਥ ਪਖਾਰੇ ਤਬ ਗੁਰਦਾਸ,
0: ਤਦੋਂ ਭਾਈ ਗੁਰਦਾਸ ਸਾਹਿਬ ਨੇ ਹੱਥ ਸੁੱਚੇ ਕੀਤੇ,
1: ਚੁਰਾ ਕਰਿਓ ਉਠ ਅੰਤਰ ਗਯੋ,
0: ਸਤਸੰਗ ਚੂੜਾ ਕੀਤਾ ਅਤੇ ਚੂੜਾ ਕਰਕੇ ਭਾਵ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਵੀ ਹੱਥ ਸੁੱਚੇ ਕਰਨੇ ਚਾਹੀਦੇ, ਡਾਕਟਰੀ ਲਿਹਾਜ਼ ਨਾਲ ਵੀ ਪਿਆਰਿਓ, ਅਤੇ ਪ੍ਰਸ਼ਾਦਾ ਪਾਣੀ ਛਕ ਕੇ ਵੀ ਬਰਤਨ ਧੋ ਕੇ ਮਾਂਜ ਕੇ ਅਤੇ ਇਸ ਪ੍ਰਕਾਰ ਹੱਥ ਸੁੱਚੇ ਕਰਨੇ ਚਾਹੀਏ। ਭਾਈ ਗੁਰਦਾਸ ਜੀ ਨੇ ਹੱਥ ਧੋਤੇ, ਚੂੜੀ ਕੀਤੀ,
1: ਦੇਖੀ ਸੁਸਾ ਪ੍ਰਣਾਮ ਸੁਕਯੋ,
0: ਆਪਣੇ ਭੈਣ ਜੀ ਬੀਬੇ ਬੀਬੀ ਭਾਨੀ ਜੀ ਨੂੰ ਜਾ ਕੇ ਦਰਸ਼ਨ ਕੀਤੇ, ਚਰਨਾਂ ਤੇ ਮੱਥਾ ਟੇਕਿਆ ਬੀਬੀ ਜੀ ਦੇ,
1: ਬੈਠੀ ਭਾਨੀ ਦੇਗ ਸਥਾਨਾ,
0: ਸੋ ਜਿੱਥੇ ਦੇਗ ਲੰਗਰ ਪ੍ਰਸ਼ਾਦਾ ਬਣਦਾ ਨਾ ਇਹ ਬੀਬੀਆਂ ਦਾ ਪਹਿਰਾ ਹੁੰਦਾ ਸਤਸੰਗੀਓ। ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ 10 ਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੇ ਕਿਸੇ ਵੀ ਮਹਿਲ ਦਾ ਨਾਮ ਨਹੀਂ ਲਿਖਿਆ, ਮਤਲਬ ਜੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਿਲ, ਸਾਡੇ ਮਾਤਾ ਜੀ ਧੰਨ ਮਾਤਾ ਸੁਲੱਖਣੀ ਦਾ ਨਾਮ ਵੇਖਣਾ ਤਾਂ ਹੈ ਨਹੀਂ ਵਿੱਚ, ਸਤਸੰਗ ਵੀ ਬਾਕੀ ਕਿਸੇ ਗੁਰੂ ਦਾ ਨਹੀਂ, ਪਰ ਧੰਨ ਸੋ ਗੁਰੂ ਅੰਗਦ ਦੇਵ ਜੀ ਦੇ ਮਹਿਲ ਮਾਤਾ ਖੀਵੀ ਜੀ ਦਾ 2 ਵਾਰ ਨਾਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਗੁਰੂ ਗ੍ਰੰਥ ਸਾਹਿਬ 'ਚ ਕਿਸੇ ਵੀ ਗੁਰੂ ਜੀ ਦੇ ਮਹਿਲ ਉਹਨਾਂ ਦੀ ਸਪਤਨੀ ਦਾ ਨਾਂ ਨਹੀਂ ਹੈਗਾ, ਪਰ ਧੰਨ ਧੰਨ ਬੀਬੀ ਭਾਨੀ ਵਾਹਿਗੁਰੂ ਮਾਤਾ ਖੀਵੀ ਜੀ ਤਿੰਨਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ 'ਚ ਹੈ। ਮਾਤਾ ਖੀਵੀ ਸੋ ਸੋਏ ਜਿਨ ਗੋਏ ਉਠਾਲੀ, ਬਲਵੰਡ ਖੀਵੀ ਜੇ ਦੇਖ ਜਨ ਜਿਸ ਬਹੁਤ ਹੀ ਸ਼ੌ ਪਤਰਾਲੀ, ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਪਿਆਲੀ। ਇਹਦਾ ਕਾਰਨ ਕੀ ਸੀ? ਗੁਰੂ ਅੰਗਦ ਦੇਵ ਜੀ ਸ਼ਬਦ ਦਾ ਲੰਗਰ ਵਰਤਾਉਂਦੇ ਨੇ, ਲੰਗਰ ਚੱਲੇ ਗੁਰ ਸ਼ਬਦ ਹਰ ਤੋੜ ਨਾ ਵੀ ਖੱਟੀਏ, ਜਿੱਦਾਂ ਹੁਣ ਆਪਾਂ ਛਕਣ ਡਏ, ਇਹ ਅਧਿਆਤਮਕ ਲੰਗਰ ਹੈ, ਕਥਾ ਕੀਰਤਨ ਗੁਰਬਾਣੀ ਇਹ ਵੀ ਇੱਕ ਅਧਿਆਤਮਕ ਭੋਜਨ ਹੈ। ਸੋ ਰਾਗੀ ਸਿੰਘ ਗ੍ਰੰਥੀ ਸਾਹਿਬਾਨ ਕਥਾ ਵਾਲੇ ਆਪ ਨੂੰ ਇਹ ਆਤਮਕ ਭੋਜਨ ਵਰਤਾਉਂਦੇ ਨੇ, ਕੋਈ ਛਕਦੇ ਆ। ਦੂਸਰਾ ਲੰਗਰ ਸਾਡਾ ਲੰਗਰ ਵਿੱਚ ਜਾ ਕੇ ਛਕੀ ਦਾ ਪ੍ਰਸ਼ਾਦਾ ਪਾਣੀ। ਸੋ ਜਿਹੜਾ ਲੰਗਰ ਸ਼ਬਦ ਦਾ ਸੀ ਇਹ ਤਾਂ ਗੁਰੂ ਅੰਗਦ ਦੇਵ ਜੀ ਵਰਤਾਉਂਦੇ, ਰਾਗੀ ਸੋ ਕੀਰਤਨ ਕਰਦੇ ਨੇ, ਗੁਰੂ ਸਾਹਿਬ ਜੀ ਉਪਦੇਸ਼ ਦਿੰਦੇ ਨੇ, ਥੱਲੇ ਜਾਂਦੇ ਆ ਅਤੇ ਧੰਨ ਬੀਬੀ ਵਾਹਿਗੁਰੂ ਮਾਤਾ ਖੀਵੀ ਜੀ, ਸਾਰਾ ਲੰਗਰ ਦਾ ਪ੍ਰਬੰਧ ਉਹਨਾਂ ਦੇ ਕੋਲ ਹੈ, ਲੰਗਰ ਪਕਾਉਣਾ ਵਰਤਾਉਣਾ ਬੀਬੀਆਂ ਭੈਣਾਂ ਨੂੰ ਨਾਲ ਲਾ ਕੇ, ਇਸ ਲਈ ਹੱਥੀਂ ਸੇਵਾ ਮਾਤਾ ਜੀ ਸਾਰੀ ਕਰਦੇ ਨੇ, ਤਾਂ ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਨੂੰ ਮਾਣ ਮਿਲਿਆ ਸਤਸੰਗੀਓ। ਇਸ ਲਈ ਹੁਣ ਬੀਬੀ ਭਾਨੀ ਜੀ ਦੇ ਕੋਲ ਗਏ ਨੇ ਭਾਈ ਗੁਰਦਾਸ ਜੀ, ਜਿਹੜੇ ਬੀਬੀ ਭਾਨੀ ਜੀ ਲੰਗਰ ਵਿੱਚ ਭੈਣਾਂ ਬੀਬੀਆਂ ਨੂੰ ਲੈ ਕੇ ਸੇਵਾ ਕਰ ਰਹੇ ਸੀ।
1: ਆਵਹੋ ਭਰਾਤਾ ਥਿਰਹੋ ਬਖਾਨਾ,
0: ਜਦੋਂ ਭਾਈ ਗੁਰਦਾਸ ਜੀ ਨੇ ਮੱਥਾ ਟੇਕਿਆ ਜਾ ਕੇ ਆਪਣੇ ਭੈਣ ਜੀ ਨੂੰ ਵੱਡੇ ਜਾਣ ਕੇ, ਅਤੇ ਚਿਰ ਪਿੱਛੋਂ ਆਏ ਨੇ, ਅਤੇ ਧੰਨ ਬੀਬੀ ਭਾਨੀ ਜੀ ਕਹਿਣ ਲੱਗੇ, ਵੀਰ ਜੀ ਆਓ।
1: ਮੋਹਨ ਅਪਰ ਮੋਹ ਜੀ ਜੋਈ,
0: ਕਹਿਣ ਲੱਗੇ ਮੇਰੇ ਵੀਰ ਜੀ ਕਿੱਦਾਂ ਨੇ? ਬਾਬਾ ਮੋਹਨ ਜੀ, ਬਾਬਾ ਮੋਰੀ ਜੀ ਠੀਕ ਠਾਕ ਨੇ, ਭਾਈ ਗੁਰਦਾਸ ਜੀ ਦੇ ਤਾਇਆ ਜੀ ਦੇ ਪੁੱਤਰ ਨੇ। ਸੋ ਭਾਈ ਗੁਰਦਾਸ ਜੀ ਦੀ ਤਾਇਆ ਦੀ ਸਪੁੱਤਰੀ ਬੀਬੀ ਭਾਨੀ ਜੀ ਪੁੱਛਿਆ, ਬੀਬੀ ਭਾਨੀ ਨੇ, ਮੇਰੇ ਵੀਰ ਕਿਵੇਂ ਹਨ?
1: ਸਹਿਤ ਕੁਟੰਬ ਕੁਸ਼ਲ ਹੈ ਦੋਈ,
0: ਪਰਿਵਾਰ ਸਮੇਤ ਸਾਰੇ ਠੀਕ ਠਾਕ ਹਨ।
1: ਤੁਮ ਚਿਰ ਮਹਿ ਚੱਲ ਕਰ ਇਤ ਆਏ,
0: ਕਹਿਣ ਲੱਗੇ ਕਿ ਵੀਰ ਜੀ ਤੁਸੀਂ ਬਹੁਤ ਚਿਰ ਪਿੱਛੋਂ ਆਏ ਹੋ,
1: ਸੁਧ ਨਹਿ ਲਈ ਨਾ ਆਪਣ ਸੁਣਾਏ,
0: ਤੂੰ ਨਾ ਤਾਂ ਸਾਨੂੰ ਕੋਈ ਸੁੱਖ ਸ਼ਾਂਤ ਦੱਸੀ ਤੇ ਨਾ ਤੂੰ ਆਪਣੀ ਸੁੱਖ ਸ਼ਾਂਤ ਦੱਸੀ, ਨਾ ਇਸੇ ਪ੍ਰਕਾਰ ਸਾਨੂੰ ਪੁੱਛੀ ਕਾਰਨ ਕੀ ਹੈ।
1: ਸ਼੍ਰੀ ਅਰਜਨ ਪਿਤ ਬੈਕੁੰਠ ਵਾਸੇ,
0: ਕਹਿਣ ਲੱਗੇ ਕਿ ਧੰਨ ਧੰਨ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਮਹਾਰਾਜ ਚੌਥੇ ਪਾਤਸ਼ਾਹ ਜੀ ਸੱਚਖੰਡ ਚਲੇ ਗਏ ਤੇ ਗੁਰੂ ਅਰਜਨ ਦੇਵ ਜੀ ਗੁਰਤਾ ਗੱਦੀ ਤੇ ਬਰਾਜੇ। ਬੀਬੀ ਭਾਨੀ ਜੀ ਕਹਿੰਦੇ,
1: ਤਬ ਕੇ ਹਮ ਇਸ ਪੁਰੀ ਨਿਵਾਸੇ,
0: ਕਹਿਣ ਲੱਗੇ ਕਿ ਹੁਣ ਅਸੀਂ ਇੱਥੇ ਹੀ ਸ੍ਰੀ ਗੋਇੰਦਵਾਲ ਸਾਹਿਬ ਅਵੈਰੂ ਸ੍ਰੀ ਅੰਮ੍ਰਿਤਸਰ ਹੀ ਰਹਿੰਦੇ ਹਾਂ।
1: ਨਿਤਾ ਪ੍ਰਤੀ ਮਿਲੇ ਬੋਜਨ ਕੇਰਾ,
0: ਤੇ ਨਿਤਾ ਪ੍ਰਤੀ ਹੀ ਮੇਲ ਮਿਲਾਪ ਹੁੰਦਾ ਹੈ।
1: ਹੋਤ ਆਨੰਦ ਸਦੀਵ ਵਡੇਰਾ,
0: ਸਦਾ ਹੀ ਆਨੰਦ ਹੈ ਗੁਰੂ ਘਰ ਰਹਿੰਦੇ ਹਾਂ ਸੇਵਾ ਕਰਦੇ। ਬੀਬੀ ਭਾਨੀ ਜੀ ਕਹਿੰਦੇ,
1: ਅਬ ਕਬ ਕਬ ਤਿਨ ਕੀ ਸੁਧ ਹੋਏ,
0: ਤੇ ਹੁਣ ਇਸੇ ਪ੍ਰਕਾਰ ਖਬਰਾਂ ਸੁਖ ਸ਼ਾਂਤ ਆਦਿਕ ਹਰੇਕ ਦੀ ਪੁੱਛੀ ਰਹੀ ਹੈ।
1: ਈਸ਼ਵਰ ਰਚੀ ਹੋਤ ਹੈ ਹੋਏ,
0: ਇਹ ਈਸ਼ਵਰ ਨੇ ਵਾਹਿਗੁਰੂ ਨੇ ਪਰਮਾਤਮਾ ਨੇ ਜੋ ਦੇਵ ਨੇਤ ਰਚੀ ਹੈ ਓਦਾਂ ਹੀ ਹੁੰਦਾ ਹੈ।
1: ਸੁਣ ਕੇ ਕੁਸ਼ਲ ਕਹੀ ਗੁਰਦਾਸ,
0: ਇਹ ਬਚਨ ਸੁਣ ਕੇ ਸੁਖ ਸ਼ਾਂਤ ਬੀਬੀ ਭਾਨੀ ਜੀ ਦੇ ਪਾਸੋਂ ਤੇ ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ,
1: ਸਭ ਆਨੰਦ ਜਿਤ ਆਪਣ ਆਵਾਸ,
0: ਕਹਿਣ ਲੱਗੇ ਬੀਬੀ ਜੀ ਸ੍ਰੀ ਗੋਇੰਦਵਾਲ ਸਾਹਿਬ ਵੀ ਠੀਕ ਠਾਕ ਹੈ, ਬਾਬਾ ਮੋਹਨ ਜੀ ਮੋਰੀ ਜੀ ਵੀ ਠੀਕ ਠਾਕ ਨੇ ਤੇ ਮਹਾਰਾਜ ਅਸੀਂ ਵੀ ਠੀਕ ਠਾਕ ਹਾਂ।
1: ਮੋਹ ਮਿਲੇ ਕੋ ਭਾ ਚਿਰ ਕਾਲ,
0: ਕਹਿਣ ਲੱਗੇ ਕਿ ਚਿਰ ਕਾਲ ਹੋ ਗਿਆ ਹੈ ਬਾਬਾ ਮੋਹਨ ਜੀ ਨਹੀਂ ਮਿਲੇ, ਭਾਵ ਕਿ ਉਹ ਰਹਿੰਦੇ ਨੇ ਸਮਾਧੀ ਚ ਕਿਸੇ ਦੇ ਮੱਥੇ ਨਹੀਂ ਲੱਗਦੇ।
1: ਸ੍ਰੀ ਗੁਰ ਪੀਛੇ ਜਿਮ ਅਹਿਵਾਲ,
0: ਕਹਿਣ ਲੱਗੇ ਕਿ ਗੁਰੂ ਜੀ ਤੋਂ ਪਿੱਛੋਂ ਧੰਨ ਗੁਰੂ ਰਾਮਦਾਸ ਜੀ ਦੇ ਸੱਚ ਖਾਣ ਜਾਣ ਪਿੱਛੋਂ,
1: ਹੇਰਨ ਹੇਤ ਆਵਨੋ ਭਯੋ,
0: ਸਾਡਾ ਪਤਾ ਲੱਗਿਆ ਸੀ ਕਿ ਸੱਚੇ ਪਾਤਸ਼ਾਹ ਜੀ ਸੱਚ ਖਾਣ ਚਲੇ ਗਏ ਚੌਥੇ ਪਾਤਸ਼ਾਹ, ਇਸ ਲਈ ਅਸੀਂ ਸ੍ਰੀ ਵੈਰੂ ਆਗਰੇ ਤੋਂ ਆਏ ਹਾਂ ਸ੍ਰੀ ਅੰਮ੍ਰਿਤਸਰ।
1: ਮਿਲਿਓ ਆਏ ਕਰ ਔਰ ਬਿਸਮਯੋ,
0: ਤੇ ਇਸ ਤਰ੍ਹਾਂ ਆ ਕੇ ਮਿਲੇ ਹਾਂ ਤੇ ਬੜੀ ਖੁਸ਼ੀ ਮਿਲੀ ਹੈ।
1: ਭੱਲਿਆਂ ਕੀ ਕੁਲ ਮਹਿ ਉਪਜਾਈ,
0: ਭੱਲਿਆਂ ਦੀ ਕੁਲ ਵਿਚ ਧੰਨ ਬੇਬੇ ਜੀ ਤੁਸੀਂ ਜਨਮੇ ਹੋ,
1: ਯਾਂਤੇ ਹਮਰੀ ਭਗਨ ਲਗਾਈ,
0: ਇਸ ਵਾਸਤੇ ਬੀਬੀ ਜੀ ਬੀਬੀ ਭਾਨੀ ਜੀ ਤੁਸੀਂ ਸਾਡੇ ਭੈਣ ਜੀ ਹੋ।
1: ਸ੍ਰੀ ਗੁਰੂ ਰਾਮਦਾਸ ਸੰਗ ਨਾਤਾ,
0: ਤੁਹਾਡਾ ਰਿਸ਼ਤਾ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਨਾਲ ਹੋਇਆ,
1: ਵਿਆਹੀ ਤੇ ਹੋਈ ਜਗ ਮਾਤਾ,
0: ਇਸ ਲਈ ਜਗਤ ਮਾਤਾ ਬਣ ਗਏ ਤੁਸੀਂ, ਭਾਵ ਕੇ ਤੁਸੀਂ ਇੱਕ ਤਾਂ ਗੁਰੂ ਜੀ ਦੀ ਪਤਨੀ ਹੋ ਫਿਰ ਤੁਹਾਡਾ ਸਪੁੱਤਰ ਬਣ ਗਿਆ ਗੁਰੂ, ਇਸ ਲਈ ਤੁਸੀਂ ਜਗਤ ਮਾਤਾ ਬਣ ਗਏ।
1: ਮਾਨਨੀਯ ਹਮਕੋ ਸਭ ਭਾਂਤੀ,
0: ਇਸ ਵਾਸਤੇ ਹੈ ਤਾਂ ਤੁਸੀਂ ਮੇਰੇ ਭੈਣ ਜੀ ਹੋ, ਤਾਇਆ ਜੀ ਦੀ ਸਪੁੱਤਰੀ ਹੋ, ਪਰ ਹੁਣ ਸਾਰੇ ਜਗਤ ਦੇ ਤੇ ਸਾਡੇ ਪੂਜਨੀਕ ਬਣ ਗਏ ਤੁਸੀਂ।
1: ਬੜ ਭਾਗਨ ਜਗ ਮਹਿ ਬਖਿਆਤੀ,
0: ਤੇ ਪ੍ਰਗਟ ਹੀ ਬੀਬੀ ਭਾਨੀ ਜੀ ਤੁਸੀਂ ਭੈਣ ਜੀ ਸਾਰੇ ਜਗਤ ਵਿਚ ਹੀ ਸਭ ਤੋਂ ਵੱਡੇ ਭਾਗਾਂ ਵਾਲੇ ਹੋ।
1: ਪਾਹੁਣ ਚਾਰੀ ਮੈਂ ਚੱਲ ਆਇਓ,
0: ਕਹਿਣ ਲੱਗੇ ਭੈਣ ਜੀ ਮੈਂ ਪ੍ਰਾਹੁਣਾ ਬਣ ਕੇ ਆਇਆ, ਮਤਲਬ ਕਿ ਬੜੀ ਦੂਰ ਤੋਂ ਮੈਂ ਆਇਆ ਹਾਂ ਤੁਹਾਡੇ ਕੋਲ।
1: ਚਣਕ ਰੋਟਕਾ ਭੋਜਨ ਖਾਇਓ,
0: ਮੇਰੇ ਮਨ ਚ ਇਤਰਾਜ ਹੈ ਕਿ ਜਦੋਂ ਮੈਂ ਲੰਗਰ ਚ ਆ ਕੇ ਬੈਠਾ ਤੇ ਦੋ ਚਣਿਆਂ ਦੀਆਂ ਰੋਟੀਆਂ ਸੁੱਕੀਆਂ ਮੇਰੇ ਹੱਥ ਤੇ ਰੱਖ ਦਿੱਤੀਆਂ।
1: ਤੁਮਰੇ ਘਰ ਮਹਿ ਵੱਡ ਵਡਿਆਈ,
0: ਕਹਿਣ ਲੱਗੇ ਗੁਰੂ ਘਰ ਦੇ ਤੇ ਲੰਗਰ ਦੀ ਬੜੀ ਵੱਡੀ ਵਡਿਆਈ ਹੈ ਕਿ ਗੁਰੂ ਰਾਮਦਾਸ ਜੀ ਦਾ ਲੰਗਰ ਬੜਾ ਪ੍ਰਸਿੱਧ ਹੈ।
1: ਗਾਦੀ ਮਿਲੀ ਜਗਤ ਗੁਰੇ ਆਈ,
0: ਗੁਰਤਾ ਗੱਦੀ ਜਗਤ ਦੀ ਤੁਹਾਨੂੰ ਮਿਲੀ ਹੈ।
1: ਤਊ ਨਾ ਬਨਹਿ ਆਹਾਰ ਚੰਗੇਰਾ,
0: ਲੱਖਾਂ ਸੰਗਤਾਂ ਆਉਂਦੀਆਂ ਲਿਆ ਕੇ ਭੇਟਾ ਚੜਾਉਂਦੀਆਂ ਤੇ ਲੰਗਰ ਤਾਂ ਵੀ ਠੀਕ ਨਹੀਂ ਬਣਦਾ, ਲੰਗਰ ਬਣਨਾ ਚਾਹੀਦਾ ਸੀ ਬਹੁਤ ਵਧੀਆ, ਜਿਵੇਂ ਗੁਰੂ ਅੰਗਦ ਦੇਵ ਜੀ ਦੇ ਬਾਰੇ ਲਿਖਿਆ, ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਖਿਆਲੀ, ਦੌਲਤਾਂ ਵੰਡੀਆਂ ਜਾਂਦੀਆਂ, ਘਿਓ ਵਾਲੀ ਖੀਰ ਵਰਤਾਈ ਜਾਂਦੀ, ਚੰਗੇ ਤੋਂ ਚੰਗਾ ਪਦਾਰਥ ਬਣਦਾ। ਕਾਰਨ ਭਾਈ ਇਹ ਸੀ ਕਿ ਇੱਕ ਸਮਾਂ ਐਸਾ ਆਇਆ ਕਿ ਜਿਹੜੇ ਖਹਿਰੇ ਸੀ, ਖਹਿਰੇ ਜੱਟ ਸ੍ਰੀ ਖਡੂਰ ਸਾਹਿਬ ਦੇ ਸਤਸੰਗੀ, ਉਹਨਾਂ ਦੇ ਜਿਹੜੀਆਂ ਮੱਝਾਂ ਗਾਵਾਂ ਸੀ ਸੇਵਾ ਤੇ ਬੜੀ ਕਰਨ, ਪੱਠਾ ਦੱਥਾ ਬੜਾ ਪਾਉਣ, ਪਾਣੀ ਲਾਣੀ, ਸੁੱਕੇ ਥਾਂ ਛਾਵੇਂ ਬੰਨਣ, ਹਰੇਕ ਤਰ੍ਹਾਂ ਨਾਲ ਸੇਵਾ ਕਰਨ ਪਰ ਦੁੱਧ ਨਾ ਦੇਣ, ਤੇ ਸੰਗਤ ਇਕੱਠੀ ਹੋ ਕੇ ਆ ਗਈ ਗੁਰੂ ਅੰਗਦ ਦੇਵ ਜੀ ਦੇ ਕੋਲ। ਸੱਚੇ ਪਾਤਸ਼ਾਹ ਪਸ਼ੂਆਂ ਦੀ ਸੇਵਾ ਵੀ ਬਹੁਤ ਕਰਦੇ ਆ, ਪੱਠਾ ਦੱਥਾ ਵੀ ਪਾਉਂਦੇ, ਸਾਰਾ ਦਿਨ ਪਸ਼ੂਆਂ ਨਾਲ ਪਸ਼ੂ ਬਣੇ ਰਹਿੰਦੇ ਆ, ਤੇ ਮਹਾਰਾਜ ਜਦੋਂ ਚੋਣ ਲੱਗਦੇ ਤੇ ਦੁੱਧ ਛਿੱਟ ਵੀ ਨਹੀਂ ਥੱਲੇ। ਕਾਰਨ ਕੀ ਭਾਈ? ਗੁਰੂ ਘਰ ਸੇਵਾ ਲਿਆਉਂਦੇ ਹੋ, ਮਹਾਰਾਜ ਕਿਤੇ ਕਿਤੇ ਲੈ ਆਈਦੀ ਹੈ। ਇੰਝ ਕਰੋ ਅੱਜ ਸ਼ਾਮ ਨੂੰ ਜਿਤਨੇ ਵੀ ਪਿੰਡ ਦੇ ਲੋਕ ਨੇ ਖਹਿਰੇ ਜੱਟ ਗਾਵਾਂ ਮੱਝਾਂ ਚੋਵੋ, ਇੱਕ ਛਿੱਟ ਆਪਣੇ ਘਰ ਨਹੀਂ ਰੱਖਣੀ, ਸਾਰੀ ਗੁਰੂ ਘਰ ਲੈ ਆਓ। ਸਤਸੰਗੀ ਜਦੋਂ ਗੁਰੂ ਕਾ ਬਚਨ ਮੰਨਿਆ, ਸੱਤ ਵਜਨ ਜੀ ਘਰ ਗਏ, ਸ਼ਾਮ ਹੋਈ, ਸੋ ਮੱਝਾਂ ਨੂੰ ਸਤਸੰਗ ਗਾਵਾਂ ਨੂੰ ਨਵਾਇਆ ਧੁਆਇਆ, ਚੋਣ ਬੈਠੇ ਅਤੇ ਬਾਲਟੀਆਂ ਭਰ ਭਰ ਕੇ ਦੁੱਧ, ਬਾਲਟੀਆਂ ਭਰ ਭਰ ਕੇ ਦੁੱਧ ਦਿੱਤਾ। ਜਿਤਨਾ ਦੁੱਧ ਸੀ ਸਾਰਾ ਹੀ ਗੁਰੂ ਘਰ ਲੈ ਆਏ। ਬੜੇ ਬੜੇ ਕੜਾਹੇ ਚੜ੍ਹ ਗਏ, ਸੱਚੇ ਪਾਤਸ਼ਾਹ ਨੇ ਕੜੀਆਂ ਵਿੱਚ ਪਾ ਕੇ, ਖੀਰਾਂ ਧਰੀਆਂ ਵਿੱਚ, ਦੇਸੀ ਘਿਓ ਪਾ ਕੇ ਸਤਸੰਗ ਸੰਗਤਾਂ ਨੂੰ ਵਰਤਾਇਆ, ਆਨੰਦ ਆ ਗਿਆ। ਸੱਚੇ ਪਾਤਸ਼ਾਹ ਕਹਿੰਦੇ ਹੁਣ ਦੁੱਧ ਬਹੁਤ ਹੋਵੇਗਾ ਤੁਹਾਡੇ, ਉਸ ਦੁੱਧ ਵਿੱਚੋਂ ਹਰ ਰੋਜ਼ ਜਿਤਨਾ ਸਰੇ ਬਣੇ ਗੁਰੂ ਘਰ ਲਿਆਉਣਾ। ਅੱਜ ਵੀ ਜਾਓ ਸ੍ਰੀ ਖਡੂਰ ਸਾਹਿਬ, ਅੱਜ ਵੀ ਸਤਸੰਗੀ ਉਹ ਘਿਓ ਵਾਲੀ ਖੀਰ ਉੱਥੇ ਦਿੰਦੇ ਨੇ ਸੰਤ ਮਹਾਂਪੁਰਸ਼, ਸੰਤ ਬਾਬਾ ਸੇਵਾ ਸਿੰਘ ਜੀ, ਇਹ ਗੁਰੂ ਦੀਆਂ ਬਖਸ਼ਿਸ਼ਾਂ। ਅਤੇ ਕਹਿਣ ਲੱਗੇ ਕਿ ਗੁਰੂ ਘਰ ਤਾਂ ਬਹੁਤ ਮਹਾਨ ਹੈ, ਇੱਥੇ ਤੇ ਬਹੁਤ ਵਧੀਆ ਲੰਗਰ ਬਣਨਾ ਚਾਹੀਦਾ ਸੀ।
1: ਕਹਾਂ ਹਾਲ ਹੋਇਆ ਹੋ ਘਰ ਕੇਰਾ।
0: ਕਹਿਣ ਲੱਗੇ ਬੀਬੀ ਜੀ, ਧੰਨ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਚੌਥੇ ਪਾਤਸ਼ਾਹ ਚੱਲ ਗਏ ਤੇ ਘਰ ਦਾ ਹਾਲ ਕੀ ਬਣ ਗਿਆ।
1: ਜਹ ਭੋਜਨ ਕੀ ਚਿੰਤਾ ਰਹੇ।
0: ਹੁਣ ਤੇ ਜੇ ਭੋਜਨ ਦੀ ਵੀ ਚਿੰਤਾ ਹੈ ਕਿ ਕਿਹੜੇ ਮਿਲਣਾ ਕਿ ਨਹੀਂ ਮਿਲਣਾ।
1: ਧਨ ਸੰਗ੍ਰਹਿ ਕਹ ਕਿਸ ਬਿਦਲ ਹੈ।
0: ਕਹਿਣ ਲੱਗੇ ਬੀਬੀ ਜੀ, ਭੈਣ ਜੀ, ਕਾਰਨ ਕੀ ਬਣ ਗਿਆ, ਪੈਸਾ ਇਕੱਠਾ ਕਰਨ ਲੱਗ ਪਏ, ਕੀ ਮਾਇਆ ਤੁਸੀਂ ਜੋੜਨ ਲੱਗ ਗਏ,
1: ਕਿਆ ਕਾਰਨ ਹੈ ਇਸ ਬਿਖੈ ਬਤਾਵੋ।
0: ਤੇ ਭੈਣ ਜੀ ਦੱਸੋ ਇਹਦਾ ਕਾਰਨ ਕੀ ਹੈ ਕਿ ਲੰਗਰ ਕਿਉਂ ਮਸਤਾਨੇ ਹੋ ਗਏ, ਲੰਗਰ 'ਚ ਤਾਂ ਕੁਛ ਵੀ ਨਹੀਂ, ਆਚਾਰ ਦੇ ਨਾਲ ਰੋਟੀਆਂ ਖਾਈ ਜਾਂਦੇ, ਲੱਸੀ ਨਾਲ ਰੋਟੀਆਂ ਖਾਈ ਜਾਂਦੇ ਹਾਂ।
1: ਦਾਰਿਦ ਮਹਿਦ ਕਸ਼ਟ ਕੋ ਪਾਵੋ।
0: ਇਹਨਾਂ ਦਾ ਦਲਿੱਦਰ ਗੁਰੂ ਘਰ ਦੇ ਵਿੱਚ ਇਹਨਾਂ

0: ਤਾਂ ਵੀ ਇਸ ਤਰ੍ਹਾਂ ਪ੍ਰਾਹੁਣਚਾਰੀ ਵਿੱਚ ਮੈਂ ਆਇਆ ਸੀ, ਮੈਂ ਬੜੇ ਚਿਰ ਪਿੱਛੋਂ ਆਇਆ ਸੀ, ਤੁਹਾਡਾ ਭਰਾ ਲੱਗਦਾ ਹਾਂ, ਤੇ ਤੁਹਾਨੂੰ ਚਾਹੀਦਾ ਸੀ ਕੁਛ ਵਿਸ਼ੇਸ਼ ਬਣਾ ਕੇ ਛਕਾਉਂਦੇ ਮੈਨੂੰ।
1: ਤਿਸ ਕੋ ਤਾ ਦੇਹੋ ਨੀਕੇ ਖਾਏ।
0: ਤੇ ਇਸ ਤਰ੍ਹਾਂ ਜਿਹੜੇ ਸੀ ਤੁਹਾਡੇ ਇਸੇ ਪ੍ਰਕਾਰ ਮੇਰੇ ਪਿਤਾ ਭਾਵ ਭਾਈ ਗੁਰਦਾਸ ਜੀ ਕਹਿੰਦੇ, ਜਿਹੜੇ ਤੁਹਾਡੇ ਪਿਤਾ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ।
1: ਕਹਿ ਮਮ ਸਮ ਸਭ ਕੇ ਸੰਗ ਕਰੋ।
0: ਕਹਿਣ ਲੱਗੇ ਕਿ ਕਾਂ ਜਾਂ ਮੇਰੇ ਨਾਲ ਹੀ ਸਾਰਿਆਂ ਮੇਰੇ ਨਾਲ ਇੱਦਾਂ ਕਰਦੇ ਹੋ, ਮਤਲਬ ਕਿ ਤੁਸੀਂ ਸੋ ਗੁਰੂ ਜੀ ਤੇ ਦੂਸਰਿਆਂ ਨਾਲ ਚੰਗਾ ਵਰਤਾਓ ਕਰਦੇ, ਕੀ ਮੈਨੂੰ ਇੱਦਾਂ ਕੀਤਾ ਕਿ ਮੇਰੇ ਆਉਣ ਤੇ ਹੀ ਇਹ ਸੁੱਕੀਆਂ ਮਿੱਸੀਆਂ ਰੋਟੀਆਂ ਖਵਾਈਆਂ।
1: ਅਸ ਆਹਾਰ ਕੋ ਆਗੈ ਧਰੋ।
0: ਕਹਿਣ ਲੱਗੇ ਇਹੋ ਜਿਹਾ ਭੋਜਨ ਕੀ ਹਰੇਕ ਦੇ ਅੱਗੇ ਰੱਖਦੇ ਹੋ।
1: ਸ੍ਰੀ ਗੁਰ ਅਮਰਦਾਸ ਕੀ ਤਨੀਆ।
0: ਤੁਸੀਂ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੀ ਸਪੁੱਤਰੀ ਹੋ।
1: ਸੁਣ ਕਰ ਭਾਨੀ ਬਾਣੀ ਭਨੀਆ।
0: ਇਹ ਸੁਣ ਕੇ ਭਾਈ ਗੁਰਦਾਸ ਜੀ ਤੋਂ ਆਪਣੇ ਭਰਾ ਤੋਂ ਬੀਬੀ ਭਾਨੀ ਜੀ ਕਹਿਣ ਲੱਗੇ,
1: ਸੁਣੋ ਭਰਾਤ ਭੋਜਨ ਅਥ ਖਾਵਹੁਤ।
0: ਕਹਿਣ ਲੱਗੇ ਕਿ ਭਰਾ ਜੀ ਵੀਰ ਜੀ ਸੁਣੋ, ਅਸੀਂ ਵੀ ਰੋਜ਼ ਇਹੀ ਭੋਜਨ ਛਕਦੇ ਹਾਂ।
1: ਕਹੂ ਸਮੇਂ ਇਹ ਭੀ ਨਹਿ ਪਾਵਤ।
0: ਕਦੇ ਕਦੇ ਤੇ ਰੋਟੀ ਵੀ ਨਹੀਂ ਮਿਲਦੀ, ਕਈ ਕਈ ਉਹਨਾਂ ਭੁੱਖੇ ਰਹਿਣਾ ਪੈਂਦਾ ਹੈ।
1: ਸਦਨ ਪਿਤਾ ਕੇ ਪੂਜਾ ਆਏ।
0: ਕਹਿਣ ਲੱਗੇ ਕਿ ਇਸ ਪ੍ਰਕਾਰ ਦੀ ਇਹ ਹਾਲਤ ਬਣੀ, ਸਦਨ ਪਿਤਾ ਕੇ ਪੂਜਾ ਆਏ। ਕਹਿਣ ਲੱਗੇ ਕਿ ਪਿਤਾ ਜੀ ਦੀ ਸੋ ਇਸ ਪ੍ਰਕਾਰ ਉੱਥੋਂ ਘਰ ਛੱਡ ਕੇ ਤੇ ਇੱਥੇ ਆਏ ਹਾਂ।
1: ਜੋ ਇੱਕ ਦਿਨ ਮੈਂ ਲੀਜ ਹੈ ਖਾਏ।
0: ਕਹਿੰਦੇ ਜੋ ਮਿਲਦਾ ਇੱਕ ਦਿਨ ਛਕ ਲਈਦਾ, ਕਈ ਵਾਰ ਭੁੱਖੇ ਰਹਿਣਾ ਪੈਂਦਾ। ਵੇਖੋ ਇਹੋ ਜਿਹੀ ਹਾਲਤ ਹੋਈ ਸੀ ਕਿਸੇ ਸਮੇਂ ਗੁਰੂ ਘਰ ਦੇ ਵਿੱਚ।
1: ਸੰਜਮ ਭੂਖਨ ਬਸਤਰਨ ਕੇਰਾ।
0: ਸੋ ਕਹਿਣ ਲੱਗੇ ਕਿ ਜਿਹੜੇ ਗਹਿਣੇ ਬਸਤਰ ਆਦਿਕ ਕੱਪੜੇ ਆਦਿਕ ਹਨ,
1: ਤਿਉਂ ਜਬ ਹੋਤ ਸਰਬ ਤੈ ਹੇਰਾ।
0: ਕਹਿਣ ਲੱਗੇ ਜਦੋਂ ਸਾਰਾ ਕੁਛ ਆਪਾਂ ਵੇਖਦੇ ਹਾਂ,
1: ਤਉ ਦੇਗ ਮਹਿ ਘਾਟੋ ਨਾ ਹੈ।
0: ਕਹਿਣ ਲੱਗੇ ਤਾਂ ਵੀ ਕਹਿਣ ਲੱਗੇ ਭਾਈ ਗੁਰਦਾਸ ਜੀ ਕਿ ਕਿੰਨਾ ਸੋਹਣਾ ਕੱਪੜਾ ਪਾਉਂਦੇ ਸੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਵੇਲੇ, ਚੰਗਾ ਭੋਜਨ ਖਾਂਦੇ ਸੀ, ਘਾਟਾ ਨਹੀਂ ਸੀ ਕਦੀ ਪਿਆ।
1: ਆਵਹਿ ਤੋ ਜਿਤਕ ਸਭ ਖਾਂਹੇ।
0: ਜਿੰਨੀ ਵੀ ਸੰਗਤ ਆਉਂਦੀ ਸੀ ਸਾਰੀ ਛਕਦੀ ਸੀ।
1: ਬਚਿਓ ਰਹਿਤ ਸੋ ਪਸੰਦ ਖਵਾਵੈ।
0: ਜਿਹੜਾ ਭੋਜਨ ਗੁਰੂ ਅਮਰਦਾਸ ਜੀ ਦੇ ਵੇਲੇ ਬਚ ਜਾਂਦਾ ਸੀ ਤੇ ਸੱਚੇ ਪਾਤਸ਼ਾਹ ਜੀ ਉਹ ਭੋਜਨ ਪਸ਼ੂਆਂ ਨੂੰ ਸੋ ਗਾਵਾਂ ਮੱਝੀਆਂ ਨੂੰ ਜਾਂ ਮੱਛੀਆਂ ਆਦਿਕ ਨੂੰ ਪਾ ਦਿੰਦੇ ਸੀ ਸਤਸੰਗ ਦੀ। ਦੂਸਰੀ ਬੇਨਤੀ ਕਿ ਗੁਰੂ ਅਮਰਦਾਸ ਜੀ ਦੇ ਵੇਲੇ ਐਸਾ ਸਿਸਟਮ ਸੀ ਕਿ ਗੁਰੂ ਜੀ ਇੱਕ ਵੀ ਦਾਣਾ ਕਿਸੇ ਅਨਾਜ ਦਾ ਨਹੀਂ ਸੀ ਜਮ੍ਹਾਂ ਕਰਦੇ। ਸ਼ਾਮ ਨੂੰ ਸਾਰੇ ਭਾਂਡੇ ਧੋ ਕੇ ਮੋਢੇ ਮਾਰ ਦੇਣੇ, ਕਰਮਾ ਹੋਏਗਾ ਤੇ ਕੱਲ੍ਹ ਨੂੰ ਫੇਰ ਆ ਜਾਏਗਾ। ਗੱਡਿਆਂ ਦੇ ਗੱਡੇ ਖਲੋਤੇ ਰਹਿੰਦੇ ਸੀ, ਲਾਈਨਾਂ ਲੱਗੀਆਂ, ਸਾਨੂੰ ਦਿਓ ਸੇਵਾ ਜੀ ਸਾਨੂੰ। ਅਤੇ ਭਾਈ ਗੁਰਦਾਸ ਜੀ ਕਹਿੰਦੇ ਕਿ ਤੁਹਾਡੇ ਪਿਤਾ ਜੀ ਮੇਰੇ ਤਾਇਆ ਜੀ ਧੰਨ ਗੁਰੂ ਅਮਰਦਾਸ ਜੀ ਦੇ ਵੇਲੇ ਤੇ ਇੰਨਾ ਲੰਗਰ ਜਿਹੜਾ ਸੀ ਇਹ ਚੱਲਦਾ ਸੀ।
1: ਇਸ ਤੇ ਬਚਹਿ ਸੋ ਨਦੀ ਬਹਾਵੈ।
0: ਕਹਿੰਦੇ ਜਿਹੜਾ ਭੋਜਨ ਸੰਗਤ ਤੋਂ ਬਚ ਜਾਂਦਾ ਸੀ ਉਹ ਫਿਰ ਗਾਵਾਂ ਨੂੰ ਛਕਾ ਦਿੰਦੇ ਸੀ, ਪਸ਼ੂਆਂ ਨੂੰ ਛਕਾ ਦਿੰਦੇ, ਜਿਹੜਾ ਬਜ ਹੈ ਉਹ ਦਰਿਆ ਦੇ ਵਿੱਚ ਮੱਛੀਆਂ ਨੂੰ ਪਾ ਦਿੰਦੇ ਸੀ।
1: ਤੁਨ ਸ਼੍ਰੀ ਅਰਜਨ ਕੇ ਪਿਤ ਹੋਏ।
0: ਕਹਿਣ ਲੱਗੇ ਫਿਰ ਗੁਰੂ ਅਰਜਨ ਦੇਵ ਜੀ ਦੇ ਪਿਤਾ ਜੀ ਤੁਹਾਡੇ ਮਾਲਕ ਧੰਨ ਗੁਰੂ ਰਾਮਦਾਸ ਸਾਹਿਬ ਜੀ ਹੋਏ।
1: ਪੂਜਤ ਚਾਹੋ ਦਿਸ਼ ਤੇ ਸਭ ਕੋਏ।
0: ਸਾਰੇ ਪਾਸੇ ਸੰਗਤਾਂ ਕੇ ਉਹਨਾਂ ਦੀ ਸੇਵਾ ਕਰਦੀਆਂ ਸਨ।
1: ਉਤੋ ਇਕੱਤਰ ਸਕਲ ਪਰਿਵਾਰ।
0: ਸਾਰਾ ਪਰਿਵਾਰ ਇਕੱਠਾ ਸੀ ਉਸ ਸਮੇਂ।
1: ਚੱਲਿਓ ਜਾਤ ਆਛੋ ਵਿਵਹਾਰੂ।
0: ਫਿਰ ਵੀ ਜਿਹੜਾ ਗੁਰੂ ਕਾ ਲੰਗਰ ਸੀ, ਗੁਰੂ ਕਾ ਕਾਰ ਵਿਹਾਰ ਸੀ, ਬੜੇ ਸੋਹਣੇ ਤਰੀਕੇ ਨਾਲ ਚੱਲਦਾ ਸੀ।
1: ਤਿੰਨ ਪਾਛੇ ਇਹੋ ਭਰਾਤਾ ਤੀਨ।
0: ਕਹਿਣ ਲੱਗੇ ਕਿ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਜੀ ਉਹਨਾਂ ਤੋਂ ਪਿੱਛੋਂ ਤਿੰਨ ਭਰਾ ਪਾ ਪ੍ਰਿਥੀ ਚੰਦ ਮਹਾਂਦੇਵ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ।
1: ਭਏ ਵਿਰੋਧੀ ਮਨ ਰਸਲੀਨ।
0: ਕਹਿਣ ਲੱਗੇ ਕਿ ਗੁਰੂ ਜੀ ਦੇ ਵਿਰੋਧੀ ਹੋ ਗਏ, ਭਾਵ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਿਰੋਧ ਤਾਂ ਕਰਨ ਲੱਗੇ ਪ੍ਰਿਥੀ ਚੰਦ ਆਦਿਕ।
1: ਸ੍ਰੀ ਅਰਜਨ ਕੋ ਲਾਗ ਇਹੋ ਜਾਣੈ।
0: ਸੋ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੂੰ ਛੋਟਾ ਸਮਝਦੇ ਹਨ।
1: ਵਿਘਨ ਅਨੇਕ ਭਾਂਤ ਕੇ ਠਾਨੈ।
0: ਅਨੇਕ ਤਰ੍ਹਾਂ ਦੇ ਵਿਘਨ ਪਾਉਂਦੇ ਬੀਬੀ ਜੀ ਕਹਿੰਦੇ ਕਿ ਜਿਹੜੇ ਮਹਾਂਦੇਵ ਜੀ ਇਹ ਖਾਸ ਤੌਰ ਤੇ ਪ੍ਰਿਥੀ ਚੰਦ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਤਾਂ ਹੀ ਬੜੇ ਵਿਘਨ ਪਾਉਂਦੇ ਹਨ।
1: ਸੋਢੀ ਕੁਲ ਮਹਿ ਗੁਰਤਾ ਰਾਖੀ।
0: ਸੋ ਗੁਰਤਾ ਗੱਦੀ ਜਿਹੜੀ ਮੈਂ ਸੇਵਾ ਕਰਕੇ ਗੁਰੂ ਦੀ ਖੁਸ਼ੀ ਲੈ ਕੇ ਆਪਣੇ ਪਿਤਾ ਜੀ ਦੇ ਝੋਲੀ ਅੱਡ ਕੇ ਤੇ ਗੁਰਤਾ ਗੱਦੀ ਸੋਢ ਬੰਸ਼ ਵਿੱਚ ਹੀ ਰੱਖ ਲਈ।
1: ਨਹਿ ਜਾਣੈ ਇਮ ਧਨ ਅਭਿਲਾਖੀ।
0: ਤੇ ਮੈਂ ਜਾਣਿਆ ਸੀ ਕਿ ਇਸ ਪ੍ਰਕਾਰ ਜਿਹੜਾ ਇਹ ਪ੍ਰਿਥੀ ਚੰਦ ਹੈ ਇਹ ਧਨ ਦਾ ਇੱਛਾਵਾਨ ਹੈ।
1: ਆਗਿਆ ਮਹਿ ਦੋਨੋ ਨਹਿ ਰਹਿ।
0: ਕਹਿ ਕਹਿਣ ਲੱਗੇ ਕਿ ਪ੍ਰਿਥੀ ਚੰਦ ਤੇ ਮਹਾਂਦੇਵ ਇਹ ਗੁਰੂ ਪਿਤਾ ਜੀ ਦੀ ਆਗਿਆ ਵਿੱਚ ਨਹੀਂ ਰਹੇ।
1: ਪਿਤਾ ਜਾਨ ਉਚਤਾ ਕੋਚ ਹੈ,
0: ਇਹ ਹਮੇਸ਼ਾ ਗੁਰੂ ਨੂੰ ਪਿਓ ਹੀ ਸਮਝਦੇ ਰਹੇ।
1: ਤਿਨਕੇ ਸਾਮ ਸ਼੍ਰੀ ਅਰਜਨ ਕਰਤਾ,
0: ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ
1: ਜੇ ਕਰ ਜਾਤ ਅਪਰ ਕੋ ਗੁਰਤਾ,
0: ਕਹਿੰਦੇ ਜੇ ਗੁਰੂ ਅਰਜਨ ਦੇਵ ਜੀ ਵੀ ਨਾ ਕਰ ਦਿੰਦੇ, ਗੁਰੂ ਦਾ ਵਚਨ ਨਾ ਮੰਨਦੇ ਤੇ ਗੁਰਤਾ ਗੱਦੀ ਕਿਤੇ ਹੋਰ ਚਲੀ ਜਾਂਦੀ।
1: ਸੇਵਕ ਕੀ ਇਹੋ ਵਸਤ ਸਦੀਵਾ,
0: ਕਹਿਣ ਲੱਗੇ ਸਦੀਵ ਸਦਾ ਹੀ ਇਹ ਸੇਵਕਾਂ ਦੀ ਵਸਤੂ ਹੈ, ਸੇਵਕ ਦੇ ਕੋਲ ਜਾਣੀ ਚਾਹੀਦੀ ਹੈ।
1: ਕਰ ਦਾਵਾ ਕੋ ਗੁਰੂ ਨਾ ਥੀਵਾ,
0: ਅੱਜ ਤੱਕ ਕੋਈ ਵੀ ਦਾਵਾ ਕਰਕੇ ਕਿ ਮੈਂ ਹੀ ਗੁਰੂ ਹਾਂ, ਏਦਾਂ ਨੀ ਗੁਰੂ ਬਣਿਆ ਕਦੇ ਕੋਈ।
1: ਯਾਂਤੇ ਸ਼੍ਰੀ ਅਰਜਨ ਹਿਤ ਸਾਜਾ,
0: ਇਸ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਸਾਜਣਾ ਕੀਤਾ ਗੁਰੂ ਰਾਮਦਾਸ ਜੀ ਨੇ।
1: ਰਾਖ ਲਈ ਸੋਢੀ ਕੁਲ ਲਾਜਾ,
0: ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੋਢੀਆਂ ਦੀ ਕੁਲ ਦੀ ਲਾਜ ਰੱਖ ਲਈ।
1: ਮੋਰ ਮਨੋਰਥ ਪੂਰਨ ਕੀਨ,
0: ਮੇਰੇ ਮਨ ਦਾ ਮਨੋਰਥ ਸੀ, ਬੀਬੀ ਭਾਨੀ ਜੀ ਕਹਿੰਦੇ ਆ, ਮੇਰੇ ਮਨ ਦਾ ਮਨੋਰਥ ਸੀ ਘਰ ਚ ਘਰ ਚ ਰਹਿ ਜਾਏ, ਇਹ ਪੂਰਾ ਕਰਤਾ ਗੁਰੂ ਅਰਜਨ ਦੇਵ ਜੀ ਨੇ।
1: ਮਮ ਪਿਤ ਬਚਨ ਸਾਚ ਕਰ ਦੀਨ,
0: ਕਹਿੰਦੇ ਮੇਰੇ ਪਿਤਾ ਜੀ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਬਚਨ ਮੇਰੇ ਲਾਲ ਗੁਰੂ ਅਰਜਨ ਦੇਵ ਜੀ ਨੇ ਸੱਚ ਕਰ ਦਿੱਤਾ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਤੇ ਬੀਬੀ ਭਾਨੀ ਜੀ ਦੀ ਆਸ ਵਿੱਚ ਵਿਚਾਰ ਚੱਲ ਚੱਲੇਗੀ ਸਤਸੰਗੀਓ, ਕਿਵੇਂ ਪ੍ਰਿਥੀ ਚੰਦ ਘੇਰਾਬੰਦੀ ਕਰੀ ਬੈਠਾ ਅੰਮ੍ਰਿਤਸਰ ਦੀ, ਤੇ ਕਿਸ ਤਰੀਕੇ ਨਾਲ ਭਾਈ ਗੁਰਦਾਸ ਜੀ ਫਿਰ ਉਦਮ ਕਰਦੇ ਨੇ, ਇਹ ਸਾਰੀ ਕਥਾ ਵਿਚਾਰ ਆਉਣ ਵਾਲੇ ਦਿਨ ਸ਼੍ਰਵਣ ਕਰਾਂਗੇ। ਗੁਰੂ ਕਿਰਪਾ ਕਰਨ ਸਤਸੰਗੀਓ, ਨਾਮ ਦਾਨ ਬਖਸ਼ਣ ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਣ ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਸ਼ੁਕਰ ਗੁਰੂ ਕਾ ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ, ਸਤਸੰਗੀਓ ਸੱਚੇ ਪਾਤਸ਼ਾਹ ਮਿਹਰ ਕਰਨ। ਅਗਲਾ ਪ੍ਰੋਗਰਾਮ ਬਹੁਤ ਸਤਿਕਾਰਯੋਗ ਗੁਰੂ ਕੇ ਪਿਆਰੇ ਆਏ ਨੇ, ਇਹਨਾਂ ਨੇ ਕਰਨਾ ਅਤੇ ਇਹਦੀ ਇਸ ਬਾਰੇ ਸੂਚਨਾ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਗੁਰਵਿੰਦਰ ਸਿੰਘ ਜੀ ਆਪ ਸੰਗਤਾਂ ਨੂੰ ਦੇਣਗੇ। ਸੋ ਇੰਨੀ ਕੁ ਸੇਵਾ ਪ੍ਰਵਾਨ ਕਰਨੀ ਸਤਸੰਗੀਓ, ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ, ਬਹੁਤ ਸਤਿਕਾਰ ਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ, ਗੁਰ ਇਤਿਹਾਸ ਦੀ ਕਥਾ ਵਿਚਾਰ ਦੁਆਰਾ ਆਪ ਸੰਗਤ ਨੂੰ ਨਿਹਾਲ ਕੀਤਾ ਹੈ। ਸੋ ਜੋ ਹਰ ਸ਼ਨੀਸ਼ਰਵਾਰ 6:30 ਤੋਂ ਲੈ ਕੇ 7:30 ਤੱਕ ਗੁਰਮੁਖ ਪਿਆਰਿਆਂ ਵੱਲੋਂ ਗੁਰਮੰਤਰ ਸਿਮਰਨ ਦੇ ਜਾਪ ਹੁੰਦੇ ਹਨ, ਅੰਮ੍ਰਿਤ ਵੇਲੇ ਵੀ 5:30 ਸਤਸੰਗ ਦੀ ਗੁਰਮੁਖ ਪਿਆਰਿਆਂ ਵੱਲੋਂ ਸਿਮਰਨ ਹੁੰਦੇ ਨੇ। ਸੋ ਆਪ ਜੀ ਨੇ ਇਸੇ ਤਰ੍ਹਾਂ ਗੁਰੂ ਚਰਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਵਾਹਿਗੁਰੂ ਗੁਰਮੰਤਰ ਸਿਮਰਨ ਦੇ ਨਾਲ ਜੁੜ ਕੇ ਸਮੇਂ ਔਰ ਸਵਾਸਾਂ ਨੂੰ ਸਫਲੇ ਕਰਨਾ ਜੀ। ਗੁਰੂ ਘਰ ਵਿਖੇ ਕੱਲ੍ਹ ਰੋਜ਼ ਤੋਂ ਸ਼੍ਰੀ ਅਖੰਡ ਪਾਠ ਸਾਹਿਬ 2 ਪ੍ਰਾਰੰਭ ਹੋਏ ਹਨ। ਇਹ ਬੀਬੀ ਭਾਨੀ ਜੀ ਹਾਲ ਨੰਬਰ 3 ਵਿੱਚ ਕੱਲ੍ਹ ਭੋਗ ਪਾਏ ਜਾਣਗੇ, ਉਪਰੰਤ ਮੌਜੂਦਾ ਸੰਘਰਸ਼ ਦੇ ਸ਼ਹੀਦ ਸਿੰਘਾਂ ਨੂੰ ਸਮਰਪਿਤ ਦੀਵਾਨ ਸਜਣਗੇ। ਗੁਰਬਾਣੀ ਪਾਠ ਬੋਧ ਦੇ ਸਮਾਗਮ ਜੋ 25 ਤਰੀਕ ਤੋਂ ਲੈ ਕੇ 30 ਤਰੀਕ ਤੱਕ ਹੋਣਗੇ, 30 ਤਰੀਕ ਨੂੰ ਸਮਾਪਤੀ ਹੋਵੇਗੀ। ਸੋ ਸਾਧ ਸੰਗਤ ਜੀ, ਇਹਨਾਂ ਸਮਾਗਮਾਂ ਵਿੱਚ ਪੰਨ ਦੇ ਮਹਾਨ ਸ਼ਖਸੀਅਤਾਂ ਵਿਦਵਾਨ ਜਨ ਰਾਗੀ ਸਿੰਘ ਸਾਹਿਬਾਨ ਹਾਜ਼ਰੀਆਂ ਭਰਨ ਵਾਸਤੇ ਪਹੁੰਚ ਰਹੇ ਨੇ। ਆਪ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਸਵਾਓ ਹੁਣ ਉਹਨਾਂ ਸਮਾਂ ਗੁਰਮੰਤਰ ਸਿਮਰਨ ਦਾ ਜਾਪ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰ ਪਿਆਰੇ ਸਾਧ ਸੰਗਤ ਜੀ, ਪਿਛਲੇ ਹਫ਼ਤੇ ਦੀ ਤਰ੍ਹਾਂ ਇਸ ਵਾਰ ਵੀ ਆਪਾਂ ਗੁਰਮੁਖਾਂ ਪਾਸੋਂ ਕੀਰਤਨ ਸਿਮਰਨ ਕਥਾ ਦੁਆਰਾ ਗੁਰਬਾਣੀ ਨਾਲ ਜੁੜਨ ਦਾ ਯਤਨ ਕਰੀਏ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਐਸੇ ਉਦਰੇ ਜਿਨ ਰਾਮ ਧਿਆਏ, ਯਤਨ ਮਾਇਆ ਕੇ ਕਾਮਨਾ ਆਏ। ਆਓ ਜਿੰਨਾ ਚਿਰ ਗੁਰੂ ਪਿਆਰੇ ਸਟੇਜ 'ਤੇ ਪਹੁੰਚਦੇ ਆ, ਆਪਾਂ ਸਾਰੇ ਸਿਮਰਨ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

0: ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
1: ਗੁਰੂ ਜੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕੁਰਬਾਨੀ ਅਸਟੇਟਸ ਲਿਵ ਤਾਂ ਦੋਈ ਰਾਹ ਹੈ ਹੁਕਮੀ ਕਾਰ ਕਮਾਏ ਵੀ ਹੈਵ ਅ ਚੋਇਸ

Why could it?

Why could it?

0: ਕੰਦਮਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰੀਤ ਸਾਹਿਬ ਸਿੰਘ ਜੀ, ਆਓ ਅਕਾਲ ਪੁਰਖ ਵਾਹਿਗੁਰੂ ਜੀ ਦਾ ਧੰਨਵਾਦ ਕਰੀਏ ਜਿਨ੍ਹਾਂ ਨੇ ਆਪਾਂ ਨੂੰ ਇੱਕ ਹੋਰ ਮੌਕਾ ਬਖਸ਼ਿਆ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਉਹਨਾਂ ਦਾ ਜਸ ਗਾਉਣ ਦਾ, ਸਰਵਣ ਕਰਨ ਦਾ। ਪਿਆਓ ਅਰਦਾਸ ਬੇਨਤੀਆਂ ਜੋਦੜੀਆਂ ਕਰੀਏ ਵੀ ਸੱਚੇ ਪਾਤਸ਼ਾਹ ਵੀ ਸਾਡੇ ਹਿਰਦਿਆਂ 'ਚ ਵੱਸ ਜਾਏ। ਅੱਜ ਦੇ ਦੀਵਾਨੇ ਦੀ ਇੱਥੇ ਸਮਾਪਤੀ ਸੀਗੀ। ਕੱਲ੍ਹ ਸਵੇਰੇ ਫਿਰ ਆਪ ਜੀ ਦੇ ਅੰਮ੍ਰਿਤ ਵੇਲੇ ਦਰਸ਼ਨ ਕਰਾਂਗੇ ਇੱਥੇ ਹੀ ਮੇਨ ਦਰਬਾਰ ਹਾਲ ਦੇ ਵਿੱਚ ਪੌਣੇ ਛੇ ਤੋਂ ਲੈ ਕੇ ਪੌਣੇ 7 ਵਜੇ ਤੱਕ। ਉਹ ਤੋਂ ਬਾਅਦ 7 ਵਜੇ ਤੋਂ ਲੈ ਕੇ 9 ਵਜੇ ਤੱਕ ਹਾਲ ਨੰਬਰ 2 ਦੇ ਵਿੱਚ ਆਪਣੇ ਸਿਮਰਨ ਹੋਣਗੇ, ਜਿਹਦੇ ਵਿੱਚ ਗੁਰਮੁਖ ਪਿਆਰੇ ਪਹੁੰਚ ਗਏ। ਇਸੇ ਤਰ੍ਹਾਂ ਇੰਗਲਿਸ਼ ਵਿੱਚ ਦੀਵਾਨ ਲਾਉਣਗੇ। ਆਪਾਂ ਕੋਸ਼ਿਸ਼ ਕਰੀਏ ਆਪ ਹੀ ਆਈਏ, ਬੱਚਿਆਂ ਨੂੰ ਵੀ ਲਾਈਏ, ਤਾਂ ਕਿ ਜੋ ਆਉਣ ਵਾਲੀ ਪਨੀਰੀ ਹੈ ਉਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਸਕੇ। ਕੱਲ੍ਹ ਸ਼ਾਮਾਂ ਦੇ ਪ੍ਰੋਗਰਾਮ ਫਿਰ ਜਿੱਦਾਂ ਪਿਛਲੇ ਹਫ਼ਤੇ ਕਲਗੀਧਰ ਗੁਰਦੁਆਰਾ ਸਾਹਿਬ ਹੋਏ ਸੀ, ਉੱਥੇ ਵੀ ਘੰਟਾ ਗੁਰਮੁਖ ਪਿਆਰੇ ਪਹੁੰਚ ਰਹੇ ਸ਼ਾਮੀ 6 ਤੋਂ ਲੈ ਕੇ 7 ਵਜੇ ਤੱਕ। ਇਸੇ ਤਰ੍ਹਾਂ ਅਗਲੇ ਹਫ਼ਤੇ ਦਾ ਜੋ ਵੀ ਪ੍ਰੋਗਰਾਮ ਬਣੇਗਾ ਉਹ ਆਪ ਜੀ ਨੂੰ ਕੱਲ੍ਹ ਸਵੇਰੇ ਆਪਾਂ 7 ਤੋਂ 9 ਵਜੇ ਜਿਹੜੇ ਹਾਲ ਨੰਬਰ 2 ਵਿੱਚ ਉੱਥੇ ਅਨਾਊਂਸ ਕਰਕੇ ਦੱਸ ਦਿੱਤਾ ਜਾਏਗਾ। ਹੋਰ ਕੋਈ ਵੀ ਜਾਣਕਾਰੀ ਲੈਣੀ ਹੋਵੇ ਆਪ ਜੀ ਦੀ mysimran.com 'ਤੇ ਜਾ ਕੇ ਲੈ ਸਕਦੇ ਹੋ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰੀਆਂ ਜੀ ਹੋਈਆਂ, ਅਨੇਕ ਗਲਤੀਆਂ ਭੁੱਲਾਂ ਦੀ ਖਿਮਾ ਜੀ ਸੰਗਤ ਸਤਿਗੁਰ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
2: ਬਹੁਤ ਬਹੁਤ ਧੰਨਵਾਦ ਗੁਰਮੁਖ ਪਿਆਰਿਆਂ ਦਾ ਜਿਨ੍ਹਾਂ ਨੇ ਆਪ ਵੀ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ ਵਾਹਿਗੁਰੂ ਗੁਰਮੰਤਰ ਸਿਮਰਨ ਦੇ ਨਾਲ ਜੁੜੇ ਹਨ। ਆਪ ਸਮੂਹ ਸਾਧ ਸੰਗਤ ਨੂੰ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੁਤਰੇ ਪਾਰ ਜੋ ਸਰਦਾ ਕਰ ਸਿਮਦੇ ਪਾਰ ਉਤਾਰਨ ਹਾਰ ਗੁਰਮੰਤਰ ਸਿਮਰਨ ਦੇ ਨਾਲ ਜੋੜਿਆ ਹੈ, ਸਮੇਂ ਔਰ ਸਵਾਸਾਂ ਨੂੰ ਸਫਲੇ ਕੀਤਾ ਹੈ। ਸਮੂਹੀ ਗੁਰਮੁਖ ਪਿਆਰਿਆਂ ਦਾ ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਸਤਿਗੁਰੂ ਦੀ ਕਿਰਪਾ ਕਰਨ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਪੰਥ ਕੌਮ ਦੀ ਗੁਰਸਿੱਖੀ ਪ੍ਰਚਾਰ ਪ੍ਰਸਾਰ ਦੁਆਰਾ ਸੇਵਾ ਕਰਦੇ ਰਹਿਣ। ਹੁਣ ਸਾਧ ਸਿੰਘ ਜੀ ਸਮਾਂ ਹੋਇਆ ਹੈ ਰੋਜ਼ਾਨਾ ਦੀ ਤਰ੍ਹਾਂ ਗੁਰਬਾਣੀ ਪਾਠ ਬੋਧ ਸਮਾਗਮ ਦਾ। ਸੋ ਸਾਧ ਸੰਗਤ ਜੀ, ਉਹ 3 ਮਈ ਤੋਂ ਗੁਰੂ ਘਰ ਵਿਖੇ ਗੁਰਬਾਣੀ ਪਾਠ ਬੋਧ ਸਮਾਗਮ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਆਰੰਭੇ ਸਨ। ਮਹਾਰਾਜ ਦੀ ਅਪਾਰ ਕਿਰਪਾ ਦੇ ਸਦਕਾ 1353 ਅੰਗ ਤੱਕ ਆਪ ਸੰਗਤਾਂ ਨੇ ਬਾਣੀ ਨਾਲ ਜੁੜੇ ਹੋ। 30 ਅਗਸਤ ਨੂੰ ਸਾਧ ਸੰਗਤ ਜੀ ਭੋਗ ਪੈਣਗੇ। ਸੋ ਸੰਪੂਰਨਤਾ ਦੇ ਜਿਹੜੇ ਵਿਸ਼ੇਸ਼ ਗੁਰਮਤਿ ਸਮਾਗਮ ਨੇ ਗੁਰੂ ਘਰ ਵੱਲੋਂ ਉਲੀਕੇ ਗਏ ਹਨ, ਜਿਨ੍ਹਾਂ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਪਰ ਪੰਥ ਦੇ ਮਹਾਨ ਸ਼ਖਸੀਅਤ ਸਿੰਘ ਸਾਹਿਬ, ਰਾਗੀ ਸਿੰਘ ਸਾਹਿਬਾਨ, ਢਾਡੀ ਸਿੰਘ ਸਾਹਿਬਾਨ, ਬੁਲਾਰੇ ਜਨ ਪਹੁੰਚ ਰਹੇ ਨੇ। ਬਹੁਤ ਹੀ ਸਤਿਕਾਰਯੋਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਸਾਹਿਬਾਨ, ਜਿਨ੍ਹਾਂ ਨੇ ਲੰਮਾ ਸਮਾਂ ਉੱਥੇ ਸੇਵਾਵਾਂ ਨਿਭਾਈਆਂ ਨੇ, ਸਿੰਘ ਸਾਹਿਬ ਗਣੀ ਰਵੇਲ ਸਿੰਘ ਜੀ, ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ, ਮੁੱਖ ਕਥਾਵਾਚਕ ਗੁਰਦੁਆਰਾ ਮੰਜੀ ਸਾਹਿਬ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ, ਸਿੰਘ ਸਾਹਿਬ ਗਿਆਨੀ ਗੁਰਚਰਨ ਸਿੰਘ ਜੀ ਅਰਦਾਸੀਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਦਮਦਮੀ ਟਕਸਾਲ ਦੇ ਵਿਦਵਾਨ ਜਨ ਗਿਆਨੀ ਦਲਜੀਤ ਸਿੰਘ ਜੀ, ਗਿਆਨੀ ਜੰਗਬੀਰ ਸਿੰਘ ਜੀ USA ਵਾਲੇ, ਦਮਦਮੀ ਟਕਸਾਲ ਦੇ ਰਾਗੀ ਸਿੰਘ, ਭਾਈ ਕੁਲਬੀਰ ਸਿੰਘ ਜੀ, ਭਾਈ ਬਲਜੀਤ ਸਿੰਘ ਜੀ, ਦਮਦਮੀ ਟਕਸਾਲ ਦੇ 13ਵੇਂ ਜਥੇਦਾਰ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਮਹਾਂਪੁਰਸ਼, ਉਹਨਾਂ ਦੇ ਪੋਤਰੇ ਸ਼ਹੀਦ ਭਾਈ ਅਮਰੀਕ ਸਿੰਘ ਜੀ, ਉਹਨਾਂ ਦੇ ਸਪੁੱਤਰ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਤ੍ਰਿਲੋਚਨ ਸਿੰਘ ਜੀ ਇਹਨਾਂ ਦੀਵਾਨਾਂ ਵਿੱਚ ਹਾਜ਼ਰੀਆਂ ਭਰਨ ਵਾਸਤੇ ਪਹੁੰਚ ਰਹੇ ਨੇ। ਜੋ 25 ਤਰੀਕ ਤੋਂ ਜੇ ਸਮਾਗਮ ਨੇ ਆਰੰਭ ਹੋ ਜਾਣਗੇ, ਬਾਹਰ ਜੋ ਹੇਠਾਂ ਖੁੱਲ੍ਹੇ ਪੰਡਾਲਾਂ ਵਿੱਚ ਦੀਵਾਨ ਸਜਣੇ ਹਨ, ਅਤੇ ਵਿਸ਼ੇਸ਼ ਤੌਰ ਦੇ ਉੱਪਰ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਰੋਜ਼ਾਨਾ ਸ਼ਾਮ ਰਾਤ 8 to 9 ਕੀਰਤਨ ਦੀਆਂ ਹਾਜ਼ਰੀਆਂ ਭਰਨਗੇ, ਅਤੇ ਸ਼ਨੀਚਰਵਾਰ 29 ਤਰੀਕ ਨੂੰ ਸਵੇਰੇ 5:30 ਮੇਨ ਹਾਲ ਵਿੱਚ ਹਾਜ਼ਰੀਆਂ ਭਰਨਗੇ। ਸਵਾਬ ਸੰਗਤ ਨੂੰ ਬੇਨਤੀ ਹੈ ਕਿ ਜੋ ਹਫ਼ਤਾ ਕੁ ਜਿਹੜਾ ਸਮਾਂ ਹੈ ਉਹ ਬਾਕੀ ਹੈ, ਜੋ ਗੁਰਮੁਖ ਪਿਆਰੇ ਔਨਲਾਈਨ ਵੀ ਇਸ ਪਾਠ ਬੋਧ ਦੇ ਨਾਲ ਜੁੜੇ ਹਨ, ਲੰਮੇ ਸਮੇਂ ਤੋਂ ਕਿਸੇ ਵੀ ਮਾਧਿਅਮ ਰਾਹੀਂ ਜੁੜੇ ਹੈ, ਉਹਨਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਅਤੇ ਬੇਨਤੀ ਹੈ ਕਿ ਹੁਣ ਜਿੰਨੇ ਕੁ ਦਿਨ ਬਾਕੀ ਨੇ ਆਪ ਜੀ ਗੁਰੂ ਚਰਨਾਂ ਵਿੱਚ ਪਹੁੰਚੋ, ਹਾਜ਼ਰੀ ਭਰ ਕੇ ਇਸ ਸਮਾਗਮ ਤੋਂ ਲਾਹਾ ਪ੍ਰਾਪਤ ਕਰੋ। 30 ਅਗਸਤ ਨੂੰ ਸਾਧ ਸੰਗਤ ਜੀਓ ਸਵੇਰੇ 9 ਵਜੇ ਜਿਹੜੇ ਸਮਾਗਮ ਨੇ ਉਹ ਆਰੰਭ ਹੋਣਗੇ, ਸਹਿਜ ਪਾਠ ਦੇ ਭੋਗ ਪੈਣਗੇ, ਅਤੇ ਸ਼ਾਮ 4 ਵਜੇ ਸੰਪੂਰਨਤਾ ਦੇ ਜਿਹੜੇ ਸਮਾਗਮ ਨੇ ਉਹ ਰਾਤ 9 ਵਜੇ ਤੱਕ ਤਕਰੀਬਨ ਸਜਣਗੇ। ਸੋ ਸਾਰੇ ਹੀ ਸਮਾਗਮਾਂ ਵਿੱਚ ਜਿੱਥੇ ਪਾਵਨ ਦਰਬਾਰ ਹਾਲ ਦੇ ਵਿੱਚ ਬੈਠ ਕੇ ਪੰਨ ਦੇ ਮਹਾਨ ਸ਼ਖਸੀਅਤਾਂ ਵਿਦਵਾਨ ਜਨਾਂ ਦੇ ਪਾਸੋਂ ਹਰੀ ਜਾਸ ਗੁਰ ਇਤਿਹਾਸ ਬਾਣੀ ਦੇ ਗੁੱਝੇ ਭੇਦ ਆਪ ਸੰਗਤਾਂ ਨੇ ਸ਼੍ਰਵਣ ਕਰਨੇ ਹਨ, ਅਤੇ ਨਾਲ ਨਾਲ ਗੁਰੂ ਕੇ ਲੰਗਰਾਂ ਵਿੱਚ ਵੀ ਵੱਧ ਤੋਂ ਵੱਧ ਸੇਵਾਵਾਂ ਨਿਭਾ ਕੇ ਸਤਿਗੁਰੂ ਮਹਾਰਾਜ ਦੇ ਦਰ ਕਰਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਜੀ। ਕੱਲ੍ਹ ਰੋਜ਼ ਤੋਂ ਗੁਰੂ ਘਰ ਵਿਖੇ ਬੀਬੀ ਭਾਨੀ ਜੀ ਹਾਲ ਹਾਲ ਨੰਬਰ 3 ਵਿੱਚ 2 ਸ਼੍ਰੀ ਅਖੰਡ ਪਾਠ ਸਾਹਿਬ ਪਰਿਵਾਰਾਂ ਵੱਲੋਂ ਆਰੰਭ ਹੋਏ ਹਨ। ਕੱਲ੍ਹ ਸਾਧ ਸੰਗਤ ਜੀ ਸਵੇਰੇ 8:40 'ਤੇ ਭੋਗ ਆਰੰਭ ਹੋਣਗੇ, ਉਪਰੰਤ ਜੋ ਮੌਜੂਦਾ ਸੰਘਰਸ਼ ਦੇ ਸ਼ਹੀਦ ਸਿੰਘਾਂ ਨੂੰ ਸਮਰਪਿਤ ਹਰ ਐਤਵਾਰ ਦੀਵਾਨ ਸਜਦੇ ਹਨ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਜਣਗੇ। ਆਪ ਸੰਗਤਾਂ ਦੇ ਚਰਨਾਂ ਵਿੱਚ ਨਿਮਰ ਬੇਨਤੀ ਹੈ, ਹਾਜ਼ਰੀਆਂ ਭਰ ਕੇ ਆਪ ਸੰਗਤ ਲਾਹੇ ਪ੍ਰਾਪਤ ਕਰੋ ਜੀ। ਸਵਾਉ ਹੁਣ ਸਾਧ ਸੰਗਤ ਜੀ ਉਹਨਾਂ ਸਮਾਂ ਵਾਹਿਗੁਰੂ ਗੁਰਮੰਤਰ ਮੂਲ ਮੰਤਰ ਦੇ ਜਾਪ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਜੀ, ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀਓ, ਦੀਨ ਦੁਨੀਆਂ ਦੇ ਰਹਿਬਰ ਚਵਰ ਛਤਰ ਤਖਤ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਚੱਲ ਰਹੇ ਲੰਮੇ ਸਮੇਂ ਤੋਂ ਗੁਰਬਾਣੀ ਪਾਠ ਬੋਧ ਸਮਾਗਮ ਵਿੱਚ ਆਪ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀ ਪਾਵਨ ਬਾਣੀ ਪੜ੍ਹੀ ਸੁਣੀ ਹੈ। ਸਤਿਗੁਰੂ ਜੀ ਦੀ ਕਿਰਪਾ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਭ ਤੋਂ ਮਹਿੰਗੀਆਂ ਬਾਣੀਆਂ ਦੇ ਵਿੱਚੋਂ ਮੰਨੀ ਜਾਣ ਵਾਲੀ ਸੰਗਤ ਦੇ ਵਿੱਚ ਬਾਣੀ ਮਹਿੰਗੀ ਸਲੋਕ ਸਹਿਸਕ੍ਰਿਤੀ ਸਤਿਗੁਰੂ ਜੀ ਦੀ ਕਿਰਪਾ ਸਦਕਾ ਚੱਲ ਰਹੀ ਹੈ। ਸੋ ਸਾਧ ਸੰਗਤ ਜੀ, ਗਰੀਬ ਨਿਵਾਜ ਜੀ ਨੇ ਕਿਰਪਾ ਕੀਤੀ।

ਕੀਤੀ ਹੈ, ਸੁਭਾਗ ਬਖਸ਼ਿਆ ਹੈ। ਆਓ ਸਤਿਗੁਰੂ ਜੀ ਦੀ ਕਿਰਪਾ ਸਦਕਾ ਪਾਵਨ ਬਾਣੀ ਸ਼ਰਧਾ ਪ੍ਰੇਮ ਭਾਵਨਾ ਸਹਿਤ ਸਰਵਣ ਕਰੀਏ। ਆਪਾਂ ਨੂੰ ਇਹ ਵੀ ਪਤਾ ਹੈ ਕਿ ਕੁਝ ਦਿਨ ਸਮਾਪਤੀ ਦੇ ਵਿੱਚ ਰਹਿ ਗਏ ਹਨ। ਮੇਰੀ ਇੱਕ ਵਿਸ਼ੇਸ਼ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਜਿਸ ਦਿਨ ਆਪਾਂ ਪਾਠ ਦੇ ਭੋਗ ਪਾਉਣੇ ਹੈ, ਪਾਠ ਗੋਲ ਸਮਾਗਮ ਦੇ, ਉਹ ਸਾਧ ਸੰਗਤ ਦੀ ਜਦੋਂ ਸੰਥਿਆ ਸੰਪੂਰਨ ਹੋ ਜਾਵੇ ਨਾ ਸਿੰਘ ਸਿੰਘਣੀਆਂ ਦੀ, ਅਤੇ ਉਦੋਂ ਫਿਰ ਇੱਕ ਸਹਿਜ ਪਾਠ ਪ੍ਰਾਰੰਭ ਕਰਨ ਦੀ ਵਿਦਿਆਲਿਆਂ ਦੇ ਵਿੱਚ ਮਰਿਆਦਾ ਹੁੰਦੀ ਹੈ। ਸੋ ਜਿਹੜੇ ਜਿਹੜੇ ਗੁਰਮੁਖ ਮਾਈ ਭਾਈ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲਏ ਹਨ, ਜਿਨ੍ਹਾਂ ਨੇ ਹੁਣ ਤੱਕ ਲਿਆ ਹੈ, ਜਿਹੜੇ ਕਰ ਸਕਦੇ ਨੇ, ਕੋਸ਼ਿਸ਼ ਹੈ, ਜਿਨ੍ਹਾਂ ਨੇ ਕਰਨਾ ਹੈ, ਸੰਗਤ ਦੇ ਚਰਨਾਂ 'ਚ ਬੇਨਤੀ ਹੈ, ਜਿਹੜੇ ਜਿਹੜੇ ਵੀ ਜਿੱਥੇ ਜਿੱਥੇ ਵੀ ਬੈਠੇ ਆਪਾਂ ਕਰ ਸਕਦੇ ਹਾਂ, ਉਹ ਆਪਣੇ ਨਾਮ ਲਿਖਵਾਉਣੇ। ਜਿੱਦਣ ਉਦਣ ਸਾਰੀ ਸੰਗਤ ਦੀ ਅਰਦਾਸ ਹੋਣੀ ਹੈ ਭੋਗ ਦੀ, ਅਤੇ ਨਾਲ ਹੀ ਸਾਧ ਸੰਗਤ ਜੀ ਆਪਾਂ ਸਹਿਜ ਪਾਠ ਪ੍ਰਾਰੰਭ ਕਰਨੇ ਹਨ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਨੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਜੋ ਆਪਣੀ ਸੰਥਿਆ ਸੰਪੂਰਨ ਹੋਈ ਹੈ, ਨਿਰਵਿਘਨਤਾ ਸਹਿਤ ਐਡੇ ਵੱਡੇ ਸਮਾਗਮ ਸੰਪੂਰਨ ਹੋਣ ਜਾ ਰਹੇ ਹਾਂ ਗੁਰੂ ਜੀ ਦੀ ਕਿਰਪਾ ਸਦਕਾ। ਤੋ ਆਪਾਂ ਸੰਥਿਆ ਕੀਤੀ ਹੈ ਇੱਕ ਸਹਿਜ ਪਾਠ, ਜੋ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ, ਜਿਹੜਾ ਜਿਹੜਾ ਕਰ ਸਕਦਾ ਹੈ ਆਪੋ ਆਪਣੇ ਨਾਮ ਦਰਜ ਕਰਵਾਓ। ਉਹਦਿਨ ਆਪਾਂ ਨਾਲ ਨਾਲ ਸਹਿਜ ਪਾਠ ਪ੍ਰਾਰੰਭ ਹੋਣਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੱਗੇ ਪੰਜ ਸਿੰਘ ਸਾਹਿਬਾਨ ਸਮੂਹ ਸੰਗਤਾਂ ਅਰਦਾਸ ਕਰਕੇ ਉਹ ਸਹਿਜ ਪਾਠ ਪ੍ਰਾਰੰਭ ਕਰਨਗੀਆਂ। ਜਦੋਂ ਜਦੋਂ ਵੀ ਸੰਗਤ ਦਾ ਸਮਾਂ ਹੈ, ਜਿੰਨੇ ਸਮੇਂ 'ਚ ਵੀ ਆਪਾਂ ਉਹ ਸਹਿਜ ਪਾਠ ਕਰ ਸਕਦੇ ਹਾਂ, ਛੇਤੀ ਤੋਂ ਛੇਤੀ, ਬਹੁਤੇ ਸਾਲਾਂ ਬੱਧੀ ਨਾ ਲੱਗਣ, ਮਹੀਨਾ, ਦੋ ਮਹੀਨੇ, ਤਿੰਨ ਮਹੀਨੇ, ਜਦੋਂ ਜਦੋਂ ਵੀ ਆਪ ਜੀ ਨੂੰ ਸਮਾਂ ਲੱਗੇ, ਜਿੰਨੇ ਸਮੇਂ 'ਚ ਹੋ ਸਕੇ ਉਹ ਸਹਿਜ ਪਾਠ ਦੇ ਭੋਗ ਪਾ ਕੇ ਗੁਰੂ ਅੱਗੇ ਅਰਦਾਸ ਕਰ ਦੇਣੀ। ਇਹ ਸਾਧ ਸੰਗਤ ਜੀ ਤਾਂ ਗਰੀਬ ਨਿਵਾਜੀਆਂ ਦੀ ਹੋਰ ਵਧੇਰੇ ਖੁਸ਼ੀ ਹੁੰਦੀ ਹੈ। ਵਿਦਿਆਲੇ 'ਚ ਜਦੋਂ ਸੰਥਿਆ ਸੰਪੂਰਨ ਹੋਵੇ, ਵਿਦਿਆਰਥੀ ਨੂੰ ਉਦੋਂ ਤੱਕ ਸਰਟੀਫਿਕੇਟ ਨਹੀਂ ਦਿੱਤਾ ਜਾਂਦਾ ਜਦੋਂ ਤੱਕ ਉਹ ਸਹਿਜ ਪਾਠ ਨਹੀਂ ਪੂਰਾ ਇੱਕ ਕਰ ਲੈਂਦਾ। ਕਈ ਵਿਦਿਆਰਥੀਆਂ ਨੂੰ ਪੰਜ ਪੰਜ ਸਹਿਜ ਪਾਠ ਵੀ ਕਰਨ ਨੂੰ ਕਿਹਾ ਜਾਂਦਾ, ਜਿਨ੍ਹਾਂ ਦੇ ਅੱਖਰ ਘੱਟ ਚੱਲਦੇ ਹੋਣ। ਸੋ ਇਹ ਸੰਗਤ ਦੇ ਵਿੱਚ ਖੁੱਲ੍ਹਾ ਪ੍ਰੋਗਰਾਮ ਹੈ, ਤਾਂ ਕਰਕੇ ਇੱਕ ਇੱਕ ਸਹਿਜ ਪਾਠ ਦੀ ਕੋਸ਼ਿਸ਼ ਜਿਹੜਾ ਕਰ ਸਕਦਾ, ਬੰਦਿਸ਼ ਕੋਈ ਨਹੀਂ, ਪਰ ਇਹ ਵਿਦਿਆਲਿਆਂ ਦੇ ਵਿੱਚ ਮਰਿਆਦਾ ਹੈ। ਜਿਹੜੇ ਜਿਹੜੇ ਗੁਰਮੁਖ ਪਿਆਰੇ ਕਰ ਸਕਦੇ ਨੇ ਉਹ ਆਪਣਾ ਨਾਮ ਦਰਜ ਕਰਵਾਉਣ, ਕਿਉਂਕਿ ਉਸ ਸਮੇਂ ਜਦੋਂ ਆਪਾਂ ਭੋਗ ਪਾਉਣੇ ਹੈ ਨਾਲ ਦੀ ਨਾਲ ਸਹਿਜ ਪਾਠ ਪ੍ਰਾਰੰਭ ਹੋ ਜਾਣੇ ਆ, ਉਸੇ ਵੇਲੇ ਅਰਦਾਸ ਹੋਣੀ ਹੈ। ਇੱਥੇ ਸੱਜੇ ਆਪ ਦੀ ਪੋਥੀਆਂ ਲੈ ਲਓਗੇ ਮਹਾਰਾਜ ਦੀ ਹਜ਼ੂਰੀ 'ਚ, ਮਹਾਰਾਜ ਸਾਹਿਬ ਉੱਦਾਂ ਆਪਾਂ ਪਾਠ ਵੀ, ਉਹ ਸਾਰੇ ਸਹਿਜ ਪਾਠ ਜਿੰਨੇ ਵੀ ਹੋਣੇ ਹੈ, ਇੱਕ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਸਰੂਪ ਪ੍ਰਕਾਸ਼ ਹੋਣਾ ਜ਼ਰੂਰੀ ਚਾਹੀਦਾ। ਬਾਕੀ ਸਾਰੀ ਸੰਗਤ ਕੋਲ ਪੋਥੀਆਂ ਹੋਣਗੀਆਂ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਨੇ ਕਰਨੇ ਹੈ ਉਹ ਆਪਣੇ ਨਾਮ ਦਰਜ ਜ਼ਰੂਰ ਕਰਵਾ ਦੇਣਾ, ਬਾਹਰ ਸਿੰਘ ਨਾਂ ਲਿਖ ਲੈਣਗੇ, ਜਿੰਨੇ ਜਿੰਨੇ ਵੀ ਸਹਿਜ ਪਾਠ ਪ੍ਰਾਰੰਭ ਕਰਨਾ। ਕੁਝ ਗੁਰਮੁਖਾਂ ਪ੍ਰੇਮੀਆਂ ਨੇ ਸਹਿਜ ਪਾਠ ਕੀਤੇ ਵੀ ਨੇ ਇਸ ਚੱਲਦੇ ਸਮਾਗਮ ਦੇ ਅੰਦਰ, ਦਾਸ ਨੂੰ ਕੁਝ ਗੁਰਮੁਖਾਂ ਨੇ ਦੱਸਿਆ, ਜਿਨ੍ਹਾਂ ਜਿਨ੍ਹਾਂ ਨੇ ਭੋਗ ਪਾਉਣੇ ਆ ਉਹ ਵੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਉਹ ਵੀ ਆਪਣੇ ਨਾਮ ਦੱਸਣ ਦੀ ਕਿਰਪਾਲਤਾ ਕਰਨ, ਤਾਂ ਜੋ ਸਾਨੂੰ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਆਪਾਂ ਨੂੰ ਕਿੰਨਾ ਕੁ ਹੋਰ ਪ੍ਰਬੰਧ ਕਰਨ ਦੀ ਜ਼ਰੂਰਤ ਪਵੇਗੀ, ਕਿਉਂਕਿ ਭੋਗ ਅਤੇ ਸੰਗਤ ਦਾ ਇਕੱਤਰਤਾ ਬਹੁਤ ਜ਼ਿਆਦਾ ਹੋਣੀ। ਸੋ ਇਹ ਬੇਨਤੀਆਂ ਪ੍ਰਵਾਨ ਕਰਨੀਆਂ, ਸਹਿਜ ਪਾਠ ਪ੍ਰਾਰੰਭ ਕਰਨ ਵਾਸਤੇ ਵੀ, ਸਹਿਜ ਪਾਠ ਅਤੇ ਭੋਗ ਵਾਸਤੇ ਵੀ, ਇਹ ਦੋਵੇਂ ਨਾਲ ਖਵਾਉਣ ਦੀ ਕਿਰਪਾਲਤਾ ਕਰਨੀ। ਸੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ, ਕੱਲ੍ਹ ਆਪਾਂ ਸਲੋਕ ਸਹਿਸਕ੍ਰਿਤੀ ਦੇ ਪੜ੍ਹੇ ਹਨ। ਸਤ ਸੰਗਤ ਜੀ, ਕਈ ਵਾਰ ਕਈ ਲੋਕ ਸ਼ੰਕਾ ਕਰਦੇ ਨੇ ਕਿ ਸੰਸਕ੍ਰਿਤ ਕਹਿ ਦਿੰਦੇ ਨੇ ਸਤ ਸੰਗਤ ਜੀ, ਇਹ ਇੱਕ ਪ੍ਰਾਕਿਰਤਕ ਭਾਸ਼ਾ ਦੇ ਵਿੱਚ ਸਤਿਗੁਰੂ ਜੀ ਨੇ ਪਾਵਨ ਬਾਣੀ ਉਚਾਰੀ ਹੈ, ਪ੍ਰਾਕਿਰਤਕ ਭਾਸ਼ਾ ਦੇ ਵਿੱਚ ਜੋ ਸੰਸਕ੍ਰਿਤ ਦਾ ਹੀ ਸਾਧ ਸੰਗਤ ਜੀ ਇੱਕ ਅੰਗ ਹੈ, ਸੰਸਕ੍ਰਿਤ ਦੀ ਮਾਂ ਕਹਿ ਲਓ, ਜਿਹਦੇ 'ਚੋਂ ਸੰਸਕ੍ਰਿਤ ਨਿਕਲੀ। ਸੋ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਜਿਨ੍ਹਾਂ ਜਿਸ ਪੰਡਿਤ ਨੂੰ ਗੋਪਾਲ ਦੱਤ ਨੂੰ ਉਪਦੇਸ਼ ਦਿੱਤਾ ਸੀ, ਜਿਸ ਦਾ ਦਾਦਾ ਕਦੇ ਕੁੱਤਾ ਬਣ ਕੇ ਬੈਠਾ ਸੀ, ਉਹਦਾ ਪੋਤਾ ਗੋਪਾਲ ਦੱਤ ਗੁਰੂ ਨਾਨਕ ਦੇਵ ਜੀਆਂ ਕੋਲ ਉੱਪਰਲੇ ਜਦੋਂ ਚਾਰ ਸ਼ਬਦ ਲੈ ਲੈ, ਇੰਨੀ ਜ਼ਿਆਦਾ ਬੰਦਗੀ ਕੀਤੀ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ, ਪਰਮੇਸ਼ਰ ਦਾ ਇੰਨਾ ਨਾਮ ਜਪਿਆ ਗੋਪਾਲ ਦੱਤ ਪੰਡਿਤ ਨੇ ਕਿ ਹਿਰਦਾ ਸਦਾ ਹੀ ਗੋਪਾਲ ਦੱਤ ਦਾ ਆਨੰਦ ਦੇ ਵਿੱਚ ਅਰੂੜਿਆ ਰਹਿੰਦਾ ਹੈ, ਗੁਰੂ ਕੇ ਪ੍ਰੇਮ ਦੇ ਵਿੱਚ ਉਹਦੀ ਸਾਰੀ ਜ਼ਿੰਦਗੀ ਬਤੀਤ ਹੋਈ, ਪੁੱਤ ਹੋਏ, ਪੋਤਰੇ ਹੋਏ, ਉਹ ਰੀਤ ਹੀ ਚੱਲ ਗਈ ਫਿਰ ਭਗਤਾਂ ਦੀ ਅੱਗੇ ਪ੍ਰੇਮ ਰੱਬ ਦੇ ਨਾਮ ਦੇ ਜਪਣ ਵਾਲਿਆਂ ਦੀ। ਪਰ ਗੋਪਾਲ ਦੱਤ
ਪੰਡਿਤ ਦੇ ਦੋ ਪੋਤਰੇ ਹਰੀ ਲਾਲ ਅਤੇ ਕ੍ਰਿਸ਼ਨ ਲਾਲ

ਕਿਸਮ ਦਾ ਆਨੰਦ ਜੇਸ ਦੀ ਉਹ ਇੱਛਾ ਦੇ ਵਿੱਚ ਸੀ, ਕਿਉਂਕਿ ਸਾਧ ਸੰਗਤ ਜੀ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ, ਉਹ ਵਾਲਾ ਰਸ ਜਿਹਨੂੰ ਆ ਜਾਂਦਾ ਹੈ ਨਾ ਨਾਮ ਦੇ ਰਸ ਵਾਲਾ, ਉਹ ਫਿਰ ਸਾਧ ਸੰਗਤ ਜੀ ਉਸ ਰਸ ਤੋਂ ਬਿਨਾਂ ਫਿਰ ਪਿੱਛੇ ਨਹੀਂ ਟੇਕ ਕੇ ਬਹਿੰਦਾ। ਉਹ ਨਾਮ ਦੇ ਰਸ ਦੀ ਇੱਛਾ ਦੇ ਵਿੱਚ ਹਰੀ ਲਾਲ ਕ੍ਰਿਸ਼ਨ ਲਾਲ ਇੱਧਰ ਉੱਧਰ ਬੜਾ ਉਹਨਾਂ ਨੇ ਯਤਨ ਕੀਤਾ, ਪਰ ਆਨੰਦ ਦੀ ਪ੍ਰਾਪਤੀ ਨਹੀਂ ਹੋਈ ਕਦੇ। ਫਿਰ ਮਨ ਦੇ ਵਿੱਚ ਆਇਆ ਕਿ ਸਾਡਾ ਦਾਦਾ ਗੋਪਾਲ ਦੱਤ ਉਹ ਬੜਾ ਆਨੰਦ ਦੇ ਵਿੱਚ ਰਹਿੰਦਾ ਸੀ, ਉਹਨੇ ਸਾਰੀ ਜ਼ਿੰਦਗੀ ਪਰਮੇਸ਼ਰ ਦੇ ਨਾਮ ਦੇ ਵਿੱਚ ਇਕਮਿਕਤਾ ਦੇ ਨਾਲ ਆਨੰਦਿਤ ਹੋ ਕੇ ਬਤੀਤ ਕਰੀ ਹੈ। ਸਾਡੇ ਦਾਦੇ ਦਾ ਇਹ ਕੀ ਰਾਜ ਹੋਵੇਗਾ? ਫਿਰ ਹੁਣ ਵਿਦਵਾਨਾਂ ਦੇ ਘਰਾਣਿਆਂ ਦੇ ਵਿੱਚ ਗ੍ਰੰਥ ਵੱਡੇ ਵੱਡੇ ਬੜਾ ਪਰਿਵਾਰ ਹੋਣੀ, ਲਾਇਬ੍ਰੇਰੀਆਂ ਜਿੰਨੀਆਂ ਗ੍ਰੰਥ ਅੱਜ ਵੀ ਵਿਦਵਾਨਾਂ ਕੋਲ ਹੁੰਦੇ ਨੇ, ਉਸੇ ਤਰ੍ਹਾਂ ਉਹਨਾਂ ਦੇ ਘਰੇ ਬਹੁਤ ਵੱਡਾ ਖਜ਼ਾਨਾ ਸੀ। ਵੱਡੇ ਖਜ਼ਾਨੇ ਦੇ ਵਿੱਚ ਉਹਨਾਂ ਨੇ ਫਿਰ ਖੋਜ ਕੀਤੀ ਕਿ ਦਾਦੇ ਦੀਆਂ ਕੁਝ ਡੈਰੀਆਂ ਗੋਪਾਲ ਦੱਤ ਦੀਆਂ ਫਰੋਲੀਆਂ ਜਾਣ, ਉਹਦੇ 'ਚੋਂ ਕੋਈ ਨੁਕਤਾ ਲੱਭੇ ਜਿਹਦੇ ਨਾਲ ਆਨੰਦ ਦੀ ਪ੍ਰਾਪਤੀ ਹੋਵੇ। ਜਦੋਂ ਡਾਇਰੀਆਂ ਫੋਲੀਆਂ, ਇੱਕ ਡੈਰੀ ਦੇ ਵਿੱਚੋਂ ਉਹਨਾਂ ਦੀ ਦਾਦੇ ਗੋਪਾਲ ਦੱਤ ਦੀ ਲਿਖੀ ਹੋਈ ਇਹ ਚਾਰ ਸਲੋਕ ਜਿਹੜੇ ਆਪਾਂ ਕੱਲ੍ਹ ਪੜ੍ਹੇ ਹਨ, ਪੜ੍ਹ ਪੁਸਤਕ ਸੰਧਿਆ ਬਾਦੰਗ ਸਿਲ ਪੂਜਸ ਬਗਲ ਸਮਾਦੰਗ, ਇਹ ਚਾਰ ਸਲੋਕ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਉਚਾਰਨ ਕੀਤੇ ਹੋਏ ਉੱਤੇ ਸਲੋਕ ਮਹੱਲਾ ਪਹਿਲਾ ਲਿਖਿਆ ਹੋਣ ਕਰਕੇ ਇੱਦਾਂ ਉਹਨਾਂ ਨੇ ਖੋਜ ਕੀਤੀ ਵੀ ਇਹ ਕਿੱਥੋਂ। ਸਾਰੀ ਖੋਜ ਕਰਨ ਤੋਂ, ਬਾਣੀ ਪੜ੍ਹਨ ਤੋਂ ਇੱਕਦਮ ਚਾਰ ਸਲੋਕ ਜਦੋਂ ਪੜ੍ਹੇ ਤਾਂ ਉਹਨਾਂ ਦਾ ਹਿਰਦਾ ਆਨੰਦ ਦੇ ਨਾਲ ਐਂ ਠੰਡਾ ਪੈ ਗਿਆ। ਵਾਰ ਵਾਰ ਇਸ ਬਾਣੀ ਦਾ ਇਹਨਾਂ ਚਾਰ ਪੌੜੀਆਂ ਦਾ ਅਭਿਆਸ ਕਰਨ ਲੱਗੇ, ਫਿਰ ਸੋਚਦੇ ਨੇ ਕਿ ਇਸ ਬਾਣੀ ਨੂੰ ਪੜ੍ਹਨ ਤੋਂ ਇੰਨਾ ਆਨੰਦ ਪ੍ਰਾਪਤ ਹੁੰਦਾ ਹੈ, ਇਸ ਬਾਣੀ ਨੂੰ ਲਿਖਣ ਵਾਲੇ ਨੂੰ ਲੱਭਿਆ ਜਾਵੇ। ਕੁਝ ਹੋਰ ਬਜ਼ੁਰਗਾਂ ਨੂੰ ਪੁੱਛਿਆ, ਉਹਨਾਂ ਬਜ਼ੁਰਗਾਂ ਨੇ ਦੱਸਿਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਇੱਥੇ ਆਏ ਸਨ, ਤੇਰੇ ਦਾਦੇ ਦੇ ਦਾਦੇ ਨਾਲ ਜੋ ਦਸ਼ਾ ਬੀਤੀ ਜੋ ਆਪਾਂ ਕੱਲ੍ਹ ਉਥਾਨਕਾ 'ਚ ਸੁਣਿਆ, ਉਹਨਾਂ ਬਜ਼ੁਰਗਾਂ ਨੇ ਦੱਸਿਆ ਕਿ ਐਵੇਂ ਤੇਰੇ ਦਾਦੇ ਨਾਲ ਬੀਤਿਆ ਸੀ। ਤੇਰੇ ਦਾਦੇ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਇਹ ਵਾਲੇ ਸ਼ਬਦ ਉਦੋਂ ਉਪਦੇਸ਼ 'ਚ ਦੇ ਕੇ ਗਏ ਅਤੇ ਇਹਨਾਂ ਸ਼ਬਦਾਂ ਦਾ ਉਹਨੇ ਅਭਿਆਸ ਬਹੁਤ ਕੀਤਾ ਅਤੇ ਉਹ ਆਨੰਦਿਤ ਹੋ ਕੇ ਪਰਮੇਸ਼ਰ ਦੇ ਦਰ 'ਤੇ ਪੁੱਜਾ। ਫਿਰ ਉਹਨਾਂ ਨੇ ਪੁੱਛਿਆ ਵੀ ਬਜ਼ੁਰਗੋ ਇਹ ਵੀ ਦੱਸੋ ਵੀ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਕਿੱਥੇ ਮਿਲਣਗੇ? ਉਹਨਾਂ ਫਿਰ ਦੱਸਿਆ ਕਿ ਉਹ ਹੁਣ ਸਰੀਰ ਕਰਕੇ ਇਸ ਸਰੀਰ ਨੂੰ ਛੱਡ ਕੇ ਆਪਣੀ ਜੋਤ ਅੱਗੇ ਦੇ ਕੇ ਚਲੇ ਗਏ ਹਨ। ਸੋ ਚੱਲਦਾ ਚੱਲਦਾ ਸਮਾਂ ਇੰਨਾ ਆ ਗਿਆ ਕਿ ਉਸ ਸਮੇਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਸਨ। ਇਹਨਾਂ ਨੇ ਖੋਜ ਕੀਤੀ, ਲੱਭਿਆ ਕਿ ਗੁਰੂ ਨਾਨਕ ਦਾ ਵਾਰਸ ਕਿੱਥੇ ਹੈ। ਲੱਭਦਿਆਂ ਲੱਭਦਿਆਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਕਹਿ ਲਓ, ਇੱਥੇ ਗੁਰੂ ਅਰਜਨ ਦੇਵ ਮਹਾਰਾਜ ਸੇਵਾਵਾਂ ਕਰਾ ਰਹੇ ਸਨ। ਇੱਥੇ ਸਾਧ ਸੰਗਤ ਜੀ ਇਹ ਦੋਵੇਂ ਪੰਡਿਤ ਜਿਹੜੇ ਸਨ ਉਹ ਪੁੱਜੇ। ਗੁਰੂ ਗ੍ਰੰਥ ਸਾਹਿਬ ਜੀ ਦੀ ਜਿਲਦਬੰਦੀ ਵੀ ਹੋ ਰਹੀ ਸੀ, ਸਾਰਾ ਕੁਝ ਲਿਖਾਈ ਦੀਆਂ ਸੇਵਾਵਾਂ ਗੁਰੂ ਅਰਜਨ ਦੇਵ ਮਹਾਰਾਜ ਆਪ ਕਰਵਾ ਰਹੇ ਸਨ। ਜਦੋਂ ਇਹ ਅੰਮ੍ਰਿਤਸਰ ਪੁੱਜੇ, ਇਹਨਾਂ ਆਣ ਕੇ ਸਤਿਗੁਰੂ ਜੀ ਦੇ ਨਤਮਸਤਕ ਹੋਏ, ਮਹਾਰਾਜ ਜੀਆਂ ਦੇ ਅੱਗੇ ਨਮਸਕਾਰ ਕਰਕੇ ਬੜਾ ਆਨੰਦ ਪ੍ਰਾਪਤ ਕੀਤਾ। ਆਪਣੇ ਦਾਦੇ ਨੂੰ ਦਿੱਤੇ ਹੋਏ ਉਪਦੇਸ਼ ਦੇ ਵਿੱਚ ਇਹ ਚਾਰ ਸਲੋਕ ਗੁਰੂ ਸਾਹਿਬ ਜੀ ਦੇ ਅੱਗੇ ਰੱਖੇ। ਮਹਾਰਾਜ ਜੀਆਂ ਨੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਨੇ। ਫਿਰ ਕਹਿਣ ਲੱਗੇ, ਸੱਚੇ ਪਾਤਸ਼ਾਹ ਕਿਰਪਾ ਕਰਕੇ ਜਿਵੇਂ ਤੁਹਾਡੀ ਗੱਦੀ ਦੇ ਪਹਿਲੇ ਵਾਰਸ ਗੁਰੂ ਨਾਨਕ ਸਾਹਿਬ ਜੀ ਨੇ ਸਾਡੇ ਦਾਦੇ ਗੋਪਾਲ ਦੱਤ ਨੂੰ ਇਹ ਵਾਲਾ ਉਪਦੇਸ਼ ਦੇ ਕੇ ਨਿਹਾਲ ਕੀਤਾ, ਸਤਿਗੁਰੂ ਜੀ ਸਾਨੂੰ ਵੀ ਸਾਡੇ ਜਿਹੜਾ ਹੈ ਜੀਵਨ ਨੂੰ ਸਫਲਿਆ ਕਰਨ ਵਾਸਤੇ ਕੋਈ ਉਪਦੇਸ਼ ਦੇਵੋ, ਗਰੀਬ ਨਵਾਜ ਸਾਡੇ 'ਤੇ ਵੀ ਕਿਰਪਾ ਕਰੋ। ਸੱਚੇ ਪਾਤਸ਼ਾਹ ਜੀਆਂ ਨੇ ਨਾਮ ਜਪਣ ਦਾ ਉਪਦੇਸ਼ ਦਿੱਤਾ। ਕਹਿਣ ਲੱਗੇ, ਗਰੀਬ ਨਵਾਜ ਸਾਡੇ ਬਜ਼ੁਰਗਾਂ ਨੂੰ ਤੁਸੀਂ ਪ੍ਰਾਕਿਰਤਕ ਭਾਸ਼ਾ ਵਿੱਚ ਉਪਦੇਸ਼ ਦਿੱਤਾ ਹੈ, ਸਾਨੂੰ ਵੀ ਪ੍ਰਾਕਿਰਤਕ ਭਾਸ਼ਾ ਦੇ ਵਿੱਚ ਬਖਸ਼ਿਸ਼ ਕਰੋ। ਫਿਰ ਸਾਧ ਸੰਗਤ ਜੀ ਇਹ ਜਿਹੜੇ ਸਲੋਕ ਸਹਿਸਕ੍ਰਿਤੀ, ਜਿੰਨੇ ਸਹਿਸਕ੍ਰਿਤੀ ਦੇ ਸਲੋਕ ਸ਼ਾਇਦ 63 ਸਲੋਕ ਨੇ, ਇਹ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ 67 ਸਲੋਕ ਇਹ ਵਾਲੇ ਸਾਧ ਸੰਗਤ ਜੀ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਹਰੀ ਲਾਲ ਅਤੇ ਕ੍ਰਿਸ਼ਨ ਲਾਲ ਦੋ ਪੰਡਿਤਾਂ ਨੂੰ ਉਪਦੇਸ਼ ਦੇ ਕਰਕੇ ਅੱਜ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਹ ਉਪਦੇਸ਼ ਦੇ ਕਰਕੇ ਨਿਹਾਲ ਕਰ ਰਹੇ ਹਨ। ਸੋ ਇਹ ਬਹੁਤ ਮਹਿੰਗੀ ਬਾਣੀ ਹੈ, ਉਹ ਵਿਦਵਾਨ ਸਨ, ਉਹਨਾਂ ਵਿਦਵਾਨਾਂ ਨੂੰ ਉਸੇ ਭਾਸ਼ਾ ਦੇ ਵਿੱਚ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਉਪਦੇਸ਼ ਦਿੱਤਾ। ਸੋ ਸਾਧ ਸੰਗਤ ਜੀ ਕਈ ਵਾਰ ਕਈ ਲੋਕ ਸ਼ੰਕਾਵਾਦੀ ਵੀ ਹੁੰਦੇ ਨੇ, ਗੁਰੂ ਘਰ 'ਚ ਆਣ ਕੇ ਹੋਰਨਾਂ ਸਿੱਖਾਂ ਦੀਆਂ ਸਾਖੀਆਂ ਵੀ ਆਉਂਦੀਆਂ, ਉਹਨਾਂ ਸੋਚਿਆ ਕਿ ਗੱਦੀ ਦੇ ਬੈਠੇ ਦੀ ਪਰਖ ਲਈਏ ਭਲਾ ਇੰਨੇ ਕੁ ਜੋਗਾ ਹੈ ਕਿ ਨਹੀਂ।
ਪਰਖ ਵਾਸਤੇ ਵੀ ਗੁਰੂ ਸਾਹਿਬਾਨਾਂ ਨੂੰ

0: ਐਵੇਂ ਮਹਿੰਗੀਆਂ ਬੋਲੀਆਂ ਦੇ ਵਿੱਚ ਕਹਿਣ ਦਾ ਯਤਨ ਕੀਤਾ ਕਿ ਤੁਸੀਂ ਉਪਦੇਸ਼ ਦਿਓ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਜਿਹੋ ਜੀ ਜੋਤ ਪਹਿਲੇ ਗੁਰੂ ਸਾਹਿਬ 'ਚ, ਉਹੀ ਜੋਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਵਿੱਚ ਵਿਰਾਜਮਾਨ ਹੈ ਔਰ ਸਾਡੇ 'ਤੇ ਕਿਰਪਾ ਹੋ ਰਹੀ ਹੈ। ਸੋ ਗਰੀਬ ਨਵਾਜ਼ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਹੋਈ ਕਿਰਪਾ ਕੀਤੀ ਹੋਈ ਇਸ ਬਾਣੀ ਦੀ ਬਖਸ਼ਿਸ਼ ਕਰ ਰਹੇ ਹਨ। ਆਓ ਜੀ ਪ੍ਰੇਮ ਸਹਿਤ ਸਰਵਣ ਕਰੀਏ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: कतंच माता कतंच पिता कतंच बनता बिनोद सुत है।
1: कतंच पाठ ही करना कई इथे तत्ते दी जगह ते साध संगत जी धग्गा ला जांदे कतंच कहिंदे कतंच नहीं कहना तत्ते दा उचारण तत्ता ही है। सो कतंच माता कतंच पिता कतंच बनिता बिनोद सुत है पाठ पूला करना सुत है नहीं कहना सुत है जिवें ज्ञानी जी ने उचारण किया।
0: कतंच प्रात मीत हित बंदर कतंच मोह कुटंबे अते
1: जिस तरह उचारण किया गया है बब्बे दे थले वाला जेड़ा चिन्ह है वह बब्बे नू सिहारी ते बब्बे दे अगले पासे ऐड़ा लगेगा कुटंबे अते ऐड़े तो बाद तत्ते नू लां कुटंबे अते।
0: कतंच चापल मोहनी रूपं पेखंते त्यागं करोत।
1: हाँ जी कतंच चपल चपल पाठ पोला ही करना चपल नहीं कहना चपल कतंच चपल मोहनी रूपं पेखंते त्यागं करोत।
0: रहंत सांग भगवान सिमरण नानक लभदियं अचोत तन है।
1: लभदियं भी साध संगत जी धद्दे नूं सिहारी ऐड़े नूं टिप्पी ते जा के पाठ संपूर्ण होना जदों आपां उचारण जिहड़ा करना है ये जिहड़ा यइए दा चिन्ह है धद्दे नूं सिहारी ते ऐड़े नूं जा के टिप्पी लभे लगेगी लभदियं अचोत तन है पाठ भी पोला करना कई तन है कह देंदे तन है उचारण नहीं करना तन है।
0: त्रिगंत मात पिता स्नेहं त्रिग स्नेहं प्रात बांधवह त्रिग स्नेहं बनता बिलास सुत है।
1: स्नेहं पाठ दे नन्ने दे चरणा दे विच सस्से दे चरणा च नन्ना लगा है सो उन्हों स्नेहं इसे तरह उचारण करना। एक साथ संगत जीओ जेडियां ए पिछले अखरां ते बिंदियां टिप्पियां आ रही ना ये टिप्पी दा ਇੱਦਾਂ ਹੁੰਦਾ ਵੀ ਜਦੋਂ ਟਿੱਪੀ ਬੋਲੀ ਨਾਲ ਹੀ ਬੁੱਲ ਬੰਦ ਹੋ ਜਾਣੇ ਚਾਹੀਦੇ ਹੋਰ ਕੁਛ ਵੀ ਉਚਾਰਨ ਬਾਅਦ ਵਿੱਚ ਜਿਵੇਂ ਸਨੇਹੰ ਸਨੇਹੰ ਬਸ ਨਾਲ ਹੀ ਉੱਥੇ ਸਾਰਾ ਕੁਛ ਰੁਕ ਜਾਵੇ ਤਾਂ ਟਿੱਪੀ ਲੱਗਦੀ ਹੈ। ਜੇ ਮੰਨ ਲਓ ਆਪਾਂ ਸਰੀਰ ਨੂੰ ਆਪਣੇ ਇਸ ਮੂੰਹ ਨੂੰ ਚਵਾੜੇ ਨੂੰ ਢਿੱਲਾ ਛੱਡ ਦਿੱਤਾ ਤਾਂ ਫਿਰ ਅੱਗੇ ਸਨੇਹੰ ਗੱਗਾ ਲੱਗ ਜਾਂਦਾ ਜਾਂ ਗੰਗਾ ਬਣ ਜਾਂਦਾ ਇਸ ਕਰਕੇ ਤ੍ਰਿਗ ਸਨੇਹੰ ਬਨਤਾ ਬਿਲਾਤ ਬਿਲਾਸ ਸੁਤ ਹੈ ਪਾਠ ਪੋਲਾ ਕਰਨਾ।
0: ਤ੍ਰਿਗ ਸਨੇਹੰ ਗ੍ਰਹਾਰਥ ਕਹਿ
1: ਗ੍ਰਹਾਰਥ ਕਹਿ ਇਹ ਪਾਠ ਇਕੱਠਾ ਹੀ ਹੈ ਸਾਧ ਸੰਗਤ ਜੀ ਸਾਰਾ ਗ੍ਰਹਾਰਥ ਕਹਿ ਪਰ ਕਹਿ ਸੰਬੰਧਕ ਰੂਪ ਦੇ ਵਿੱਚ ਉਚਾਰਨ ਕਰਨਾ ਗ੍ਰਹਾਰਥ ਕਹਿ।
0: ਸਾਧ ਸੰਗ ਸਨੇਹ ਸਤਿਅੰਗ ਸੁਖਿਅੰਗ ਬਸੰਤ ਨਾਨਕ ਹੈ।
1: ਸਾਧ ਸਨੇਹੰ ਸਤਿਅੰਗ ਤੱਤੇ ਨੂੰ ਸਿਹਾਰੀ ਐੜੇ ਨੂੰ ਟਿੱਪੀ ਜਿਹੜਾ ਥੱਲੇ ਜਈਏ ਦਾ ਚਿੰਨ੍ਹ ਲੱਗਾ ਉਹ ਅੱਗੇ ਇੱਕ ਐੜਾ ਬਣ ਕੇ ਐੜੇ ਦੇ ਉੱਪਰ ਟਿੱਪੀ ਬੋਲੀ ਜਾਵੇਗੀ। ਸਾਧ ਸੰਗ ਸਨੇਹ ਸਤਿਅੰ ਸੁਖਿਅੰ ਸੁਖਿਅੰ ਪਾਠ ਕਸ ਕੇ ਕਰਨਾ ਸੁਖਿਅੰ ਬਸੰਤ ਨਾਨਕ ਹੈ।
0: ਮਿਥਿਅੰਤ ਦੇਹੰ ਕੀਣੰਤ ਬਲਨੰ ਬਰਦੰਤ ਜਰੂਆ ਹਿਤਅੰਤ ਮਾਇਆ।
1: ਹਿਤਅੰਤ ਵੀ ਪਾਠ ਹਾਹੇ ਨੂੰ ਸਿਹਾਰੀ ਤੱਤੇ ਨੂੰ ਸਿਹਾਰੀ ਐੜੇ ਨੂੰ ਟਿੱਪੀ ਤੱਤਾ ਹਿਤਅੰਤ ਮਾਇਆ ਇੱਦਾਂ ਉਚਾਰਨ ਕਰਨਾ।
0: ਅਤਿਅੰਤ ਆਸਾ ਆਥਿਤ ਭਵਨੰ।
1: ਹਾਂਜੀ ਇਹ ਜਿਹੜੇ ਤੱਤੇ ਦੇ ਥੱਲੇ ਚਿੰਨ੍ਹ ਹੈ ਫਿਰ ਸਾਧ ਸੰਗਤ ਜੀ ਅਗਲੇ ਤੱਤੇ ਦੇ ਚਿੰਨ੍ਹ ਹੈ ਯਈਏ ਦੇ ਚਿੰਨ੍ਹ ਤੱਤੇ ਨੂੰ ਸਿਹਾਰੀ ਅਤੇ ਅਗਲੇ ਪਾਸੇ ਇੱਕ ਐੜੇ ਦੇ ਰੂਪ ਦੇ ਵਿੱਚ ਬੋਲੇ ਜਾਣਗੇ ਜਿਵੇਂ ਉਚਾਰਨ ਜਿਵੇਂ ਗਿਆਨੀ ਜੀ ਨੇ ਕੀਤਾ ਹੈ ਅਤਿਅੰਤ ਆਸਾ ਆਥਿਤ ਭਵਨੰ।
0: ਗਣੰਤ ਸੁਆਸਾ ਪੈਯਾਨ ਧਰਮੰ
1: ਇਹ ਪੈਯਾਨ ਹੀ ਉਚਾਰਨ ਕਰਨਾ ਪੈਯਾਨ ਨਹੀਂ ਕਹਿਣਾ ਭੱਬੇ ਨੂੰ ਦੁਲਾਵਾਂ ਐੜੇ ਨੂੰ ਕੰਨਾ ਨੰਨਾ ਇਹ ਯਈਆ ਐੜੇ ਨੂੰ ਕੰਨਾ ਲੱਗ ਕੇ ਹੀ ਸੰਪੂਰਨ ਹੋਵੇਗਾ। ਯਈਏ ਦੀ ਬਾਬ ਅੱਗੇ ਵੀ ਬੇਨਤੀ ਕੀਤੀ ਵੀ ਯਈਏ ਨੂੰ ਜਿਹੜਾ ਚਿੰਨ੍ਹ ਲੱਗਾ ਹੋਵੇ ਜਿਹੜੀ ਮਾਤਰਾ ਲੱਗੀ ਹੋਵੇ ਉਹ ਨਾਲ ਜ਼ਰੂਰ ਲੱਗਦੀ ਸੋ ਇੱਥੇ ਯਈਏ ਨੂੰ ਕੰਨਾ ਲੱਗਾ ਹੈ ਯਈਏ ਨੂੰ ਕੰਨਾ ਲੱਗਾ ਹੋਣ ਕਰਕੇ ਹੁਣ ਇਹ ਐੜੇ ਨੂੰ ਕੰਨਾ ਬਣ ਜਾਵੇਗਾ ਅਤੇ ਭੱਬੇ ਦੀਆਂ ਦੁਲਾਵਾਂ ਹੋ ਬੋਲੀਆਂ ਜਾਣਗੀਆਂ। ਜੇ ਇੱਥੇ ਭਿਆਨ ਕਹਿੰਦੇ ਹਾਂ ਫਿਰ ਭੱਬਾ ਈੜੀ ਨੂੰ ਸਿਹਾਰੀ ਲੱਗਦੀ ਹੈ ਪਰ ਭੱਬੇ ਨੂੰ ਦੁਲਾਵਾਂ ਹੋਣ ਕਰਕੇ ਭੱਬੇ ਦੀਆਂ ਦੁਲਾਵਾਂ ਨੂੰ ਲਮਕਾ ਕੇ ਭਿਆਨ ਧਰਮੰ।
0: ਪਤੰਤ ਮੋਹ ਕੂਪ ਦੁਰਲੱਭ ਦੇਹੰ
1: ਦੁਰਲੱਭ ਭੱਬੇ ਨੂੰ ਸਿਹਾਰੀ ਐੜਾ ਜਿਵੇਂ ਉਚਾਰਨ ਕੀਤਾ ਗਿਆ ਹੈ ਉਚਾਰਨ ਇਹੀ ਹੋਵੇਗਾ ਪਰ ਪੱਬੇ ਨੂੰ ਸਿਹਾਰੀ ਐੜਾ ਜਦੋਂ ਆਪਾਂ ਉਚਾਰਨ ਰੂਪ ਦੇ ਵਿੱਚ ਜੇ ਲਿਖਤੀ ਲਿਖਣਾ ਹੋਵੇ ਪਤੰਤ ਮੋਹ ਕੂਪ ਦੁਰਲੱਭਯ ਦੇਹੰ ਤਤ ਆਸਰਿਅੰ ਨਾਨਕ
0: ਤਤ ਆਸਰਿਅੰ ਨਾਨਕ
1: ਜਿਹੜਾ ਆਸਰਿਅੰ ਸੱਸੇ ਦੇ ਚਰਨਾਂ 'ਚ ਰਾਰਾ ਐੜੇ ਨੂੰ ਟਿੱਪੀ ਹੀ ਇੱਥੇ ਯਈਆ ਬਣੇਗਾ।

0: ਗੀ ਪੇਖੰਤ ਬੱਧਿਕ ਧੱਦੇ ਦੀ ਸਿਹਾਰੀ ਉੱਪਰ ਅਧਿਕ ਦਾ ਪ੍ਰਭਾਵ ਲਾ ਕੇ ਬੱਧਿਕ ਇੱਥੇ ਵਿਸ਼ਰਾਮ ਲੈਣ ਲਾਉਣਾ। ਪ੍ਰਹਾਰੇਣ ਲੱਖ ਆਵਦਹਿ ਲੱਖ ਥੋੜ੍ਹਾ ਜਿਹਾ ਕੱਸ ਕੇ ਹਨ।
1: ਆਹੋ ਜਸ ਰਖੇਣ ਗੋਪਾਲ
0: ਜਸ ਜੱਜੇ ਨੂੰ ਸਿਹਾਰੀ ਜੱਜਾ ਸੱਸੇ ਨੂੰ ਸਿਹਾਰੀ ਐੜਾ ਆਹੋ ਜਸ ਰਖੇਣ ਗੋਪਾਲ
1: ਨਾਨਕ ਰੋਮ ਨਾ ਛੇਦਿਆ ਤੇ
0: ਇਹਨੂੰ ਸਿੱਧਾ ਛੇਦ ਤੇ ਨਹੀਂ ਕਹਿਣਾ ਛੇਦਿਆ ਤੇ ਦੱਦੇ ਨੂੰ ਸਿਹਾਰੀ ਐੜਾ ਤੱਤੇ ਨੂੰ ਲਾਂ ਸੈ ਸ਼ੁਰੂ ਤੋਂ ਛੇਦਿਆ ਤੇ ਨਾਨਕ ਰੋਮ ਨਾ ਛੇਦਿਆ ਤੇ
1: ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸ ਹੈ
0: ਚਤੁਰ ਦਿਸ ਹੈ ਦਿਸ ਹੈ ਹੀ ਕਰਨਾ ਦਿਸ ਹੈ ਜਾਂ ਨਹੀਂ ਜਾਂ ਦਿਸ ਹੈ ਹੋਰ ਤਰ੍ਹਾਂ ਢੰਗ ਨਾਲ ਨਹੀਂ ਦਿਸ ਹੈ ਦਰਮਿਆਨਾ ਪਾਠ।

0: ਭਗਵਾਨ ਪੁਰਖ ਹੈ ਨਾਨਕ ਕੀਤੀ ਸਾਸ ਅਕਰਖ ਤੇ।
1: ਹਾਂਜੀ, ਹੋਵੰਤ ਆਗਿਆ ਭਗਵਾਨ ਪੁਰਖ ਹੈ, ਇਹ ਵੀ ਪੁਰਖ ਹੈ ਉਚਾਰਨ ਕਰਨਾ, ਪਰਖ ਹੈ ਨਹੀਂ ਕਹਿਣਾ। ਨਾਨਕ ਕੀਟੀ, ਕੀਟੀ ਪਾਠ ਪੋਲਾ, ਨਾਨਕ ਕੀਟੀ ਸਾਸ ਅਕਰਖ ਤੇ, ਐਡੇ ਨੂੰ ਅਗੇਤਰ ਲਾ ਕੇ ਅਗਲੇ ਸਾਰੇ ਅੱਖਰ ਪੋਲੇ ਬੋਲਣੇ, ਅਕਰਖ ਤੇ।
0: ਸ਼ਬਦੰ ਰਤੰ ਹਿਤੰ ਮਯਾ ਕੀਰਤੰ ਕਲੀ ਕਰਮ ਕ੍ਰਿਤਵਾ।
1: ਰਤੰ ਪਾਠ ਵੀ ਕਸ ਕੇ, ਸਰਬੰ ਸ਼ਬਦੰ ਰਤੰ ਹਿਤੰ ਮਯਾ ਕੀਰਤੰ ਕਲੀ ਕਰਮ ਕ੍ਰਿਤਵਾ। ਕ੍ਰਿਤਵਾ ਐਡੇ ਦੇ ਕੰਨੇ ਦੇ ਆਵਾਜ਼ ਜਾ ਕੇ ਛੱਡਣੀ, ਕ੍ਰਿਤਵਾ ਨਹੀਂ ਕਹਿਣਾ, ਕ੍ਰਿਤਵਾ।
0: ਮਿਟੰਤ ਤਤਰਾਗਤ ਭਰਮ ਮੋਹੰ।
1: ਤਤਰਾਗਤ ਪਾਠ ਪੂਲਾ ਹੀ ਉਚਾਰਨ ਕਰਨਾ।
0: ਭਗਵਾਨ ਰਮਣੰ ਸਰਬੱਤਰ ਥਾਨਿਯੰ ਦ੍ਰਿਸ਼ਟ ਤੋਯੰ ਅਮੋਘ ਦਰਸ਼ਨੰ।
1: ਥਾਨਿਯੰ ਥੱਥੇ ਦੀ ਕੰਨਾ ਨੰਨੀ ਨਸਿਹਾਰੀ ਐੜੇ ਨੂੰ ਟਿੱਪੀ, ਥਾਨਿਯੰ ਇਹਦਾ ਦ੍ਰਿਸ਼ਟ ਤੋਯੰ ਅਮੋਘ ਦਰਸ਼ਨੰ।
0: ਬਸੰਤ

0: ਅੰਤਰਾਵ ਸਸੀਅਰ ਨਖਯਤਰ ਗਗਨੰ।
1: ਹਾਂਜੀ, ਇਸੇ ਤਰ੍ਹਾਂ ਹੀ ਸਾਧ ਸੰਗਤ ਦੀ ਘਟੰਤ ਟੰਤ ਦੀ ਆਵਾਜ਼ ਆਉਣੀ ਚਾਹੀਦੀ, ਟੈਂਕੇ ਦੀ। ਇੱਥੇ ਢੱਡਾ ਨਹੀਂ ਬੋਲਣਾ, ਘਟੰਤ। ਜ਼ਿਆਦਾਤਰ ਪਾਠੀਆਂ ਕੋਲੋਂ ਕੀ ਸੁਣਿਆ, ਘਟੰਤ ਰੂਪੰ ਘਟੰਤ ਦੀਪੰ, ਉਹ ਟੈਂਕੇ ਦੀ ਬਜਾਏ ਢੱਡਾ ਬੋਲਦੇ ਹਨ। ਸੋ ਇੱਥੇ ਘਟੰਤ, ਟੈਂਕੇ ਦੀ ਪੂਰੀ ਆਵਾਜ਼ ਲਾ ਕੇ ਘਟੰਤ ਰੂਪੰ ਘਟੰਤ ਦੀਪੰ, ਘਟੰਤ ਰਾਵ ਸਸੀਅਰ ਨਖਯਤ ਰਾਵ ਸਸੀਅਰ, ਇੱਥੇ ਵਿਸ਼ਰਾਮ, ਨਖਿਅਤਰ ਗਗਨੰ। ਨਖਿਅਤਰ ਨੰਨੇ ਦੇ ਉੱਤੇ ਅਦਕ ਦਾ ਪ੍ਰਭਾਵ, ਖੈੜੇ ਖੱਖੇ ਨੂੰ ਸਿਹਾਰੀ, ਐੜਾ ਤੱਤਾ ਚਰਨਾ ਚ ਰਾਜਾ, ਨਖਿਅਤਰ।
0: ਘਟੰਤ ਵਸੁਦਾ ਗਿਰ ਤਾਰ ਸੇ ਖੰਡੰ।
1: ਸਰੂਪਾਂ ਦੇ ਵਿੱਚ ਸੇ ਖੰਡੰ ਪਾਠ ਇਕੱਠਾ ਛਾਪਿਆ ਗਿਆ ਹੈ, ਪਰ ਸੰਪਰਦਾ ਦੇ ਵਿੱਚ ਇਹਨੂੰ ਅਲੱਗ ਅਲੱਗ ਪੜ੍ਹਾਇਆ ਜਾਂਦਾ। ਘਟੰਤ ਵਸੁਦਾ ਗਿਰ ਤਾਰ ਸੇ ਖੰਡੰ।
0: ਘਟੰਤ ਲਲਨਾ ਸੋਤ ਭਰਾਤ ਹੀਤੰ, ਘਟੰਤ ਕਨਕ ਮਾਨਕ ਮਾਇਆ ਸਵਰੂਪੰ।
1: ਸਵੈ ਰੂਪੰ, ਸੱਸੇ ਨੂੰ ਔਂਕੜ ਐੜਾ ਤੇ ਰੂਪੰ, ਸਵੈ ਰੂਪੰ, ਏਦਾਂ ਐੜੇ ਦੀ ਇਸ਼ਾਰੇ ਦੀ ਆਵਾਜ਼ ਆਉਣੀ। ਸੋ ਜਿੱਦਾਂ ਉਚਾਰਨ ਕੀਤਾ ਹੈ, ਘਟੰਤ ਕਨਕ ਮਾਨਕ ਮਾਇਆ ਸਵਰੂਪੰ।

0: ਸਾਧ ਸੰਗਤ ਦੀ ਗਰੀਬ ਨਿਵਾਜ ਕਿੱਡਾ ਬਖਸ਼ਿਸ਼ ਭਰਿਆ ਉਪਦੇਸ਼ ਕਰਦੇ ਨੇ। ਮਹਾਰਾਜ ਕਹਿੰਦੇ ਨਹਿ ਬਿਲੰਬ ਧਰਮੰ, ਚੰਗਾ ਧਰਮ ਦਾ ਕੰਮ ਕਰਨ ਵਾਸਤੇ ਸਮਾਂ ਨਾ ਲਾਓ। ਬਿਲੰਬ ਪਾਪੰ, ਜਦੋਂ ਪਾਪ ਕਰਨਾ ਹੋਵੇ ਉਦੋਂ ਸੋਚੋ। ਇਹਦਾ ਮਤਲਬ ਪਾਪ ਪੁੰਨ ਸਿੱਖਾਂ ਦੇ ਵਿੱਚ ਗਰੀਬ ਨਿਵਾਜ ਦੀ ਕਿਰਪਾ ਮਹਾਰਾਜ ਬਖਸ਼ਿਸ਼ ਕਰਦੇ ਨੇ ਵੀ ਪਾਪ ਅਤੇ ਪੁੰਨ, ਪਾਪ ਪੁੰਨ ਦੀ ਇੱਛਾ ਸਿੱਖ ਨੇ ਰੱਖਣੀ ਹੈ। ਸੋ ਮਹਾਰਾਜ ਦਾ ਇਹ ਬਚਨ ਹੈ ਨਹਿ ਬਿਲੰਬ ਧਰਮੰ ਬਿਲੰਬ ਪਾਪੰ, ਧਰਮ ਦੇ ਕਰਨ ਵਿੱਚ ਦੇਰੀ ਨਹੀਂ ਪਰ ਪਾਪ ਨੂੰ ਕਰਨ ਦੇ ਵਿੱਚ ਰੁਕਣਾ ਚਾਹੀਦਾ, ਸੋਚਣਾ ਚਾਹੀਦਾ ਵੀ ਗਲਤ ਹੋਣ ਜਾਂ ਕਰਨ ਜਾ ਰਹੇ ਹਾਂ, ਸੋਚ ਕੇ ਕਰੀਏ।
1: ਦ੍ਰਿੜੰਤ ਨਾਮੰ ਤਜੰਤ ਲੋਭੰ ਸਰਨ ਸੰਤੰ ਕਿਲਬਿਖ ਨਾਸੰ ਪ੍ਰਾਪਤੰ ਧਰਮ ਲਖਿਅਣ ਨਾਨਕ ਜਿਹ ਸੋ ਪ੍ਰਸਾਨ ਮਾਧਵਹਿ।
0: ਹਾਂਜੀ, ਪ੍ਰਾਪਤੰ ਧਰਮ ਲਖਿਅਣ, ਖੱਖੇ ਨੂੰ ਸਿਹਾਰੀ ਐੜਾ ਅਣਾਉਣਾ, ਸੋ ਲਖਿਅਣ ਉਚਾਰਨ ਕੱਸ ਕੇ ਕਰਨਾ, ਨਾਨਕ ਜਿਹ ਸੋ ਪ੍ਰਸੰਨ ਮਾਧਵਹਿ। ਸੋ ਅੱਡ ਅਤੇ ਪ੍ਰਸੰਨ ਅਲੱਗ, ਇਹ ਦੋਵੇਂ ਸੋ ਪ੍ਰਸੰਨ ਹੀ ਉਚਾਰਨ ਕਰਨੇ, ਅਲੱਗ ਅਲੱਗ ਕਰਨੇ।

ਜੱਜੇ ਨੂੰ ਕਨੌੜੇ ਦੇ ਨਾਲ ਉਚਾਰਨ ਕਰਨਾ, ਜੋਬਨ ਨਹੀਂ ਕਹਿਣਾ। ਸੋ ਇੱਕ ਸਾਧ ਸੰਗਤ ਦੀ ਇਹ ਵੀ ਬੜੀ ਦਿੱਕਤ ਆ ਗਈ ਹੈ, ਸ਼ਹਿਰਾਂ ਵਾਲੇ ਜਿੰਨੀ ਵੀ ਸੰਗਤ ਹੈ, ਦੇਸ਼ ਪੰਜਾਬ ਜਾਂ ਹੋਰ ਦਿੱਲੀ ਵਾਲੇ ਬੰਨੇ, ਜਿਹੜੀ ਸ਼ਹਿਰਾਂ ਦੀ ਸੰਗਤ ਹੈ, ਉਹਨਾਂ ਕੋਲੋਂ ਕਨੌੜਾ ਨਹੀਂ ਬੋਲਿਆ ਜਾਂਦਾ। ਜੋਬਨ ਨੂੰ ਆਮ ਇਹਨੂੰ ਜੋਬਨ ਹੀ ਸੰਗਤ ਦੇ ਵਿੱਚ ਕਰੀ ਜਾਂਦੇ, ਨਵੇਂ ਬੱਚਿਆਂ 'ਚ ਵੀ ਬਹੁਤ ਦਿੱਕਤ ਆਈ ਹੈ। ਸੋ ਇਹਨੂੰ ਜੋਬਨ ਨਹੀਂ ਜੋ, ਜੱਜੇ ਨੂੰ ਕਨੌੜਾ ਜੋ, ਜੋਬਨ ਬਿਹਕ੍ਰਮ, ਇਹ ਵੀ ਪਾਠ ਬਿਹਕ੍ਰਮ ਨਹੀਂ ਕਰਨਾ, ਬਿਹਕ੍ਰਮ ਹਾਹੇ ਦੀ ਸਿਹਾਰੀ ਲਾ ਕੇ, ਜੋਬਨ ਬਿਹਕ੍ਰਮ ਕਨਕ ਕੁੰਡਲਾ।

ਇਹ ਭਗਵਾਨ ਅਲੱਗ ਅਤੇ ਇਹ ਅਲੱਗ, ਇਹ ਨਵਿਆਂ ਸਰੂਪਾਂ ਦੇ ਵਿੱਚ ਇਕੱਠਾ ਛਾਪਿਆ ਗਿਆ ਹੈ। ਭਗਵਾਨ ਇਹ ਭਗਵਾਨ ਲਏ ਕਈ ਇੱਦਾਂ ਪੜ੍ਹਦੇ, ਪਰ ਭਗਵਾਨ ਇਹ ਨਮ ਹੈ, ਇਹ ਈੜੀ ਨੂੰ ਲਾਂ ਇਹ ਅਲੱਗ ਤੋਂ ਪੜ੍ਹਨਾ ਇਹਦਾ ਨਖੇੜ ਕੇ ਬਿਲਕੁਲ ਅਲੱਗ ਅਲੱਗ ਸ਼ਬਦ ਬਣਾ ਕੇ।

0: ਪ੍ਰਾਤ ਪ੍ਰਿਤ ਪ੍ਰਾਤ ਨਹ ਚਿੰਤਾ ਕਛ ਲੋਕ ਕਹਿ ਨਹ ਚਿੰਤਾ ਬਣਤਾ ਸੋਤ ਮੀਤ ਪ੍ਰਵਿਰਤ ਮਾਇਆ ਸੰਬੰਧਨ ਦਇਆਲ ਏਕ ਭਗਵਾਨ ਪੁਰਖ ਹੈ ਨਾਨਕ ਸਰਬ ਜੀਅ ਪ੍ਰਤਪਾਲਕ ਹੈ।
1: ਦਇਆਲ ਤੇ ਜਮਕ ਲਾ ਕੇ ਜਿਵੇਂ ਉਚਾਰਨ ਕੀਤਾ ਗਿਆ ਹੈ ਦਇਆਲ ਏਕ ਭਗਵਾਨ ਪੁਰਖ ਹੈ, ਇੱਥੇ ਵਿਸ਼ਰਾਮ ਲਾਉਣਾ, ਪੁਰਖ ਹੈ ਪਾਠ ਇਕੱਠਾ ਹੀ ਕਰਨਾ ਤੇ ਹਾਹਾ ਜਿਹੜਾ ਉਹਦਾ ਧਿਆਨ ਰੱਖ ਕੇ ਨਾਨਕ ਸਰਬ ਜੀਅ ਪ੍ਰਤਪਾਲਕ ਹੈ, ਇਹ ਵੀ ਉਸੇ ਤਰ੍ਹਾਂ ਪ੍ਰਤਪਾਲਕ ਹੈ।

0: ਬੁੱਧਿਅੰ
1: ਬੁੱਧਿਅੰ ਧੱਦੇ ਨੂੰ ਸਿਆਰੀ ਆੜੇ ਨੂੰ ਟਿੱਪੀ ਹਨ।
0: ਹੇ ਗੋਬਿੰਦ ਕਰਤ ਮਇਆ ਨਾਨਕ ਪਤਿਤ ਉਧਾਰਨ ਸਾਧ ਸੰਗਮਹਿ ਗ੍ਰੰਥ ਗਿਰ ਪਤਿਤ ਪਾਤਾਲੰ ਜਲੰਤ ਦੇ ਦੀਪ ਵੈਸਵੰਤ ਰਹਿ।
1: ਜਲੰਤ ਦੇ ਦੀਪਯ ਪੱਪੇ ਨੂੰ ਸਿਆਰੀ ਐੜਾ ਦੇ ਦੀਪਯ ਬੇਸਵੰਤ ਰਹਿ। ਬਾਬੇ ਨੂੰ ਦੁਲਾਵਾਂ ਸੱਸੇ ਨੂੰ ਔਂਕੜ ਐੜੇ ਨੂੰ ਕੰਨਾ ਉੱਪਰ ਬਿੰਦੀ ਬੇਸਵੰਤ ਰਹਿ। ਪਾਠ ਸਾਰਾ ਇਕੱਠਾ ਕਰਨਾ
0: ਬਹੰਤ
1: ਵੈਸਵੰਤ ਰਹਿ ਮਾਫ ਕਰਨਾ। ਹਾਂਜੀ।

0: ਅੱਡ ਤੇ ਤਾ ਇਹ ਅਲੱਗ ਮੇਰੇ ਕੋਲ ਇਕੱਠਾ ਛਪਿਆ ਜਨਮੰਤ ਪਾਠ ਪਰ ਜਨਮ ਤਾ ਮਰਨ ਹੈ
1: ਅਨਿਕ ਸਾਧਨ ਨਾ ਸਿੱਧਿਅਤੇ
0: ਹਾਂਜੀ ਸਿੱਧਿਅਤੇ ਤਾਂ ਦੇ ਨੂੰ ਹੁਸ਼ਿਆਰੀ ਐੜਾ ਅਨਿਕ ਸਾਧਨ ਅਨਿਕ ਸਾਧਨ ਨਾ ਸਿੱਧਿਅਤੇ ਨਾਨਕ
1: ਅਸਥੰਬੰ ਅਸਥੰਬੰ ਅਸਥੰਬੰ ਸ਼ਬਦ ਸਾਧ ਸਵਜਨ ਹੈ
0: ਸਵਜਨ ਹੈ ਸੱਸੇ ਨੂੰ ਕੋਲ ਔੜਾ ਐੜਾ ਤੇ ਅੱਗੇ ਜਨ ਹੈ ਸਵਜਨ ਹੈ ਕੱਸ ਕੇ ਥੋੜਾ ਜਿਹਾ ਉਚਾਰਨ ਕਰਨਾ
1: ਘੋਰ ਦੁਖਿਅੰ ਅਨਿਕ ਹੱਤਿਅੰ ਜਨਮ ਦਾਰਿਦਰੰ ਮਹਾਂ ਵਿਖਿਆਦੰ
0: ਇਹ ਸਾਧ ਸੰਗਤ ਜੀ ਜਈਏ ਦੇ ਚਿੰਨ੍ਹ ਜਿਹੜੇ ਹਨ ਉਹ ਸਿਹਾਰੀ ਐੜੇ ਦੇ ਸਹਿਤ ਉਚਾਰਨ ਕਰਨੇ
1: ਮਿਟੰਤ ਸਗਲ

0: ਹਾਂਜੀ ਪਾਛੰਗ ਤੇ ਜੰਕ ਲਾ ਕੇ ਥੋੜੀ ਜੀ, ਪਾਛੰਗ ਕ੍ਰੋਧ ਅਗਰਨੀ ਵਹਿ, ਅਗਰ ਥੋੜਾ ਜਿਹਾ ਬੋਲ ਕੇ ਅਗਰਨੀ ਵਹਿ ਪਾਠ ਇਕੱਠਾ ਕਰਨਾ। ਨਿਰਾਸੰ ਆਸ ਪੂਰਨ ਹੈ,
1: ਨਿਰਧਨ ਭਯੰਗ ਤਨਮੰਤ ਹੈ,
0: ਭਯੰਗ ਪੱਬਾ ਈੜੀ ਨੂੰ ਸਿਆਰੀ ਆੜੀ ਨੂੰ ਟਿੱਪੇ,
1: ਰੋਗੀਅੰ ਰੋਗ ਖੰਡਨ ਹੈ,
0: ਰੋਗੀਅੰ ਰੋਗ ਖੰਡਨ ਹੈ,
1: ਭਗਤਿਅੰ ਭਗਤ ਦਾਨੰ,
0: ਇਹ ਵੀ ਤੱਤੇ ਨੂੰ ਸਿਆਰੀ ਆੜੇ ਨੂੰ ਟਿੱਪੀ,
1: ਰਾਮ

0: ਪਾਠ ਜਿਹੜਾ ਅਲੱਗ ਕਰਨਾ, ਕਿੰਗ ਕਿਨ ਨਹੀਂ ਕਹਿਣਾ, ਕਿੰਗ ਨਾ ਲੱਭਿਆ ਤੇ ਨਾਨਕ ਗੁਰ ਸੇਵਾ। ਹੇ ਗੁਰਸਿੱਖੋ, ਗੁਰੂ ਦੀ ਸੇਵਾ ਕਰਨ ਦੇ ਨਾਲ ਕਿੰਗ ਕੀ ਨਹੀਂ ਲੱਭਦਾ ਦੱਸੋ, ਕੋਈ ਹੈਗੀ ਚੀਜ਼ ਜੇ ਗੁਰੂ ਦੀ ਸੇਵਾ 'ਚੋਂ ਪ੍ਰਾਪਤ ਨਾ ਹੋਵੇ? ਭਾਵ ਦੁਨੀਆ ਦੀ ਕੋਈ ਚੀਜ਼ ਨਹੀਂ ਜਿਹੜੀ ਗੁਰੂ ਦੀ ਸੇਵਾ 'ਚੋਂ ਪ੍ਰਾਪਤ ਨਾ ਹੋਵੇ। ਗੁਰੂ ਦੀ ਸੇਵਾ 'ਚੋਂ ਸਾਰਾ ਕੁਝ ਪ੍ਰਾਪਤ ਹੁੰਦਾ ਹੈ।
1: ਅਧਰੰਗ ਧਰੰਗ ਧਾਰਨਾ ਹੈ।

ਅਚੁੱਤ ਦੀਨ ਬਾਂਧਵ ਦਾਮੋਦਰ ਹੈ, ਸਰਬਾਗਯ ਪੂਰਨ ਪੁਰਖ ਭਗਵਾਨ ਹੈ, ਭਗਤ ਵਛਲ ਕਰੁਣਾਮਏ ਹੈ, ਘਾਟ ਘਾਟ ਬਸੰਤ ਵਾਸੁਦੇਵ ਹੈ, ਪਾਰ ਬ੍ਰਹਮ ਪਰਮੇਸ਼ੁਰ ਹੈ,

0: ਸੰਤਾਪ ਪ੍ਰਸਾਦ ਇੱਥੇ ਥੋੜ੍ਹਾ ਸਹਿਰਾ ਲਾ ਕੇ ਸਿਮਰਤੇ ਨਾਮੰ ਇਸ ਤਰ੍ਹਾਂ। ਹਾਂਜੀ, ਜਿੱਦਾਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ, ਵਿਸ਼ਰਾਮ ਜਮਕ ਠਮਕ ਦਾ ਵੀ ਨਾਲ ਪਾਠ ਦੇ ਸੰਗਤ ਜੀ ਧਿਆਨ ਰੱਖਣਾ।
1: ਭਰਨ ਪੋਖਣ ਕਰੰਤ ਜੀਆ ਬਿਸਰਾਮ ਸ਼ਾਦਨ ਦੇਵੰਤ ਦਾਨ ਸਰਜੰਤ ਰਤਨ ਜਨਮ ਚਤੁਰ ਚੇਤਨ ਵਰਤੰਤ ਸੋਖ ਆਨੰਦ ਪ੍ਰਸਾਦ ਹੈ।

ਪਹੁੰਚੰਤੇ ਪਹੁੰਚੰਤੇ, ਭੱਬੇ ਦੀ ਟਿੱਪੀ ਵੀ ਅਤੇ ਚੱਚੇ ਦੀ ਟਿੱਪੀ, ਪਹੁੰਚੰਤੇ ਨਹੀਂ ਕਹਿਣਾ। ਜੇ ਪਹੁੰਚੰਤੇ ਕਹਾਂਗੇ ਫਿਰ ਇੱਕ ਤਾਂ ਚੱਚੇ ਦਾ ਝੱਜਾ ਬਣ ਜਾਂਦਾ, ਪਹੁੰਚੰਤੇ ਚੱਚੇ ਦੀ ਟਿੱਪੀ, ਚੰਤੇ ਪਹੁੰਚੰਤੇ, ਦੋਵੇਂ ਅੱਖਰ ਸ਼ੁੱਧ ਬੋਲਣੇ। ਜਿੱਦਾਂ ਉਚਾਰਨ ਕੀਤਾ ਗਿਆ ਗਿਆਨੀ ਜੀ ਵੱਲੋਂ, ਦਾਨ ਪਰਾ ਪੂਰਬੇ ਪੂਰਬੇਣ ਪੂਚੰਤੇ ਮਹੀ ਪਤੇ, ਮਹੀ ਅੱਡ ਅਤੇ ਪਤੇ ਅੱਡ, ਕਈ ਮਹੀਪ ਅਤੇ ਕਈਆਂ ਸਰੂਪਾਂ 'ਚ ਇਕੱਠਾ ਛਾਪਿਆ ਗਿਆ ਹੈ। ਪਰ ਮਹੀ ਪਤੇ, ਮਹੀ ਨਾਮ ਧਰਤੀ ਦਾ ਹੁੰਦਾ, ਪਤੇ ਨਾਮ ਮਾਲਕ ਦਾ, ਭਾਵ ਰਾਜੇ। ਹਾਂਜੀ,

0: ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਣ ਹੈ।
1: ਨਿਰਵੈਰਣ ਹੈ ਤੇ ਗਿਆਨੰ ਗੱਗੇ ਨੂੰ ਸਿਆਰੀ ਐੜੇ ਨੂੰ ਕੰਨਾਂ ਨੰਨੇ ਨੂੰ ਟਿੱਪੀ। ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਮਲ ਨਿਰਵੈਰਣ ਹੈ।
0: ਦਿਆਲੰ ਸਰਬੱਤਰ ਜੀਆ ਪੰਚ ਦੋਖ ਬੇਵਰਜਿਤ ਹੈ।
1: ਬੱਬੇ ਨੂੰ ਅਗੇਤਰ ਲਾ ਕੇ ਸਿਆਰੀ ਸਮੇਤ ਬੇਵਰਜਿਤ ਹੈ।
0: ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਹੈ।
1: ਪਿੱਛੇ ਮੰਮੇ ਨੂੰ ਕੰਨਾ ਯਈਏ ਨੂੰ ਕੰਨਾ ਜਿਹੜਾ ਮਾਇਆ ਹੀ ਉਚਾਰਨ ਕਰਨਾ, ਜਿਵੇਂ ਇਹਦਾ ਉਚਾਰਨ ਮਾਇਆ ਮੰਮੇ ਨੂੰ ਕੰਨਾ ਈੜੀ ਨੂੰ ਸਿਆਰੀ ਐਡੇ ਨੂੰ ਕੰਨੇ ਦੇ ਨਾਲ ਪੂਰਾ ਮਾਇਆ ਹੀ ਉਚਾਰਨ ਕਰਨਾ। ਹਾਂਜੀ,
2: ਪਿੱਛੇ ਵਾਲੀਆਂ ਪੰਕਤੀਆਂ ਦੇ ਵਿੱਚ ਸਰਬ ਕਰਤਵ ਮਮੰ ਕਰਤਾ ਨਾਨਕ ਲੇਪ ਛੇਪ ਨਾ ਲਿਪਿਆ ਤੇ।
0: ਉਪਦੇਸੰ ਸਮ ਮਿੱਤਰ ਸਤ੍ਰ ਭਗਵੰਤ ਭਗਤ ਭਾਵਨੀ ਪਰ ਨਿੰਦਾ ਨਹਿ ਸਰੋਤ ਸਰਵਣੰ ਆਪ ਤਿਆਗ ਸਗਲ ਰੇਣੁਕ ਹੈ। ਖਟ ਲਖਣ ਪੂਰਨੰ ਪੁਰਖ ਹੈ ਨਾਨਕ ਨਾਮ ਸਾਧ ਸਵਜਨ ਹੈ। ਅਜਾ ਪੋਗੰਤ ਕੰਧ ਮੂਲੰ ਬਸੰਤੇ ਸਮੀਪ ਕੇਹਰ ਹੈ।
1: ਅਜਾ ਪਾਠ ਪੋਲਾ ਹੀ ਕਰਨਾ, ਅਜਾ ਨਹੀਂ ਕਹਿਣਾ ਜਾਂ ਹੋਰ ਕਿਸੇ ਢੰਗ ਦੇ ਨਾਲ। ਅਜਾ ਕਹਿੰਦੇ ਬੱਕਰੀ ਨੂੰ। ਅਜਾ ਪੋਗੰਤੰ ਪੋਗੰਤ ਕੰਧ ਮੂਲੰ ਬਸੰਤੇ ਸਮੀਪ ਕੇਹਰ ਹੈ। ਕੇਹਰ ਹੈ ਪਾਠ ਇਕੱਠਾ ਹੀ ਕਰਨਾ।
0: ਤਤ੍ਰ ਗਤੇ ਸੰਸਾਰ ਹੈ ਨਾਨਕ ਸੋਗ ਹਰਖੰ ਵਿਆਪਤੇ।
1: ਤਤ੍ਰ ਗਤੇ ਪਾਠ ਸੰਬੰਧਕ ਕਰਨਾ। ਤਤ੍ਰ ਗਤੇ ਸੰਸਾਰ ਹੈ ਨਾਨਕ ਸੋਗ ਹਰਖੰ ਵਿਆਪਤੇ।
0: ਛਲੰ ਛਿਦਰੰ ਕੋਟ ਬਿਘਨੰ ਅਪਰਾਧੰ ਕਿਲ ਬਿਖ ਮਲੰ ਭਰਮ ਮੋਹੰ ਮਾਨ ਅਪਮਾਨੰ ਮਦੰ ਮਾਇਆ ਵਿਆਪਤੰ ਮ੍ਰਿਤੋ ਜਨਮ ਪ੍ਰਮੰਤ ਨਰਕ ਹੈ ਅਨੇਕ ਉਪਾਵੰ ਨਾ ਸਿੱਧਿਅਤੇ।
1: ਹਾਂਜੀ, ਮ੍ਰਿਤੋ ਮੰਮੇ ਨੂੰ ਸਿਹਾਰੀ ਚਰਨਾ ਚਰਾਰਾ ਮ੍ਰਿ ਤੇ ਤੱਤਾ ਊੜੇ ਨੂੰ ਔਂਕੜ, ਫਿਰ ਇਹ ਛਲ ਔਂਕੜ ਦਾ ਜਿਹੜਾ ਚਿੰਨ ਥੱਲੇ ਲੱਗਾ ਹੋਇਆ ਉਹਦੇ ਕਰਕੇ ਮ੍ਰਿਤੋ ਪਾਠ ਹੀ ਕਰਨਾ।
0: ਨਿਰਮਲੰ ਸਾਧ ਸੰਗਹਿ ਜਪੰਤ ਨਾਨਕ ਗੋਪਾਲ ਨਾਮੰ ਰਮੰਤ ਗੁਣ ਗੋਬਿੰਦ ਨਿਤ ਪ੍ਰਤ ਹੈ। ਤਰਨ ਸਰਨ ਸੁਆਮੀ ਰਮਣਸ਼ੀਲ ਪਰਮੇਸੁਰ ਹੈ ਕਰਨ ਕਾਰਨ ਸਮਰੱਥ ਹੈ ਦਾਨ ਦੇਤ ਪ੍ਰਭ ਪੂਰਨ ਹੈ ਨਿਰਾਸ ਆਸ ਕਰਨੰ ਸਗਲ ਅਰਥ ਆਲਿਆ ਹੈ।
1: ਆਲਿਆ ਹੈ ਇੱਦਾਂ ਐੜੇ ਨੂੰ ਜਈਏ ਦਾ ਐੜਾ ਬਣ ਜਾਣਾ ਆਲਿਆ ਹੈ ਪਾਠ ਇਕੱਠਾ ਹੀ ਹੈ।
0: ਗੁਣ ਨਿਧਾਨ ਸਿਮਰੰਤ ਨਾਨਕ ਸਗਲ ਜਾਚੰਤ ਜਾਚਕ ਹੈ ਦੁਰਗਮ ਸਥਾਨ ਸੁਗਮੰ ਮਹਾਦੂਖ ਸਰਬ ਸੂਖਣ ਹੈ ਦੁਰਬਚਨ ਭੇਦ ਭਰਮੰ ਸਾਕਤ ਪਿਸਨੰਤ ਸੁਰਜਨ ਹੈ ਅਸਥਿਤੰ ਰਸੋਗ ਹਰਖੰ ਭੈ ਖੀਣੰਤ ਨਿਰਭਵ ਹੈ।
1: ਭੈ ਨਿਰਭਵ ਹੈ ਇਹ ਇੱਕ ਜਿਹੜਾ ਸਾਧ ਸੰਗਤ ਦੀ ਪਿਸਨੰਤ ਪਾਠ ਹੈ। ਪਿਸਨੰ ਤਾਂ ਸਵਰਜਨ ਹੈ, ਇੱਦਾਂ ਨਹੀਂ ਜਿਵੇਂ ਗਿਆਨੀ ਜੀ ਨੇ ਪੜ੍ਹੇ ਹਨ ਇਸ ਤਰ੍ਹਾਂ ਹੀ ਉਚਾਰਨ ਕਰਨਾ। ਅਸਥਿਤੰ ਸੋਗ ਹਰਖੰ ਭੈ ਖੀਣੰਤ ਖੱਖੇ ਨੂੰ ਬਿਹਾਰੀ ਰਾਣੇ ਨੂੰ ਟਿੱਪੀ ਤੱਤਾ ਇਹ ਪਾਠ ਕਥਾ ਇਕੱਠਾ ਹੀ ਹੈ। ਖੀਣਤਾ ਨਿਰਭੈ ਵਹਿ ਇੱਦਾਂ ਉਚਾਰਨ ਨਹੀਂ ਕਰਨਾ। ਅਸਥਿਤੰ ਸੋਖ ਹਰਖੰ ਭੈ ਖੀਣੰਤ ਨਿਰਭਵੈ।
0: ਭੈ ਅਟਵੀਅੰ ਮਹਾਨਗਰ ਬਾਸੰ ਧਰਮ ਲਖਣ ਪ੍ਰਭ ਮਯਾ ਸਾਧ ਸੰਗਮ ਰਾਮ ਰਾਮ ਰਮਣੰ ਸਰਨ ਨਾਨਕ ਹਰਿ ਹਰਿ ਦਿਆਲ ਚਰਣੰ। ਹੇ ਅਜਿੱਤ ਸੂਰ ਸੰਗਰਾਮੰ ਅਤ ਬਲਨਾ ਬਹੁਮਰਦਨ ਹੈ ਗਣ ਗੰਧਰਵ ਦੇਵ ਮਾਨੁਖਿਅੰ ਪਸ ਪੰਖੀ ਵਿਮੋਹਨ ਹੈ।
1: ਬੱਬੇ ਨੂੰ ਅਗੇਤਰ ਲਾ ਕੇ ਵਿਮੋਹਨ ਹੈ ਜਿਵੇਂ ਸਾਧ ਸੰਗਤ ਜੀ ਆ ਮਨੁੱਖਿਅੰ ਪਾਠ ਹੈ ਪਿੱਛੇ ਵਾਰ ਵਾਰ ਦੱਸੇ ਹਨ ਕਾਫੀ। ਸੋ ਆਪ ਜੀ ਨੇ ਇਸਦਾ ਸਾਧ ਸੰਗਤ ਜੀ ਧਿਆਨ ਰੱਖਣਾ ਜਿਹੜਾ ਚਿੰਨ ਆ ਗਿਆ ਉਸ ਹਿਸਾਬ ਨਾਲ ਜਈਏ ਦਾ ਉਚਾਰਨ ਲਾਈ ਜਾਣਾ। ਜਈਏ ਦੇ ਉਚਾਰਨਾਂ ਵਾਲੇ ਸਾਧ ਸੰਗਤ ਜੀ ਅੱਗੇ ਵੀ ਭੇਜੇ ਸੀ ਗਰੁੱਪ ਦੇ ਵਿੱਚ ਭੇਜ ਦਿੱਤੇ ਜਾਣਗੇ। ਪਹਿਲਾਂ ਪਿੱਛੇ ਪਾਠ ਬੋਧਾਂ 'ਚ ਅਸੀਂ ਇਹ ਪ੍ਰਿੰਟ ਵੀ ਵੰਡੇ ਪਰ ਫਿਰ ਰੱਖਣ ਦਾ ਸਮਾਂ ਨਹੀਂ ਪਤਾ ਨਹੀਂ ਲੱਗਦਾ ਵੀ ਕਿਉਂਕਿ ਸਾਂਭ ਵੀ ਕਰ ਰਹੀ ਹੈ ਤਾਂ ਉਹ ਵੀ ਗੁਰਬਾਣੀ। ਸੋ ਜਿੰਨਾ ਚਿਰ ਤੱਕ ਫਿਰ ਉਹ ਆਪਣੇ ਜਦੋਂ ਯਾਦ ਹੋ ਜਾਂਦੇ ਫਿਰ ਰੱਖਣ ਨੂੰ ਘਰਾਂ 'ਚ ਜਗ੍ਹਾ ਨਹੀਂ ਰਹਿੰਦੀ। ਸੋ ਇਸ ਕਰਕੇ ਗਰੁੱਪ ਦੇ ਵਿੱਚ ਪਾ ਦਾਂਗੇ ਯਈਏ ਦੇ ਸਾਰੇ ਉਚਾਰਨ। ਸੰਗਤ ਦੇ ਚਰਨਾਂ 'ਚ ਬੇਨਤੀ ਉਹਨਾਂ ਉਚਾਰਨਾਂ ਨੂੰ ਚੰਗੀ ਤਰ੍ਹਾਂ ਮਿਹਨਤ ਦੇ ਨਾਲ ਪਕਾਇਆ ਜਾਵੇ ਤਾਂ ਫਿਰ ਆਪੇ ਹੀ ਆਪਾਂ ਨੂੰ ਲੱਗ ਜਾਵੇਗਾ। ਤਕਰੀਬਨ ਹੁਣ ਆਪ ਜੀਆਂ ਨੂੰ ਸਪਸ਼ਟ ਹੋ ਵੀ ਜਾਣਾ ਕਿਉਂਕਿ ਵਾਰ ਵਾਰ ਇੱਕ ਉਹ ਜਈਏ ਵਾਲੇ ਉਚਾਰਨ ਆ ਰਹੇ ਹਨ। ਸੋ ਪਤਾ ਲੱਗ ਜਾਂਦਾ ਫਿਰ ਵੀ ਹੁਣ ਕਿਵੇਂ ਕਿਵੇਂ, ਪਰ ਫਿਰ ਵੀ ਜਈਏ ਦੇ ਚਿੰਨ੍ਹਾਂ ਦੇ ਉਚਾਰਨ ਜਿਹੜੇ ਨੇ ਉਹ ਭੇਜਾਂਗੇ, ਉਹ ਧਿਆਨ ਨਾਲ ਆਪ ਜੀ ਨੇ ਪੜ੍ਹਨੇ ਨੇ।
0: ਹਰ ਕਰਨ ਹਾਰੰ ਨਮਸਕਾਰੰ ਸਰਣ ਨਾਨਕ ਜਗਦੀਸ਼ਵਰ ਹੈ। ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪ੍ਰਮਾਵਣ ਹੈ। ਚਿੱਤ ਹਰਣੰ ਤ੍ਰੈਲੋਕ ਗਮਿਅੰ ਜਪ ਤਪ ਸੀਲ ਬਿਦਾਰਣ ਹੈ। ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣ ਹੈ। ਤਵ ਭੈ ਬਿਮੁੰਚਿਤ ਸਾਧ ਸੰਗਮ ਓਟ ਨਾਨਕ ਨਾਰਾਇਣ ਹੈ। ਹੇ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਤੇ।
1: ਉਪਰਜਤੇ, ਊੜੇ ਨੂੰ ਅਗੇਤਰ ਲਾ ਕੇ ਔਂਕੜ ਦੇ ਸਮੇਤ ਉਪਰ ਪਾਠ ਨਹੀਂ ਬੋਲਣਾ, ਉਹ ਪਰਜਤੇ ਪਾਠ ਇਕੱਠਾ ਹੀ ਹੈ, ਉਪਰਜਤੇ।
0: ਵਿਖਿਅੰਤ ਜੀਵੰ ਵਸਿਅੰ ਕਰੋਤ ਨਿਰਤਿਅੰ ਕਰੋਤ ਜਥਾ ਮਰਕਟ ਹੈ।
1: ਮਰਕਟ ਹੈ, ਇੱਦਾਂ ਹੀ ਉਚਾਰਨ ਕਰਨਾ, ਮਰਕਟ ਹੈ। ਮਰਕਟ ਬੋਲ ਕੇ ਟਹਿ ਨਹੀਂ, ਮਰਕਟ ਹੈ।
0: ਅਨਿਕ ਸਾਸਨ ਤਾੜੰਤ ਜਮਦੂਤ ਹੈ ਤਵ ਸੰਗੇ ਅਧਮੰ ਨਰ ਹੈ। ਦੀਨ ਦੁਖ ਭੰਜਨ ਦਇਆਲ ਪ੍ਰਭ ਨਾਨਕ ਸਰਬ ਜੀ ਰੱਖਿਆ ਕਰੋਤ। ਹੇ ਲੋਭਾ ਲੰਪਟ ਸੰਗ ਸਿਰ ਮੋਰ ਹੈ ਅਨਿਕ ਲਹਿਰੀ ਕਲੋਲ ਤੇ। ਤਾਵੰਤ ਜੀਆ ਬਹੁ ਪ੍ਰਕਾਰੰ ਅਨਿਕ ਭਾਂਤ ਬਹੁ ਡੋਲ ਤੇ। ਨਚ ਮਿੱਤਰੰ ਨਚ ਇਸ਼ਟੰ ਨਚ ਬਾਧਵ ਨਚ ਮਾਤ ਪਿਤਾ ਤਵ ਲੱਜਿਆ। ਅਕਰਣੰ ਕ੍ਰੋਧ ਅਖਾਦਯ ਖਾਦਯੰ ਅਸਾਜਯੰ ਸਾਜ ਸਮਜਿਆ।
1: ਹਾਂਜੀ, ਅਕਰਣੰ ਕ੍ਰੋਧ ਅਖਾਦਯ ਖਾਦੰ ਅਖਾਦਯ, ਇੱਦਾਂ ਹੀ ਉਚਾਰਨ ਕਰਨਾ, ਦੱਦੇ ਨੂੰ ਸਿਹਾਰੀ ਐੜਾ। ਅਖਾਦਯ ਖਾਦੰ ਅਸਾਜਯੰ ਸਾਜ ਸਮਜਿਆ, ਸਮਜਿਆ ਪਾਠ ਕੱਸ ਕੇ ਕਰਨਾ, ਜੱਜੇ ਨੂੰ ਸਿਹਾਰੀ ਐੜੇ ਨੂੰ ਕੰਨੇ ਨਾਲ।
0: ਤ੍ਰਾਹੇ ਤ੍ਰਾਹੇ ਸਰਣ ਸੁਆਮੀ ਵਿਗਿਆਪਤ ਨਾਨਕ ਹਰ ਨਰ ਹਰ ਹੈ।
1: ਇਹ ਵਿਗਿਆਪਤ, ਪੱਪੇ ਨੂੰ ਸਿਹਾਰੀ ਤੱਤੇ ਤੇ ਜਾ ਕੇ ਗੱਗੇ ਨੂੰ ਸਿਹਾਰੀ ਐੜਾ ਜ਼ਰੂਰ ਲਾਉਣਾ, ਵਿਗਿਆਪਤ। ਹਾਂਜੀ।
0: ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ ਮਿੱਤਰੰ ਤਜੰਤ।
1: ਪਾਪਾਤਮਾ ਨਹੀਂ, ਪੱਪੇ ਪਹਿਲੇ ਨੂੰ ਅਗੇਤਰ ਲਾ ਕੇ ਪਾਪਾਤਮਾ।
0: ਮਿੱਤਰੰ ਤਜੰਤ ਸਤਰੰ ਦ੍ਰਿਣੰਤ ਅਨਿਕ ਮਾਇਆ ਵਿਸਤੀਰਨ ਹੈ। ਆਵੰਤ ਜਾਵੰਤ ਥਕੰਤ ਜੀਆ ਦੁੱਖ ਸੁਖ ਬਹੁ ਭੋਗਣ ਹੈ। ਭ੍ਰਮ ਭਿਆਨ ਉਦਿਆਨ ਰਮਣੰ ਮਹਾਂ ਬਿਕਟ ਅਸਾਧ ਰੋਗਣ ਹੈ। ਵੈਦਿਅੰ ਪਾਰ ਬ੍ਰਹਮ ਪਰਮੇਸ਼ਵਰ

0: ਭਗਤ ਵਛਲ ਅਨਾਥ ਨਾਥੇ ਸਰਨ ਨਾਨਕ ਪੁਰਖ ਅਚੁੱਤ ਹੈ। ਜੇਨ ਕਲਾ ਧਾਰਿਓ ਆਕਾਸੰ ਬੈਸੰਤਰੰ ਕਾਸ਼ਟ ਬੇਸ਼ਟੰ ਜੇਨ ਕਲਾ ਸਸ ਸੂਰ ਨਖਿਅਤ੍ਰ ਜੋਤਿਅੰ ਸਾਸੰ ਸਰੀਰ ਧਾਰਣੰ ਜੇਨ ਕਲਾ ਮਾਤ ਗਰਭ ਪ੍ਰਤਪਾਲੰ ਨਹਿ ਛੇ ਦੰਤ ਜਠਰ ਰੋਗਣ ਹੈ। ਤੇਨ ਕਲਾ ਅਸਥੰਭੰ ਸਰੋਵਰੰ ਨਾਨਕ ਨਹਿ ਛਿਜੰਤ ਤਰੰਗ ਤੋਇਣ ਹੈ।
1: ਤੋਇਣ ਹੈ ਜਿਵੇਂ ਉਚਾਰਨ ਕੀਤਾ ਹੈ, ਤੱਤੇ ਨੂੰ ਹੋੜਾ ਈੜੀਨ ਸਿਹਾਰੀ ਐੜਾ ਨਾਣਾ ਤੋਇਣ ਹੈ, ਇੱਦਾਂ ਹੀ ਉਚਾਰਨ ਕਰਨਾ।
0: ਗੁਸਾਈ ਗਰਿਸ਼ਟ ਰੂਪੇਣ ਸਿਮਰਣੰ ਸਰਬੱਤਰ ਜੀਵਣ ਹੈ। ਲਭਦਿਅੰ ਸੰਤ ਸੰਗੇਣ ਨਾਨਕ ਸਵੱਛ ਮਾਰਗ ਹਰ ਭਗਤਣ ਹੈ।
1: ਸਵੱਛ ਸੱਸੇ ਨੂੰ ਅੰਕੁਟ ਐੜਾ ਛੱਛਾ ਤੇ ਛੱਛੇ ਦੀ ਆਵਾਜ਼ ਲਾ ਕੇ ਸਵੱਛ ਮਾਰਗ ਹਰ ਭਗਤਣ ਹੈ।
0: ਮਸਕੰ ਭਗਨੰਤ ਸੈਲੰ ਕਰਦਮੰ ਤੁਰੰਤ ਪਪੀਲ ਕਹਿ ਸਾਗਰੰ ਲੰਘੰਤ ਪਿੰਗੰ ਤਮ ਪਰਗਾਸ ਅੰਧ ਕਹਿ ਸਾਧ ਸੰਗੇਣ ਸਿਮਰੰਤ ਗੋਬਿੰਦ ਸਰਣ ਨਾਨਕ ਹਰ ਹਰ ਹਰੇ।

0: ਧਰਮਹੀਣ ਤਥਾ ਬੈਸਨਵਹਿ ਨਾ ਸੰਗਵਹਿ
1: ਹਾਂਜੀ ਬੈਸਨਵਹਿ ਪਾਠ ਇਕੱਠਾ ਹੀ ਕਰਨਾ ਹਾਂਜੀ
0: ਨਾ ਸੰਖੰ ਨਾ ਚੱਕਰੰ ਨਾ ਗਦਾ ਨਾ ਸਿਆਮੰ ਅਸ਼ਰਜ ਰੂਪੰ ਅਰਹੰਤ ਜਨਮੰ ਨੇਤ ਨੇਤ ਕਥੰਤ ਬੇਦਾ ਊਚ ਮੂਚ ਅਪਾਰ ਗੋਬਿੰਦ ਹੈ ਬਸੰਤ ਸਾਧ ਰਿਦਯੰ ਅਚੁੱਤ ਬੁਝੰਤ ਨਾਨਕ ਬਡ ਭਾਗੀ ਹੈ ਉਦਿਆਨ ਬਸਨੰ ਸੰਸਾਰੰ ਸੰਬੰਧੀ ਸਵਾਨ ਸਿਆਲ ਖਰ ਹੈ ਬਿਖਮ ਸਥਾਨ ਮਨਮੋਹ ਮਦਿਰੰ ਮਹਾ ਅਸਾਧ ਪੰਚ ਤਸਕਰ ਹੈ ਹੀਤ ਮੋਹ ਪੈ ਭਰਮ ਭ੍ਰਮਣੰ ਅਹੰ ਫਾਂਸ ਤੀਖਣ ਕਠਿਨ ਹੈ ਪਾਵਕ ਤੋ ਅਸਾਧ ਘੋਰੰ ਅਗਮ ਅਗਮ ਤੀਰ ਨਹਿ ਲੰਘਨ ਹੈ ਭਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸਰਣ ਉਧਰਣ ਕਿਰਪਾ ਕਿਰਪਾ ਕਰੰਤ ਗੋਬਿੰਦ ਭਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸਰਣ ਉਧਰਣ ਕਿਰਪਾ ਕਿਰਪਾ ਕਰੰਤ ਗੋਬਿੰਦ ਗੋਪਾਲ ਹੈ ਸਗਲਿਅੰ ਰੋਗ ਖੰਡਨ ਹੈ
1: ਹਾਂਜੀ ਉਧਰਣ ਉਧਰਣ ਪਾਠ ਹੈ ਤੁਸੀਂ ਦੋਰੀ ਪਿਛਲੀ ਪੰਕਤੀ ਦਾ ਭਾਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸਰਣ ਉਧਰਣ ਕਿਰਪਾ
0: ਭਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸਰਣ ਉਧਰਣ ਕਿਰਪਾ ਕਿਰਪਾ ਕਰੰਤ ਗੋਬਿੰਦ ਗੋਪਾਲ ਹੈ ਸਗਲਿਅੰ ਰੋਗ ਖੰਡਨ ਹੈ
1: ਸਗਲਿਅੰ ਸੱਸਾ ਗੱਗਾ ਲੱਲਿਣ ਸਿਹਾਰੀ ਐੜੇ ਨੂੰ ਟਿੱਪੀ ਇਹਨਾਂ ਇਹਨਾਂ ਜੀ ਦੇ ਉਚਾਰਨਾਂ ਦਾ ਧਿਆਨ ਜ਼ਰੂਰ ਰੱਖਣਾ ਕਿਰਪਾ ਕਰੰਤ ਗੋਬਿੰਦ ਗੋਪਾਲ ਹੈ ਸਗਲਿਅੰ ਰੋਗ ਖੰਡਨ ਹੈ
0: ਸਾਧ ਸੰਗੇਣ ਗੁਣ ਰਮਤ ਨਾਨਕ ਸਰਨ ਪੂਰਨ ਪਰਮੇਸ਼ੁਰ ਹੈ
1: ਪਿੱਛੇ ਬਹੁਤ ਵਾਰ ਰਮੰਤ ਪਾਠ ਆਇਆ ਹੈ ਪਰ ਇੱਥੇ ਰਮਤ ਪਾਠ ਆਇਆ ਹੈ ਸਾਧ ਸੰਗੇਣ ਗੁਣ ਰਮਤ ਨਾਨਕ ਸਰਨ ਪੂਰਨ ਪਰਮੇਸ਼ੁਰ ਹੈ
0: ਸਿਆਮਲੰ ਮਧੁਰ ਮਾਨੁਖਿਅੰ ਹਿਰਦਯੰ ਭੂਮ ਵੈਰਣ ਹੈ ਨਿਵੰਤ ਹੋਵੰਤ ਮਿਥਿਆ ਚੇਤਨੰ ਸੰਤ ਸਵਜਨ ਹੈ ਅਚੇਤ ਮੂੜਾ ਨਾ ਜਾਣੰਤ ਘਟੰਤ ਸਾਸਾ ਨਿਤ ਪ੍ਰਤੇ ਸ਼ਿਜੰਤ ਮਹਾ ਸੁੰਦਰੀ ਕਾਇਆ ਕਾਲ ਕੰਨਿਆ ਗ੍ਰਾਸਤੇ ਰਚੰਤ ਪੁਰਖ ਹੈ ਕੁਟੰਬ ਲੀਲਾ ਅਨਿਤ ਆਸਾ ਬਿਖਿਆ ਬਿਨੋਦ
1: ਲੀਲਾ ਪਾਠ ਹੀ ਕਰਨਾ ਇਹਨੂੰ ਜ਼ਿਆਦਾ ਲੀਲਾ ਥੋੜ੍ਹਾ ਜਿਹਾ ਪਾਠ ਭਾਰਾ ਕਰਕੇ ਕਰਨਾ ਲੀਲਾ ਨਹੀਂ ਕਹਿਣਾ ਲੀਲਾ ਕਈ ਲੀਲਾ ਪੜ੍ਹ ਦਿੰਦੇ ਲੀਲੇ ਦਾ ਅਰਥ ਹੁੰਦਾ ਨੀਲਾ ਉਹ ਕਈਆਂ ਬੋਲੀਆਂ ਦੇ ਵਿੱਚ ਲੀਲਾ ਨੀਲੇ ਨੂੰ ਕਹਿੰਦੇ ਪਰ ਇੱਥੇ ਲੀਲਾ ਦੀ ਗੱਲ ਹੋ ਰਹੀ ਹੈ ਰਚੰਤ ਪੁਰਖ ਹੈ ਕੁਟੰਬ ਲੀਲਾ ਅਨਿਤ ਆਸਾ ਬਿਖਿਆ ਬਿਨੋਦ
0: ਪ੍ਰਮੰਤ ਪ੍ਰਮੰਤ ਬਹੁ ਜਨਮ ਹਾਰਿਓ
1: ਪ੍ਰਮੰਤ ਪ੍ਰਮੰਤ ਬਹੁ ਜਨਮ ਹਾਰਿਓ
0: ਸਰਨ ਨਾਨਕ ਕਰੁਣਾਮਯ ਹੇ ਜਿਹਬੇ ਹੇ ਰਸਗੇ ਮਧੁਰ ਪ੍ਰਿਆ ਤੋਯੰ ਸਤ ਹਤੰ ਪਰਮ ਬਾਦੰ ਅਵਰਤ ਏਥ ਹੈ ਸੁਧ ਅਛਰਣ ਹੈ
1: ਇੱਥੇ ਐੜੇ ਨੂੰ ਅਗੇਤਰ ਲਾ ਕੇ ਅਵਰਤ ਪਾਠ ਕਰਨਾ ਅਵਰਤ ਨਹੀਂ ਕਹਿਣਾ ਸਤ ਹਤੰ ਪਰਮ ਬਾਦੰ ਅਵਰਤ ਏਥ ਹੈ ਸੁਧ ਅਛਰਣ ਹੈ
0: ਗੋਬਿੰਦ ਦਾਮੋਦਰ ਮਾਧਵੇ ਗਰਬੰਤ ਨਾਰੀ ਮਦੋਨ ਮਤੰ ਬਲਵੰਤ ਬਲਾਤ ਕਾਰਣ ਹੈ ਚਰਨ ਕਮਲ ਨਹਿ ਭਜੰਤ ਤ੍ਰਿਣ ਸਮਾਨ ਤਿਗ ਜਨਮਨ ਹੈ ਹੇ ਪਪੀਲਕਾ ਗ੍ਰਸਟੇ ਗੋਬਿੰਦ ਸਿਮਰਨ ਤੋਯੰ ਧਨੇ ਨਾਨਕ ਅਨਿਕ ਬਾਰ ਨਮੋ ਨਮਹਿ ਤ੍ਰਿਣੰ ਤਾਂ ਮੇਰੰ ਸਹਿਕੰ ਤਾਂ ਹਰੀਅੰ
1: ਇੱਥੇ ਪਾਠ ਸਰੂਪਾਂ 'ਚ ਤ੍ਰਿਣੰਤ ਪਾਠ ਛਾਪਿਆ ਗਿਆ ਹੈ ਸਹਿਕੰਤ ਪਾਠ ਛਾਪਿਆ ਗਿਆ ਹੈ ਪਰ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤੇ ਹਨ ਤ੍ਰਿਣੰ ਤਾਂ ਮੇਰੰ ਸਹਿਕੰ ਤਾਂ ਹਰੀਅੰ ਬੂਡੰ ਤਾਂ ਤਰੀਅੰ ਉਣੰਤ ਊਣੰ ਤਾਂ ਭਰੀਅੰ ਉਣੰਤ ਨਹੀਂ ਕਰਨਾ
0: ਬੂਡੰ ਤਾਂ ਤਰੀਅੰ ਊਣੰ ਤਾਂ ਭਰੀਅੰ ਅੰਧਕਾਰ ਕੋਟ ਸੂਰ ਉਜਾਰੰ ਬਿਨਵੰਤ ਨਾਨਕ ਹਰ ਗੁਰ ਦਯਾਰੰ ਬ੍ਰਹਮਣ ਹੈ ਸੰਗ ਉਧਰਣੰ ਬ੍ਰਹਮ ਕਰਮ ਜੇ ਪੂਰਨ ਹੈ ਆਤਮ ਰਤੰ ਸੰਸਾਰ ਗਹੰ ਤੇ ਨਰ ਨਾਨਕ ਤੇ ਨਰ ਨਾਨਕ ਨਿਫਲ ਹੈ
2: ਗਹੰ ਤੇ ਵਿਸ਼ਰਾਮ
3: ਇੱਥੇ ਵਿਸ਼ਰਾਮ ਦਾ ਗਲਤ ਹੈ
1: ਅੱਛਾ ਉਹ ਵਿੱਚ ਪੰਕਤੀਆਂ
2: ਆਤਮ ਰਤੰ ਸੰਸਾਰ ਗਹੰ
1: ਸੰਸਾਰ ਤੁਹਾਡੇ ਵੀ ਨਾ
3: ਹਾਂਜੀ
0: ਆਤਮ ਰਤੰ ਸੰਸਾਰ ਗਹੰ ਤੇ ਨਰ ਨਾਨਕ ਨਿਹਫਲ ਹੈ ਪਰ ਦਰਭ ਹਿਰਣੰ ਬਹੁ ਵਿਘਨ ਕਰਣੰ ਉਚਰਣੰ ਸਰਬ ਜੀ ਕਹਿ
1: ਸਤ ਸੰਗਤ ਜੀ ਉਹ ਪਿਛਲੀਆਂ ਪੰਕਤੀਆਂ ਦੇ ਵਿੱਚ ਜਿੱਥੇ ਆਪ ਜੀ ਨੇ ਸਰਵਣ ਕੀਤਾ ਹੈ ਊਣੰਗ ਤਾਂ ਭਰੀਅੰਗ ਅੰਧਕਾਰ ਕੋਟ ਸੂਰ ਉਜਾਰੰਗ ਬਿਨਵੰਤ ਨਾਨਕ ਹਰ ਗੁਰ ਦਯਾਰੰਗ ਬ੍ਰਾਹਮਣ ਹੈ ਸੰਗ ਉਦਰਣੰਗ ਬ੍ਰਹਮ ਕਰਮ ਦੇਹ ਪੂਜਣ ਹੈ
2: ਹਾਂਜੀ ਪੂਰਨ ਹੈ
1: ਹਾਂਜੀ ਹਾਂਜੀ ਪੂਰਨ ਹੈ ਹਾਂਜੀ ਬ੍ਰਹਮ ਕਰਮ ਜੇ ਪੂਰਨ ਹੈ ਆਤਮ ਰਤਨ ਸੰਸਾਰ ਗਹੰ ਇੱਥੇ ਵਿਸ਼ਰਾਮ ਲਾਉਣਾ ਸੰਸਾਰ ਗਹੰ ਤੇ ਨਰ ਨਾਨਕ ਨਿਹਫਲ ਹੈ
0: ਪਾਰ ਦਰਭ ਹਿਰਣੰ ਬਹੁ ਵਿਘਨ ਕਰਣੰ ਉਚਰਣੰ ਸਰਬ ਜੀ ਕਹਿ ਲਓ ਲਈ ਤ੍ਰਿਸ਼ਨਾ ਅਤਿਪਤ ਮਨ ਮਾਏ
1: ਅਤਿਪਤ ਪਾਠ ਕਰਨਾ ਅਤਪਤ ਨਹੀਂ ਕਰਨਾ ਅਤਿਪਤ ਮਨ ਮਾਏ
0: ਕਰਮ ਕਰਤ ਸਾ ਸੂਕਰ ਹੈ
1: ਕਰਮ ਕਰ ਸਾ ਪਾਠ ਸ਼ੁੱਧ ਹੈ ਕਈਆਂ ਸਰੂਪਾਂ ਦੇ ਵਿੱਚ ਸੱਸੇ ਨੂੰ ਸਿਹਾਰੀ ਸੇ ਸੂਕਰ ਹੈ ਛਾਪਿਆ ਗਿਆ ਹੈ ਪਰ ਸਾ ਸੂਕਰ ਹੈ ਸੱਸੇ ਨੂੰ ਅਲੱਗ ਸਸੂਕਰ ਹੈ ਇਕੱਠਾ ਨਹੀਂ ਕਹਿਣਾ
0: ਮਤੇ ਸਮੇਵ ਚਰਣੰ
1: ਮਤੇ ਕਸਕੇ
0: ਮਤੇ ਸਮੇਵ ਚਰਣੰ ਉਧਰਣੰ ਭੈ ਦੁੱਤਰ ਹੈ ਅਨੇਕ ਪਾਤਕ ਹਰਣੰ ਨਾਨਕ ਸਾਧ ਸੰਗਮ ਨਾ ਸੰਸਯ ਹੈ ਮਹੱਲਾ ਪੰਜਵਾ ਗਾਥਾ
1: ਸਾਧ ਸੰਗਤ ਜੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਉਚਾਰਨ ਕੀਤੀ ਹੋਈ ਬਾਣੀ ਜਿਸ ਦਾ ਨਾਮ ਗਾਥਾ ਹੈ ਸੋ ਜਿਹੜੀ ਸਾਧ ਸੰਗਤ ਜੀ ਧੰਨ ਸਤਿਗੁਰੂ ਪ੍ਰਾਚੀਨ ਕਥਾ ਜਿਹੜੀ ਪ੍ਰਾਚੀਨ ਸਮੇਂ ਦੇ ਵਿੱਚ ਜਿਹੜੀ ਕਥਾ ਹੁੰਦੀ ਸੀ ਜਾਂ ਲੋਕ ਕਥਾ ਸੁਣਨ ਜਾਇਆ ਕਰਦੇ ਜਿਵੇਂ ਹੁਣ ਆਪਾਂ ਕਹਿੰਦੇ ਕਥਾ ਸੁਣਨ ਚੱਲੇ ਉਦੋਂ ਇਹ ਗੱਲ ਕਹੀ ਜਾਂਦੀ ਸੀ ਕਿ ਗਾਥਾ ਸੁਣਨ ਚੱਲੇ ਹਾਂ ਕਥਾ ਨੂੰ ਗਾਥਾ ਉਸ ਵਾਹਿਗੁਰੂ ਅਕਾਲ ਪੁਰਖ ਦੀ ਗਾਥਾ ਇਸ ਬਾਣੀ ਦਾ ਨਾਮ ਹੈ ਸੋ ਸਾਧ ਸੰਗਤ ਜੀ ਜਿਹੜੀ ਉਸ ਵਾਹਿਗੁਰੂ ਦੀ ਗਾਥਾ ਬਾਰੇ ਉਹਦੀ ਕਥਾ ਬਾਰੇ ਸਾਨੂੰ ਦੱਸਦੀ ਹੈ ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ
2: ਸਾਧ ਸੰਗਤ ਜੀ ਉਹ ਜਦੋਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਜੀ ਪ੍ਰੀਤਮ ਸਤਿਗੁਰੂ ਜੀ ਨੇ ਹਰੀ ਲਾਲ ਅਤੇ ਕ੍ਰਿਸ਼ਨ ਲਾਲ ਨੂੰ ਇਹ ਸ੍ਰੀ ਸਹਿਸਕ੍ਰਿਤੀ ਬਾਣੀ ਉਚਾਰਨ ਕਰਕੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ ਮੋਹ ਦੀ ਨਿਵਿਰਤੀ ਹੋਈ ਬੜੇ ਪ੍ਰਸੰਨ ਹੋਏ ਹਿਰਦੇ ਦੇ ਵਿੱਚ ਆਨੰਦ ਉਤਪੰਨ ਹੋਇਆ ਫਿਰ ਦੁਬਾਰਾ ਬੇਨਤੀ ਕੀਤੀ ਕਿ ਸਤਿਗੁਰੂ ਜੀ ਉਹ ਜਿਵੇਂ ਆਪ ਜੀ ਨੇ ਪਹਿਲਾਂ ਕਿਰਪਾ ਕੀਤੀ ਹੈ ਇਸੇ ਹੀ ਤਰ੍ਹਾਂ ਪਰਮਾਤਮਾ ਵਾਹਿਗੁਰੂ ਪਰਿਪੂਰਨ ਹੋ ਰਿਹਾ ਹੈ ਸਾਰੇ ਜੀਵਾਂ ਦੇ ਵਿੱਚ ਉਹ ਪਰਿਪੂਰਨ ਪਰਮਾਤਮਾ ਦੀ ਸਾਨੂੰ ਜੋ ਗਾਥਾ ਹੈ ਉਹ ਪਰਮਾਤਮਾ ਦੀ ਕਥਾ ਉਹ ਸੁਣਾਉਣਾ ਕਰੋ ਜੀ ਸਤਿਗੁਰੂ ਜੀ ਨੇ ਇਹਨਾਂ ਦੀ ਜੋ ਬਚਨ ਬੇਨਤੀ ਸੁਣ ਕੇ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ ਆਓ ਜੀ ਸੁਣੀਏ

0: ਨਾਨਕ ਅਥ ਗਰਬੇਣ ਅਗਿਆਨਣੋ।
1: ਮੱਝਾ ਮੰਮੇ ਤਿਲਕ ਦਾ ਪ੍ਰਭਾਵ ਲਾ ਕੇ ਮੱਝਾ ਕਰਨਾ ਤੇ ਬਿੰਦੀ ਲਾ ਕੇ ਮੰਜਾ ਨਹੀਂ ਕਰ ਦੇਣਾ। ਮੱਝਾ ਰੁਦਰ ਦੁਰਗੰਧਾ ਨਾਨਕ ਅਥ ਗਰਬੇਣ ਅਗਿਆਨਣੋ।
0: ਪਰਮਾਣੋ ਪਰਜੰਤ ਆਕਾਸ ਹੈ ਦੀਪ ਲੋ ਸੇ ਖੰਡਣ ਹੈ।
1: ਸੇ ਖੰਡਣ ਹੈ ਇਹ ਪਾਠ ਅਲੱਗ ਅਲੱਗ ਕਰਨਾ, ਸੇ ਖੰਡਣ ਇਕੱਠਾ ਨਹੀਂ ਕਰਨਾ। ਸੇ ਖੰਡਣ ਹੈ
0: ਗੱਛੇਣ ਨੈਣ ਪਾਰੇਣ ਨਾਨਕ ਬਿਨਾ ਸਾਧੂ ਨਾ ਸਿੱਧਿ ਅਤੇ।
1: ਗੱਛੇਣ ਗੱਗੇ ਦੇ ਉੱਤੇ ਥੋੜ੍ਹਾ ਜਿਹਾ ਜ਼ੋਰ ਦੇ ਕੇ ਛੱਛੇ ਦੀ ਆਵਾਜ਼ ਲਾਉਣੀ, ਗੱਛੇਣ ਨਹੀਂ ਕਹਿਣਾ। ਗੱਛੇਣ ਨੈਣ ਪਾਰੇਣ ਨਾਨਕ ਬਿਨਾ ਸਾਧੂ ਨਾ ਸਿੱਧਿ ਅਤੇ।
0: ਜਾਣੋ ਸਤ ਹੋ ਵੰਤੋ ਮਰਣੋ ਦ੍ਰਿਸ਼ਟੇਣ ਮਿਥਿਆ ਕੀਰਤ ਸਾਥ ਚਲੰਥੋ ਪਣੰਤ ਨਾਨਕ ਸਾਧ ਸੰਗੇਣ। ਮਾਇਆ ਚਿੱਤ ਪਰਮੇਣ ਇਸ਼ਟ ਮਿੱਤਰੇਖ ਬਾਂਧਵਹਿ ਲਬਧਿਅੰ ਸਾਧ ਸੰਗੇਣ ਨਾਨਕ ਸੁਖ ਅਸਥਾਨੰ ਗੋਪਾਲ ਭਜਣੰ ਮੈਲਾਗਰ ਸੰਗੇਣ ਨਿੰਮ ਬਿਰਖ ਸੇ ਚੰਦਨ ਹੈ ਨਿਕਟ ਬਸੰਤੋ ਬਾਂਸੋ ਨਾਨਕ ਅਹੰ ਬੁੱਧ ਨਾ ਬੋਹ ਤੇ।
1: ਬੋਹ ਤੇ ਨਖੇੜ ਕੇ ਉਚਾਰਨ ਕਰਨਾ, ਬੋਹ ਤੇ ਇਕੱਠਾ ਨਹੀਂ, ਬੋਹ

0: ਪ੍ਰਹਾਰਣ ਹੈ,
1: ਨਾਨਕ ਤੇ ਵਿਸ਼ਰਾਮ ਲਾਉਣਾ। ਹਤੰਗ ਪੰਚ ਸਤਰੇਨ ਨਾਨਕ ਹਰ ਬਾਣੀ ਪ੍ਰਹਾਰਣ ਹੈ। ਓਕੇ, ਡੰਡੀਆਂ ਲੱਗੀਆਂ।
2: ਹਾਂਜੀ,
0: ਬਚਨ ਸਾਧ ਸੁਖ ਪੰਥਾ ਲਹੰਥਾ ਬਡ ਕਰਮਣ ਹੈ, ਰਹੰਤਾ ਜਨਮ ਮਰਣੇਣ ਰਮਣੰ ਨਾਨਕ ਹਰ ਕੀਰਤਨ ਹੈ। ਪੱਤਰ ਪੁਰਜੇਣ ਝੜੀਅੰ ਨਹਿ ਜੜੀਅੰ ਪੇਡ ਸੰਪਤਾ,

0: ਹਰ ਨਾਮ ਗੁਣ ਰਮਣੰਗ ਨਾਨਕ ਸੰਸਾਰ ਸਾਗਰ ਨਹਿ ਵਿਆਪਣ ਹੈ। ਗਾਥਾ ਗੂੜ ਅਪਾਰੰਗ ਸਮਝਣੰਗ ਬਿਰਲਾ ਜਨ ਹੈ। ਸੰਸਾਰ ਕਾਮ ਤਜਣੰਗ ਨਾਨਕ ਗੋਬਿੰਦ ਰਮਣੰਗ ਸਾਧ ਸੰਗਮ ਹੈ। ਸੋ ਮੰਤ੍ਰ ਸਾਧ ਬਚਨਾ ਕੋਟ ਦੋਖ ਬਿਨਾਸਨ ਹੈ। ਹਰ ਚਰਨ ਕਮਲ ਧਿਆਨੰਗ ਨਾਨਕ ਕੁਲ ਸਮੂਹ ਉਧਾਰਣ ਹੈ। ਸੁੰਦਰ ਮੰਦਰ ਸੈਣ ਹੈ ਜੀਣ ਮੱਧ ਹਰ ਕੀਰਤਨ ਹੈ।
1: ਮੱਧ ਤਾਂ ਦਿਨ ਸਿਆਰੀ ਐਡੇ ਦੇ ਨਾਲ ਮੰਮੇ 'ਤੇ ਜ਼ੋਰ ਦੇ ਕੇ ਤਾਂ ਦਿਨ ਸਿਆਰੀ ਐਡਾ ਲਾ ਕੇ ਜਿਵੇਂ ਉਚਾਰਨ ਕੀਤਾ।
0: ਮੁਕਤੇ ਰਮਣ ਗੋਬਿੰਦ ਹੈ ਨਾਨਕ ਲਬਧਿਅੰਗ ਵੱਡ ਭਾਗਣ ਹੈ। ਹਰ ਲਬਧੋ ਮਿੱਤਰ ਸੁਮਿੱਤੋ ਬਿਦਾਰਨ ਕਦੇ ਨਾ ਚਿੱਤੋ। ਜਾ ਕਾ ਅਸਥਲ ਤੋਲ ਅਮਿੱਤੋ ਸੋਈ ਨਾਨਕ ਸਖਾ ਜੀ ਸੰਗ ਕੀਤੋ। ਅਪਜਸੰਗ ਮਿਟੰਤ ਸਤ ਪੁੱਤਰ ਹੈ ਸਿਮਰਤਾਭਯ ਹਿਰਦੈ ਗੁਰਮੰਤ੍ਰਣ ਹੈ। ਪ੍ਰੀਤਮ ਭਗਵਾਨ ਅਚੁੱਤ ਨਾਨਕ ਸੰਸਾਰ ਸਾਗਰ ਤਾਰਨ ਹੈ। ਮਰਣੰਗ ਬਿਸਰਣੰਗ ਗੋਬਿੰਦ ਹੈ ਜੀਵਨੰਗ ਹਰ ਨਾਮ ਧਿਆਵਣ ਹੈ। ਲੱਭਣੰਗ ਸਾਧ ਸੰਗੇਣ ਨਾਨਕ ਹਰ ਪੂਰਬ ਲਿਖਣ ਹੈ। ਦਸਨ ਬਿਹੂਨ ਭੁਯੰਗੰ ਮੰਤ੍ਰੰ ਗਾਰੁੜੀ ਨਿਵਾਰੰ।
1: ਭੁਯੰਗੰ ਪੱਬੇ ਨੂੰ ਸਿਆਰੀ ਐੜੇ ਪੱਬਾ ਈੜੀ ਨੂੰ ਸਿਆਰੀ ਐੜੇ ਨੂੰ ਟਿੱਪੀ ਗੱਗੇ ਨੂੰ ਟਿੱਪੀ ਭੁਯੰਗੰ ਜਿਵੇਂ ਉਚਾਰਨ ਕੀਤਾ ਗਿਆ ਹੈ। ਮੰਤ੍ਰੰ ਗਾਰੁੜੀ ਨਿਵਾਰਣੰ ਨਿਵਾਰੰ
0: ਵਿਆਧ ਉਪਾੜਨ ਸੰਤੰ ਨਾਨਕ ਲਬਧ ਕਰਮਣ ਹੈ। ਜਾਥ ਕਥ ਰਮਣੰ ਸਰਣੰ ਸਰਬਤ੍ਰ ਜੀਅਣ ਹੈ। ਤਥ ਲੱਗਣੰ ਪ੍ਰੇਮ ਨਾਨਕ ਪ੍ਰਸਾਦੰ ਗੁਰਦਰਸਨ ਹੈ। ਚਰਨਾਰ ਬਿੰਦ ਮਨ ਬਿਧਿਅੰ ਸਿਧਿਅੰ ਸਰਬ ਕੁਸਲਣ ਹੈ। ਗਾਥਾ ਗਾਵੰਤ ਨਾਨਕ ਭੱਬਿਅੰ ਪਰਾਪੂਰਬਣ ਹੈ। ਸੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਧਰਣ ਹੈ। ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨਾ ਲੱਭਿਅਤੇ। ਵੇਦ ਪੁਰਾਣ ਸ਼ਾਸਤਰ ਵਿਚਾਰੰ ਏਕੰਕਾਰ ਨਾਮ ਉਰ ਧਾਰੰ ਕੁਲਹਿ ਸਮੂਹ ਸਗਲ ਉਧਾਰੰ ਵੱਡ ਭਾਗੀ ਨਾਨਕ ਕੋ ਤਾਰੰ। ਸਿਮਰਣੰ ਗੋਬਿੰਦ ਨਾਮੰ ਉਧਰਣੰ ਕੁਲ ਸਮੂਹਣ ਹੈ। ਲਬਧਿਅੰ ਸਾਧ ਸੰਗੇਣ ਨਾਨਕ ਵੱਡ ਭਾਗੀ ਪੇਟੰਤ ਦਰਸਨ ਹੈ। ਸਰਬ ਦੋਖ ਪਰੰ ਤਿਆਗੀ ਸਰਬ ਧਰਮ ਦ੍ਰਿੜੰਤਣ ਹੈ।
1: ਜਿਹੜੀਆਂ ਦੋ ਬਿੰਦੀਆਂ ਲੱਗੀਆਂ ਇਹ ਹਾਹੇ ਦੀ ਤਰ੍ਹਾਂ ਆਵਾਜ਼ ਦੇਣਗੀਆਂ ਜਿਵੇਂ ਉਚਾਰਨ ਕੀਤਾ ਗਿਆਨੀ ਜੀ ਨੇ। ਸਰਬ ਦੋਖ ਪਰੰ ਤਿਆਗੀ

0: ਦੀਆਂ ਨੇ ਇਹ ਬਸਰਗਾਂ। ਹਾਂਜੀ
1: ਹੋਇਓ ਹੈ ਹੋਵੰਤੋ
2: ਲੜੀਵਾਰ। ਸਾਧ ਸੰਗਤ ਜੀ, ਜਿਵੇਂ ਨਾ ਲੜੀਵਾਰ ਸਰੂਪਾਂ ਦੇ ਵਿੱਚ ਇਹ ਪੰਕਤੀਆਂ ਵਿੱਚ ਡੰਡੀਆਂ ਲੱਗੀਆਂ ਹੋਈਆਂ, ਕਈ ਪੰਕਤੀਆਂ ਆਪ ਜੀ ਵੇਖੋਗੇ ਛੋਟੀਆਂ ਨੇ, ਕਈ ਵੱਡੀਆਂ ਨੇ। ਉਹਦਾ ਕਾਰਨ ਇਹ ਹੈ, ਪਦਛੇਦ ਸਰੂਪਾਂ ਦੇ ਵਿੱਚ ਜਿਹੜਾ ਸਾਧ ਸੰਗਤ ਜੀ ਜਦੋਂ ਪਦਛੇਦ ਹੋਏ, ਅੱਖਰਾਂ ਦੀ ਗਿਣਤੀ ਦੇ ਹਿਸਾਬ ਦੇ ਨਾਲ, ਸ਼ਬਦ ਦੀ ਚਾਲ ਦੇ ਹਿਸਾਬ ਦੇ ਨਾਲ ਉਹ ਡੰਡੀਆਂ ਲਾ ਦਿੱਤੀਆਂ ਗਈਆਂ, ਪਰ ਉਹ ਸ਼ਬਦ ਜਿਹੜਾ ਹੈ ਉਹ ਡੰਡੀ ਵਿੱਚੋਂ ਕੱਢ ਕੇ ਅੱਖਰਾਂ ਨੂੰ ਜੋੜਨਾ ਪਵੇਗਾ। ਸੋ ਜਿਵੇਂ ਜੇ ਆਪਾਂ ਲੜੀਵਾਰ ਤੋਂ ਕਰਦੇ ਹੋਈਏ ਪਦਛੇਦ, ਤਾਂ ਆਪ ਜੀਆਂ ਕੋਲ ਜਿੱਦਾਂ ਆਪ ਜੀ ਪੜ੍ਹ ਰਹੇ ਹੋ ਇੱਦਾਂ ਹੀ ਲਿਖਿਆ ਹੋਇਆ, ਜਿਵੇਂ ਇੱਥੋਂ ਗਿਆਨੀ ਜੀ ਪੜ੍ਹ ਰਹੇ ਜਾਂ ਇੱਧਰੋਂ ਗਿਆਨੀ ਜੀ ਲੜੀਵਾਰ ਤੋਂ ਪੜ੍ਹ ਰਹੇ ਹਨ। ਲੜੀਵਾਰ 'ਤੇ ਜਦੋਂ ਵਿਚਕਾਰ ਡੰਡੀਆਂ ਆ ਜਾਂਦੀਆਂ, ਜਦੋਂ ਪਾਠ ਖੰਡ ਹੁੰਦਾ, ਫਿਰ ਆਪਾਂ ਇਕੱਠਾ ਕਰਕੇ ਉਸ ਨੂੰ ਪੜ੍ਹਦੇ ਹਾਂ। ਇਹੀ ਸੰਥਿਆ, ਇਹੀ ਉਸਤਾਦਾਂ ਦੇ ਕੋਲੋਂ ਪੜ੍ਹਾਈ ਜਾਂਦੀ ਵਿੱਦਿਆ ਹੈ। ਜੇਕਰ ਸਾਧ ਸੰਗਤ ਜੀ ਉਹ ਅਸੀਂ ਇਹ ਚੀਜ਼ਾਂ ਨਾ ਹੋਣ, ਸਾਨੂੰ ਪਤਾ ਨਾ ਲੱਗੇ ਵੀ ਉਹ ਵਿਚਕਾਰ ਜਿਹੜੀਆਂ ਡੰਡੀਆਂ, ਉਹ ਫਿਰ ਪੱਖਰ ਹੀ ਨਹੀਂ ਕਈ ਵਾਰ ਜੁੜਦਾ, ਜਿਵੇਂ ਧਿਆਨ ਰੱਖਣਾ ਪੈਂਦਾ। ਸੋ ਇਹ ਧਿਆਨ ਰੱਖਣਾ ਇਹਨਾਂ ਸ਼ਬਦਾਂ ਨੂੰ, ਜਿਹੜੀਆਂ ਸ਼ਬਦਾਂ ਦੇ ਜੋੜ ਡੰਡੀਆਂ ਤੋਂ ਅਗਲੇ ਅਤੇ ਪਿਛਲੇ ਅੱਖਰ ਦਾ ਜੋੜ ਬਣ ਕੇ ਸ਼ਬਦ ਬਣਦਾ ਹੋਵੇ, ਉਹ ਸ਼ਬਦ ਯਾਦ ਰੱਖਣੇ ਚਾਹੀਦੇ ਹਨ ਜੀ।
1: ਹੋਇਓ ਹੈ ਹੋਵੰਤੋ ਹਰਨ ਭਰਨ ਸੰਪੂਰਨ ਹੈ, ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਣੰ, ਸੁਖੇਣ ਬੈਣ ਰਤਨੰ ਰਚਨੰ ਕਸੁੰਭ ਰੰਗਣ ਹੈ, ਰੋਗ ਸੋਗ ਵਿਯੋਗੰ ਨਾਨਕ ਸੁਖ ਨਾ ਸੁਪਨ ਹੈ। ਫੁਨਹੇ ਮਹੱਲਾ ਪੰਜਵਾ ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਹਾਥ ਕਲਮ ਅਗੰਮ ਮਸਤਕ ਲੇਖਾਵਤੀ।
2: ਸਾਧ ਸੰਗਤ ਜੀ, ਇਹ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਮੋ ਪਿੰਡ ਦੇ ਵਿੱਚ ਸਾਧ ਸੰਗਤ ਜੀ ਜਿਹੜਾ ਫਗਵਾੜੇ ਦੇ ਕੋਲ ਹੈ, ਉੱਥੇ ਜਾ ਕੇ ਵਿਆਹ ਕਰਾਉਣ ਵਾਸਤੇ ਮਾਤਾ ਜੀ ਦੇ ਨਾਲ ਗੁਰੂ ਜੀ ਦੀ ਬਰਾਤ ਗਈ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਸਾਲੀ, ਉਹਨੇ ਸੱਚੇ ਪਾਤਸ਼ਾਹ ਜੀ ਨੂੰ ਮਜ਼ਾਕ ਕੀਤਾ। ਸੋ ਉਹਦੇ ਮਜ਼ਾਕ ਦਾ ਵਾਹਿਗੁਰੂ ਦੇ ਮਿਲਾਪ ਦੇ ਨਾਲ ਗੱਲਾਂ ਜੋੜ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਉਹਨੂੰ ਇਹ ਉਪਦੇਸ਼ ਦੇ ਕੇ ਸਾਰੀ ਗੁਰੂ ਘਰ ਦੀ, ਜਿਹਦੇ ਵਿੱਚ ਮਹਿਮਾ ਵੀ ਸਾਧ ਸੰਗਤ ਜੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ, ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਨਗਰੀ ਦੀ ਮਹਿਮਾ ਵੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਕਰਕੇ ਆਪਣੀ ਉਸ ਸਾਲੀ ਨੂੰ ਅਤੇ ਸਾਰੇ ਸਾਧ ਸੰਗਤ ਜੀ ਗੁਰਸਿੱਖਾਂ ਨੂੰ ਇਹ ਉਪਦੇਸ਼ ਦੇ ਕੇ ਬਖਸ਼ਿਸ਼ ਕੀਤੀ ਹੈ।
1: ਉਰਜ ਰਹਿਓ ਸਭ ਸੰਗ ਅਨੂਪ ਰੂਪਾਵਤੀ, ਉਸਤਤ ਕਹਿਣ ਨਾ ਜਾਏ ਮੁੱਖ ਤੁਹਾਰੀਆ, ਮੋਹੀ ਦੇਖ ਦਰਸ ਨਾਨਕ ਬਲਿਹਾਰੀਆ, ਸੰਤ ਸਭਾ ਮਹਿ ਬੈਸ ਕੇ ਕੀਰਤ ਮੈਂ ਕਹਾਂ, ਅਰਪੀ ਸਭ ਸੀਗਾਰ ਇਹੋ ਜੀਓ ਸਭ ਦਿਵਾ,

0: ਸਾਧ ਸੰਗਤ ਜੀ ਜਿਹੜਾ ਹਰਹਾਂ ਪਾਠ ਹੈ ਇਹ ਮਹਾਰਾਜ ਦੀਆਂ ਦੀ ਸਾਲੀ ਦਾ ਨਾਮ ਸੀ। ਸੋ ਵਾਰ ਵਾਰ ਇਹ ਪਾਠ ਆਵੇਗਾ।
1: ਹਰਹਾਂ ਮਸਤਕ ਹੋਵੇ ਭਾਗ ਤਾਂ ਸਾਜਨ ਪਾਈਐ।
0: ਮਾਤਾ ਗੰਗਾ ਜੀ ਦੀ ਭੈਣ ਜੀ ਸਨ ਜਿਨ੍ਹਾਂ ਦਾ ਨਾਮ ਬੀਬੀ ਹਰਹਾਂ ਆਉਂਦਾ, ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਉਪਦੇਸ਼ ਦੇ ਰਹੇ ਅਤੇ ਹਰਹਾਂ ਵਾਰ ਵਾਰ ਨਾਮ ਜਿਹੜਾ ਹੈ ਉਹ ਇਸ ਪਾਵਨ ਬਾਣੀ ਦੇ ਵਿੱਚ ਆਉਂਦਾ ਹੈ। ਗਰੀਬ ਨਿਵਾਜ ਮਹਾਰਾਜ ਕਿਰਪਾ ਕਰ ਰਹੇ ਹਨ।
1: ਸਖੀ ਕਾਜਲ ਹਾਰ ਤੰਬੋਲ ਸਭੈ ਕਿਛ ਸਾਜਿਆ, ਸੋਲਹ ਕੀਏ ਸਿਗਾਰ ਕੇ ਅੰਜਨ ਪਾਜਿਆ, ਜੇ ਕਰ ਆਵੈ ਕੰਤ ਤਾਂ ਸਭ ਕਿਛ ਪਾਈਐ, ਹਰਿਹਾਂ ਕੰਤੈ ਬਾਜ ਸਿਗਾਰ ਸਭ ਬਿਰਥਾ ਜਾਈਐ।
2: ਵਾਰ ਵਾਰ ਇਸੇ ਹੀ ਤਰ੍ਹਾਂ ਹਰਿਹਾਂ ਆਵੇਗਾ ਅਤੇ ਇਹਦਾ ਅਰਥ ਇਹ ਵੀ ਹੈ ਕਿ ਇਹ ਜਗਿਆਸੂ ਰੂਪ ਸਖੀਏ, ਕਿਉਂਕਿ ਜਗਿਆਸੂ ਉਹਨੂੰ ਕਿਹਾ ਜਾਂਦਾ ਜਿਸ ਦੇ ਹਿਰਦੇ ਦੇ ਵਿੱਚ ਪਰਮਾਤਮਾ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਵੇ, ਹਰੀ ਪਰਮਾਤਮਾ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਵੇ। ਵੈਸੇ ਸਤਿਗੁਰੂ ਜੀ ਨੇ ਮਾਤ ਗੰਗਾ ਜੀ ਦੀ ਭੈਣ ਦੇ ਪ੍ਰਥਾਏ ਇਹ ਸ਼ਬਦ ਉਚਾਰਨ ਕੀਤੇ ਨੇ, ਪਰ ਗੁਰੂ ਕੇ ਸਿੱਖੋ ਸਤਿਗੁਰੂ ਜੀ ਦਾ ਉਪਦੇਸ਼ ਸਾਰੇ ਜੀਵਾਂ ਨੂੰ ਸਾਂਝਾ ਹੈ, ਉਪਦੇਸ਼ ਚੌਂ ਵਰਨਾ ਕੋ ਸਾਂਝਾ। ਇਸ ਕਰਕੇ ਜੀਵ ਰੂਪ ਸਖੀ ਹੈ ਨਾ ਜਿਹੜੀ ਹਰਿਹਾਂ ਜੀਵ ਰੂਪ ਸਖੀ, ਇਹਦੇ ਪ੍ਰਥਾਏ ਵੀ ਸਤਿਗੁਰੂ ਜੀ ਨੇ ਕਹਿਣ ਤੋਂ ਭਾਵ ਕੇ ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ ਹੈ, ਕਿਉਂਕਿ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦੀ ਮਿਲਣ ਦੀ ਪਰਮਾਤਮਾ ਨੂੰ ਮਿਲਣ ਦੀ ਜਿਗਿਆਸਾ ਹੈ, ਇੱਛਾ ਹੈ, ਭਾਵਨਾ ਜਾਗ ਪਈ, ਉਹ ਹੀ ਬੜੇ ਪਿਆਰ ਦੇ ਸਹਿਤ ਨੇਮ ਦੇ ਸਹਿਤ ਗੁਰੂ ਘਰ ਦੇ ਵਿੱਚ ਆ ਕੇ ਬਾਣੀ ਕਥਾ ਕੀਰਤਨ ਸਰਵਣ ਕਰਦੇ ਨੇ, ਕਿਉਂਕਿ ਉਹਨਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਨੂੰ ਮਿਲਣ ਦੀ

0: ਮੰਗ ਪੈਦਾ ਹੋ ਗਈ ਹੈ, ਇਹ ਕਿਰਪਾ ਹੈ ਸਤਿਗੁਰੂ ਜੀ ਦੀ। ਹਾਂਜੀ।
1: ਜਿਸ ਘਰ ਵਸਿਆ ਕੰਤ ਸਾ ਵਡ ਭਾਗਣੇ, ਤਿਸ ਬਣਿਆ ਹੱਬ ਸੀਗਾਰ ਸਾਈ ਸੁਹਾਗਣੇ, ਹਉ ਸੁੱਤੀ ਹੋਏ ਅਚਿੰਤ ਮਨ ਆਸ ਪੁਰਾਈਆ, ਹਰਿ ਹਾਂ ਜਾ ਘਰ ਆਇਆ ਕੰਤ ਤਾਂ ਸਭ ਕਿਛ ਪਾਈਆ, ਆਸਾ ਇਤੀ ਆਸਕ ਆਸ ਪੁਰਾਈ ਹੈ।
2: ਆਸਾ ਇਤੀ ਆਸਾ ਪਾਠ ਬੋਲਾ, ਇਤੀ ਥੋੜ੍ਹਾ ਜਿਹਾ ਕੱਸ ਕੇ, ਅਤੇ ਅਗਲਾ ਪਾਠ ਆਸ ਕੇ ਇੱਦਾਂ ਵੀ ਛਪਿਆ ਮਿਲਦਾ ਹੈ, ਪਰ ਸੰਪਰਦਾ ਦੇ ਵਿੱਚ ਆਸਕ ਪਾਠ ਇਕੱਠਾ ਪੜ੍ਹਾਇਆ ਜਾਂਦਾ। ਆਸਾ ਇਤੀ ਆਸਕ ਆਸ ਪੁਰਾਈ ਹੈ।
1: ਸਤਿਗੁਰ ਭਏ ਦਿਆਲ ਤਾਂ ਪੂਰਾ ਪਾਈ ਹੈ, ਮੈਂ ਤਨ ਅਵਗਣ ਬਹੁਤ ਕੇ ਅਵਗਣ ਛਾਇਆ, ਹਰਿ ਹਾਂ ਸਤਿਗੁਰ ਭਏ ਦਿਆਲ ਤਾਂ ਮਨ ਠਹਿਰਾਇਆ, ਕਹੋ ਨਾਨਕ ਬੇਅੰਤ ਬੇਅੰਤ ਧਿਆਇਆ।
2: ਬੇਅੰਤ ਤੇ ਵਿਸ਼ਰਾਮ ਲਾ ਕੇ,
1: ਕਹੋ ਨਾਨਕ ਬੇਅੰਤ ਬੇਅੰਤ ਧਿਆਇਆ।
2: ਹਾਂਜੀ ਠੀਕ ਹੈ।

0: ਸੋਹਤੀ ਦਹ ਦਿਸ ਚਮਕੈ ਬੀਜੁਲ ਮੁਖ ਕਉ ਜੋਹਤੀ।
1: ਬੀਜੁਲ ਪਾਠ ਥੋੜਾ ਜਿਹਾ ਕੱਸ ਕੇ ਕਰਨਾ, ਬੀਜੁਲ ਢਿੱਲਾ ਜਿਹਾ ਨਹੀਂ ਜਿਵੇਂ ਉਚਾਰਨ ਕੀਤਾ ਗਿਆ ਹੈ। ਦਹ ਦਿਸ ਚਮਕੈ ਬੀਜੁਲ ਮੁਖ ਕਉ ਜੋਹਤੀ।
0: ਖੋਜਤ ਫਿਰੋ ਵਿਦੇਸ਼ ਪੀਓ ਕਤ ਪਾਈਐ, ਹਰਿਹਾਂ ਜੇ ਮਸਤਕ ਹੋਵੈ ਭਾਗ ਤਾਂ ਦਰਸ ਸਮਾਈਐ। ਡਿੱਠੇ ਸਭੇ ਥਾਵ ਨਹੀਂ ਤੁਧ ਜੇਹਿਆ, ਬਦੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ।
1: ਸਾਧ ਸੰਗਤ ਜੀ, ਜਦੋਂ ਮਾਤਾ ਹਰਿਹਾਂ ਜੀ, ਬੀਬੀ ਹਰਿਹਾਂ ਜੀ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਘਰ ਦੀ ਵਡਿਆਈ ਦੱਸ ਰਹੇ ਸਨ, ਗੁਰੂ ਰਾਮਦਾਸ ਦੇ ਘਰ ਦੀਆਂ ਸਿਫਤਾਂ ਕਰ ਰਹੇ ਸਨ, ਇਹ ਵਾਲੇ ਸ਼ਬਦ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਉਦੋਂ ਗੁਰੂ ਰਾਮਦਾਸ ਦੀ ਨਗਰੀ ਵਾਸਤੇ, ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਸਰੋਵਰ ਵਾਸਤੇ ਅਤੇ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਘਰ ਦੀ ਵਡਿਆਈ ਦੇ ਵਿੱਚ ਉਚਾਰਨ ਕੀਤੇ। ਅੱਜ ਕਈ ਨਿੰਦਕ ਅਸ਼ਰਧਕ ਲੋਕ ਕਈ ਵਾਰ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਹਨ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਆਈਆਂ ਹੋਈਆਂ ਸਤਿਕਾਰ ਸ਼ਖਸੀਅਤਾਂ ਸਾਡੇ 'ਚ ਵਿਰਾਜਮਾਨ ਹਨ, ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ। ਸੋ ਸਾਧ ਸੰਗਤ ਜੀ, ਇਹ ਜਿਹੜੇ ਸ਼ਬਦ ਨੇ ਨਾ ਸਾਨੂੰ ਹਿਰਦੇ 'ਚ ਰੱਖਣੇ ਚਾਹੀਦੇ, ਇਹ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਘਰ ਦੀ ਮਹਿਮਾ ਵਾਸਤੇ। ਸੋ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਆਪ ਆਪਣੀ ਮੁਬਾਰਕ ਰਸਨਾ ਤੋਂ ਜਿਵੇਂ ਮਾਤਾ ਗੰਗਾ ਜੀ ਦੇ ਭੈਣ ਜੀ ਨੂੰ ਉਪਦੇਸ਼ ਦਿੰਦਿਆਂ ਹੋਇਆਂ ਉਸ ਘਰ ਦੀ ਮਹਿਮਾ ਕੀਤੀ ਹੈ, ਕਿੱਡਾ ਸੋਹਣਾ ਘਰ ਹੈ। ਮਹਾਰਾਜ ਕਹਿੰਦੇ ਡਿੱਠੇ ਸਭੇ ਥਾਵ ਸਾਰੇ ਥਾਂ ਵੇਖ ਲਏ ਹਨ, ਨਹੀਂ ਤੁਧ ਜੇਹਿਆ, ਹੇ ਮੇਰੇ ਗੁਰੂ ਰਾਮਦਾਸ ਤੇਰੇ ਘਰ ਵਰਗਾ ਕੋਈ ਘਰ ਨਹੀਂ ਹੈ। ਬਦੋਹ ਪੁਰਖ ਵਿਧਾਤੈ ਤਾਂ ਤੂੰ ਸੋਹਿਆ। ਬਦੋਹ ਪਾਠ ਕਰਨਾ, ਬਦੋਹ ਨਹੀਂ ਕਹਿਣਾ, ਬਦੋਹ ਪੁਰਖ ਵਿਧਾਤੈ ਤਾਂ ਤੂੰ ਸੋਹਿਆ। ਹਾਂਜੀ,
0: ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ।
1: ਸਗਨ ਪਾਠ ਕਰਨਾ, ਸਗਨ ਨਹੀਂ ਕਹਿਣਾ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਪਹਿਲਾ ਨਾਮ ਰਾਮਦਾਸਪੁਰ ਵੀ ਸੀਗਾ ਅੰਮ੍ਰਿਤਸਰ ਸਾਹਿਬ ਦਾ, ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਨਾਮ ਤੇ ਰੱਖਿਆ ਗਿਆ ਰਾਮਦਾਸਪੁਰ। ਪੁਰ ਦਾ ਅਰਥ ਹੁੰਦਾ ਪਿੰਡ। ਹਾਂਜੀ,
0: ਹਰਿਹਾਂ ਨਾਨਕ ਕਸਮਲ ਜਾਹੇ ਨਹਾਇਆ ਰਾਮਦਾਸ ਸਰ।
1: ਨਹਾਇਆ ਪਾਠ ਕਰਨਾ, ਨਾਇਆ ਨਹੀਂ ਕਹਿਣਾ, ਨਹਾਇਆ ਰਾਮਦਾਸ ਸਰ। ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਸਰ ਦੇ ਵਿੱਚ ਨਹਾਉਣ ਦੇ ਨਾਲ ਕਸਮਲ ਨਾਮ 18 ਤਰ੍ਹਾਂ ਦੇ ਪਾਪ ਵੀ ਨਾਸ਼ ਹੋ ਜਾਂਦੇ ਹਨ। ਉਹ ਗੁਰੂ ਰਾਮਦਾਸ ਦੇ ਸਰੋਵਰ ਦੀ ਮਹਿਮਾ ਦੇ ਵਿੱਚ ਕਿਰਪਾ ਹੋ ਰਹੀ ਹੈ।
0: ਚਾਤ੍ਰਿਕ ਚਿੱਤ ਸੋ ਚਿੱਤ ਸੋ ਸਾਜਨ ਚਾਹੀਐ, ਜਿਸ ਸੰਗ ਲਾਗੇ ਪ੍ਰਾਣ ਤਿਸੈ ਕਉ ਆਹੀਐ। ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰਣੇ, ਹਰਿਹਾਂ ਤਿਉ ਹਰ ਜਨ ਮਾਂਗੈ ਨਾਮ ਨਾਨਕ ਬਲਿਹਾਰਣੇ। ਮਿਤ ਕਾ ਚਿੱਤ ਅਨੂਪ ਮਰਮ ਨਾ ਜਾਨੀਐ।
1: ਮਰਮ ਪਾਠ ਹੀ ਕਰਨਾ, ਮਰਮ ਨਹੀਂ, ਮਰਮ ਨਾ ਜਾਨੀਐ।
0: ਗਾਹਕ ਗੁਣੀ ਅਪਾਰ ਸੋ ਤਤ ਪਛਾਨੀਐ, ਚਿੱਤ ਹੈ ਚਿੱਤ ਸਮਾਏ ਤਾਂ ਹੋਵੇ ਰੰਗ ਘਨਾ।

0: ਬਿਹਾਲਿਆ
1: ਬਿਹਾਲਿਆ ਪਾਠ ਕਰਨਾ ਬਹਾਲਿਆ ਨਹੀਂ ਨੇ ਪੜ ਜਾਣਾ ਬੱਬੇ ਦੀ ਸਿਹਾਰੀ ਲਾਵਾਂਗੇ ਤੇ ਬਿਹਾਲਿਆ ਦਾ ਅਰਥ ਹਾਲ ਤੋਂ ਰਹਿਤ ਬੇਹਾਲ ਹੋ ਜਾਣਾ ਬਹਾਲਿਆ ਦਾ ਅਰਥ ਹੁੰਦਾ ਕਿਸੇ ਨੂੰ ਬਿਠਾ ਦੇਣਾ
2: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ
3: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸਿੰਘ ਜੀ ਹਰੀ ਜਸ ਪਹਿਲੇ ਆਪ ਜੀ ਨੇ ਰਸ ਗਿਨੇ ਕੀਰਤਨ ਰਾਹੀਂ ਸਰਵਨ ਕੀਤਾ ਫਿਰ ਗੁਰਮੁਖ ਪਿਆਰਿਆਂ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਗੰਮੀ ਲੜੀਵਾਰ ਵਿਚਾਰ ਆਪ ਨੇ ਸਰਵਨ ਕੀਤੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਿਆਨ ਦੇ ਮਹਾਂਸਾਗਰ ਨੇ ਇਸ ਸਾਗਰ ਵਿੱਚ ਜੀਵਨ ਭਰ ਦੇ ਚੋਂ ਵੀ ਅਗਰ ਕੋਈ ਮਨੁੱਖ ਪ੍ਰਾਪਤ ਕਰੇ ਤਾਂ ਮੇਰੇ ਖਿਆਲ ਇੱਕ ਬੂੰਦ ਤੋਂ ਜ਼ਿਆਦਾ ਪ੍ਰਾਪਤ ਨਹੀਂ ਕਰ ਸਕਦਾ ਕੁਛ ਵਿਚਾਰਾਂ ਆਪ ਜੀ ਦੇ ਸਾਹਮਣੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮਿਹਰਾਮਤ ਦਾ ਸਦਕਾ ਰੱਖਣ ਦੀ ਨਿਵਾਣੀ ਕੋਸ਼ਿਸ਼ ਕਰ ਰਹੇ ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਉਚਾਰਨ ਕੀਤੀਆਂ ਦੋ ਪੰਕਤੀਆਂ ਆਗਾਂ ਕੋ ਤਰਾਂਗ ਪਿੱਛਾ ਫੇਰ ਨਾ ਮੋੜੜਾ ਨਾਨਕ ਸਿੰਜ ਇਹ ਆਵਾਰ ਬਹੁੜ ਨਾ ਹੋਵੀ ਜਨਮੜਾ ਜੇ ਤੇ ਮੁੜ ਕੇ ਜਨਮ ਤੇ ਮਰਨ ਤੋਂ ਬਚਣਾ ਚਾਹੁੰਦਾ ਕਿਉਂਕਿ ਭਾਰਤ ਦਾ ਸਾਰਾ ਧਾਰਮਿਕ ਜੀਵਨ ਧਾਰਮਿਕ ਅਭਿਆਸ ਰਿਸ਼ੀ ਮੁਨੀ ਬਸ ਦੋ ਹੀ ਦੁੱਖ ਮੰਨਦੇ ਨੇ ਜਨਮ ਤੇ ਮਰਨ ਬਾਕੀ ਸਾਰੇ ਦੁੱਖ ਇਹਨਾਂ ਦੀ ਛਾਇਆ ਨੇ ਬਹੁੜ ਨਾ ਹੋਵੇ ਜਨਮੜਾ ਤਾਂ ਫਿਰ ਕੀ ਕਰੀਏ ਅਗਾਂਹ ਕੋ ਤਰਾਂਗ ਅੱਗੇ ਵੇਖ ਅੱਗੇ ਵੇਖ ਪਿੱਛਾ ਫੇਰ ਨਾ ਮੋੜੜਾ ਭੁੱਲ ਕੇ ਵੀ ਪਿੱਛੇ ਵੇਖਣ ਦਾ ਯਤਨ ਨਾ ਕਰੇ ਅਗਾਂਹ ਕੋ ਤਰਾਂਗ ਪਿੱਛਾ ਫੇਰ ਨਾ ਮੋੜੜਾ ਨਾਨਕ ਸਿੰਜ ਇਹ ਆਵਾਰ ਬਹੁੜ ਨਾ ਹੋਵੀ ਜਨਮੜਾ ਪ੍ਰਭੂ ਨੇ ਇੱਕ ਮੌਕਾ ਦਿੱਤਾ ਇੱਕ ਵਾਰੀ ਦਿੱਤੀ ਹੈ ਅਵਸਰ ਦਿੱਤਾ ਹੈ ਅੱਗੇ ਵੇਖਣ ਦਾ ਤੂੰ ਅੱਗੇ ਵੇਖ ਤੂੰ ਅੱਗੇ ਕੀ ਵੇਖੀਏ ਇੱਕ ਪ੍ਰਸ਼ਨ ਸਾਹਿਬ ਕਹਿੰਦੇ ਦੇ ਲੰਮੀ ਨਦਰ ਨਿਹਾਲੀਏ ਗੁਰੂ ਨਾਨਕ ਦੇਵ ਜੀ ਮਹਾਰਾਜ ਲੰਮੀ ਨਦਰ ਵਾਲੇ ਨੂੰ ਉਰਦੂ ਚ ਕਹਿੰਦੇ ਨੇ ਦੂਰ ਦ੍ਰਿਸ਼ਟ ਇਹ ਬੜਾ ਦੂਰ ਦ੍ਰਿਸ਼ਟ ਹੈ ਬੜੀ ਦੂਰ ਤੱਕ ਵੇਖਦਾ ਹੈ ਤੂੰ ਦੂਰ ਤੱਕ ਕੀ ਵੇਖਦਾ ਹੈ ਲੰਮੀ ਨਦਰ ਨਿਹਾਲੀਏ ਇਹਦੇ ਕੋਲ ਬੜੀ ਲੰਬੀ ਨਿਗਾਹ ਹੈ ਇਹਦੀ ਤੱਕਣੀ ਬੜੀ ਲੰਬੀ ਹੈ ਬਹੁਤ ਦੂਰ ਤੱਕ ਵੇਖਦਾ ਹੈ ਬਹੁਤ ਦੂਰ ਤੱਕ ਵੇਖਦਾ ਤੋ ਦੂਰ ਤੱਕ ਕੀ ਵੇਖਣਾ ਹੈ ਸ਼ਿਖਰ ਨੂੰ ਵੇਖਣਾ ਹੈ ਸ਼ਿਖਰ ਨੂੰ ਦੂਰ ਤੱਕ ਕੀ ਵੇਖਣਾ ਹੈ ਆਪਣੇ ਘਰ ਨੂੰ ਵੇਖਣਾ ਹੈ ਹੁਣ ਮੈਂ ਅਰਜ਼ ਕਰਾਂ ਸਾਡੇ ਕੋਲ ਜਿਹੜਾ ਜੀਵਨ ਹੈ ਕੋਈ ਬੱਚਾ ਹੈ ਕੋਈ ਜਵਾਨ ਹੈ ਕੋਈ ਬਿਰਧ ਹੈ ਅਗਰ ਇੱਕ ਬੱਚਾ ਅੱਗੇ ਵੇਖੇ ਆਪਣੇ ਵਿੱਚ ਅੱਗੇ ਵੇਖੇ ਤੋ ਕੀ ਹੈ ਜਵਾਨੀ ਜਦਕਿ ਬੱਚਾ ਅੱਗੇ ਨਹੀਂ ਵੇਖਦਾ ਬੱਚਾ ਬਚਪਨ ਵਿੱਚ ਹੀ ਉਲਝਿਆ ਰਹਿੰਦਾ ਆਪਣੇ ਹਾਣ ਦੇ ਵਿੱਚ ਹੀ ਉਲਝਿਆ ਰਹਿੰਦਾ ਖਿਡੌਣਿਆਂ ਦੀ ਖੇਡ ਦੇ ਵਿੱਚ ਹੀ ਉਲਝਿਆ ਰਹਿੰਦਾ ਭਾਵੇਂ ਜਵਾਨ ਉਸਦੇ ਸਾਹਮਣੇ ਹੋਣ ਬੱਚਾ ਜਵਾਨੀ ਨੂੰ ਨਹੀਂ ਦੇਖਦਾ ਆਪਣੇ ਵਿੱਚ ਜਵਾਨੀ ਨੂੰ ਨਹੀਂ ਦੇਖਦਾ ਇਤਨੀ ਲੰਬੀ ਨਿਗਾਹ ਉਸਦੀ ਨਹੀਂ ਹੁੰਦੀ ਅਗਰ ਇੱਕ ਬੱਚਾ ਅੱਗੇ ਵੇਖਣ ਦੇ ਸਮਰੱਥ ਹੋ ਜਾਏ ਤਾਂ ਫਿਰ ਕੀ ਹੈ ਜਵਾਨੀ ਹੈ ਜ਼ਰਾ ਹੋਰ ਅੱਗੇ ਵੇਖਣ ਦੇ ਸਮਰੱਥ ਹੋ ਜਾਏ ਤਾਂ ਕੀ ਹੈ ਬੁਢੇਪਾ ਤਾਂ ਮਿਰਜ ਕਰਾਂ ਕੋਈ ਜਵਾਨ ਬੁਢੇਪੇ ਨੂੰ ਨਹੀਂ ਵੇਖਦਾ ਆਪਣੇ ਵਿੱਚ ਹਰ ਜਵਾਨ ਜਵਾਨੀ ਚ ਹੀ ਉਲਝਿਆ ਰਹਿ ਜਾਂਦਾ ਅੱਗੇ ਨਹੀਂ ਵੇਖਦਾ ਵਾਸ਼ਨਾ ਦੇ ਚ ਕਾਮਨਾਵਾਂ ਦੇ ਚ ਤਰ੍ਹਾਂ ਤਰ੍ਹਾਂ ਦੇ ਇੱਛਾ ਆਸਾਵਾਂ ਦੇ ਚ ਉਲਝਿਆ ਹੀ ਰਹਿ ਜਾਂਦਾ ਹੈ ਕੋਈ ਜਵਾਨ ਅੱਗੇ ਵੇਖਣ ਦਾ ਯਤਨ ਨਹੀਂ ਕਰਦਾ ਕੋਈ ਬੱਚਾ ਅੱਗੇ ਨਹੀਂ ਵੇਖਦਾ। ਅਗਰ ਇੱਕ ਜਵਾਨ ਅੱਗੇ ਵੇਖੇ ਔਰ ਇੱਕ ਬੱਚੇ ਦੀ ਨਿਗਾਹ ਵੀ ਜਵਾਨੀ ਤੋਂ ਅੱਗੇ ਚਲੀ ਜਾਏ ਤਾਂ ਫਿਰ ਕੀ ਹੈ ਬੁਢੇਪਾ। ਹੁਣ ਇੱਥੇ ਵੀ ਮੈਂ ਅਰਜ਼ ਕਰਾਂ, ਕੋਈ ਬੁੱਢਾ ਬੁਢੇਪੇ ਨੂੰ ਨਹੀਂ ਦੇਖਦਾ, ਨਹੀਂ ਦੇਖਦਾ। ਬੁੱਢਾ ਆਪਣੀ ਨਿਗਾਹ ਪਿੱਛੇ ਕਰ ਲੈਂਦਾ ਹੈ, ਉਹਦੇ ਅੰਦਰ ਚੱਲਦੀਆਂ ਨੇ ਯਾਦਾਂ ਜਵਾਨੀ ਦੀਆਂ, ਬਚਪਨ ਦੀਆਂ, ਇੱਥੇ ਰਿਵਰਸ ਗੇਅਰ ਲਾ ਲੈਂਦਾ। ਚਲੋ ਇੱਕ ਬੱਚਾ ਬਚਪਨ ਦੇ ਚ ਉਲਝਿਆ ਰਹਿੰਦਾ, ਇੱਕ ਜਵਾਨ ਜਵਾਨੀ ਵਿੱਚ ਉਲਝਿਆ ਰਹਿੰਦਾ ਹੈ, ਔਰ ਇੱਕ ਬੁੱਢਾ ਬੁਢੇਪੇ ਨੂੰ ਵੀ ਨਹੀਂ ਦੇਖਦਾ, ਉਹ ਪਿੱਛੇ ਮੁੜ ਲੈਂਦਾ, ਆਪਣਾ ਧਿਆਨ ਪਿੱਛੇ ਕਰ ਲੈਂਦਾ, ਆਪਣੀ ਦ੍ਰਿਸ਼ਟੀ ਪਿੱਛੇ ਕਰ ਲੈਂਦਾ। ਬਾਬਾ ਫਰੀਦ ਸਮਝਾਉਂਦੇ ਨੇ, ਦੇਖ ਫਰੀਦਾ ਜੇਤਿਆ ਦਾੜੀ ਹੋਈ ਬੋਰ, ਅੱਗਾ ਨੇੜਾ ਆਇਆ ਪਿੱਛਾ ਰਿਹਾ। ਅੱਗਾ ਤੇ ਬਹੁਤ ਰੋਜ਼ ਰੋਜ਼ ਨੇੜੇ ਆ ਰਿਹਾ, ਨੇੜੇ ਆ ਰਿਹਾ, ਤੂੰ ਵੇਖ। ਮੈਂ ਫਿਰ ਅਰਜ਼ ਕਰਾਂ, ਕੋਈ ਆਪਣੀ ਉਮਰ ਤੋਂ ਅੱਗੇ ਨਹੀਂ ਵੇਖਦਾ, ਆਪਣੀ ਉਮਰ ਦੇ ਚ ਆਪਣੀ ਹਾਣ ਦੇ ਚ ਹੀ ਉਲਝਿਆ ਰਹਿ ਜਾਂਦਾ। ਇੱਕ ਬੱਚਾ ਅਗਰ ਅੱਗੇ ਨਿਗਾਹ ਕਰੇ ਤਾਂ ਕੀ ਹੈ ਜਵਾਨੀ, ਹੋਰ ਅੱਗੇ ਨਿਗਾਹ ਕਰੇ ਤਾਂ ਕੀ ਹੈ ਬੁਢੇਪਾ, ਤੇ ਹੋਰ ਅੱਗੇ ਨਿਗਾਹ ਕਰੇ ਤਾਂ ਕੀ ਹੈ ਕਾਲ। ਤੇ ਸ਼ਿਖਰ ਤੱਕ ਇਹਦੀ ਨਿਗਾਹ ਚਲੇ ਜਾਏ ਤਾਂ ਕੀ ਹੈ ਅਕਾਲ। ਇਹ ਜੋ ਸਾਹਿਬ ਕਹਿੰਦੇ ਨੇ ਦੇ ਲੰਮੀ ਨਜ਼ਰ ਨਿਹਾਲੀ ਹੈ, ਨਿਗਾਹ ਬਹੁਤ ਲੰਬੀ ਕਰ, ਅਖੀਰ ਨੂੰ ਵੇਖ, ਆਪਣੀ ਸ਼ਿਖਰਤਾ ਨੂੰ ਵੇਖ। ਮੈਂ ਅਰਜ਼ ਕਰਾਂ, ਕਿਸੇ ਬੱਚੇ ਦੀ ਨਿਗਾਹ ਅੱਗੇ ਨਹੀਂ ਜਾਂਦੀ। ਸੰਸਾਰ ਦੇ ਇਤਿਹਾਸ ਵਿੱਚ ਬਹੁਤ ਥੋੜ੍ਹੇ ਹੀ ਬੱਚੇ ਹੋਏ ਨੇ ਜੋ ਅੱਗੇ ਵੇਖਣ ਦੇ ਸਮਰੱਥ ਹੋਏ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਪੰਕਤੀਆਂ ਮੈਂ ਫਿਰ ਤੁਹਾਡੇ ਸਾਹਮਣੇ ਰੱਖਾਂ। ਅਗਾਂਖੂ ਤਰਾਂਗ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਘ ਇਹਿਆ ਵਾਰ ਬਹੁੜ ਨਾ ਹੋਵੀ ਜਨਮੜਾ। ਸਾਰੇ ਧਾਰਮਿਕ ਕਰਮ ਕਰ ਰਿਹਾ ਪਰ ਨਿਗਾਹ ਅੱਗੇ ਨਹੀਂ, ਇਹ ਮਨੁੱਖ ਰੁਕਿਆ ਹੋਇਆ, ਰੁਕਿਆ ਹੋਇਆ, ਇਹਦਾ ਧਿਆਨ ਨਹੀਂ ਚੱਲ ਰਿਹਾ, ਇਹਦੀ ਸੁਰਤ ਨਹੀਂ ਚੱਲ ਰਹੀ, ਭਾਵੇਂ ਸਰੀਰ ਤੇ ਚੱਲ ਰਿਹਾ। ਹਰ ਬੱਚੇ ਦਾ ਸਰੀਰ ਜਵਾਨੀ ਦੀ ਤਰਫ ਜਾ ਰਿਹਾ, ਹਰ ਜਵਾਨ ਦਾ ਸਰੀਰ ਬੁਢੇਪੇ ਦੀ ਤਰਫ ਜਾ ਰਿਹਾ, ਹਰ ਬੁੱਢੇ ਦਾ ਸਰੀਰ ਸ਼ਮਸ਼ਾਨ ਦੀ ਤਰਫ ਜਾ ਰਿਹਾ, ਮਰਗੜ ਘਾਟ ਦੀ ਤਰਫ ਜਾ ਰਿਹਾ। ਧਿਆਨ ਧਿਆਨ ਇਸ ਢੰਗ ਨਾਲ ਨਹੀਂ ਚੱਲਦਾ। ਇਹ ਵੀ ਮੈਂ ਅਰਜ਼ ਕਰਾਂ, ਇੱਕ ਬੱਚਾ ਬਚਪਨ ਦੇ ਚ ਉਲਝਿਆ ਰਹਿ ਜਾਂਦਾ, ਧਿਆਨ ਅੱਗੇ ਨਹੀਂ ਜਾਂਦਾ। ਇੱਕ ਜਵਾਨ ਜਵਾਨੀ ਦੇ ਚ ਹੀ ਫਸਿਆ ਰਹਿ ਜਾਂਦਾ, ਸੁਰਤ ਅੱਗੇ ਨਹੀਂ ਜਾਂਦੀ, ਨਹੀਂ ਜਾਂਦੀ। ਇੱਕ ਬੁੱਢਾ ਤੇ ਕਹਿੰਦੇ ਨੇ ਬੁਢੇਪੇ ਚ ਵੀ ਨਹੀਂ ਰੁਕਦਾ, ਇਹ ਤੇ ਧਿਆਨ ਪਿੱਛੇ ਕਰ ਲੈਂਦਾ। ਦਸ ਵੀਹ ਬਿਰਦ ਕਿਧਰੇ ਬੈਠੇ ਹਨ, 80% ਜੋ ਗੱਲਾਂ ਹੋਣਗੀਆਂ ਉਹ ਜਵਾਨੀ ਦੀਆਂ ਹੋਣਗੀਆਂ, ਬਚਪਨ ਦੀਆਂ ਹੋਣਗੀਆਂ, ਬੁੱਢਾ ਤੇ ਬੁਢੇਪੇ ਦੀ ਗੱਲ ਹੀ ਨਹੀਂ ਕਰਦਾ। ਅਗਰ ਇੱਕ ਬੁੱਢਾ ਅੱਗੇ ਵੇਖੇ ਤਾਂ ਕੀ ਹੈ ਕਾਲ। ਕਾਲ ਤੱਕ ਜਿਸਦੀ ਦ੍ਰਿਸ਼ਟੀ ਪਹੁੰਚ ਜਾਏ, ਕਾਲ ਵੈਸੇ ਸਮੇਂ ਨੂੰ ਕਹਿੰਦੇ ਨੇ, ਸਮੇਂ ਵਿੱਚ ਜੋ ਕੁਛ ਬਣਦਾ ਸਮਾਂ ਸਭ ਨੂੰ ਮਿਟਾ ਦਿੰਦਾ। ਸਮੇਂ ਦੇ ਦੋ ਕੰਮ ਨੇ, ਬਣਾਉਣਾ ਮਿਟਾਉਣਾ, ਬਣਾਉਣਾ ਮਿਟਾਉਣਾ। ਸਮਾਂ ਕਿਸ ਨੂੰ ਬਣਾਉਂਦਾ ਹੈ? ਆਕਾਰ ਨੂੰ। ਸਮਾਂ ਕਿਸ ਨੂੰ ਮਿਟਾ ਦਿੰਦਾ ਹੈ? ਆਕਾਰ ਨੂੰ। ਸਰੀਰ ਆਕਾਰ ਹੈ, ਇਹ ਸਰੀਰ ਚਾਹੇ ਗੁਰੂ ਪੀਰ ਪੈਗੰਬਰ ਅਵਤਾਰ ਰਿਸ਼ੀ ਮੁਨੀਆਂ ਦਾ ਹੋਵੇ, ਸਮਾਂ ਮਿਟਾ ਦਿੰਦਾ ਹੈ। ਕਾਲ ਪਾਏ ਬ੍ਰਹਮਾ ਬਪਦਰਾ, ਕਾਲ ਪਾਏ ਸ਼ੋਜੋ ਅਵਤਾਰਾ, ਕਾਲ ਪਾਏ ਕਰਬਿਸਨ ਪ੍ਰਗਾਸਾ, ਸਕਲ ਕਾਲ ਕਾ ਕਿਉ ਤਮਾਸ਼ਾ। ਸਭ ਸਮੇਂ ਦਾ ਤਮਾਸ਼ਾ ਹੈ, ਬ੍ਰਹਮਾ ਬਣਿਆ ਸਮੇਂ ਨੇ ਮਿਟਾ ਦਿੱਤਾ, ਵਿਸ਼ਨੂੰ ਬਣੇ ਸ਼ਿਵ ਬਣੇ ਸਮੇਂ ਨੇ ਮਿਟਾ ਦਿੱਤੇ। ਤਮਾਮ ਰਿਸ਼ੀ ਮੁਨੀ ਪੀਰ ਪੈਗੰਬਰ, ਸਰੀਰ ਬਣਿਆ ਉਹਨਾਂ ਦਾ ਨਾਸ ਹੋ ਗਿਆ। ਇਸ ਵਾਸਤੇ ਮੂਲ ਰੂਪ ਦੇ ਚ ਕਹਿੰਦੇ ਨੇ ਕੋਈ ਪੈਗੰਬਰ ਕੋਈ ਅਵਤਾਰ ਕੇਵਲ ਸਰੀਰ ਨਹੀਂ ਆਉਂਦਾ, ਔਰ ਸਰੀਰ ਤੇ ਜੋ ਰੁਕ ਗਿਆ ਉਸਨੇ ਗੱਲ ਨੂੰ ਸਮਝਿਆ ਹੀ ਨਹੀਂ, ਗੱਲ ਨੂੰ ਜਾਣਿਆ ਹੀ ਨਹੀਂ। ਪਰ ਚੂੰਕਿ ਸਰੀਰ ਦਿਖਾਈ ਦੇ ਰਿਹਾ, ਸਰੀਰ ਪ੍ਰਭਾਵਿਤ ਕਰਦਾ ਹੈ, ਤੇ ਸਰੀਰ ਦੇ ਤਲ ਤੇ ਜਿਸ ਦੀ ਦ੍ਰਿਸ਼ਟੀ ਰੁਕੀ ਹੋਵੇ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰੇ, ਆਮ ਜਗਤ ਪ੍ਰਭਾਵਿਤ ਹੁੰਦਾ, ਕਿਉਂਕਿ ਆਮ ਜਗਤ ਸਰੀਰ ਦੇ ਤਲ ਤੇ ਹੀ ਰੁਕਿਆ ਹੋਇਆ। ਕੋਈ ਅਵਤਾਰ ਸਰੀਰ ਦੇ ਤਲ ਤੇ ਨਹੀਂ ਰੁਕਿਆ। ਅਗਰ ਸਰੀਰ ਦੇ ਤਲ ਤੇ ਰੁਕਿਆ ਫਿਰ ਸਾਡੇ ਵਰਗਾ ਹੀ ਹੈ, ਪੂਜਣ ਦੀ ਕੋਈ ਲੋੜ ਨਹੀਂ। ਉਹ ਸਰੀਰ ਤੋਂ ਅੱਗੇ ਆਉਂਦੇ ਨੇ, ਤਨ ਤੋਂ ਅੱਗੇ ਆਉਂਦੇ ਨੇ। ਹੁਣ ਮੈਂ ਫਿਰ ਦੁਹਰਾਵਾਂ, ਹੋ ਸਕਦਾ ਮੈਨੂੰ ਕੋਈ ਚੰਗੇ ਸ਼ਬਦ ਨਾ ਮਿਲਣ। ਅਗਾਂਹ ਕੂ ਤਰਾਂ ਅੱਗੇ ਵੇਖ, ਪਿੱਛਾ ਫੇਰ ਨਾ ਮੋੜੜਾ। ਪਿੱਛੇ ਕੀ ਹੈ? ਜਨਮ ਦਿਨ। ਅੱਗੇ ਕੀ ਹੈ? ਮਰਨ ਦਿਨ, ਕਾਲ। ਅਗਾਂਹ ਕੂ ਤਰਾਂ। ਹੁਣ ਮੈਂ ਅਰਜ਼ ਕਰਾਂ, ਪਰਮਾਤਮਾ ਦੇ ਮਾਰਗ ਤੇ ਮਨੁੱਖ ਪਰਮਾਤਮਾ ਦੇ ਗਿਆਨ ਕਰਕੇ ਨਹੀਂ ਚੱਲਦਾ, ਇਸ ਚੱਕਰ ਚ ਨਾ ਪੈਣਾ। ਕਿਉਂ? ਪਰਮਾਤਮਾ ਤੇ ਗਿਆਨ ਇਹ ਦੋਵੇਂ ਇਕੱਠੇ ਹੀ ਮਿਲਦੇ ਨੇ। ਨਾ ਪਹਿਲੇ ਗਿਆਨ ਮਿਲਦਾ, ਨਾ ਪਹਿਲੇ ਭਗਵਾਨ ਮਿਲਦਾ, ਦੋਵੇਂ ਇਕੱਠੇ ਹੀ ਮਿਲਦੇ ਨੇ। ਚਲੋ ਇਸ ਨੂੰ ਮੈਂ ਸਪਸ਼ਟ ਕਰਨ ਦੀ ਕੋਸ਼ਿਸ਼ ਕਰਾਂ। ਜੇ ਕੋਈ ਮਨੁੱਖ ਇਹ ਆਖੇ ਬੜੀ ਧੁੱਪ ਨਿਕਲੀ ਹੈ, ਬੜਾ ਚਾਨਣਾ ਹੈ, ਪਰ ਉਹ ਆਖੇ ਸੂਰਜ ਤੇ ਹੈ ਹੀ ਨਹੀਂ, ਉਹ ਤੇ ਨਿਕਲਿਆ ਹੀ ਨਹੀਂ, ਇਹ ਕਿਵੇਂ ਹੋ ਸਕਦਾ? ਜਦ ਧੁੱਪ ਹੈ, ਰੋਸ਼ਨੀ ਹੈ, ਤਾਂ ਫਿਰ ਸੂਰਜ ਵੀ ਹੈ। ਤੇ ਕੋਈ ਐਸਾ ਆਖੇ ਸੂਰਜ ਤੇ ਸਿਰ ਤੇ ਖੜਾ ਹੈ, ਚਮਕਦਾ ਪਿਆ, ਪਰ ਚਾਨਣਾ ਤੇ ਹੈ ਹੀ ਨਹੀਂ, ਧੁੱਪ ਤੇ ਹੈ ਹੀ ਨਹੀਂ, ਇਹ ਕਿਸ ਤਰ੍ਹਾਂ ਹੋ ਸਕਦਾ? ਸੂਰਜ ਹੈ ਤਾਂ ਫਿਰ ਚਾਨਣਾ ਵੀ ਹੈ, ਚਾਨਣਾ ਹੈ ਤਾਂ ਸੂਰਜ ਹੈ। ਗਿਆਨ ਤੇ ਭਗਵਾਨ ਦੋਵੇਂ ਇਕੱਠੇ ਪ੍ਰਗਟਾਉਂਦੇ ਨੇ, ਸੂਰਜ ਤੇ ਚਾਨਣਾ ਦੋਵੇਂ ਇਕੱਠੇ ਹੀ ਪ੍ਰਗਟਾਉਂਦੇ, ਅੱਗੇ ਪਿੱਛੇ ਨਹੀਂ ਆਉਂਦੇ। ਸੂਰਜ ਅੱਜ ਚੜਿਆ ਤੇ ਚਾਨਣਾ ਕੱਲ੍ਹ ਹੋਵੇਗਾ, ਜਾਂ ਚਾਨਣਾ ਅੱਜ ਹੋਇਆ ਤੇ ਸੂਰਜ ਕੱਲ੍ਹ ਆਵੇਗਾ। ਬ੍ਰਹਮ ਗਿਆਨ, ਗਿਆਨ ਤੇ ਬ੍ਰਹਮ ਦੋਵੇਂ ਇਕੱਠੇ ਪ੍ਰਗਟਾਉਂਦੇ ਨੇ, ਇਸ ਵਾਸਤੇ ਇਕੱਠਾ ਨਾਮ ਹੈ ਬ੍ਰਹਮ ਗਿਆਨ। ਗਿਆਨ ਤੇ ਬ੍ਰਹਮ ਦੋਵੇਂ ਇਕੱਠੇ ਪ੍ਰਗਟ ਆਉਂਦੇ ਨੇ। ਤਾਂ ਹੁਣ ਮੈਂ ਅਰਜ਼ ਕਰਾਂ, ਗਿਆਨ ਕਰਕੇ ਮਨੁੱਖ ਬ੍ਰਹਮ ਦੇ ਮਾਰਗ ਤੇ ਨਹੀਂ ਚੱਲਦਾ। ਕਿਉਂ? ਉੱਥੇ ਜਦ ਬ੍ਰਹਮ ਮਿਲਦਾ ਤੇ ਗਿਆਨ ਮਿਲਦਾ, ਗਿਆਨ ਮਿਲਦਾ ਤੇ ਬ੍ਰਹਮ ਮਿਲਦਾ, ਫਿਰ ਉਸਦੇ ਮਾਰਗ ਤੇ ਮਨੁੱਖ ਕਿਸ ਤਰ੍ਹਾਂ ਚੱਲੇਗਾ? ਆਪਣੇ ਧਿਆਨ ਨੂੰ ਕਿਸ ਤਰ੍ਹਾਂ ਚਲਾਏਗਾ? ਉਮੀਦ ਹੈ ਆਪ ਸਤਸੰਗੀ ਹੋ, ਜ਼ਰੂਰ ਇਸ ਗਹਿਰਾਈ ਨੂੰ ਪਕੜੋਗੇ। ਫਿਰ ਪਰਮਾਤਮਾ ਦੇ ਮਾਰਗ ਤੇ ਸਾਡਾ ਧਿਆਨ ਕਿਸ ਤਰ੍ਹਾਂ ਚੱਲੇ? ਸਾਡੀ ਸੁਰਤ ਕਿਸ ਤਰ੍ਹਾਂ ਚੱਲੇ? ਕਿਉਂਕਿ ਪਰਮਾਤਮਾ ਦਾ ਗਿਆਨ, ਜਿਸ ਨੂੰ ਅਸੀਂ ਗਿਆਨ ਕਹਿੰਦੇ, ਅਕਸ਼ਰੀ ਗਿਆਨ, ਮੈਂ ਤੁਹਾਨੂੰ ਅਕਸ਼ਰੀ ਗਿਆਨ ਸੁਣਾ ਰਿਹਾ, ਇਹ ਵੀ ਮਹਿਸੂਸ ਕਰਦਾ। ਮੈਂ ਅਰਥ ਪੜ੍ਹੇ ਨੇ, ਅਗਾਂਹ ਕੂ ਤਰਾਂ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਝ ਇਹ ਵਾਰ ਬੌੜ ਨਾ ਹੋਵੀ ਜਨਮੜਾ। ਅਕਸ਼ਰੀ ਗਿਆਨ ਨਾਲ ਜ਼ਿੰਦਗੀ ਚੱਲਦੀ ਜ਼ਰੂਰ ਹੈ, ਬਦਲਦੀ ਨਹੀਂ ਹੈ, ਕਤਈ ਨਹੀਂ ਬਦਲਦੀ, ਉੱਕੀ ਨਹੀਂ ਬਦਲਦੀ, ਇਹ ਵੀ ਮੈਂ ਅਰਜ਼ ਕਰਦਾ। ਫਿਰ ਕਿਹੜੇ ਗਿਆਨ ਨਾਲ ਜ਼ਿੰਦਗੀ ਬਦਲਦੀ ਹੈ? ਪਰਮਾਤਮਾ ਦਾ ਗਿਆਨ ਅਨੁਭਵੀ ਗਿਆਨ ਹੈ। ਪਰਮਾਤਮਾ ਮਿਲਦਾ ਤੇ ਪਰਮਾਤਮਾ ਦਾ ਗਿਆਨ ਮਿਲਦਾ, ਗਿਆਨ ਮਿਲਦਾ ਤੇ ਪਰਮਾਤਮਾ ਮਿਲਦਾ, ਅੱਗੇ ਪਿੱਛੇ ਦੀ ਗੱਲ ਨਹੀਂ ਹੈ। ਇਹਦਾ ਮਤਲਬ ਫਿਰ ਪਰਮਾਤਮਾ ਦੇ ਮਾਰਗ ਤੇ ਗਿਆਨ ਕਰਕੇ ਤੇ ਸਾਡਾ ਧਿਆਨ ਚੱਲੇਗਾ ਨਹੀਂ, ਫਿਰ ਕਿਸ ਤਰ੍ਹਾਂ ਚਲਾਈਏ, ਕਿਵੇਂ ਚਲਾਈਏ? ਇਸ ਨੁਕਤੇ ਨੂੰ ਅਗਰ ਮੈਂ ਕੋਈ ਚੰਗੇ ਸ਼ਬਦਾਂ ਵਿੱਚ ਬਿਆਨ ਕਰ ਸਕਿਆ ਤੇ ਤੁਹਾਡੀ ਪਕੜੇ 'ਚ ਆ ਗਈ ਗੱਲ, ਬੁਨਿਆਦੀ ਗੱਲ ਸਮਝ 'ਚ ਆ ਜਾਏਗੀ। ਪਰਮਾਤਮਾ ਦੇ ਗਿਆਨ ਕਰਕੇ ਕੋਈ ਮਨੁੱਖ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ। ਇਹਨੂੰ ਸਪਸ਼ਟ ਕਰਨ ਵਾਸਤੇ ਇੱਕ ਛੋਟੀ ਜਿਹੀ ਗਾਥਾ ਵੀ ਤੁਹਾਨੂੰ ਸਰਵਣ ਕਰਾ ਦਿਆਂ। ਰਾਏਪੁਰ ਵਿੱਚ ਕਿਸੇ ਨੇ ਉਸ ਵਕਤ ਦੇ ਚੰਗੇ ਦਾਰਸ਼ਨਿਕ ਸੰਤ ਸਵਾਮੀ ਵਿਵੇਕਾਨੰਦ ਤੇ ਕਿਸੇ ਨੇ ਪ੍ਰਸ਼ਨ ਕਰ ਦਿੱਤਾ ਸੀ ਕਿ ਸਵਾਮੀ ਜੀ, ਕਿਆ ਮਨੁੱਖ ਦੀ ਜ਼ਿੰਦਗੀ 'ਚ ਕੋਈ ਬਲਾਇੰਡ ਫੇਥ ਦੀ ਜਗ੍ਹਾ ਵੀ ਹੈ, ਇਹਦੀ ਆਵਸ਼ਕਤਾ ਹੈ? अंध विश्वास चाहिए। शायद आपनों पता हो स्वामी विवेकानंद ने कहा सी भारत नु बचाना है ते भारत दी संस्कृति नु बचाना है तो हर घर विच गुरु गोबिंद सिंह दा एक सिख चाहिए। उदे ही बोलां दी अगो नकल कीती मदन मोहन मालविया ने, पर उसने कहा कि भारत दी संस्कृति नु बचाना है, भारत दे धर्म नु बचाना है तो हर घर विच गुरु गोबिंद सिंह दा सिख चाहिए। मूल रूप दे चे पहले बोल स्वामी विवेकानंद दे सन, काफी इस दे ग्रंथ ने बड़े विचारक सुलझे विद्वान। रायपुर दे जद इन्हां दे उत्ते प्रश्न होया स्वामी जी क्या ब्लाइंड फेथ दी आवश्यकता है, लोड़ है, जिहड़ा तर्क कर रहा सी प्रश्न कर रहा सी वह भी सुलझे होया सियाणा बंदा ते विवेकानंद एकदम समझ गए। जिन्हें थोड़े जिहा शब्दां दे च इतना वड्डा उसने प्रश्न किया, बिल्कुल थोड़े शब्दां दे च स्वामी विवेकानंद ने उत्तर दिता। आखिया ब्लाइंड फेथ भी चाहिदा चाहिदा, एक शर्त दे नाल जिस ते फेथ करिए वह ब्लाइंड ना होवे। अंधविश्वास भी चाहिदा, जिस ते विश्वास करिए वह अंधा ना होवे। हुण जिस परमात्मा नूं मैं वेख्या नहीं, मैं जाणिया नहीं, मैं समझिया ही नहीं, मैं पाठ करा, मैं गुरुद्वारे आवां, मैं मत्था टेकां, मैनूं कोई समझ नहीं गुरु ग्रंथ साहिब दी, कोई शब्दां दी समझ नहीं, ना परमात्मा वेख्या, तो हुण पहले पहल ते विश्वास ही करना पैगा। संसार विच असी देखदे पहले हां, भरोसा बाद विच करदे हां। धर्म दी दुनिया च भरोसा पहले करना पैगा, दिखाई बाद विच देगा। जां के हृदय विश्वास प्रभ आया, तत् ज्ञान तिस मन प्रगट आया। तत् कहिंदे ने उसे वक्त, तत्काल उसे वक्त, तत् छिन्न उसे वक्त। यह नहीं भरोसा मेरा हुण बनया कि ब्रह्म ज्ञान कल प्रगट होएगा, यह नहीं कि विश्वास मेरा अज पक्का होया कि परमात्मा मैनू कल मिलेगा। तत् उसे वक्त, उसे वक्त। के हृदय विश्वास प्रभ आया, तत् ज्ञान तिस मन प्रगटाया। तो फिर गुस्ताखी माफ कहन देना, अगर अजे तक ब्रह्म ज्ञान नहीं प्रगट होया तो फिर साडा भरोसा डोलदा है, विश्वास डोलदा है। अजे तक भगवान की झलक नहीं मिली तो भरोसा डोलदा है। बहुत छोटिया छोटिया गल्लां करके लोगों के भरोसे डोल जाते, बहुत छोटिया छोटिया घटनावां नाल मनुख के निश्चय डोल जाते, बहुत छोटिया छोटिया गल्लां मनुख के विश्वास दे दराड़ां पा देंदियां। जां के हृदय विश्वास प्रभ आया, तत्थ ज्ञान तिस मन प्रगट आया। चलो उस ते विश्वास करिए, इहदे वास्ते भी तो कोई प्रेरणा चाहीदी है ना कुछ ते प्रेरणा चाहीदी। विश्वास करन वास्ते भी तो कोई प्रेरणा चाहीदी है। ओही सतगुरु कह रहे ना अगांकू तरांग, अगे वेख। मैं फिर अर्ज करा, बचपन जवानी बुढ़ेपे तो अगे की है काल। धन गुरु नानक देव जी महाराज कहते काल दे अर्थ मौत ने, काल दे अर्थ समय, समा सब नु मिटा देंदा है। गुरु नानक देव जी महाराज कहते परमात्मा नु तू बाद दे च मन, बाद दे च कबूल कर, पहला मरण कबूल। रब दी गल छड बाद दे देख, पहला मरण कबूल। जीवन की छड आस, क्योंकि अकाल तो पहले काल है। अगां को उतरांग, दृष्टि अगे रख। काल तेनू रोज रोज घटा रहा है, घटा रहा है। ਇਸ ਵਾਸਤੇ ਮੈਂ ਅਕਸਰ ਅਰਜ਼ ਕਰਦਾ ਹੁੰਦਾ, ਮਨੁੱਖ ਰੋਜ਼ ਰੋਜ਼ ਛੋਟਾ ਹੋ ਰਿਹਾ, ਛੋਟਾ ਹੋ ਰਿਹਾ। ਅੱਜ ਦਾ ਦਿਨ ਲੰਘ ਗਿਆ, ਲੋਕ ਆਪਣੇ ਨਾਲ ਜੋੜਦੇ ਨਾ ਸੀ, ਇੱਕ ਦਿਨ ਵੱਡੇ ਹੋ ਗਏ। ਬੱਚੇ ਆਪਣੇ ਨਾਲ ਜੋੜਦੇ ਨੇ, ਇੱਕ ਦਿਨ ਵੱਡੇ ਹੋ ਗਏ। ਮਾਂ ਬਾਪ ਜੋੜਦੇ ਨੇ, ਇਹ ਵੱਡਾ ਹੋ ਗਿਆ, ਇੱਕ ਦਿਨ ਆਪਣੇ ਨਾਲ ਵੀ ਜੋੜਦੇ ਨੇ। ਅੱਜ ਦਾ ਦਿਨ ਸਾਨੂੰ ਵੱਡਾ ਕਰ ਗਿਆ, ਇੱਕ ਦਿਨ ਵੱਡੇ ਹੋ ਗਏ। ਗੁਰਬਾਣੀ ਐਸਾ ਨਹੀਂ ਮੰਨਦੀ, ਹਰ ਦਿਨ ਤੈਨੂੰ ਛੋਟਾ ਕਰ ਰਿਹਾ। ਛਿਨ ਛਿਨ ਔਦ ਬਿਹਾਤ ਹੈ, ਫੂਟੇ ਘੱਟ ਜਿਉ ਪਾਣੇ। ਇੱਕ ਟੁੱਟੇ ਘੜੇ ਦੇ ਵਿੱਚ ਇੱਕ ਇੱਕ ਬੂੰਦ ਪਾਣੀ ਦੀ ਨਿਕਲ ਰਹੀ ਹੈ। ਪਾਣੀ ਵੱਧ ਰਿਹਾ ਕਿ ਘੱਟ ਰਿਹਾ? ਘੱਟ ਰਿਹਾ। ਜੇ 100 ਸਾਲ ਜੀਵਣਾ ਕਿਸੇ ਨੇ, ਅੱਜ ਦਾ ਦਿਨ ਲੰਘਿਆ ਤਾਂ ਇੱਕ ਦਿਨ ਤੇ ਘੱਟ ਗਿਆ। ਮਨੁੱਖ ਰੋਜ਼ ਰੋਜ਼ ਛੋਟਾ ਹੋ ਰਿਹਾ। ਕਿਸੇ ਨੂੰ ਕਹੀਏ ਤਾਂ ਇੱਕ ਦਿਨ ਅੱਜ ਛੋਟਾ ਹੋ ਗਿਆ। ਇਹਨੂੰ ਅਪਸ਼ਗਨ ਮੰਨਦੇ ਨੇ, ਅਸ਼ੁਭ ਮੰਨਦੇ ਨੇ, ਪਰ ਇਹ ਤਾਂ ਸੱਚਾਈ ਹੈ। ਇੱਕ ਦਿਨ ਤੂੰ ਅੱਜ ਛੋਟਾ ਹੋ ਗਿਆ, ਗੁਰਬਾਣੀ ਇਹ ਕਹਿ ਰਹੀ ਹੈ। ਜਨਨੀ ਜਾਣਤ ਹੈ ਸੁਤ ਬੜਾ ਹੋਤ ਹੈ, ਇਤਨਾ ਕਿ ਨਾ ਜਾਣੇ ਜੇ ਦਿਨ ਦਿਨ ਔਧ ਘਟਤ ਹੈ। ਤਸੱਲੀ ਦਿੰਦਾ ਆਪਣੇ ਆਪ ਨੂੰ, ਬਾਹਰ ਦੇ ਸਿਲਸਿਲੇ ਨੂੰ ਦੇਖ ਕੇ ਮੈਂ ਵੱਡਾ ਹੋ ਰਿਹਾ, ਨਹੀਂ ਤੂੰ ਛੋਟਾ ਹੋ ਰਿਹਾ। ਹੋ ਸਕਦਾ ਤੇਰਾ ਪਰਿਵਾਰ ਵੱਡਾ ਹੋ ਰਿਹਾ ਹੋਵੇ, ਪਰ ਤੂੰ ਛੋਟਾ ਹੋ ਰਿਹਾ। ਹੋ ਸਕਦਾ ਤੇਰਾ ਕਾਰੋਬਾਰ ਵੱਡਾ ਹੋ ਰਿਹਾ ਹੋਵੇ, ਪਰ ਤੂੰ ਛੋਟਾ ਹੋ ਰਿਹਾ। ਹੋ ਸਕਦਾ ਤੇਰੀਆਂ ਮਹਿਲ ਮਾੜੀਆਂ ਵੱਡੀਆਂ ਹੋ ਰਹੀਆਂ ਹਨ, ਪਰ ਤੂੰ ਛੋਟਾ ਹੋ ਰਿਹਾ। ਵੱਡਾ ਹੁੰਦਾ ਕਾਰੋਬਾਰ, ਵੱਡਾ ਹੁੰਦਾ ਆਪਣਾ ਪਰਿਵਾਰ, ਵੱਡੇ ਹੁੰਦੇ ਸਾਜੋ ਸਮਾਨ ਨੂੰ ਵੇਖ ਕੇ ਮਨੁੱਖ ਭੁਲੇਖੇ ਚ ਪੈ ਜਾਂਦਾ, ਮੈਂ ਵੀ ਵੱਡਾ ਹੋ ਰਿਹਾ, ਤੂੰ ਛੋਟਾ ਹੋ ਰਿਹਾ। ਪਰਿਵਾਰ ਵੱਡਾ ਜ਼ਰੂਰ ਹੋ ਰਿਹਾ, ਤੂੰ ਛੋਟਾ ਹੋ ਰਿਹਾ। ਕਾਰੋਬਾਰ ਵੱਡਾ ਜ਼ਰੂਰ ਹੋ ਰਿਹਾ, ਤੂੰ ਛੋਟਾ ਹੋ ਰਿਹਾ। ਇਸ ਵੱਡੇ ਹੋਣੇ ਨੂੰ ਦੇਖੇਗਾ, ਤੇਰੀ ਦ੍ਰਿਸ਼ਟੀ ਕਾਲ ਤੇ ਨਹੀਂ ਜਾਏਗੀ, ਨਹੀਂ ਜਾਏਗੀ। ਤੇ ਜਿਹਦੀ ਨਿਗਾਹ ਕਾਲ ਤੱਕ ਹੀ ਨਹੀਂ ਗਈ, ਅਕਾਲ ਤੱਕ ਕਿਸ ਤਰ੍ਹਾਂ ਜਾਏਗੀ? ਸਵਾਲ ਹੀ ਨਹੀਂ ਪੈਦਾ ਹੁੰਦਾ, ਪ੍ਰਸ਼ਨ ਹੀ ਨਹੀਂ ਪੈਦਾ ਹੁੰਦਾ। ਅਗਾਂ ਕੂ ਤਰਾਂ ਪਿੱਛਾ ਫੇਰ ਨਾ ਮੋੜੜਾ। ਠੀਕ ਹੈ, ਸ਼ਤਾਬਦੀਆਂ ਚੱਲ ਰਹੀਆਂ ਨੇ, ਇਸ ਵਿੱਚ ਦਾਸ ਦੀ ਵੀ ਕਾਫੀ ਮਸਰੂਫੀਅਤ ਹੈ। ਦੋ ਦੋ ਦਿਨ, ਤਿੰਨ ਤਿੰਨ ਦਿਨ ਵੱਖ ਵੱਖ ਸ਼ਹਿਰਾਂ ਭੱਜ ਦੌੜ ਜਾ ਰਹੀ ਹੈ। ਵੀ ਗੁਰੂ ਗ੍ਰੰਥ ਸਾਹਿਬ ਦੀ ਸ਼ਤਾਬਦੀ 400 ਸਾਲ ਆ, ਤੇ ਗੁਰੂ ਗ੍ਰੰਥ ਸਾਹਿਬ ਕੀ ਨੇ? ਗਿਆਨ ਦੇ ਸਾਗਰ। ਇਸ ਗਿਆਨ ਨੂੰ ਸਮਝਣਾ ਤੇ ਜ਼ਿੰਦਗੀ ਦੇ ਚ ਧਾਰਨਾ, ਇਹੀ ਸ਼ਤਾਬਦੀ ਮਨਾਉਣੀ ਹੈ। ਹੋਰ ਕੀ ਸ਼ਤਾਬਦੀ ਬਣਾਓਗੇ? ਹੋਰ ਕਿਸ ਢੰਗ ਨਾਲ ਸ਼ਤਾਬਦੀ ਬਣਾਓਗੇ?
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦੋ ਵਾਕ, ਉਹਨਾਂ ਦੀਆਂ ਦੋ ਦੋ ਪੰਕਤੀਆਂ, ਵਿਚਾਰ ਆਰੰਭ ਕੀਤੀ ਸੀ। ਇਹ ਆਪ ਨੂੰ ਸਰਵਨ ਕਰਾਉਣ ਦਾ ਨਿਮਾਣਾ ਯਤਨ ਕਰ ਰਹੇ ਹਾਂ। ਅਗਾਂਹ ਕੋ ਤਰਾਂਗ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਜ ਇਹ ਆਵਾਰ, ਬਹੁੜ ਨਾ ਹੋਵੀ ਜਨਮੜਾ। ਦੂਸਰਾ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਪਹਿਲੇ ਵਾਕ ਵਿੱਚ ਸਾਹਿਬ ਕਹਿੰਦੇ ਨੇ ਅੱਗੇ ਵੇਖ, ਅੱਗੇ ਵੇਖ, ਅਗਾਂਹ ਕੋ ਤਰਾਂ ਪਿੱਛਾ ਫੇਰ ਨਾ ਮੋੜਣਾ, ਪਿੱਛੇ ਮੁੜਨਾ ਤੇ ਇੱਕ ਪਾਸੇ ਪਿੱਛੇ ਵੇਖ ਵੀ ਨਾ, ਪਿੱਛਾ ਫੇਰ ਨਾ ਮੋੜਣਾ, ਵੇਖਣਾ ਤੇ ਇੱਕ ਪਾਸੇ ਪਿੱਛੇ, ਤੂੰ ਪਿੱਛੇ ਮੂੰਹ ਹੀ ਨਾ ਮੋੜ, ਪਿੱਛੇ ਚੱਲਣਾ ਤੇ ਇੱਕ ਪਾਸੇ ਪਿੱਛੇ ਵੇਖ ਹੀ ਨਾ। ਅਗਾਂਹ ਕੋ ਤਰਾਂ ਪਿੱਛਾ ਫੇਰ ਨਾ ਮੋੜਣਾ, ਨਾਨਕ ਸਿੰਜ ਇਹ ਆਵਾਰ, ਬਹੁੜ ਨਾ ਹੋਵੀ ਜਨਮੜਾ। ਅਦਕੀ ਤੋਂ ਇਹ ਪੂਰੀ ਤਾਕਤ ਲਾ ਦੇ ਸਿੰਜ, ਅਦਕੀ ਤੋਂ ਪੂਰੇ ਇਸ ਜੰਗ ਵਿੱਚ ਸ਼ਾਮਲ ਹੋ ਜਾ, ਆਪਣੇ ਆਪ ਨੂੰ ਦਾਅ ਤੇ ਲਾ ਦੇ। फिर जन्म मरण तो रहत हो जाएगा, परम आनंद की प्राप्ति हो जाएगी। हुण ये गल रमज दे चाखी गई है, अगे की वेखी है कि ठीक है, प्रभु ने अखां अगे ही लाईया ने, अगे वेखणगियां, पर साहिब कहिंदे ने दे लम्मी नदर निहाली, बड़ा लंबा देख, अपनी मंजिल नूं देख, टिकाने नूं देख। तो हुण मैं अर्ज करां, एक बच्चा अगर अपने जीवन विच अगे वेखे तो की है, जवानी है, जबकि कोई बच्चा अगे नहीं देखता, बचपन दे ची उलझिया रहिंदा, अपने हाण दे ची उलझिया रहिंदा। कोई बच्चा जवानी नूं नहीं देखता, अपने जीवन विच नहीं देखता, जवाना नूं देखना होर गल है, अपने विच जवानी नूं देखना होर गल है। उहदे बड़ी गहरी दृष्टि चाहीदी है। जरा होर अगे वेखे तो फिर की है बुढ़ेपा। जद बच्चे नूं अजे अपने विच जवानी ही नहीं दिखाई देंदी तो बुढ़ेपा की हक दिखाई देगा। होर जरा अगे निगाह करे तो की है, काल है। काल, काल दे अर्थ ते समा है, पर समय दे अर्थ मौत भी है। क्यों? समय दे च जो बनदा है समा उस नूं मिटा देंदा है। समय दे ये दो सुभाव ने, बनाना मिटाना, बनाना मिटाना, काल दे ये दो सुभाव ने। जो समय दे च बने हैं, जैसे असी कुछ समा पहले नहीं सी, 10, 20, 30, 40, 50, 60, 70 साल पहले नहीं सी, कुछ साल बाद नहीं होवांगे। जो समय दे च बने हैं समा मिटा देंदा है। मैं कल अर्ज की थी सी, काल इतना प्रबल है, ये तन चाहे गुरु पीर पैगंबर अवतार दा है, समा मिटा देंदा है। काल पाए ब्रह्मा बपधरा, काल पाए शोजू अवतरा, काल पाए करबेसन प्रगासा, सकल काल का कियो तमाशा। सारा संसार काल दा तमाशा है, समय दा तमाशा है। तमाशा की हो रहा है? बनना हो रहा है, मिटना हो रहा है, मिलना बिछड़ना हो रहा है, बनना मिटना हो रहा है, एक तमाशा हो रहा है। जो बन रहा है वही मिट रहा है, जो मिल रहा है वही नाश हो जाता है। इस समय च हो रहा है। एक बच्चा ते बचपन दे च उलझिया रहिंदा है, कौन काल नूं वेखे? पर जरा होर अगे वेखे, काल तो भी अगे, तो फिर ओ अकाल है। जिदी दृष्टि अकाल तक पहुंच गई, जन्म मरण तो रहत हो जाएगा, परम आनंद की प्राप्ति हो जाएगी। अपनी दृष्टि, अपनी समझ, अपनी सुरत अकाल तक पहुंचानी है। जिदी दृष्टि अकाल तक पहुंच गई, उन्हों काल नहीं रोकेगा, उदे अंदर काल दा भय भी नहीं रहेगा। जैसे धन गुरु गोविंद सिंह जी महाराज दे मासूम लाडलिया नो मौत दा डर दे के भयभीत नहीं कीता जा सके। तरह तरह दे भय दे साधन हरनाकश ने मुहैया कीते प्रहलाद वास्ते, वो नहीं डरिया क्योंकि दृष्टि अकाल ते। काल की डराएगा, दृष्टि ते अगे लंघ गई। हुण मैं थोड़ा दोहरावां, बच्चा अपने बचपन दे च ही उलझिया रहिंदा है, खिडौणियां दी खेड अपने हाण विच। जवान भी अपनी जवानी च ही उलझिया रहिंदा है, अगे नहीं देखदा, अपना हाण और अपनी वासना, अपनियां कामनावां। एक जवान जवानी तो अग्गे नहीं देखदा, जबकि उसके जीवन विच कुछ अग्गे भी है, प्रगट होवेगा, सामने दिखाई देवेगा, पर इतनी लंबी निगाह होवे। होर भी अर्ज करदे हां, बुढ़ा ਇਹ ਤੇ ਬੁਢੇਪੇ ਨੂੰ ਹੀ ਨਹੀਂ ਦੇਖਦਾ, ਇੱਕ ਜਵਾਨ ਆਪਣੀ ਜਵਾਨੀ ਦੇ ਚੁਲਝਿਆ ਰਹਿੰਦਾ ਦੇਖਦਾ, ਇੱਕ ਬੱਚਾ ਆਪਣੇ ਬਚਪਨ ਦੇ ਚੁਲਝਿਆ ਰਹਿੰਦਾ ਬਚਪਨ ਨੂੰ ਦੇਖਦਾ, ਬੁੱਢਾ ਬੁਢੇਪੇ ਚ ਨਹੀਂ ਉਲਝਿਆ ਰਹਿੰਦਾ, ਬੁੱਢਾ ਤੇ ਪਿੱਛੇ ਵੇਖਣ ਲੱਗ ਪੈਂਦਾ, ਜਵਾਨੀ ਯਾਦ ਕਰਨ ਲੱਗ ਪੈਂਦਾ, ਬਚਪਨ ਦੀਆਂ ਗੱਲਾਂ ਯਾਦ ਕਰਨ ਲੱਗ ਪੈਂਦਾ, ਉਹਦੀ ਦ੍ਰਿਸ਼ਟੀ ਪਿੱਛੇ ਕਰ ਲੈਂਦਾ। ਮਹਾਰਾਜ ਕਹਿੰਦੇ ਪਿੱਛਾ ਫੇਰ ਨਾ ਮੌਲੜਾ, ਨਾ ਵੇਖ ਪਿੱਛੇ, ਵੇਖੇ ਨਾ। ਅੱਜ ਤੂੰ ਪਿੱਛੇ ਵੇਖ ਰਿਹਾ, ਹੋ ਸਕਦਾ ਤੇਰਾ ਧਿਆਨ ਤੇਰੀ ਸੁਰਤ ਬਿਲਕੁਲ ਪਿੱਛੇ ਮੁੜ ਜਾਏ ਔਰ ਮਨੁੱਖਾ ਜਨਮ ਅਜਾਈ ਗਵਾ ਦੇ। ਬਾਬਾ ਫਰੀਦ ਕਹਿੰਦੇ ਨੇ ਦੇਖ ਫਰੀਦਾ ਜੇ ਥੀਆ ਦਾੜੀ ਹੋਈ ਬੋਰ, ਅੱਗਾ ਨੇੜਾ ਆਇਆ ਪਿੱਛਾ ਰਿਹਾ ਦੋਰ। ਪਰ ਇਹ ਪਿੱਛਾ ਵੇਖਦਾ ਪਿਆ, ਪਿਛੋਕੜ ਵੇਖਦਾ ਪਿਆ। ਜਦ ਬੁੱਢਾ ਵੀ ਅੱਗੇ ਨਹੀਂ ਵੇਖਦਾ, ਜਵਾਨ ਕਿੱਥੇ ਵੇਖੇ, ਬੱਚਾ ਕਿੱਥੇ ਵੇਖੇ। ਬੱਚਾ ਬਚਪਨ ਦੇ ਚੁਲਝਿਆ ਹੋਇਆ, ਜਵਾਨ ਜਵਾਨੀ ਦੇ ਚੁਲਝਿਆ ਹੋਇਆ, ਬੁੱਢਾ ਉੱਥੇ ਪਿੱਛੇ ਵੇਖਣ ਲੱਗ ਪੈਂਦਾ। ਅਗਾਂਹੂ ਤਰਾਂ ਧਰਮ ਦੇ ਮਾਰਗ ਤੇ ਸੁਰਤ ਉਦੋਂ ਚੱਲਦੀ ਹੈ ਜਦ ਬਚਪਨ ਜਵਾਨੀ ਬੁਢੇਪੇ ਤੋਂ ਕੋਈ ਅੱਗੇ ਵੇਖਦਾ, ਇਸ ਤੋਂ ਅੱਗੇ ਵੇਖਦਾ, ਨਿਗਾਹ ਨੂੰ ਲੰਬਾ ਕਰਦਾ। ਅਕਾਲ ਦੇ ਦਰਸ਼ਨ ਤੋਂ ਪਹਿਲੇ ਜਿਹਨੂੰ ਕਾਲ ਦੇ ਦਰਸ਼ਨ ਹੋ ਜਾਣ, ਸਮਝ ਲਓ ਅੱਧੀ ਵਾਟ ਤੈਅ ਹੋ ਗਈ ਹੈ। ਆਪਣੇ ਵਿੱਚ ਕਾਲ ਦੇ ਦਰਸ਼ਨ ਹੋਣ, ਫਿਰ ਆਪਣੇ ਵਿੱਚ ਹੀ ਅਕਾਲ ਦੇ ਦਰਸ਼ਨ ਹੋਣਗੇ। ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਦਰਅਸਲ ਕੋ ਕਾਲ ਨੂੰ ਹੀ ਨਹੀਂ ਵੇਖਣਾ ਚਾਹੁੰਦਾ ਤਾਂ ਅਕਾਲ ਨੂੰ ਕਿਸ ਤਰ੍ਹਾਂ ਵੇਖੇਗਾ। ਦੋ ਲਫ਼ਜ਼ ਹੋਰ ਵੀ ਦੋਹਰਾਵਾਂ ਤਾਂ ਕਿ ਗੱਲ ਪੁਖਤਾ ਹੋ ਜਾਏ। ਔਰ ਪੂਰੀ ਜੋ ਹੈ ਪਕੜ ਦੇ ਚ ਆ ਜਾਏ। ਪਰਮਾਤਮਾ ਦੇ ਗਿਆਨ ਕਰਕੇ ਕੋਈ ਮਨੁੱਖ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ। ਕਿਉਂ? ਜਦ ਪਰਮਾਤਮਾ ਮਿਲਦਾ ਉਦੋਂ ਹੀ ਪਰਮਾਤਮਾ ਦਾ ਗਿਆਨ ਮਿਲਦਾ, ਪਹਿਲੇ ਨਹੀਂ ਮਿਲਦਾ, ਨਹੀਂ ਮਿਲਦਾ। ਤੁਸੀਂ ਆਖੋਗੇ ਫਿਰ ਮੈਂ ਕਥਾ ਕੀ ਸੁਣਾ ਰਿਹਾ, ਇਹ ਅਕਸ਼ਰੀ ਗਿਆਨ ਹੈ, ਇਹ ਮੈਂ ਪੜ੍ਹਿਆ, ਅਰਥਬੋਧ ਪੜ੍ਹੇ ਨੇ ਤੁਹਾਨੂੰ ਸੁਣਾ ਰਿਹਾ, ਤੁਸੀਂ ਵੀ ਅਰਥਬੋਧ ਸੁਣੋਗੇ, ਇਹ ਵੀ ਮਹਿਰਜ ਕਰਦੇ। ਔਰ ਇਹ ਰੋਜ਼ ਹੁੰਦਾ ਰਹਿੰਦਾ, ਕਥਨੀ ਬਦਨੀ ਕਹਿਣ ਕਹਾਵਨ, ਸਮਝ ਭਰੀ ਤੋਂ ਵਿਸਰੇ ਉਗਾਵਨ। ਲੇਕਿਨ ਇਹ ਚਾਹੀਦਾ, ਇਹ ਕਥਨੀ ਵੀ ਚਾਹੀਦੀ ਹੈ ਤਾਂ ਕਿ ਕੁਝ ਅਕਥ ਦੀ ਤਰਫ ਇਸ਼ਾਰੇ ਹੋ ਸਕਣ। ਇਸ ਕਥਨੀ ਨੂੰ ਵੀ ਸੁਣਨਾ ਹੈ ਤਾਂ ਕਿ ਇਤਨਾ ਪਤਾ ਚੱਲੇ ਕਿ ਕੁਝ ਐਸੀ ਵੀ ਦੁਨੀਆ ਜੋ ਇਸ ਕਥਨੀ ਤੋਂ ਅੱਗੇ ਹੈ, ਕਥਨੀ ਨਹੀਂ ਪਹੁੰਚਦੀ, ਐਸੀ ਦੁਨੀਆ ਵੀ ਹੈ। ਕਥਾ ਉਸ ਦਿਨ ਸਫਲ ਹੋ ਗਈ। ਕਿਸ ਦਿਨ ਸੁਣਨਾ ਸਫਲ ਹੋ ਗਿਆ? ਜਿਸ ਦਿਨ ਸਫਲ ਜੋ ਹੈ ਸਮਝ ਆ ਜਾਏ ਪ੍ਰਭੂ ਅਕਥ ਹੈ, ਕਥਾ ਨਹੀਂ ਹੋ ਸਕਦੀ, ਨਹੀਂ ਹੋ ਸਕਦੀ, ਕਥਾ ਸੁਣਨੀ ਸਫਲ ਹੋ ਗਈ। ਕਿਆ ਹੋ ਕਥੀ ਕਥੇ ਕਥ ਦੇਖਾ, ਮੈਂ ਅਕਥ ਨਾ ਕਥਨਾ ਜਾਈ। ਨਹੀਂ ਕਥਨ ਹੁੰਦਾ, ਨਹੀਂ ਕਥਨੀ ਦੇ ਚਾਹੁੰਦਾ। ਪਰ ਇਹ ਵੀ ਤੇ ਕਥਾ ਕਰਕੇ ਹੀ ਪਤਾ ਚੱਲੇਗਾ ਨਾ, ਕਥਾ ਸੁਣੀ ਹੋਈ, ਕਥਾ ਕੀਤੀ ਹੋਈ, ਉਹਦੀ ਸਫਲ ਕਿਹਦੀ? ਜਿਹਨੂੰ ਪਤਾ ਚੱਲ ਜਾਏ ਉਹ ਅਕਥ ਹੈ, ਕਥਾ ਦੇ ਚ ਨਹੀਂ ਆਉਂਦਾ। ਮਹਾਰਾਜ ਕਹਿੰਦੇ ਨੇ ਐਸਾ ਨਹੀਂ ਕਿ ਮੈਂ ਕਥਨੀ ਨਹੀਂ ਕੀਤੀ। ਕਿਆ ਹੋ ਕਥੀ ਕਥੇ ਕਥ ਦੇਖਾ, ਮੈਂ ਕਥਨ ਕਰ ਕਰਕੇ ਦੇਖਿਆ, ਮੈਂ ਕਹਿ ਕਹਿ ਦੇਖ ਲਿਆ, ਜੋ ਮੈਂ ਕਹਿੰਦਾ ਉਸ ਤੋਂ ਅੱਗੇ ਦੀ ਗੱਲ ਹੈ, ਕਥਾ ਤੋਂ ਅੱਗੇ ਦੀ ਗੱਲ ਹੈ, ਅਕਥ ਹੈ, ਅਕਥ ਹੈ। ਪਰ ਅਕਥ ਹੈ ਇਸਦਾ ਪਹਿਲੇ ਬੋਧ ਤੇ ਹੋਵੇਗਾ ਕਥਾ ਕਰਕੇ, ਸਿਰਫ ਸਮਝ ਪ੍ਰੇਰਣਾ ਮਿਲੇਗੀ। इतना लाभ है। लेकिन मैं अर्ज करांगा, ये अपना अनुभव नहीं बनेगा। मैं दोहरावा, परमात्मा दे ज्ञान करके कोई मनुख परमात्मा दे मार्ग ते नहीं चलता। क्यों? जद परमात्मा मिलता है उदों ही परमात्मा दा ज्ञान मिलता है, जद ज्ञान मिलता है उदों ही भगवान मिलता है, दोवें इकट्ठे मिलते ने, अलग अलग नहीं मिलते। थोड़े विचों अगर कोई अभ्यास करदे होणगे तो जरूर गल पकड़ते जाएगी। कोई मनुख ऐसा कह सकदा है धुप ते अज निकली है पर सूरज ते अज चढ़िया ही कोई नहीं? ये किस तरह हो सकता है? जे धुप निकली है तो सूरज भी चढ़े, जे रोशनी सही तो सूरज भी चढ़े। ते कोई आखे सूरज ते सामने दिखाई देंदा पिया, चानना ते है ही कोई नहीं? ये किस तरह हो सकता है? सूरज है तो चानना है, चानना है तो सूरज है, ज्ञान है तो भगवान है, भगवान है तो ज्ञान है, दोवें इकट्ठे प्रकट होंदे, अलग अलग नहीं होंदे। ब्रह्म ज्ञान ये मिश्रित शब्द ने, अवस्था भी मिश्रित है। ब्रह्म ते ब्रह्म दा ज्ञान दोवें इकट्ठे प्रकट होंदे, सूरज ते सूरज दा चानना दोवें इकट्ठे प्रकट होंदे, अलग अलग नहीं प्रकट होंदे। सूरज अज चढ़िया ते चानना कल होवेगा, या चानना अज हो गया तो सूरज कल निकलेगा, ऐसा नहीं है। ब्रह्म अज मिल गया तो ज्ञान कल मिलेगा, या ज्ञान अज मिल गया तो ब्रह्म कल मिलेगा, ऐसा नहीं है। दोवें इकट्ठे मिल रहे, दोवें इकट्ठे मिल रहे। जद ब्रह्म दा ज्ञान ब्रह्म दे नाल ही मिलता है तो ब्रह्म दे मार्ग ते किस तरह चलिए? अक्षरी ज्ञान करके। यह अक्षरी ज्ञान मैं थानू सर्वन करा रहा, इस करके प्रेरणा मिलेगी। तो इस ते किधरे भरोसा बज जाए ते मनुख चल पवे, चले कि उसका ध्यान। अगर एक जवान जवानी च ही उलझिया पे है ते कितना ही पाठ करता हुए, कितना सत्संग करता हुए, अजे ध्यान अगे नहीं चलिया। ये भी अर्ज कर दे, अजे सुरत अगे नहीं गई। अगांख उतरांग पिछा फेर ना मोडड़ा, नानक सिंह अपराध अकाल मिलदा तो दोवें कट्ठे मिलदे। जिसकी दृष्टि पहले काल ते पहुंच गई, बड़ा महान मनुख। मनुख अपने विच जन्म नू वेखदा, जीवन नू वेखदा, मरण नू नहीं। ये भी मैं अर्ज कर दिया। पंजाब का एक छोटा जिहा कस्बा गुनियाना मंडी बठिंडे दे कोल, बादरों की संगरान सी ते प्रबंधकां ने मैनू कह दिता, ज्ञानी जी अज बादरों दे संगरान की कथा कर दो, हफ्ता मैं रहना सी। मैं ठीक है। तो उस संग्राम की कथा देच एक पंक्ति है पादरों दे महीने, पादों का मतलब है भादो, छिट्टे पै गए, पानी दे ठंड हो गए, बरसात हो जाती है, तो अपने कला गई गर्म दो बादो है। हर महीने का नाम उसके स्वभाव के मुताबिक रखा गया सी, बारह महीने के नाम बिक्री संबंध के मुताबिक भादो है। हुणे ठंड हुणे गर्मी, हुणे गर्मी हुणे ठंड, बादलों की छोटी छोटी बारिश होंदी रहती है, पांच मिनट हो गई, दो मिनट हो गई, फिर धुप निकलाई, गर्मी हुणे ठंड हुणे गर्मी बाद होए। कई मनुख भी बादलों की तरह आउंदे ने, गुरुद्वारे बैठे ने बिल्कुल ठंडे, शांत कर गए, बढ़तू पा दिता है, उबल गए, तप गए, हुणे बड़े आनंदमय बैठे सन, हुणे चिंता तुर हो गए, हुणे बड़ा शांतमई बैठा सी, हुणे क्रोधी हो गया, पाद होए। हुणे ते बड़ी परोपकार दी अंदर बिरतियां कम पईयां कर दियां सन, हुण दुराचार। हुणे ते बड़ा मिठा बोल रहा सी, हुण बड़ा कुरख्त ते कौला, पाद होए। बहुते मनुख, बहुती मनुखता
5: ਬਾਦਲੋਂ ਦੀ ਤਰ੍ਹਾਂ ਹੈ।
0: ਦੋ ਬਹਾਰ ਹੈ।
5: ਇੱਕ ਘੰਟੇ ਦੀ ਕਥਾ ਵਿੱਚ ਗਾਲਬਨ ਮੈਂ 20 ਮਿੰਟ ਤੇ ਬਾਕੀ ਪੰਕਤੀਆਂ ਤੇ ਲਾਏ, 40 ਮਿੰਟ ਇੱਕ ਪੰਕਤੀ ਤੇ ਲਾਏ। ਉਹ ਪੰਕਤੀ ਹੈ, ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ। ਆਖਰੀ ਪ੍ਰਾਣ ਆਯੁਰਵੇਦ ਦੇ ਮੁਤਾਬਕ, ਧਰਮ ਗ੍ਰੰਥਾਂ ਦੇ ਮੁਤਾਬਕ ਮਨੁੱਖ ਦੀ ਨਾਭੀ ਦੇ ਚ ਹੈ। ਆਖਰੀ ਪ੍ਰਾਣ ਨਾਭੀ ਨੂੰ ਗੰਢ ਵੀ ਕਹਿੰਦੇ ਨੇ। ਆਜ ਕਾਲ ਖੁਲੇ ਤੇਰੀ ਗਾਂਠੜੀ। ਇਹ ਗੰਢ ਦੋ ਹਾਲਤਾਂ ਵਿਚ ਖੁਲਦੀ ਹੈ, ਇੱਕ ਮੌਤ ਦੇ ਸਮੇਂ, ਕਾਲ ਦੇ ਸਮੇਂ। ਇੱਕ ਦ੍ਰਿਸ਼ਟੀ ਜਦ ਅਕਾਲ ਤੇ ਪਹੁੰਚ ਜਾਏ ਉਸ ਵਕਤ ਖੁੱਲਦੀ ਹੈ। ਕਾਲ ਆ ਗਏ ਤੇ ਦ੍ਰਿਸ਼ਟੀ ਵੀ ਕਾਲ ਤੇ ਨਹੀਂ ਸੀ, ਕਾਲ ਨੇ ਗੰਢ ਖੋਲ ਦਿੱਤੀ, ਮੌਤ ਨੇ ਗੰਢ ਖੋਲ ਦਿੱਤੀ। ਆਜ ਕਾਲ ਖੁਲੇ ਤੇਰੀ ਗਾਂਠੜੀ। ਜੈਸੇ ਨਾਭੀ ਖੁੱਲਦੀ ਹੈ ਤੇ ਆਖਰੀ ਪ੍ਰਾਣ ਨਿਕਲਦਾ, ਤੋ ਸਰੀਰ ਦੀ ਜੋ ਹਾਲਤ ਆਉਂਦੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਲਿਖਦੇ ਨੇ, ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ। ਇੰਜ ਮੁੱਠੀਆਂ ਬੰਦ ਆਉਂਦੀਆਂ, ਦੰਦੀਆਂ ਵੱਜਦੀਆਂ, ਸਰੀਰ ਤੇ ਕੰਬੜੀ ਛਿੜ ਜਾਂਦੀ ਹੈ, ਹਿਟਕੀ ਆਉਂਦੀ ਹੈ। ਸਿਆਣੇ ਅੰਦਾਜ਼ਾ ਲਾ ਲੈਂਦੇ ਨੇ ਗੰਢ ਖੁੱਲ ਗਏ, ਨਾਭੀ ਖੁੱਲ ਗਏ। ਇੱਕ ਮੌਤ ਦੀ ਚੋਟ ਨਾਲ, ਕਾਲ ਦੀ ਚੋਟ ਨਾਲ ਇਹ ਗੰਢ ਖੁੱਲਦੀ ਹੈ, ਇੱਕ ਅਕਾਲ ਦੀ ਚੋਟ ਨਾਲ ਖੁੱਲਦੀ ਹੈ। ਕਾਲ ਦੀ ਚੋਟ ਨਾਲ ਇਹ ਜਦ ਗੰਢ ਖੁੱਲਦੀ ਹੈ, ਸਰੀਰ ਦੀ ਮੌਤ ਹੋ ਜਾਂਦੀ ਹੈ, ਤਨ ਮਰ ਜਾਂਦਾ ਹੈ। ਮਨ ਸੂਖਸ਼ਮ ਸਰੀਰ ਦੂਜੇ ਸਰੀਰ ਦੀ ਯਾਤਰਾ ਤੇ ਚਲਾ ਜਾਂਦਾ ਹੈ, ਕਿਸੇ ਦੂਜੇ ਸਰੀਰ ਦੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਜੇ ਮੌਤ ਹਰ ਸਮੇਂ ਘਟਤ ਹੋ ਰਹੀ ਹੈ, ਤਾਂ ਗਰਭ ਵੀ ਹਰ ਸਮੇਂ ਉਪਲਬਧ ਨੇ। ਇਸ ਨੂੰ ਧਾਰਮਿਕ ਅਨੁਭਵੀ ਪੁਰਸ਼ ਇੰਜ ਕਹਿੰਦੇ ਨੇ। ਲੱਖਾਂ ਮਨੁੱਖ ਰੋਜ਼ ਮਰ ਰਹੇ ਨੇ, ਗਰਭ ਧਾਰਨ ਕਰਨ ਦੀ ਉਪਲਬਧੀ ਹਰ ਵਕਤ ਮੌਜੂਦ ਹੈ। ਆਮ ਸਾਧਾਰਨ ਮਨੁੱਖ ਪ੍ਰਵੇਸ਼ ਕਰ ਜਾਂਦਾ ਹੈ, ਕਿਉਂਕਿ ਤਨ ਦੀ ਮੌਤ ਹੋਈ ਹੈ, ਸੂਖਸ਼ਮ ਸਰੀਰ ਦੀ ਤੇ ਮੌਤ ਹੋਈ ਨਹੀਂ। ਇਸ ਸੂਖਸ਼ਮ ਸਰੀਰ ਦਾ ਖੁਲਾਸਾ ਕਿਸੇ ਵਕਤ ਕਰਾਂਗਾ। ਇਹਨੂੰ ਮਨ ਵੀ ਕਹਿੰਦੇ ਨੇ, ਇਹਨੂੰ ਆਤਮਾ ਵੀ ਕਹਿੰਦੇ ਨੇ, ਔਰ ਇਹਨੂੰ ਸੂਖਸ਼ਮ ਸਰੀਰ ਵੀ ਕਹਿੰਦੇ ਨੇ। ਇਨਰਲ ਬਾਡੀ, ਅੰਦਰ ਇੱਕ ਸਰੀਰ, ਸਰੀਰ ਦੇ ਅੰਦਰ ਇੱਕ ਸਰੀਰ, ਪਰ ਉਹ ਨਿਰਾਕਾਰ ਸਰੀਰ ਹੈ, ਆਕਾਰ ਨਹੀਂ ਰੱਖਦਾ। ਵਿਚਾਰਾਂ ਦਾ ਪ੍ਰਵਾਹ, ਸੋਚਣੀ ਦਾ ਪ੍ਰਵਾਹ, ਯਾਦਾਂ ਦਾ ਪ੍ਰਵਾਹ, ਸੰਸਕਾਰਾਂ ਦਾ ਇਕੱਠ ਕਹਿ ਲਓ, ਇੱਕ ਹਵਾ ਹੈ ਪੂਰੇ ਸਰੀਰ ਵਿੱਚ। ਗੰਢ ਜਦ ਖੁੱਲਦੀ ਹੈ, ਸੂਖਸ਼ਮ ਸਰੀਰ ਦਾ ਇਸ ਅਸਥੂਲ ਸਰੀਰ ਨਾਲ ਸੰਬੰਧ ਟੁੱਟ ਜਾਂਦਾ ਹੈ। ਦੋਹਾਂ ਦਾ ਸੰਬੰਧ ਬਣਾ ਰੱਖਿਆ ਪ੍ਰਾਣਾਂ ਨੇ, ਤੇ ਆਖਰੀ ਪ੍ਰਾਣ ਨਾਭੀ ਦੇ ਚ ਹੈ। ਜਿਤਨੇ ਚਿਰ ਤੱਕ ਆਖਰੀ ਪ੍ਰਾਣ ਨਾਭੀ ਵਿੱਚੋਂ ਰੁਖਸਤ ਨਹੀਂ ਆਉਂਦਾ, ਇਹ ਸੂਖਸ਼ਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਬਣਿਆ ਰਹਿੰਦਾ। ਜੈਸੇ ਉਹ ਗੰਢ ਖੁੱਲਦੀ ਹੈ ਮੌਤ ਦੀ ਚੋਟ ਨਾਲ, ਆਖਰੀ ਪ੍ਰਾਣ ਰੁਖਸਤ ਆਉਂਦਾ ਤਨ ਦੱਸ ਦਿੰਦਾ, ਕਿਉਂਕਿ ਤਨ ਦੇ ਚੋਂ ਸੂਖਸ਼ਮ ਸਰੀਰ ਨਿਕਲਦਾ। ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ। ਕਾਲ ਨਾਲ ਇਹ ਗੰਢ ਖੁੱਲੀਏ, ਦੂਜਾ ਤਨ ਮਿਲ ਜਾਂਦਾ ਉਸ ਸੂਖਸ਼ਮ ਸਰੀਰ ਨੂੰ, ਪਰ ਅਕਾਲ ਦੀ ਚੋਟ ਨਾਲ ਇਹ ਗੰਢ ਖੁੱਲੀਏ, ਇਹ ਸੂਖਸ਼ਮ ਸਰੀਰ ਨਿਰੰਕਾਰ ਦੇ ਚ ਇੰਜ ਲੀਨ ਹੋ ਜਾਂਦਾ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ, ਕਿਉਂਕਿ ਸੂਖਸ਼ਮ ਸਰੀਰ ਨਿਰਾਕਾਰ ਹੈ, ਨਿਰਾਕਾਰ ਨਿਰਾਕਾਰ ਦੇ ਚ ਲੀਨ ਹੋ ਜਾਂਦਾ। ਇਸੇ ਨੂੰ ਕਿਹਾ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂ ਆਰਾਮ, ਜੋਤੀ ਜੋਤ ਰਲੀ संपूर्ण थी आराम। हुण मैं फिर दोहरावां ताकि गल पूरी पकड़ दे चा जाए, परमात्मा दे ज्ञान करके कोई परमात्मा दे मार्ग ते नहीं चलदा, नहीं चलदा। मैं उथे काल दी मौत दी सारी कथा कीती, घंटा लंघ गया, समाप्ति होई, 20 मिनट मैं बाकी पंक्तियां दी विचार कीती, 40 मिनट इस एक पंक्ति दी। हाथ मरोड़े तन कपे स्याओ होआ से, समाप्ति तो बाद में गुरुद्वारा साहब तो बाहर आया, सामने गुरुद्वारा साहब का रेस्ट हाउस है, उत्थे मेरी रिहायश सी। बाहर 5-7 बंदिया ने मैनू घेर लिया, ते 5-7 बीबिया ने कहन लगे, ज्ञानी जी भागा भरी संग्राम का दिहाड़ा सी, मौत दिया गल्लां सुना के सत्यानाश कर छड़िया तुसी, भागा भरी संग्राम का दिहाड़ा सी। ते मैं कहे पंक्ति भागा भरे दिहाड़े दे ची है लिखी हुई, हुण मैं कढ दिया जी है लिखी हुई, हुण मैं कढ दिया। हथ मरोड़े तन कपे स्याओ होआ से, आपदी ज्ञात लई अर्ज करा, काल तक भी दृष्टि कोई करोड़ां विच इक अद्धी पहुंचती है। वह जिहड़ी इक अद्धी दृष्टि काल तक पहुंचती है, उसे दी अकाल तक पहुंचती है, दूसरे की नहीं पहुंचती। इस वास्ते गुरु नानक देव जी महाराज कहिंदे ने, परमात्मा नूं तो बाद देच कबूल कर, गल छड़ परमात्मा दी, पहला मरण कबूल, जीवन की छड़ास, ओए सबन की रेन का तो आओ हमारे पास। हुण बाकी दो पंक्तियां मैं थोड़े सामने रखा, प्रभ की उस्तत करो संत मीत, सावधान एकाग्र जी। जप कर रहे हैं वाहेगुरु वाहेगुरु, पूरी सावधानी है, पूरी एकाग्रता, बाणी दा जप कर रहे हैं, जप जी साहब, जाप साहब या सुखमनी साहब, नितनेम, पूरी सावधानी, पूरी एकाग्रता। जिस काम विच एकाग्रता पूरी ना होवे, ध्यान पूरा ना होवे, उस काम नूं पाया तकमील तक लै जाना भी बड़ा औखा है। यह भी मैं लेकिन पूरी एकाग्रता पूरी सावधानी केड़े काम दे चाहुंदी है, जेदे च कोई खतरा होवे, कारोबार दे च भी खतरा है, पूरी सावधानी ना वरती, एकाग्रता ना वरती, घाटा पै सकदा है, खतरा है, नुकसान हो सकदा है। जिस काम दे च खतरा ना होवे, उस काम दे च मनुख सावधानी नहीं देंदा, एकाग्रता नहीं देंदा। जैसे मैं उदाहरण दिते सन कि थोड़े सामने थोड़ा जिहा होर खोला, नवी नवी कार चलानी सीखनी है मनुख ने, बड़ी सावधानी बड़ी एकाग्रता, उन्हों पता है मेरी एकाग्रता भंग हो गई, सावधानी भंग हो गई, ना कार रहेगी ना मैं रहांगा, गई कार भी तो मैं भी, खतरा। तो पूरी सावधानी है, पूरी का

0: ਨਹੀਂ ਕਿਸ ਦੇ ਚ ਆਉਂਦੀ ਹੈ
1: ਜਿਹਦੇ ਚ ਬਹੁਤ ਵੱਡਾ ਖਤਰਾ ਹੋਵੇ,
0: ਨਹੀਂ ਤੇ ਸਾਵਧਾਨੀ ਨਹੀਂ ਆਉਂਦੀ, ਇਕਾਗਰਤਾ ਨਹੀਂ ਆਉਂਦੀ। ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੇਤ। ਹੁਣ ਤੁਸੀਂ ਆਖੋਗੇ ਖਤਰੇ ਤੋਂ ਬਿਨਾਂ ਇਕਾਗਰਤਾ ਨਹੀਂ ਆਉਂਦੀ, ਸਾਵਧਾਨੀ ਨਹੀਂ ਆਉਂਦੀ, ਤਾਂ ਨਾਮ ਜਪਣ ਦੇ ਵਿੱਚ ਕਿਹੜਾ ਖਤਰਾ ਪੈਦਾ ਕਰੀਏ ਫਿਰ? ਨਾਮ ਜਪਣ ਵਾਲੇ ਦੀ ਤੇ ਲੋਕੀ ਉਪਮਾ ਕਰਦੇ ਨੇ, ਸਾਵਧਾਨੀ ਤੇ ਰਹਿੰਦੀ ਨੇ, ਇਕਾਗਰਤਾ ਤੇ ਰਹਿੰਦੀ ਨੇ, ਨਾ ਪਾਠ ਦੇ ਚ, ਨਾ ਸੇਵਾ ਦੇ ਚ, ਨਾ ਜਪ ਦੇ ਚ, ਨਾ ਤਪ ਦੇ ਚ। ਲੋਕੀ ਤਾਂ ਉਪਮਾ ਕਰਨ ਲੱਗ ਪੈਂਦੇ ਨੇ, ਜਪ ਕਰਦਾ, ਤਪ ਕਰਦਾ, ਬਾਣੀ ਪੜਦਾ, ਸਾਵਧਾਨੀ ਨਹੀਂ ਰਹਿੰਦੇ, ਇਕਾਗਰਤਾ ਨਹੀਂ ਰਹਿੰਦੇ। ਕਿਉਂ? ਮਨੁੱਖ ਕਿਸੇ ਖਤਰੇ ਨੂੰ ਮਹਿਸੂਸ ਨਹੀਂ ਕਰਦਾ। ਤੇ ਤੁਸੀਂ ਆਖੋਗੇ ਖਾਮਾ ਖਾ ਕੋਈ ਖਤਰਾ ਖੜਾ ਕਰੀਏ ਫਿਰ, ਪਰਮਾਤਮਾ ਦੇ ਨਾਮ ਜਪਣ ਦੇ ਚ ਕਿਹੜਾ ਖਤਰਾ ਸਾਹਮਣੇ ਲਿਆਈਏ ਤਾਂ ਕਿ ਮਨ ਇਕਾਗਰ ਹੋਵੇ ਤੇ ਸਾਵਧਾਨੀ ਹੋਵੇ? ਮੈਂ ਫਿਰ ਅਰਜ਼ ਕਰਾਂ, ਬਿਨਾਂ ਖਤਰੇ ਤੋਂ ਸਾਵਧਾਨੀ ਨਹੀਂ ਹੁੰਦੀ, ਬਿਨਾਂ ਖਤਰੇ ਤੋਂ ਇਕਾਗਰਤਾ ਨਹੀਂ ਹੁੰਦੀ। ਉਦਾਹਰਣ ਮੈਂ ਤੁਹਾਡੇ ਸਾਹਮਣੇ ਦਿੱਤਾ, ਨਵਾਂ ਨਵਾਂ ਜਦ ਬੰਦਾ ਸਕੂਟਰ ਚਲਾਉਣਾ ਸਿੱਖਦਾ, ਮੈਂ ਦੇਖਿਆ ਬੜੀ ਸਾਵਧਾਨੀ, ਬੜੀ ਇਕਾਗਰਤਾ। ਮੈਂ ਪਹਿਲੀ ਦਫ਼ਾ ਚਲਾਉਣਾ ਸਿੱਖਿਆ ਸੀ ਤੇ ਗਿਰ ਗਿਆ, ਮੁੜ ਕੇ ਮੈਂ ਹੱਥ ਹੀ ਨਹੀਂ ਲਾਇਆ। ਅਗਰ ਸਾਵਧਾਨੀ ਨਾ ਹੋਈ, ਇਕਾਗਰਤਾ ਨਾ ਹੋਈ, ਲੱਤਾਂ ਬਾਹਾਂ ਬੰਦਾ ਤੁੜਾਏਗਾ? ਤਾਂ ਪੂਰੀ ਇਕਾਗਰਤਾ, ਪੂਰੀ ਸਾਵਧਾਨੀ, ਥੋੜੀ ਜਿਹਾ ਵੀ ਸਾਵਧਾਨੀ ਹਟੀ। ਭਾਰਤ ਦੀਆਂ ਸੜਕਾਂ ਤੇ ਥਾਂ ਥਾਂ ਤੇ ਲਿਖਿਆ ਹੋਇਆ ਹੈ, ਸਾਵਧਾਨੀ ਹਟੀ ਦੁਰਘਟਨਾ ਘਟੀ, ਉੱਥੇ ਇਹ ਲਿਖਿਆ ਹੋਇਆ ਜਗ੍ਹਾ ਜਗ੍ਹਾ, ਸਾਵਧਾਨੀ ਹਟੀ ਦੁਰਘਟਨਾ ਘਟੀ। ਹੋ ਜਾਏਗੀ ਦੁਰਘਟਨਾ ਅਗਰ ਸਾਵਧਾਨੀ ਨਹੀਂ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੇਤ। ਬੜੀ ਸਾਵਧਾਨੀ, ਬੜੀ ਇਕਾਗਰਤਾ, ਚਿੱਤ ਦੀ ਇਕਾਗਰਤਾ। ਫਿਰ ਤਰਕ ਖੜਾ ਹੋਵੇਗਾ, ਖਤਰੇ ਤੋਂ ਬਿਨਾਂ ਤਾਂ ਇਕਾਗਰਤਾ ਨਹੀਂ ਹੈ, ਖਤਰੇ ਤੋਂ ਬਿਨਾਂ ਤੇ ਸਾਵਧਾਨੀ ਨਹੀਂ ਹੈ। ਫਿਰ ਕੀ ਕਰੀਏ? ਕਿਸੇ ਖਤਰੇ ਨੂੰ ਜਨਮ ਦੇਈਏ? ਕੋਈ ਖਤਰਾ ਪੈਦਾ ਕਰੀਏ? ਗੁਰਬਾਣੀ ਕਹਿੰਦੀ ਹੈ ਖਤਰਾ ਪੈਦਾ ਕਰਨ ਦੀ ਲੋੜ ਨਹੀਂ, ਖਤਰਾ ਹਰ ਵਕਤ ਮੰਡਲਾ ਰਿਹਾ,
1: ਹਰ ਵਕਤ ਮੰਡਲਾ ਰਿਹਾ।
0: ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ। ਕਾਲ ਬਿਆਰ ਜਿਉ ਪਰ ਉਹ ਡੋਲੇ, ਮੁਖ ਪਸਾਰੇ ਮੀਤ, ਆਜ ਕਾਲ ਫੁਨ ਤੋਹੇ ਗਰਸ ਹੈ, ਸਮਝ ਰਾਖੋ ਚੀਤ। ਸ਼ਿਵਜੀ ਦੇ ਕੰਨ ਗਲੇ ਦੇ ਚ ਸੱਪਾਂ ਦੀ ਮਾਲਾ ਆਉਂਦੀ ਏ, ਕੋਬਰਾ ਨਾਗ, ਫਨੀਅਰ ਨਾਗ। ਮਹਾਰਾਜ ਕਹਿੰਦੇ ਨੇ ਤੇਰੇ ਸਿਰ ਦੇ ਉੱਤੇ ਚਾਰੋਂ ਪਾਸੇ ਫਨੀਅਰ ਨਾਗ ਘੁੰਮ ਰਿਹਾ, ਚਾਰੋਂ ਪਾਸੇ, ਔਰ ਉਹਨੇ ਮੂੰਹ ਵੀ ਅੱਡਿਆ ਹੋਇਆ, ਡੰਗ ਮਾਰਨ ਵਾਸਤੇ ਉਹਨੇ ਮੂੰਹ ਵੀ ਅੱਡਿਆ ਹੋਇਆ। ਆਜ ਕਾਲ ਹੁਣ ਤੋਹੇ ਗਰਸ ਹੈ,
1: ਅੱਜ ਜਾਂ ਕੱਲ
0: ਇਸਨੇ ਤੈਨੂੰ ਡੰਗ ਮਾਰਨਾ ਮਾਰਨਾ। ਬੜੇ ਧਿਆਨ ਨਾਲ ਸੁਣਨਾ, ਕਿਧਰੋ ਗੁਨਿਆਣੇ ਮੰਡੀ ਵਾਲਾ ਮਨ ਨਾ ਬਣਾਉਣਾ, ਆਇਆ ਕਥਾ ਸੁਣਨ ਤੇ ਸੁਣਾਉਂਦੇ ਕੀ ਪੈਣਾ। ਕਾਲ ਬਿਆਲ ਜਿਉ ਪਰ ਉਹ ਡੋਲੇ, ਸ਼ਿਵਜੀ ਆਪਣੇ ਗਲ ਦੇ ਚ ਸੱਪ ਰੱਖਦਾ ਸੀ ਸਿਰਫ ਸੁਚੇਤ ਕਰਨ ਵਾਸਤੇ ਲੋਕਾਂ ਨੂੰ, ਤਨ ਦੇ ਉੱਤੇ ਰਾਖ ਮਲਦਾ ਸੀ। ਇੱਕ ਦਿਨ ਸੱਪ ਨੇ ਡੰਗ ਮਾਰਨਾ, ਇਹ ਤਨ ਰਾਖ ਹੋ ਜਾਏਗਾ, ਖਾਕ ਹੋ ਜਾਏਗਾ। ਇੱਕ ਇੱਕ ਬੰਦੇ ਨੂੰ ਕੀ ਸਮਝਾਉਂਦਾ ਰਹੇ, ਆਦਮੀ ਥੱਕ ਜਾਂਦਾ ਬੋਲ ਬੋਲ ਕੇ। ਉਹਨੇ ਪ੍ਰਤੀਕ ਚੁਣ ਰਹੇ ਸਨ, ਨਿਸ਼ਾਨ ਬਣਾ ਰਹੇ ਸਨ, ਸੱਪ ਗੁੰਮਦਾ ਪਿਆ ਗੱਲ ਦੇ ਚ, ਹਰ ਇੱਕ ਦੇ ਗੱਲ ਦੇ ਸੱਪ ਗੁੰਮ ਰਿਹਾ, ਹਰ ਇੱਕ ਦਾ ਤਨ ਰਾਖ ਹੋ ਜਾਏਗਾ। ਤਾਂ ਤਨ ਤੇ ਸਵਾ ਮਲ ਕੇ ਰੱਖਦਾ ਸੀ,

0: जिथो जाए लंघे, कोई ज्ञान ध्यान की गल पूछना चाहे मैनू वेख लो तो ज्ञान ले लो, मैनू वेख लो, मैनू वेख के ज्ञान ले लो। मैं एक सूफी फकीर की गाथा पढ़ रहा सी, सवेरे सवेरे भिक्षा नू निकलदा सी, अज भी निकले। एक द्वार ते दस्तक दिती एक बिरध माता ने, उहदे खप्पर विच रसद पाणी पाईए चल पिया। वह बुढ़ी मां कहिंदी है, फकीर साई कोई खुदा की गल सुना के जा। जल्दी चल पिया भिक्षा लेके, कोई खुदा की गल सुना के जा। फकीर कहिंदा जे मेरे लंघन नाल तैनू कुछ नहीं मिलिया तो मेरे बोलन नाल भी तैनू कुछ नहीं मिलना। ये भी मैं अर्ज कर देना, मेरे इथों लंघ जाण नाल जे तैनू कुछ नहीं मिलिया, कोई संदेशा तैनू नहीं मिलिया, तो मेरे बोलन नाल भी तू संदेशा नहीं ले सकेंगे, कोई इशारा नहीं ले सकेंगे। फिर इन्हों गलों तो मैं बाद खोलांगा, मुख्तसर अर्ज करांगा। धन गुरु तेग बहादुर साहब जी महाराज कहिंदे ने, काल ब्याल जियो परो डोले मुख पसारे मेत, काल दा सब मुंह अड़के हर वक्त तेरे सिर दे उत्ते घुम रहे घुम रहे घुम रहे। आज काल फुन तो है ग्रस है, निरा घूमे नहीं रहा, निरा उन्हें मुंह ही नहीं अड़िया होया, अज या कल इन्हें तेन डंग मारना। आज काल फुन तो है ग्रस है, समझ राखो जी, शब्द इथों शुरू होंदा, रे मन राम सिंह कर प्रीत, सरवन गोविंद गुण सुनो और गाओ रसना कीत। ये पहलियां पंक्तियां ना, और इन्हां पहलियां पंक्तियां दे नाल ये पंक्तियां जोड़ दित्तियां, रे मन राम सिंह कर प्रीत, सरवन गोविंद गुण सुनो और गाओ रसना गी, कर साध संगत सिमर मागो ओहे पतत पुनीत। पर ऐ पंक्तियां काल ब्याल जो पर ओ डोले मुख पसारे में, ऐसा क्यों? बिना खतरे तो सावधानी नहीं, एकाग्रता नहीं, खतरे दा एहसास करा रहे, तेरे सिर दे उत्ते सब गुम रहे है, ये काल गुम रहे है, इन्हें मुंह अड़िया होया है। हुण मैं खुलासा करा, काल दे ज्ञान तो मनुख अकाल दे मार्ग ते चलता है, काल दे ध्यान तो मनुख दा ध्यान अकाल तक पहुंचता है। जेदा ज्ञान काल तक नहीं पहुंचया, सवाल ही नहीं पैदा होंदा अकाल दा ज्ञान मिले। जेदा ध्यान काल तक नहीं पहुंचया, अकाल तक नहीं पहुंचेगा। जिन्हू अपना अंत नहीं दिखाई देंदा, बेअंत की हाक दिखाई देवेगा। इस वास्ते साहिब कहिंदे ने, परमात्मा दी गल छड़, पहला मरण कबूल, जीवन की छड़ आस, ओए सबन की रेन का, तो आओ हमारे पास। जिन्ह ने साधना की थी ते जिन्हों का ध्यान चल पिया इसे ज्ञान का, जिन्ने चिर तक काल का ज्ञान नहीं, काल का ध्यान नहीं, काल तक दृष्टि नहीं गई, इहदी ध्यान की एकाग्रता नहीं बनेगी, सावधानी नहीं रहेगी। सावधानी ते खतरे करके आउंदी, एकाग्रता ते खतरे करके आउंदी है। ते महाराज कहिंदे खतरा हर वक्त मंडला रहा है, हर वक्त। एक जवान नूं पुछिए, तेरा बचपना किथे? कहिंदा मर गया, खत्म। एक बुढ़े ने पुछिए, तेरी जवानी किथे? कहिंदा मर गई, खत्म। ये दो मौतां तो तू देख चुके हैं, अपने बचपन की मौत, अपनी जवानी की मौत। एक बुढ़ा मनुख देख रहे, हुण इस बुढ़े नूं कहो तू अपनी मौत देख, काल वेख, पर वह जवानी देखण लग पैंदा, पिछे मुड़दा, वह बचपना वेखण लग पैंदा। देख फरीदा जे थिया, दाढ़ी होई भोर, ਅੱਗਾ ਨੇੜਾ ਆਇਆ ਪਿੱਛਾ ਰਿਹਾ ਲੋ। ਕਾਲ ਨੂੰ ਵੇਖ ਕੇ ਮਨੁੱਖ ਅਕਾਲ ਤੋਂ ਪ੍ਰਭਾਵਿਤ ਹੁੰਦਾ। ਹੁਣ ਮੈਂ ਇਸ ਨੂੰ ਇਸ ਤਰ੍ਹਾਂ ਬਿਆਨ ਕਰਾਂ, ਜਿਸ ਤੋਂ ਮਨ ਪ੍ਰਭਾਵਿਤ ਨਹੀਂ ਮਨ ਉਸ ਨੂੰ ਯਾਦ ਨਹੀਂ ਕਰਦਾ, ਜਿਸ ਤੋਂ ਮਨ ਪ੍ਰਭਾਵਿਤ ਨਹੀਂ ਮਨ ਉਸ ਦੀ ਮੰਗ ਨਹੀਂ ਕਰਦਾ,
1: ਜਿਸ ਤੋਂ ਮਨ ਪ੍ਰਭਾਵਿਤ
0: ਨਹੀਂ ਉਹਦੀ ਪ੍ਰਾਪਤੀ ਲਈ ਮਨੁੱਖ ਨਾ ਸਮਾਂ ਕੱਢਦਾ ਨਾ ਸੰਘਰਸ਼ ਕੱਢਦਾ, ਨਹੀਂ ਕਰਦਾ, ਕੋਈ ਸਮਾਂ ਨਹੀਂ ਅਕਾਲ ਵਾਸਤੇ, ਕੋਈ ਸਮਾਂ ਨਹੀਂ, ਕੋਈ ਸੰਘਰਸ਼ ਨਹੀਂ, ਕੋਈ ਮਿਹਨਤ ਨਹੀਂ। ਕਿਉਂ? ਅਕਾਲ ਤੋਂ ਮਨ ਪ੍ਰਭਾਵਿਤ ਹੀ ਨਹੀਂ। ਮੈਂ ਹੁਣ ਫਿਰ ਦੁਹਰਾਵਾਂ, ਇੱਕ ਬੱਚਾ ਆਪਣੇ ਬਚਪਨ ਦੇ ਉਲਝਿਆ ਹੋਇਆ,
1: ਇੱਕ ਜਵਾਨ
0: ਆਪਣੀ ਜਵਾਨੀ ਦੇ ਉਲਝਿਆ ਹੋਇਆ, 99% ਬੁੱਢੇ ਤੇ ਬੁਢੇਪੇ ਚ ਵੀ ਨਹੀਂ ਉਲਝੇ ਹੁੰਦੇ, ਧਿਆਨ ਪਿੱਛੇ ਕਰ ਲੈਂਦੇ ਨੇ, 10% ਆਪਣੇ ਬੁਢੇਪੇ ਚ ਉਲਝੇ ਹੋਏ ਹੋਣਗੇ। ਅੱਗੇ ਕੌਣ ਦੇਖਦਾ? ਅੱਗੇ ਨਹੀਂ ਕੋਈ ਦੇਖਦਾ। ਇਹ ਫੈਸਲਾ ਹੋਇਆ, ਇਹ ਮਾਸੂਮ ਬੱਚੇ ਡਰੇ ਹੀ ਨਹੀਂ, ਬੈਬੀਤ ਹੀ ਨਹੀਂ ਹੋਏ।
1: ਕਾਰਨ
0: ਦ੍ਰਿਸ਼ਟੀ ਅਕਾਲ ਤੇ,
1: ਕਾਲ ਤੋਂ ਲੰਘ ਗਈ।
0: ਕਾਲ ਦਾ ਗਿਆਨ ਅਕਾਲ ਦੀ ਯਾਦ ਕਰਾਏਗਾ, ਮੌਤ ਦਾ ਗਿਆਨ ਪਰਮਾਤਮਾ ਦੇ ਧਿਆਨ ਜੋੜਨ ਦੇ ਸਹਾਇਕ ਹੋਵੇਗਾ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਪਹਿਲਾ ਮਰਨ ਕਬੂਲ, ਛੋੜ ਪਰਮਾਤਮਾ ਦੀ ਗੱਲ, ਪਹਿਲੇ ਮਰਨਾ ਕਬੂਲ ਕਰ। ਇੰਜ ਕਹਿ ਲਓ, ਮਨੁੱਖ ਨੇ ਪਹਿਲੀ ਮੰਜ਼ਿਲ ਤੇ ਤੈਅ ਕਰ ਲਈ, ਜਿਹਨੂੰ ਸਤਸੰਗ ਕਰਦਿਆਂ ਕਰਦਿਆਂ ਕਾਲ ਦਿਖਾਈ ਦੇਣ ਲੱਗ ਪਏ, ਸੰਜਮੀ ਹੋ ਜਾਏਗਾ, ਉਸ ਤੋਂ ਕੁਝ ਗਲਤ ਵੀ ਨਹੀਂ ਹੋਵੇਗਾ, ਉਹ ਗਲਤ ਸੋਚੇਗਾ ਵੀ ਨਹੀਂ, ਗਲਤ ਕਰੇਗਾ ਵੀ ਨਹੀਂ, ਗਲਤ ਸੋਚੇਗਾ ਵੀ ਨਹੀਂ। ਇਹਦਾ ਪ੍ਰਤੱਖ ਰੂਪ ਦੇਖ ਸਕਦੇ ਹਾਂ, ਜਦ ਕੋਈ ਅਜ਼ੀਜ਼ ਸੰਬੰਧੀ ਅਕਾਰ ਉਹਨੂੰ ਆਪਣੇ ਹੀ ਮੋਢਿਆਂ ਤੇ ਚੁੱਕ ਕੇ ਜਦ ਸ਼ਮਸ਼ਾਨ ਤੱਕ ਲੈ ਜਾਂਦੇ ਆ, ਇਹਨਾਂ ਅੱਖਾਂ ਦੇ ਸਾਹਮਣੇ ਉਸ ਪਿਆਰੇ ਸਰੀਰ ਨੂੰ ਜਿਹਦੇ ਨਾਲ ਸੰਬੰਧ ਜੋੜ ਕੇ ਰੱਖਿਆ ਸੀ, ਜਲਦਾ ਹੋਇਆ ਵੇਖਦੇ ਆ, ਹਿਰਦਾ ਬੈਰਾਗੀ ਹੋ ਜਾਂਦਾ, ਅੰਦਰ ਨਾ ਦੁਸ਼ਮਣੀ ਦਾ ਜਜ਼ਬਾ ਆਉਂਦਾ, ਨਾ ਲੋਭ ਆਉਂਦਾ, ਨਾ ਕਾਮ ਆਉਂਦਾ, ਨਾ ਹੰਕਾਰ ਆਉਂਦਾ। 100 ਦਫਾ ਉਪਦੇਸ਼ ਕਥਾ ਰਾਹੀਂ ਸੁਣਿਆ, ਬਾਣੀ ਪੜ੍ਹੀ, ਸਤਸੰਗ ਕੀਤਾ, ਨਾ ਹੰਕਾਰ ਗਿਆ, ਨਾ ਲੋਭ ਗਿਆ, ਨਾ ਵਾਸ਼ਨਾ ਗਈ, ਨਾ ਤ੍ਰਿਸ਼ਨਾ ਗਈ, ਨਾ ਦੁਸ਼ਮਣੀ ਦੇ ਜਜ਼ਬੇ ਗਏ, ਪਰ ਸ਼ਮਸ਼ਾਨ ਘਾਟ ਦੇ ਚ ਇਹ ਜਜ਼ਬੇ ਸਾਰੇ ਹੀ ਚਲੇ ਗਏ, ਹਿਰਦਾ ਬੈਰਾਗੀ ਹੋ ਗਿਆ। ਇਸੇ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ, ਪਰਮਾਤਮਾ ਦੀ ਗੱਲ ਪਹਿਲੇ ਛੱਡ, ਪਹਿਲੇ ਆਪਣੇ ਮੌਤ ਨੂੰ ਚੇਤੇ ਕਰ। ਕਾਲ ਤੱਕ ਧਿਆਨ ਚਲਾ ਗਿਆ, ਐਸੇ ਮਨੁੱਖ ਦੀ ਦ੍ਰਿਸ਼ਟੀ ਅਕਾਲ ਤੱਕ ਚਲੀ ਜਾਏਗੀ। ਕਹਿੰਦੇ ਨੇ, ਕਬੀਰ ਰੋਜ਼ ਮਣੀਕਣਕਾ ਘਾਟ ਦੇ ਚਲਾ ਜਾਂਦਾ ਸੀ, ਬਨਾਰਸ ਦਾ ਮਣੀਕਣਕਾ ਘਾਟ, ਜਿੱਥੇ ਕਹਿੰਦੇ 24 ਘੰਟਿਆਂ 'ਚ ਗਾਲਵਨ 1000 ਬੰਦੇ ਜਲਾਏ ਜਾਂਦੇ ਨੇ ਰੋਜ਼, ਸਾਰੇ UP ਨਹੀਂ ਸਾਰੇ ਭਾਰਤ ਤੋਂ ਲਾਸ਼ਾਂ ਉੱਥੇ ਪਹੁੰਚਦੀਆਂ ਨੇ। ਮਣੀਕਣਕਾ ਘਾਟ ਦੇ ਬਾਰੇ ਇਹ ਇੱਕ ਮਿੱਥ ਪ੍ਰਚਲਿਤ ਹੈ, ਜਿਹਦਾ ਇੱਥੇ ਦਾਸ ਸੰਸਕਾਰ ਹੋਵੇਗਾ ਸਿੱਧਾ ਸ਼ਿਵਾਂ ਦੀ ਪੂਰੀ ਜਾਏਗਾ। ਤੋ ਲਾਸ਼ ਦੀਆਂ ਬਕਾਇਦਾ ਗੱਡੀਆਂ ਬਣੀਆਂ ਹੋਈਆਂ ਨੇ, ਬੱਸਾਂ ਬਣੀਆਂ ਹੋਈਆਂ ਨੇ, ਆਪਣੇ ਸਾਖ ਸੰਬੰਧੀਆਂ ਦੇ ਸਾਥ ਇਹ ਲਾਸ਼ ਬਨਾਰਸ ਪਹੁੰਚਦੀ ਹੈ ਔਰ ਲੈਣ ਲੱਗੀ ਪਈ ਹੁੰਦੀ ਹੈ, ਨੰਬਰਵਾਰ ਨੰਬਰ ਮਿਲਦਾ ਹੈ, ਲਾਸ਼ਾਂ ਨੂੰ ਲੰਬਰ ਲਾਏ ਜਾਂਦੇ ਨੇ, ਇਤਨੇ ਤੋਂ ਬਾਅਦ ਇਹਦਾ ਦਾਹ ਸੰਸਕਾਰ ਹੋਵੇਗਾ,
1: ਇਹਦਾ ਹੋਵੇਗਾ।
0: 24 ਘੰਟੇ ਸ਼ਮਸ਼ਾਨ ਘਾਟ ਚੱਲਦਾ ਹੈ ਔਰ ਕਰੀਬਨ 20-25 ਚਿਤਾਵਾਂ ਇਕੱਠੀਆਂ ਜਲਦੀਆਂ ਨੇ ਔਰ ਜਲਦੀਆਂ ਹੀ ਰਹਿੰਦੀਆਂ, 24 ਘੰਟੇ
1: ਕਦੀ ਬੰਦ ਨਹੀਂ ਆਉਂਦੀ।
0: ਕਬੀਰ ਉੱਥੇ ਜਾ ਬੈਠਦਾ ਸੀ, ਇੱਕ ਦਿਨ ਮਾਂ ਨੇ ਡਾਂਟਦੇ ਹੋਇਆ ਕਿਹਾ, ਕਿਸੇ ਦਾ ਕੋਈ ਸੰਬੰਧੀ ਚਲਾਣਾ ਕਰ ਜਾਂਦਾ, ਉਹ ਸ਼ਮਸ਼ਾਨ ਘਾਟ ਤੇ ਜਾਂਦਾ, ਤੂੰ ਰੋਜ਼ ਉੱਥੇ ਪਹੁੰਚ ਜਾਂਦਾ। ਸਤਸੰਗੀ ਕਹਿੰਦੇ ਨੇ,
1: ਤੂੰ ਰੋਜ਼ ਉੱਥੇ
0: ਪਹੁੰਚ ਜਾਂਦਾ, ਉੱਥੇ ਕੀ ਕਰਦਾ?
1: ਡਾਂਟਣ ਦੇ ਲਹਿਜੇ ਦੇ ਚ ਇਹ ਕਬੀਰ ਨੂੰ ਆਖਿਆ। ਕਬੀਰ ਕਹਿੰਦੇ ਨੇ, ਮਾਂ ਉੱਥੇ ਬੜੇ ਮੋਤੀ ਬਿਖਰੇ ਪਏ ਹੁੰਦੇ ਨੇ, ਹੀਰੇ ਬਿਖਰੇ ਪਏ ਹੁੰਦੇ ਨੇ, ਲੋਕੀ ਤੇ ਚੁਣਨਾ ਹੀ ਭੁੱਲ ਜਾਂਦੇ ਨੇ, ਆਪਾਂ ਚੁਣ ਕੇ ਲਿਆਂਦੇ, ਆਪਾਂ ਗਠੜੀ ਬੰਨ ਕੇ ਲਿਆਂਦੇ। ਮਾਂ ਨੇ ਨੱਕ ਚੜਾਈ, ਘਰ ਦੀ ਮੁਫਲਸੀ ਦੂਰ ਹੋਈ ਨਹੀਂ, ਇਹ ਹੀਰੇ ਚੁਣਨ ਜਾਂਦਾ, ਇਹ ਮੋਤੀਆਂ ਦੀ ਪੰਡ ਵਰ ਕੇ ਲਿਆਂਦਾ। ਇੱਕ ਦਿਨ ਪੀਛਾ ਕਰ ਲਿਆ, ਜਾ ਕੇ ਦੇਖਿਆ ਲਾਸ਼ਾਂ ਜਲਦੀਆਂ ਪਈਆਂ ਨੇ, ਪਰ ਕਬੀਰ ਸਤਨਾਮ ਦੀ ਧੁਨ ਦੇ ਚ ਮਸਤ ਹੈ। ਮੈਂ ਪਹਿਲੇ ਵੀ ਅਰਜ਼ ਕੀਤੀ ਸੀ, ਕਬੀਰ ਪੰਥੀਆਂ ਦਾ ਗੁਰਮੰਤਰ ਹੈ ਸਤਨਾਮ, ਉਹ ਸਤਨਾਮ ਜਪਦੇ ਨੇ। ਕਬੀਰ ਪੰਥੀਆਂ ਨੂੰ ਕਬੀਰ ਪੰਥੀ ਨਹੀਂ ਕਹਿੰਦੇ, ਕਬੀਰ ਪੰਥੀਆਂ ਨੂੰ ਸਤਨਾਮ ਹੀ ਕਹਿੰਦੇ ਨੇ। ਉਹਨਾਂ ਦੇ ਮੰਦਰ ਦੇ ਬਾਹਰ ਵੀ ਲਿਖੇ ਆਉਂਦਾ ਸਤਨਾਮੀ ਮੰਦਰ। ਨਾਗਪੁਰ ਤੋਂ ਲੈ ਕੇ ਬਿਲਾਸਪੁਰ ਤੱਕ ਇਹ ਜਿਹੜੀ ਬੈਲਟ ਹੈ, ਇਹਦੇ ਚ ਗਾਲਵਨ 70-80 ਦੇ ਕਰੇ ਵੀ ਕਬੀਰ ਪੰਥੀਆਂ ਦੇ ਮੰਦਰ ਨੇ, ਜਿਹਨੂੰ ਸਤਨਾਮੀ ਮੰਦਰ ਕਹਿੰਦੇ ਨੇ, ਔਰ ਜ਼ਿਆਦਾ ਉਸ ਇਲਾਕੇ ਚ ਰਹਿੰਦੇ ਨੇ। ਸਤਨਾਮ ਦੀ ਧੁੰਨ ਦੇ ਚ ਮਸਤ ਲੀਨ। ਮਾਂ ਨੇ ਮੋਢੇ ਤੇ ਹੱਥ ਲਾਇਆ, ਤੋਤੇ ਕਹਿੰਦਾ ਸੀ ਮੈਂ ਮੋਤੀ ਚੁਣਨ ਜਾਂਦਾ, ਹੀਰੇ ਚੁਣਨ ਜਾਂਦਾ। ਇਹ ਤੂੰ ਹੀਰੇ ਚੁਣ ਰਿਹਾ, ਮਾਂ ਸਤਨਾਮ ਦਾ ਜਪ ਤੈਨੂੰ ਹੀਰਿਆਂ ਤੋਂ ਘੱਟ ਦਿਖਾਈ ਦਿੰਦਾ, ਹੀਰਿਆਂ ਤੋਂ ਵੱਧ ਹੈ, ਹੀਰੇ ਮੈਂ ਕੁਰਬਾਨ ਕਰ ਸਕਦਾ ਇਸ ਤੋਂ, ਹੀਰੇ ਕੀ ਹੁੰਦੇ ਨੇ। ਐਸੋ ਹੀਰਾ ਹਰ ਕੋ ਨਾ, ਇਹ ਤੇ ਮਹਾ ਆਨੰਦ ਹੈ, ਰਸ ਹੈ। ਪਰ ਮਾਂ ਵੀ ਸਿਆਣੀ ਸੀ, ਇਹ ਤੇ ਘਰ ਦੇ ਚ ਵੀ ਕਰ ਸਕਦਾ, ਘਰ ਦੇ ਚ ਵੀ ਕਰ ਸਕਦਾ, ਇੱਥੇ ਆਉਣ ਦੀ ਕੀ ਲੋੜ ਹੈ, ਰੋਜ਼ ਰੋਜ਼ ਇੱਥੇ ਆਉਣ ਦੀ ਕੀ ਲੋੜ ਹੈ, ਘਰ ਦੇ ਚ ਕਰਿਆ ਕਰ। ਮਾਂ ਘਰ ਦੇ ਚ ਕਾਲ ਭੁੱਲ ਜਾਂਦਾ, ਕਾਲ ਭੁੱਲ ਜਾਂਦਾ। ਇਹ ਜਲਦੀਆਂ ਹੋਈਆਂ ਲਾਸ਼ਾਂ ਵੇਖ ਕੇ ਜਦ ਮੈਨੂੰ ਕਾਲ ਚੇਤੇ ਆਉਂਦਾ ਹੈ, ਧਿਆਨ ਅਕਾਲ ਦੇ ਜੁੜ ਜਾਂਦਾ। ਮੈਂ ਆਪਣੇ ਮਨ ਨੂੰ ਸਮਝਾਉਂਦਾ, ਕਹਿਤ ਕਬੀਰ ਸੁਣੋ ਮਨ ਮੇਰੇ, ਇਹੀ ਹਵਾਲ ਹੋਏਗੇ ਤੇਰੇ। ਬੜਾ ਸੋਹਣਾ ਸ਼ਬਦ ਹੈ, ਇੱਥੇ ਮੈਨੂੰ ਕਾਲ ਚੇਤੇ ਆਉਂਦਾ, ਮੈਂ ਇੱਥੇ ਕਾਲ ਨੂੰ ਚੇਤੇ ਕਰਨਾ ਚਾਹੁੰਦਾ, ਔਰ ਜੈਸੇ ਕਾਲ ਚੇਤੇ ਆਉਂਦਾ ਹੈ, ਧਿਆਨ ਅਕਾਲ ਨਾਲ ਜੁੜ ਜਾਂਦਾ, ਸੁਰਤ ਅਕਾਲ ਤੱਕ ਪਹੁੰਚ ਜਾਂਦੀ। ਐਸੋ ਅਸੀਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਫ਼ ਕਹਿੰਦੇ ਨੇ, ਐਲਾਨੀਆਂ ਕਹਿੰਦੇ ਨੇ, ਪਹਿਲਾ ਮਰਨ ਕਵੋ ਅਗਾਂਹ ਕੋ ਤਰ੍ਹਾਂ। ਇੱਕ ਬੱਚਾ ਅਗਰ ਅੱਗੇ ਵੇਖੇ ਤਾਂ ਕੀ ਹੈ, ਜਵਾਨੀ, ਹੋਰ ਜ਼ਰਾ ਅੱਗੇ ਵੇਖੇ ਤਾਂ ਕੀ ਹੈ, ਬੁਢੇਪਾ, ਹੋਰ ਜ਼ਰਾ ਅੱਗੇ ਵੇਖੇ ਤਾਂ ਕੀ ਹੈ, ਕਾਲ। ਇੱਥੇ ਤੱਕ ਮਨੁੱਖ ਤਪੱਸਿਆ ਕਰੇ, ਸਾਧਨਾ ਕਰੇ, ਇਹਦਾ ਧਿਆਨ ਇੱਥੇ ਤੱਕ ਪਹੁੰਚ ਜਾਏ, ਕਾਲ ਦੇ ਚਿੰਤਨ ਨੇ ਅਕਾਲ ਨਾਲ ਜੋੜ ਦੇਣਾ। ਅਗਰ ਗੱਲ ਪਕੜ ਦੇ ਚਾਹੀਏ ਤਾਂ ਇਤਨੀ ਹੈ, ਮਨੁੱਖ ਉਪਰੋਂ ਉਪਰੋਂ ਬਾਣੀ ਪੜਦਾ ਰਹੇਗਾ, ਅਗਰ ਕਾਲ ਤੱਕ ਧਿਆਨ ਨਹੀਂ, ਉਪਰੋਂ ਉਪਰੋਂ ਸੇਵਾ ਕਰਦਾ ਰਹੇਗਾ, ਸਾਰੇ ਧਾਰਮਿਕ ਕਰਮ ਕਰੇਗਾ, ਸਾਵਧਾਨੀ ਨਹੀਂ ਹੋਵੇਗੀ, ਇਕਾਗਰਤਾ ਨਹੀਂ ਹੋਵੇਗੀ। ਬਿਨਾਂ ਕਾਲ ਦੇ ਗਿਆਨ ਤੋਂ, ਬਿਨਾਂ ਕਾਲ ਦੇ ਧਿਆਨ ਤੋਂ ਵਾਹਿਗੁਰੂ ਮੰਤਰ ਜਪਦਿਆਂ ਧਿਆਨ ਨਹੀਂ ਰਹੇਗਾ, ਇਕਾਗਰਤਾ ਨਹੀਂ ਰਹੇਗੀ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੇਤ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਹਿਰਾਮਤ ਕਰਨ, ਬਖਸ਼ਿਸ਼ ਕਰਨ, ਧਿਆਨ ਨਿਰਾ ਜਨਮ ਤੇ ਨਾ ਲਾਇਆ। ਬੁੱਢੇ ਵੀ ਜਨਮ ਦਿਨ ਮਨਾਉਂਦੇ ਨੇ, ਜਵਾਨ ਵੀ ਮਨਾਉਂਦੇ, ਇਹ ਤੇ ਪਿੱਛੇ ਜਾ ਰਿਹਾ, ਇਹ ਤੇ ਧਿਆਨ ਪਿੱਛੇ ਚਲਾ ਗਿਆ। ਸੁਰਤ ਕਾਲ ਦਾ ਚਿੰਤਨ ਕਰੇ, ਕਾਲ ਦਾ ਚਿੰਤਨ ਹੀ ਅਕਾਲ ਦਾ ਚਿੰਤਨ ਬਣ ਜਾਏਗਾ। ਪਹਿਲਾ ਮਰਨ ਕਵੋ, ਸਿਰਫ ਇੱਕ ਲਾਸ਼ ਵੇਖ ਕੇ, ਇੱਕ ਬੁੱਢੇ ਨੂੰ ਵੇਖ ਕੇ ਮਹਾਤਮਾ ਬੁੱਧ ਦਾ ਧਿਆਨ ਕਾਲ ਤੇ ਪਹੁੰਚ ਗਿਆ, ਮੌਤ ਤੇ ਪਹੁੰਚ ਗਿਆ। ਇਤਨੀ ਗੱਲ ਨੇ ਉਸਨੂੰ ਬੈਰਾਗੀ ਕਰ ਦਿੱਤਾ। ਜਿਵੇਂ ਸ਼ਮਸ਼ਾਨ ਗਾੜ ਦੇ ਕਰੀਬਨ ਕਰੀਬਨ 90% ਲੋਕ ਤੇ ਬੈਰਾਗੀ ਹੋ ਜਾਂਦਾ, ਹਿਰਦਾ ਬੈਰਾਗੀ ਹੋ ਜਾਂਦਾ। ਇਤਨਾ ਪਾਠ ਕੀਤਾ, ਇਤਨਾ ਕਥਾ ਕੀਰਤਨ ਜੋ ਹੈ ਸੁਣਿਆ, ਕਦੀ ਮਨ ਇਤਨਾ ਬੈਰਾਗੀ ਨਾ ਹੋਇਆ ਜੋ ਸ਼ਮਸ਼ਾਨ ਗਾੜ ਦੇ ਚ ਹੋ ਜਾਂਦਾ। ਜੋ ਆਪਣੇ ਅਜ਼ੀਜ਼ ਅਕਾਰਮ ਸੰਬੰਧੀ ਨੂੰ ਜਲਦਿਆਂ ਵੇਖ ਕੇ ਮਨ ਬੈਰਾਗੀ ਹੋ ਜਾਂਦਾ,
2: ਔਰ ਬੈਰਾਗ
1: ਸਾਰੇ ਵਿਕਾਰਾਂ ਨੂੰ ਧੋ ਦਿੰਦਾ। ਕਹਿਤ ਕਬੀਰ ਭਗਤ ਕਰ ਪਾਇਆ,
0: साफ कह देता है बिन बैराग ना छोटा समारा, नहीं छोड़ते। बिना बैराग तो खेड बनेंगे नहीं, ते बैराग होंदा है काल नो वेख। दूजा भी अगर निकटवर्ती होवे, निकटवर्ती दा काल, निकटवर्ती दी मौत अपनी मौत प्रतीत होने लग पैंदी है। लेकिन जो बहुत गहरी सोच बोझ रखने वाला है वो ते अपने मन नु इन समझा सकदा है, पारो सी के जो हुआ तू अपने भी जा। दृष्टि जिस दी काल तक पहुंच गई, इस मनुख तो कुछ भी गलत नहीं होवेगा, इस मनुख तो कुछ भी पाप नहीं होवेगा, इस मनुख तो कुछ भी अपराध नहीं होवेगा। ये बड़ा संभल के रहेगा, जिवें शमशान घाट दे च मनुख संभलिया हुंदा है, फिजूल दियां गल्लां ने, फिजूल दा अनर्थ दा बोल चाल भी नहीं, और फिजूल दे विकार भी मन दे च नहीं, इस तरह दा उहदे लई सारा संसार बन जाएगा, अपने आप नूं संभल के चलाएगा। और उहदा ध्यान काल तक पहुंचदिया ही अकाल तक पहुंच जाएगा, संसार ते आया उहदा सफल हो जाएगा। ऐसे मनुख नूं काल दा भय दे के भयभीत नहीं किया जा सकता, क्योंकि सुरत अकाल तक पहुंच गई। और इस तरह के लोग ही जीवन मुक्त होंगे, प्रभ की आ गया आत्म हितावे जीवन मुक्त सो कावे। ओ जीवदिया जी मुक्त हो जाता है, कहत कबीर जो हर दयावे जीवत बंधन तोरे। सतगुरु इस तरह की अवस्था इसी जीवन विच साड़ी बना देन, ताकि बार बार काल दे वस ना पईए। जन्म दे वस जो पै रहा है काल दे वस पएगा, पर इसे ही जीवन दे च जिदी दृष्टि काल तक पहुंच गई है वो काल दे वस नहीं पएगा, अकाल दिच लीन हो जाएगा। उसे नु कहे सूरज किरण मिले जल का जल हुआ राम, ज्योति ज्योत रली संपूर्ण थी आराम। इतनी विचारा प्रवान करनिया, बाकी कल गालबन 15 तारीख तक दास ने थोड़े चरण परसने ने गिला है, बहुत सारिया संगतां दा वेत की टाइम थोड़ा है, पर 400 साल धन गुरु ग्रंथ साहब जी महाराज दा महिमा भरा ए पुरब सारी दुनिया च मनाया जा रहा है। दो दो चार चार दिन दास ने वख वख मुल्कां च वख वख शहरां च दिते हुए ने, तो इस तरह की कोई भज दौड़ है, इतनी सेवा 15 तारीख तक थोड़े चरण परसांगे। धन गुरु ग्रंथ साहब जी महाराज अपने इस ज्ञान दे सागर दे छां खजाने दे छां जो जो दात बख्शिश करनगे, तुझ बुद्धि अनुसार थोड़े सामने रखण दी निवाणी कोशिश करदा रवांगा।

ਰੱਬ ਤੋਂ ਵੱਡਾ। ਅਕਸਰ ਧਾਰਮਿਕ ਮੰਦਰਾਂ ਦੇ ਵਿੱਚ ਵੀ ਤੇ ਲੋਕੀ ਪ੍ਰਧਾਨਗੀ ਲੱਭਦੇ ਨੇ ਤੇ ਪ੍ਰਧਾਨ ਤੇ ਪਰਮਾਤਮਾ ਹੈ, ਜਾਂ ਫਿਰ ਜਿਸ ਦਾ ਮਿਟ ਗਿਆ ਸਾਰਾ ਅਹੰਕਾਰ ਉਹ ਪ੍ਰਧਾਨ ਹੋ ਸਕਦਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾਂਕਾ ਮਿਟੇ ਅਭਿਮਾਨ। ਜੋ ਸੰਗਤ ਦੇ ਚਰਨਾਂ ਦੀ ਖਾਕ ਹੋ ਗਿਆ ਮਸਤਕ ਦਾ ਤਿਲਕ ਤੇ ਫਿਰ ਉਹੀ ਬਣਦਾ ਹੈ। ਪਰ ਜੋ ਪਹਿਲੇ ਹੀ ਮਸਤਕ ਦੇ ਤੇ ਅਸਵਾਰ ਹੋ ਕੇ ਬੈਠਾ ਹੈ, ਸ਼ਾਇਦ ਉਸਨੂੰ ਮਖਲੂਕ ਦੇ ਕਦਮਾਂ ਵਿੱਚ ਵੀ ਜੋ ਹੈ ਥਾਂ ਨਾ ਮਿਲੇ, ਪਰ ਅਹੰਕਾਰੀ ਤੇ ਸਿਰ ਤੇ ਬੈਠਣ ਦੀ ਕੋਸ਼ਿਸ਼ ਕਰਦਾ ਹੈ। ਅਹੰਕਾਰੀਆਂ ਦੇ ਆਸਣ ਸਿੰਘਾਸਣ ਲੋਕਾਂ ਦੇ ਸਿਰ ਦੇ ਉੱਤੇ ਹੀ ਹੁੰਦੇ ਨੇ। ਸਾਰੀ ਰਾਜਨੀਤੀ, ਸਾਰੀ ਸਤਾ ਅਹੰਕਾਰ ਆਸ਼ਰਿਤ ਹੈ, ਔਰ ਅਹੰਕਾਰੀ ਸਿਰਾਂ ਤੇ ਹੀ ਤੇ ਬੈਠਦਾ ਹੈ। ਕਈ ਦਫ਼ਾ ਸਿਰ ਹਿੱਲ ਜਾਂਦੇ ਨੇ, ਇਹ ਥੱਲੇ ਗਿੜਦਾ ਹੈ। ਇਸ ਵਾਸਤੇ ਕਹਿੰਦੇ ਨੇ ਗਰੂਰ ਕਾ ਸਿਰ ਨੀਚਾ। ਆਖਿਰ ਜੋ ਲੋਕਾਂ ਦੇ ਸਿਰ ਝੁਕਾਉਣਾ ਚਾਹੁੰਦਾ, ਇੱਕ ਦਿਨ ਇਸਦਾ ਸਿਰ ਨੀਵਾਂ ਹੋ ਕੇ ਰਹਿ ਜਾਂਦਾ, ਅਹੰਕਾਰੀ ਸ਼ਰਮਸਾਰ ਹੋ ਕੇ ਰਹਿ ਜਾਂਦਾ। ਇਸ ਵਾਸਤੇ ਅਹੰਕਾਰ ਪਰਮਾਤਮਾ ਦੇ ਵਿਚਕਾਰ ਇੱਕ ਬਹੁਤ ਵੱਡੀ ਦੀਵਾਰ ਹੈ, ਇੱਕ ਬਹੁਤ ਵੱਡੀ ਦੀਵਾਰ ਹੈ। ਸਾਰੀ ਧਾਰਮਿਕ ਸਾਧਨਾ ਇਸ ਦੀਵਾਰ ਨੂੰ ਤੋੜਨ ਵਾਸਤੇ ਹੈ। ਪਰ ਅਹੰਕਾਰ ਬੜਾ ਚਲਾਕ ਹੈ, ਇਹ ਧਾਰਮਿਕ ਸਾਧਨਾ ਨੂੰ ਵੀ ਆਪਣਾ ਸਿੰਘਾਸਣ ਬਿਠਾ ਬਣਾ ਦਿੰਦਾ ਹੈ। ਬੈਠਣਾ ਸੀ ਉਸ 'ਤੇ ਪ੍ਰਭੂ ਨੇ, ਆਪ ਬੈਠ ਜਾਂਦਾ ਹੈ।

0: ਹੁਣ ਉਸ ਆਂਟ ਦੇ ਚੋਂ ਸੋਟੇ ਦੀ ਜ਼ਰਬ ਨਾਲ ਨਿਕਲ ਰਿਹਾ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਖੁਸ਼ੀ ਕਿੰਨੀ ਕੁਰਬਾਨੀ ਕਰੇ ਸਾਧਨਾ ਕਰੇ ਅਤੇ ਸਾਧਨਾ ਵਿੱਚ ਲੀਨ ਮਨੁੱਖਾਂ ਦੀ ਕਦਮਾਂ ਨੂੰ ਖਾਕ ਤੇ ਆਪਣੇ ਮਸਤਕ ਨੂੰ ਰਗੜੇ ਸਵਾਸ ਸਵਾਸ ਵਾਹਿਗੁਰੂ ਵਾਹਿਗੁਰੂ ਜਪੇ ਤਾਂ ਹੀ ਇਹ ਮੈਂ ਤੂੰ ਵਿੱਚ ਬਦਲਦੀ ਹੈ ਜੀਵਨ ਧਨ ਧਨ ਹੋ ਜਾਂਦਾ ਹੈ ਮਹਾਨ ਹੋ ਜਾਂਦਾ ਹੈ। ਅਹੰਕਾਰੀ ਉਸ ਤੱਕ ਆਪਣੀ ਕਰੇਗਾ ਨਿੰਦਾ ਦੂਸਰੇ ਦੀ ਕਰੇਗਾ। ਅਗਰ ਦੂਸਰਾ ਵੱਡਾ ਹੈ ਤਾਂ ਅਹੰਕਾਰੀ ਲਾਜ਼ਮੀ ਨਿੰਦਾ ਕਰੇਗਾ, ਅਹੰਕਾਰੀ ਨਿੰਦਕ ਹੋ ਹੀ ਜਾਏਗਾ। ਉੱਥੇ ਪ੍ਰਸੰਨ ਆਉਂਦਾ ਹੈ ਆਪਣੀ ਉਪਮਾ ਸੁਣ ਕੇ, ਉਪਮਾ ਹੋਣ ਲੱਗ ਪਈ ਹੈ ਦੂਜਿਆਂ ਦੀ, ਤੀਸਰੇ ਦੀ, ਮਿੱਤਰ ਦੀ, ਤਾਂ ਹੁਣ ਇਸ ਕੋਲ ਹੁੰਦੀ ਹੈ ਨਿੰਦਾ। ਨਿੰਦਾ ਦਾ ਮਤਲਬ ਕੀ ਹੈ? ਗੱਲ ਨੂੰ ਛੁਟਿਆਉਣਾ। ਔਰ ਅਕਸਰ ਮਨੁੱਖ ਉਸੇ ਦੀ ਹੀ ਨਿੰਦਾ ਕਰਦਾ ਹੈ ਜੋ ਕਿਸੇ ਗੱਲ ਵਿੱਚ ਉਸ ਨਾਲੋਂ ਅੱਗੇ ਹੋਵੇ, ਗੁਣ ਵਿੱਚ, ਕਲਾ ਵਿੱਚ, ਗਿਆਨ ਵਿੱਚ, ਸ਼ੀਲ ਸੰਜਮ ਵਿੱਚ, ਜਾਂ ਫਿਰ ਪ੍ਰਭੂ ਦੀ ਬੰਦਗੀ ਵਿੱਚ, ਜਾਂ ਸੰਸਾਰੀ ਤਲ 'ਤੇ ਲੈ ਲਓ ਸਤਾ ਵਿੱਚ, ਧਨ ਵਿੱਚ, ਸਵਪਨ ਵਿੱਚ, ਕਿਸੇ ਵੀ ਪੱਖ ਤੋਂ ਜੋ ਅੱਗੇ ਹੈ ਅਹੰਕਾਰੀ ਉਸਦੀ ਤਾਰੀਫ ਨਹੀਂ ਕਰ ਸਕਦਾ। ਅਹੰਕਾਰੀ ਸੱਚ ਨੂੰ ਸੱਚ ਨਹੀਂ ਕਹੇਗਾ, ਅਹੰਕਾਰੀ ਨਿੰਦਾ ਕਰੇਗਾ। ਔਰ ਅਹੰਕਾਰੀ ਬੜਾ ਪ੍ਰਬਲ ਨਿੰਦਕ ਹੁੰਦਾ ਹੈ, ਛੁਟਿਆਉਣ ਦੀ ਕੋਸ਼ਿਸ਼ ਕਰਦਾ ਹੈ, ਘਟਾਉਣ ਦੀ ਕੋਸ਼ਿਸ਼ ਕਰਦਾ ਹੈ। ਭਗਤ ਨਾਮਦੇਵ ਜੀ ਉਹਨਾਂ ਦੀ ਤਪੱਸਿਆ ਇਤਨੀ ਇਤਨੀ, ਪਰਮਾਤਮਾ ਉਹਨਾਂ ਦੇ ਸਨਮੁਖ ਹੋਇਆ ਹੈ, ਪ੍ਰਭੂ ਸਾਹਮਣੇ ਹੋਇਆ ਹੈ। ਲੇਕਿਨ ਹੰਕਾਰੀ ਬ੍ਰਾਹਮਣਾਂ ਨੇ ਮਾਰ ਮਾਰ ਕੇ ਮੰਦਰ ਚੋਂ ਕੱਢਿਆ ਔਰ ਮੰਦਰ ਦੇ ਪਿਛਵਾੜੇ ਬਿਠਾ ਦਿੱਤਾ ਹੈ, ਮਾਰਿਆ ਮਾਰਿਆ ਕੱਢਿਆ। ਇਹ ਵਿਚਾਰਾ ਮੰਦਰ ਦੇ ਪਿੱਛੇ ਬੈਠ ਗਿਆ। ਪਹਿਲੇ ਤੇ ਮੂਰਤੀ ਦੇ ਸਨਮੁਖ ਸੀ, ਮੂਰਤੀ ਨਾਮਦੇਵ ਦੇ ਸਨਮੁਖ ਸੀ, ਪਰ ਹੁਣ ਪਿੱਛੇ। ਪਾਤਸ਼ਾਹ ਦੀ ਬਾਣੀ ਕਹਿੰਦੀ ਹੈ, ਅਹੰਕਾਰੀਆਂ ਨਿੰਦਕਾਂ ਪਿੱਠ ਗਏ ਨਾਮਦੇਵ ਮੁਖ ਲਾਇਆ। ਅਹੰਕਾਰੀ ਨਿੰਦਕ ਆਉਂਦਾ ਹੈ ਔਰ ਨਿੰਦਕ ਤੇ ਅਹੰਕਾਰੀ ਦੀ ਤਰਫ ਪਰਮਾਤਮਾ ਦੀ ਹਮੇਸ਼ਾ ਪਿੱਠ ਆਉਂਦੀ ਹੈ। ਜੋ ਗੁਣਾਂ ਦੀ ਸਿਫਤ ਤੋਂ ਸਲਾਹ ਕਰਦਾ ਹੈ ਉਹ ਤੇ ਪਰਮਾਤਮਾ ਦੀ ਸਿਫਤ ਤੋਂ ਸਲਾਹ ਕਰਦਾ ਹੈ। ਗੁਣ ਕਿਸੇ ਮਨੁੱਖ ਦੇ ਵਿੱਚ ਵੀ ਪ੍ਰਗਟ ਹੋਏ ਨੇ ਤਾਂ ਗੁਣ ਤੇ ਸਾਰੇ ਪਰਮਾਤਮਾ ਦੇ ਨੇ। ਗੁਣਾਂ ਦੀ ਤਾਰੀਫ ਪਰਮਾਤਮਾ ਦੀ ਤਾਰੀਫ ਹੈ, ਪਰ ਉਹ ਤੇ ਨਿੰਦਾ ਕਰਦਾ ਹੈ, ਗੁਣਾਂ ਦੀ ਨਿੰਦਾ ਕਰਦਾ ਹੈ ਕਿਉਂਕਿ ਅਹੰਕਾਰੀ ਹੈ। ਤਾਂ ਪਰਮਾਤਮਾ ਦੀ ਪਿੱਠ ਹੋ ਜਾਂਦੀ ਉਸਦੀ ਤਰਫ, ਔਰ ਜਿਸ ਮਨੁੱਖ ਦੀ ਤਰਫ ਪਰਮਾਤਮਾ ਦੀ ਪਿੱਠ ਹੋ ਗਈ ਹੈ ਸਭ ਦੀ ਪਿੱਠ ਹੋ ਜਾਂਦੀ ਹੈ। ਔਰ ਅਹੰਕਾਰੀ ਬਹੁਤ ਦੁੱਖਾਂ ਦੇ ਦਲਦਲ ਵਿੱਚ ਜਾ ਕੇ ਫਸਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਫਰਮਾਨ ਕਰਦੇ ਨੇ, ਆਵੰਤ ਜਾਵੰਤ ਥਕੰਤ ਜੀਆ, ਦੁੱਖ ਸੁਖ ਬਹੁ ਭੋਗਣੇ, ਐ ਅਹੰਕਾਰ ਤੇਰੇ ਕਰਕੇ ਇਹ ਜੀਵ ਜੰਮਦੇ ਨੇ, ਮਰਦੇ ਨੇ, ਆਉਂਦੇ ਨੇ, ਜਾਂਦੇ ਨੇ, ਦੁੱਖ ਭੋਗਦੇ ਨੇ, ਸੁੱਖ ਭੋਗਦੇ ਨੇ, ਥੱਕ ਜਾਂਦੇ ਨੇ, ਟੁੱਟ ਜਾਂਦੇ ਨੇ। ਇਹ ਅਹੰਕਾਰ ਤੂੰ ਤੇ ਤੋੜ ਕੇ ਰੱਖ ਦੇਣਾ ਕਈਆਂ ਨੂੰ। ਬ੍ਰਹਮ ਭਯਾਮ ਉਦਯਾਨ ਰਮਣੰ, ਮਹਾਂ ਵਿਕਟ असाद रोगणे। ये बड़ा असाद रोग है, अहंकारी उसके हालात ऐसे बन जाते ने जैसे भयानक जंगल उद्यान विच कोई रमण कर रहा हो, भ्रमण कर रहा हो, क्योंकि अहंकारी दे बूढ़े मित्र नहीं रह जाते, उस तो सब दूर हो जाते हैं और अहंकारी कल्ला रह जाता है और ऐसा रह जाता है जैसे उद्यान विच भयानक जंगल विच मनुख तनहा रह गया हो। असाध रोग है, किसी वैद को इसकी दवाई नहीं है, कोई इलाज नहीं है। तो इस श्लोक की अखीरली पंक्ति विच धन गुरु अर्जन देव जी महाराज इन फरमान कर देने, वैदं पार ब्रह्म परमेश्वर आराधनानक हर हर हरे। है देव, है हकीम, कौन परमात्मा, केड़ी दवाई है उसके कोल, बस परमात्मा का नाम ही दवाई है। और ये दवाई किधरों बारों नहीं लानी, किधरों बारों नहीं लभनी, ये दवाई भी अंदर पई है। इस तरह जैसे के अहंकार रोग अंदर पे है, हमें दीर्घ रोग है, दारू भी इसमें ना है। पर इसका मतलब नहीं दारू नहीं है, अहंकार अंदर है, औषधि भी अंदरों है। मैं अंदरों निकल रहे है, हूं जी किधरे अंदरों निकले तू इतनी औषधि होगी। मैं इतने रोग हो गया, ये रोग ते औषधि दोवें मनुख दे अंदर ने। इसकी मर्जी है रोग नू वधाना है कि औषधि नाल इस रोग नू घटाना है ते मिटाना है। मैं अंदरों निकलेगा, मेरा धन, मेरी कुल, मेरा रूप, मेरी प्रभुता, मेरी जात, मेरा कुल अंदरों ही निकलेगा। तू है कुछ भी नहीं मेरा, मैं ना ही प्रभ सब किछ तेरा। ईघे निर्गुण उगे सरगुण केल करत विच स्वामी मेरा। ये जो तेरा तेरा है ये भी अंदरों निकलेगा, और ये जो मेरा मेरा है ये भी अंदरों निकलेगा। इस वास्ते रोग भी अंदर है, दवाई भी अंदर है। सत्संग इस वास्ते है, और गुरु अर्जन देव जी महाराज का ये फरमान ये वाक प्रेरणा दे रहा है, ये रोग अंदर है तो वैद्य भी अंदर बैठा है, औषधि भी अंदर है, तो उस औषधि का सेवन कर, कह सब कुछ तू ही है, वाहेगुरु वाहेगुरु वाहेगुरु तू ही है। जितना कहता जाएगा उतना मैं मिटता जाएगा, और जैसे अहंकार पूर्ण तौर पर मिटेगा वैसे निरंकार पूर्ण तौर पर प्रकट हो जाएगा, और तू निरंकार का रूप हो जाएगा, ईश्वर का रूप हो जाएगा। गुर कृपा जाए नरको कीने ते ए जुगत पछाने, नानक लीन भयो गोविंद स्यों ज्यो पानी संग पानी। इस तरह तू प्रभु का रूप हो जाए।
1: कुछ विचार आप जी के समक्ष भेंट करिए, पेशतर फतेह प्रवान करने। वाहेगुरु जी का खालसा, वाहेगुरु जी की फतेह। हर कौम दा ते हर अवतारी पुरुष दा कुछ इतिहास होंदा है, कुछ उसके सिद्धांत होंदे ने। सिद्धांत इतिहास ਕਿਸੇ ਵੀ ਅਵਤਾਰੀ ਪੁਰਸ਼ ਨੂੰ ਸਮਝਣਾ ਹੋਵੇ, ਵਿਦਵਾਨ ਕਹਿੰਦੇ ਨੇ ਪਹਿਲੂ ਤਿੰਨ ਹੁੰਦੇ ਨੇ। ਪ੍ਰਥਮ ਉਸਦੇ ਬੋਲ ਕੀ ਨੇ, ਜਗਤ ਦੇ ਪ੍ਰਤੀ ਉਸਦਾ ਸੰਦੇਸ਼ ਉਪਦੇਸ਼ ਕੀ ਹੈ, ਦੂਸਰਾ ਉਸਨੇ ਕੀਤਾ ਕੀ ਹੈ, ਉਸਦੇ ਕਰਮ ਕੀ ਨੇ, ਤੀਸਰਾ ਉਸਦੇ ਬੋਲਾਂ ਨਾਲ ਉਹਦੇ ਕੀਤੇ ਹੋਏ ਨਾਲ ਹੋਇਆ ਕੀ ਹੈ, ਅੰਜਾਮ ਕੀ ਹੋਇਆ। ਕਿਸੇ ਵੀ ਅਵਤਾਰੀ ਪੁਰਸ਼ ਨੂੰ ਵੇਖਣੇ ਪਹਿਲੂ ਤਿੰਨ ਨੇ, ਤਿੰਨ ਉਹਦੇ ਬੋਲ ਕੀ ਨੇ। ਸਿਆਣੇ ਐਸਾ ਕਹਿੰਦੇ 90% ਮਨੁੱਖ ਆਪਣੇ ਬੋਲਾਂ ਰਾਹੀਂ ਪ੍ਰਗਟ ਹੁੰਦਾ ਹੈ, 10% ਉਹਦੀ ਬਾਕੀ ਕਿਰਿਆਵਾਂ ਤੋਂ ਅੰਦਾਜ਼ਾ ਲਾਉਣਾ ਪੈਂਦਾ। ਵੇਖਦਿਆਂ ਕੁਛ ਵੀ ਨਹੀਂ ਪਤਾ ਚੱਲਦਾ ਇਹ ਮਨੁੱਖ ਕੀ ਹੈ। ਕਿਸੇ ਨੂੰ ਵੀ ਵੇਖਣ ਨਾਲ ਕਿਸੇ ਵੀ ਮਨੁੱਖ ਦੇ ਪ੍ਰਤੀ ਮਨੁੱਖ ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਇਹ ਮੂਰਖ ਹੈ, ਸਿਆਣਾ ਹੈ, ਧਾਰਮਿਕ ਹੈ, ਅਧਾਰਮਿਕ ਹੈ, ਰਜੋ ਗੁਣੀ ਹੈ, ਤਮੋ ਗੁਣੀ ਹੈ, ਸਤੋ ਗੁਣੀ ਹੈ, ਸ਼ਾਂਤਮਈ ਹੈ, ਕ੍ਰੋਧੀ ਹੈ, ਦੂਰ ਦ੍ਰਿਸ਼ਟ ਹੈ ਜਾਂ ਜਲਦਬਾਜ਼ ਹੈ, ਵੇਖ ਕੇ ਨਹੀਂ ਪਤਾ ਚੱਲਦਾ। ਮਨੁੱਖ ਦੇ ਬੋਲ ਸਭ ਕੁਛ ਦੱਸ ਦਿੰਦੇ ਨੇ। ਮਨੁੱਖ ਦੀ ਗੁਫ਼ਤਗੂ ਤਰਜ਼ੇ ਬਿਆਨੀ, 5-10 ਦਿਨ ਉਸਦੀ ਸੰਗਤ ਕਰੀ ਉਸਦੇ ਬੋਲਾਂ ਵਿੱਚ ਮਨੁੱਖ ਦਾ ਸਾਰੇ ਦਾ ਸਾਰਾ ਆਪਾ ਪ੍ਰਗਟ ਹੋ ਜਾਂਦਾ। ਇਹਨੂੰ ਇਰਾਨੀ ਸੂਫੀ ਸੰਤ ਸਾਦੀ ਇੰਜ ਕਹਿੰਦੇ ਨੇ, ਤਾਂ ਮਰਦ ਸੁਖਨ ਨਾ ਗੁਫ਼ਤਾ ਬਾਸ਼ਦ, ਐਬੋ ਹੁਨਰ ਨਿਹੁਫ਼ਤਾ ਬਾਸ਼ਦ। ਜਿਤਨੇ ਚਿਰ ਤੱਕ ਮਨੁੱਖ ਬੋਲੇ ਨਾ ਉਹਦੇ ਗੁਣ ਔਗੁਣਾਂ ਦਾ ਪਤਾ ਨਹੀਂ ਚੱਲਦਾ। ਤਾਂ ਮਰਦ ਸੁਖਨ ਨਾ ਗੁਫ਼ਤਾ ਬਾਸ਼ਦ, ਐਬੋ ਹੁਨਰ ਨਿਹੁਫ਼ਤਾ ਬਾਸ਼ਦ। ਬੋਲਦੇ ਹੀ ਪਤਾ ਚੱਲਦਾ ਬੰਦਾ ਧਾਰਮਿਕ ਹੈ, ਇਹ ਅਧਾਰਮਿਕ ਹੈ, ਸ਼ਾਂਤਮਈ ਹੈ, ਕ੍ਰੋਧੀ ਹੈ, ਇਹ ਜਲਦਬਾਜ਼ ਹੈ, ਇਹ ਧੀਰਜਵਾਨ ਹੈ, ਇਹ ਦੂਰ ਦ੍ਰਿਸ਼ਟ ਹੈ, ਇਹ ਤੰਗ ਨਜ਼ਰ ਹੈ, ਇਹ ਨਿਰਵੈਰ ਜਜ਼ਬਾ ਰੱਖਦਾ ਹੈ, ਇਹ ਬੜੀ ਭਾਰੀ ਦੁਸ਼ਮਣੀ ਰੱਖਦਾ ਹੈ ਉਹਦੇ ਬੋਲ ਦੱਸਣ ਦੇ, ਇਹ ਫਰਾਗ ਦਿਲ ਹੈ, ਇਹ ਤੰਗ ਦਿਲ ਹੈ। ਮਨੁੱਖ ਦਾ ਸਾਰੇ ਦਾ ਸਾਰਾ ਜਿਹੜਾ ਸੁਭਾਅ ਹੈ 90% ਉਹਦੇ ਬੋਲਾਂ ਰਾਹੀਂ ਪ੍ਰਗਟ ਹੁੰਦਾ ਹੈ। ਭਾਰਤ ਵਿੱਚ ਇੱਕ ਗਿਆਨ ਦਾ ਬਹੁਤ ਵੱਡਾ ਗ੍ਰੰਥ ਹੈ, ਉਹਨੂੰ ਸਾਰ ਕਿਤਾਬਲੀ ਕਹਿੰਦੇ ਨੇ। ਗਾਲਬਨ ਕੋਈ 4-4.5 ਹਜ਼ਾਰ ਸਾਲ ਪੁਰਾਣਾ ਲਿਖਿਆ ਹੋਇਆ, ਉਹਦਾ ਹਿੰਦੀ ਰੂਪਾਂਤਰਿਤ ਹੈ। ਬੋਲਤ ਹੀ ਪਹਿਚਾਨੀ ਹੈ ਸਾਦ ਅਸਾਦ ਕੋ ਥਾਟ, ਅੰਤਰ ਕੀ ਕਰਨੀ ਸਬੇ ਨਿਕਸੇ ਬੁੱਖ ਕੀ ਬਾਟ। 5-10 ਦਿਨ ਬੰਦੇ ਦੀ ਸੰਗਤ ਕਰੀਏ ਗੁਫ਼ਤਗੂ ਵਿੱਚ ਉਸਦਾ ਅੰਤਸ਼ਕਰਨ ਸਾਰੇ ਦਾ ਸਾਰਾ ਬਾਹਰ ਆ ਜਾਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵਾਕ, ਹਮੋ ਮਰਦ ਬਾਇਤ ਸ਼ਬਦ ਸੁਖਨਵਰ, ਨਸ਼ਿਕਮੇ ਦਿਗਰ ਦਰ ਦਹਾਨੇ ਦਿਗਰ। ਮਨੁੱਖ ਦੀ ਮਹਾਨਤਾ ਉਸਦੇ ਸੁਖਨ ਤੋਂ ਪਤਾ ਚੱਲਦੀ ਹੈ। ਮਨੁੱਖ ਦਾ ਤੁੱਛਪਣਾ, ਉਹਦੀ ਮੂਰਖਤਾ, ਉਹਦਾ ਕ੍ਰੋਧ, ਉਹਦੀ ਈਰਖਤਾ, ਉਹਦੀ ਤੰਗ ਦਿਲੀ ਉਹਦੇ ਬੋਲਾਂ ਤੋਂ ਪ੍ਰਗਟ ਹੋਵੇ। 10% ਕਿਰਿਆ ਤੋਂ ਪ੍ਰਗਟ ਹੁੰਦੀ ਹੈ, 90% ਮਨੁੱਖ ਦਾ ਸੁਭਾਅ ਉਹਦੇ ਬੋਲਾਂ ਵਿੱਚ ਪ੍ਰਗਟ ਹੁੰਦਾ। ਬੋਲਤ ਹੀ ਪਹਿਚਾਨੀ ਹੈ ਸਾਧ ਅਸਾਦ ਕੋ ਥਾਟ, ਅੰਤਰ ਕੀ ਕਰਨੀ ਸਵੇ ਨਿਕਸੇ ਮੁਖ ਕੀ ਬਾਟ। ਤੋ ਵਿਦਵਾਨ ਕਿਸੇ ਵੀ ਅਵਤਾਰੀ ਪੁਰਸ਼ ਨੂੰ ਨਾਪਣ ਤੋਲਣ ਲੱਗਿਆਂ ਦੇਖਦੇ ਨੇ ਉਹਦੇ ਬੋਲ ਕੀ ਨੇ, ਸੰਸਾਰ ਦੇ ਪ੍ਰਤੀ ਉਸਦਾ ਸੰਦੇਸ਼ ਤੇ ਉਪਦੇਸ਼ ਕੀ ਹੈ, ਦੂਸਰਾ ਉਸਨੇ ਕੀਤਾ ਕੀ ਹੈ, ਉਹਦੀ ਕਿਰਿਆ ਕੀ ਹੈ, ਤੀਸਰਾ ਉਹਦੇ ਬੋਲਾਂ ਨਾਲ ਉਹਦੀ ਕਿਰਿਆ ਨਾਲ ਹੋਇਆ ਕੀ ਹੈ, अंजाम की ओर है। बस किसी भी अवतार की कथा इन्हां तिन्हां गल्लां दे आले दुआले घूमेगी। प्रथम बोल, थोड़े थोड़े नुक्ते मैं धन गुरु अर्जन देव जी महाराज दे थोड़े सामने रख। बोल, सबको उम्मीद हम आपन के ना, हम सब ना के साथ। सारा ब्रह्मंड मेरा मित्र है, हर मनुख मेरा मित्र है। गुरु अर्जन देव जी, मैं सबनु अपना दोस्त समझदा। कुछ मनुख ऐसे ने गलियां दे कख नु भी अपना दुश्मन समझदे। सब दुश्मन ने, कोई ऐसा कहिंदा है सब मित्र ने। सबको उम्मीद हम आपन के ना, हम सब ना के साजन। दूर पर आयो मन का बिलहा, तो मेल कियो मेरे राजन। जेरे विचार मनुख नु मनुख नाल नहीं जुड़न देंदे, वो विचार मनुख नु परमात्मा नाल भी नहीं जोड़नगे। बड़े ध्यान नाल सुनना, जेड़े विचार मनुख नु मनुख तो दूर करदे ने, वो विचार मनुख नु परमात्मा तो भी दूर करनगे, खुदा तो भी दूर करनगे। सारी दुनिया अपनी सज्जन, सारे ही दोस्त ने, ये किस तरह हो सकता है? फिर थानू तत्ती तवी ते किसने बिठाया है जे सब थोड़े सज्जन ने? थानू उबलदी देग दे छिट किसने बिठाया है जे सारे थोड़े मित्र ने? दरअसल इस बोल नू समझा, धन गुरु अर्जन देव जी ए कह रहे ने, मेरी तरफों सब मेरे मित्र ने। कोई मैनू मित्र समझे ना समझे उदी मर्जी, मेरी तरफों सारे मेरे सज्जन ने। कोई मैनू सज्जन समझे ना समझे ओदी मर्जी। सबको उम्मीद हम आपन के ना, हम सब ना के साजन। इस संबंध च ईरानी सूफी संत हाफिज कहिंदा है, शुनीदम के मर्दा ने राहे खुदा, जो खुदा दे रस्ते ते चल दे ने, रब दे मार्ग ते चलदे ने जेड़े। शुनीदन के मर्दा ने राहे खुदा, दिले दुश्मना न कर दंद तंग। वो दुश्मन दे दिल नू भी जरब नहीं पहुंचांदे, वो दुश्मन दे दिल नू भी नहीं तोड़दे, जो रब दे मार्ग ते चलदे ने इतने कोमल होंदे। शुनीदम के मर्दा ने राहे खुदा, कहिंदा मैं सुनिया जो रब दे मार्ग ते चलदे ने, वो दुश्मन दे दिल नू भी चोट नहीं पहुंचांदे। शुनीदम के मर्दा ने राहे खुदा, दिले दुश्मना न कर दंद तंग। तुरा की मुयस्सर शबद ई मकाम, के बादो सतानत खिलाफ अस्त जंग। तैनू ये रुतबा कदों नसीब होवेगा, तू ते दोस्तां दा जीवना हराम कीता होया, तू ते भरावां दे दिल नू भी जरब पहुंचांदा, तू ते अपनिआं नू भी चोट पहुंचांदा, तू ते अपने परिवार नू भी चोट पहुंचांदा, अपने भरा नू भी चोट पहुंचांदा, पड़ोसी नू भी चोट पहुंचांदा। मैं ते सुणिआ जो रब दे मार्ग ते चलदे ने, वो दुश्मन दे दिल नू भी चोट नहीं पहुंचांदा। दुश्मनी एक ऐसी अग है जेदे च मनुख दे सारे रब्बी गुण जल के सुआह हो जांदे ने। इनू तात कहिंदे ने, तात अग्नि, पराई तात, पराई दुश्मनी अग। ते अग दा ते कम है कुछ ना कुछ जलावेगी। गुरु अर्जन देव जी महाराज दा फैसला, जिस दे अंदर तात पराई होवे, मैं सतगुरु दे बोल थोड़े सामने रख रहे हैं, जिस दे अंदर तात पराई होवे तिसदा कदे न होवे भला। क्यों? जिस दे अंदर पराई तात आउंदा है, जिस दी अंदर दुश्मनी है पराई, दुश्मन दा हर वक्त बुरा मंगेगा, भला नहीं मंगेगा। इस हद तक भी बुरा मंगेगा, मेरी पग लेंदी है कोई गल नहीं, दूजे दी लेनी चाहिए। ਭਾਵੇਂ ਮੇਰੇ ਸਿਰ ਤੇ ਨਹੀਂ ਰਹਿੰਦੀ ਤੇ ਨਾ ਰਵੇ। ਮੇਰਾ ਘਰ ਬਣੇ ਭਾਵੇਂ ਨਾ ਬਣੇ, ਦੂਜੇ ਦਾ ਠਹਿਣਾ ਚਾਹੀਦਾ। ਮੈਨੂੰ ਇੱਜ਼ਤ ਮਿਲੇ ਭਾਵੇਂ ਨਾ ਮਿਲੇ, ਦੂਜੇ ਦੀ ਬੇਇੱਜ਼ਤੀ ਹੋਣੀ ਚਾਹੀਦੀ ਹੈ। ਇਹਨੂੰ ਪਰਾਈ ਤਾਤ ਕਹਿੰਦੇ। ਮੈਨੂੰ ਨਫਾ ਹੋਵੇ ਭਾਵੇਂ ਨਾ ਹੋਵੇ, ਦੂਜੇ ਨੂੰ ਨੁਕਸਾਨ ਹੋਣਾ ਹੀ ਚਾਹੀਦਾ, ਹੋਣਾ ਹੀ ਚਾਹੀਦਾ। ਮੇਰੇ ਸਿਰ ਤੇ ਪੱਗ ਭਾਵੇਂ ਰਵੇ ਭਾਵੇਂ ਨਾ ਰਵੇ, ਦੂਜੇ ਦੀ ਤੇ ਲੈਣੀ ਚਾਹੀਦੀ। ਇਹਨੂੰ ਕਹਿੰਦੇ ਪਰਾਈ ਤਾਤ। ਜਿਸ ਦੇ ਅੰਦਰ ਪਰਾਈ ਤਾਤ ਹੈ, ਉਹ ਪਰਾਇਆ ਬੁਰਾ ਮੰਗਦਾ, ਹਰ ਵਕਤ ਪਰਾਇਆ ਬੁਰਾ ਮੰਗਦਾ। ਤੇ ਗੁਰਬਾਣੀ ਦਾ ਇਹ ਫੈਸਲਾ, ਜਿਹੜਾ ਪਰਾਇਆ ਬੁਰਾ ਮੰਗਦਾ, ਦੂਜੇ ਨੂੰ ਬੁਰਾ ਦੇਣਾ ਚਾਹੁੰਦਾ, ਤਾਂ ਉਸਦਾ ਹੀ ਬੁਰਾ ਹੋ ਜਾਏਗਾ ਜਿਹੜਾ ਦੂਸਰੇ ਦਾ ਬੁਰਾ ਮੰਗਦਾ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਪਰ ਦੂਜੇ ਦਾ ਬੁਰਾ ਤਾਂ ਹਿਰਦਾ ਮੰਗੇਗਾ, ਕਿਉਂਕਿ ਦੂਜੇ ਨਾਲ ਦੁਸ਼ਮਣੀ ਹੈ, ਦੂਜਾ ਵੈਰੀ ਹੈ। ਜਿਸ ਦੇ ਅੰਦਰ ਤਾਤ ਪਰਾਈ ਹੋਵੇ, ਤਿਸਦਾ ਕਦੇ ਨਾ ਹੋਵੇ ਬੱਲਾ। ਪਰਾਈ ਤਾਤ ਵਿੱਚ ਰੱਬੀ ਗੁਣ ਸੜ ਜਾਂਦੇ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਸਾਰੀ ਪਰਾਈ ਤਾਤ ਹਿਰਦੇ ਚੋਂ ਨਿਕਲ ਗਈ ਹੈ। ਕਿਸ ਤਰ੍ਹਾਂ ਨਿਕਲ ਗਈ ਹੈ? ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਸ। ਪਰਾਏ ਸਾੜੇ ਨਹੀਂ ਨੇ, ਪਰਾਈ ਈਰਖਾ ਨਹੀਂ ਹੈ, ਪਰਾਈ ਜਲਨ ਨਹੀਂ ਹੈ, ਪਰਾਏ ਸਾੜੇ ਅੰਦਰ ਨਹੀਂ ਨੇ। ਡਾਕਟਰ ਮੁਹੰਮਦ ਇਕਬਾਲ ਨੇ ਇੱਕ ਗੋਸ਼ਟੀ ਲਿਖੀ ਹੈ, ਸਾਹਮਣੇ ਆ ਗਈ ਹੈ ਮੇਰੀ, ਤੁਹਾਡੇ ਸਾਹਮਣੇ ਰੱਖਦੇ ਹਾਂ। ਪਰਵਾਨੇ ਦੀ ਤੇ ਜੁਗਨੂ ਦੀ। ਜੁਗਨੂ ਉਸ ਇਲਾਕੇ ਚ ਬਹੁਤ ਆਉਂਦੇ ਨੇ ਜਿੱਥੇ ਬਾਰਿਸ਼ ਬਹੁਤ ਪਵੇ। ਅੱਜ ਕੱਲ ਆਸਾਮ ਦੇ ਚ, ਭਾਰਤ ਵਿਚ ਬਹੁਤ ਦੇਖੇ ਜਾ ਸਕਦੇ ਨੇ। ਰਾਤ ਨੂੰ ਮੈਨੂੰ ਸਫ਼ਰ ਕਰਨ ਦਾ ਮੌਕਾ ਮਿਲਿਆ ਤੇ ਸਾਰਾ ਜੰਗਲ ਇੰਜ ਦਿਸੇ ਜਿਵੇਂ ਤਾਰੇ ਜ਼ਮੀਨ ਤੇ ਆ ਗਏ ਨੇ, ਚਮਕਦਾ ਹੋਇਆ, ਜੁਗਨੂ ਹੀ ਜੁਗਨੂ। ਦਰਖਤ ਦੇ ਜਿਤਨੇ ਪੱਤੇ ਉਸ ਤੋਂ ਦੁੱਗਣੇ ਜੁਗਨੂ ਬੈਠੇ ਨੇ, ਚਮਕ ਰਹੇ ਨੇ। ਇਹਨਾਂ ਦਿਨਾਂ ਵਿੱਚ ਆਸਾਮ ਤੇ ਕੁਛ ਬੰਗਾਲ ਦਾ ਇਲਾਕਾ ਇਸ ਤਰ੍ਹਾਂ ਰਾਤ ਨੂੰ ਦਿਖਾਈ ਦਿੰਦਾ। ਪਰਵਾਨਾ ਦੀਵੇ ਤੇ ਪਰਿਕਰਮਾ ਕਰਦਾ ਹੈ, ਜੁਗਨੂ ਰੋਸ਼ਨੀ ਦਾ ਮੁਤਲਾਸ਼ੀ ਹੈ, ਆਸ਼ਿਕ ਹੈ। ਇਸ ਮਹਾਨ ਸ਼ਾਇਰ ਨੇ, ਡਾਕਟਰ ਮੁਹੰਮਦ ਇਕਬਾਲ ਨੇ, ਔਰ ਆਪ ਦੀ ਗਿਆਤ ਲਈ ਅਰਜ਼ ਕਰਾਂ, ਇਹ ਐਸਾ ਮੰਨਦਾ ਹੈ ਕਿ ਰੂਹੇ ਜ਼ਮੀਨ ਤੇ ਦੋ ਮਨੁੱਖ ਐਸੇ ਹੋਏ ਨੇ ਜੋ ਪੂਰਨ ਸਨ ਔਰ ਨਹੀਂ ਸਮਝੇ ਗਏ, ਨਹੀਂ ਸਮਝੇ ਗਏ। ਅਫਸੋਸ ਜ਼ਾਹਿਰ ਕਰਦਾ ਹੈ। ਕਿਹੜੇ ਦੋ ਮਨੁੱਖ ਨੇ? ਉਹ ਕਹਿੰਦਾ ਇੱਕ ਗੁਰੂ ਨਾਨਕ, ਇੱਕ ਮਹਾਤਮਾ ਬੁੱਧ, ਇਹ ਦੋਵੇਂ ਨਹੀਂ ਸਮਝੇ ਗਏ। ਦੋਹਾਂ ਦੀ ਉਪਮਾ ਕਰਦਾ ਹੈ ਬਾਂਗੇ ਦਰਾ ਦੇ। ਬਾਂਗੇ ਦਰਾ ਉਸਦਾ ਗ੍ਰੰਥ ਹੈ। ਇਸ ਵਿੱਚ ਦੋਹਾਂ ਦੀ ਮਹਿਮਾ ਗਾਇਨ ਕਰਦਾ ਹੈ। ਮਹਾਤਮਾ ਬੁੱਧ ਬਾਰੇ ਤੇ ਇਕਬਾਲ ਇੰਜ ਕਹਿੰਦਾ ਹੈ, ਸ਼ਮਾ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ ਮੈਂ। ਮਹਾਤਮਾ ਬੁੱਧ ਦਾ ਸੱਚ ਦਾ ਦੀਵਾ ਝੂਠਿਆਂ ਦੀ ਮਹਿਫਿਲ ਵਿੱਚ ਜਲਿਆ ਤੇ ਝੂਠੇ ਸਾਰੇ ਬੱਦਲ ਦੀ ਤਰ੍ਹਾਂ ਇਸ ਦੀਵੇ ਤੇ ਛਾ ਗਏ। ਇਹਦੀ ਰੋਸ਼ਨੀ ਨਾ ਜਾਏ, ਕਿਸੇ ਪਾਸੇ ਨਾ ਜਾਏ। ਅਗਿਆਰਾਂ ਦੀ ਮਹਿਫਿਲ ਵਿੱਚ ਇਹ ਸੱਚ ਦਾ ਦੀਵਾ ਜਲਿਆ ਗੌਤਮ ਬੁੱਧ ਦਾ। ਤੇ ਗੁਰੂ ਨਾਨਕ ਬਾਰੇ ਇੰਜ ਕਹਿੰਦਾ ਹੈ, ਸ਼ਮਾ ਹੱਕ ਸੇ ਜੋ ਮੁਨੱਵਰ ਹੋ ਵੋ ਯੇ ਮਹਿਫਿਲ ਨਾ ਥੀ, ਬਾਰਿਸ਼ ਰਹਿਮਤ ਹੋਈ ਪਰ ਜ਼ਮੀਂ ਕਾਬਿਲ ਨਾ ਥੀ। ਅੰਧਿਆਂ ਦੀ ਮਹਿਫਿਲ ਵਿੱਚ ਨਾਨਕ ਦਾ ਦੀਵਾ ਜਲਿਆ, ਅੰਧਿਆਂ ਦੀ ਮਹਿਫਿਲ ਵਿੱਚ। ਝੂਠਿਆਂ ਦੀ ਮਹਿਫਿਲ ਵਿੱਚ ਗੌਤਮ ਦਾ ਦੀਪਕ ਜਲਿਆ, ਅੰਧਿਆਂ ਦੀ ਮਹਿਫਿਲ ਵਿੱਚ ਨਾਨਕ ਦਾ ਦੀਪਕ ਜਲਿਆ। ਨਾ ਗੌਤਮ ਸਮਝਿਆ ਗਿਆ, ਉਹ ਕਹਿੰਦਾ ਨਾ ਨਾਨਕ ਸਮਝੇਗਾ। ਸੱਚਾਈ ਨੂੰ ਇਤਨਾ ਉਘਾੜ ਕੇ ਪੇਸ਼ ਕੀਤਾ, ਇਤਨਾ ਸਪਸ਼ਟ ਪੇਸ਼ ਕੀਤਾ, ਇਤਨੀ ਰੋਸ਼ਨੀ ਮਨੁੱਖ ਦੀਆਂ ਅੱਖਾਂ ਚੁੰਦੀਆਂ ਗਈਆਂ, ਨਹੀਂ ਸਮਝ ਚਾਹੀ। महात्मा बुद्ध दे पैर भारत तो उखड़ गए, बौद्ध धर्म उखड़ गया। चीन, जापान, नेपाल, लाओस, कोरिया, कंबोडिया, वियतनाम, थाईलैंड और इस तरह बर्मा, तिब्बत, भूटान, लंका, ये सारे बुद्धिस्ट होए, भारत ना होया। भारतवासियों ने उसके पैर उखाड़ दिते, महात्मा बुद्ध के पैर उखाड़ दिते, हिंदुस्तान दे च नहीं टिकन दिता। एक दे पैर देश तो उखाड़ दिते गए, एक बाल कहिंदे एक दे पैर वधण नहीं दिते गए, नानक दे पैर वधण नहीं दिते गए। की आबादी है 1.5 करोड़ की, कहिंदे सिखां दी आबादी 550 साल का इतिहास, हजारां कुर्बानियां, इतना वड्डा ज्ञान का सागर। धन गुरु ग्रंथ साहब जी महाराज बड़े सिद्धांतिक नुक्ते ते इतनी सांझी वालता, मुरली दी तान भी गूंजदी पई है गुरु ग्रंथ साहब दे, मस्जिद दी अजान भी गूंजदी पई है। बेनमाजा कुत्तिया ते ना भली रीत, इतनी ते ताड़ना मस्जिद चो भी नहीं मिलती होनी जितनी गुरु ग्रंथ साहब तो मिल रही है। ए बेनमाजी कुत्ते, इन्नी वड्डी ताड़ना, बेनमाजा कुत्तिया ते ना भली रीत, कदी चलना आया पंजे वक्त मसीत। इत सीधा मुसलमान नू उपदेश है, सानू नहीं, असी 5 टाइम गुरुद्वारे नहीं जाते, सानू 2 टाइम वास्ते कहा गया। इत सीधी मुसलमान नू उपदेश है, बेनमाजी कुत्ते, इतनी ताड़ना ते मस्जिद तो भी नहीं मिलती जितनी ताड़ना गुरु ग्रंथ साहब पे करते हैं। उठ फरीजा उजो साध, सुबह नमाज गुजार, जो सिर साई ना निवे सो सिर कप उतार। जिड़ा सिर खुदा दे अगों झुकदा ही नहीं, इस सिर धर दे नाल होना ही नहीं चाहिए, ऐसा कहते ने। पर ये उपदेश, नमाज पढ़न दा उपदेश ते संदेश गुरु ग्रंथ साहब दे च गूंज रहा, अजान गूंज रही है। अजान सिर्फ नमाज पढ़न वास्ते ना, ये अजान ही है। पर मुरली दी तान भी बजदी पई है, धन धन ओ राम बैन बाजे, मधुर मधुर धुन अनहद गाजे, धन धन बन खंड बिंदरा बना, जय खेले श्री नारायण, धन धन तू माता देव की, जय गृह रमैये कमलापति, बेन बजावे गोधन चरे, नामे का स्वामी आनंद करे। मुरली दी तान गूंजदी सी मंदरां च, मस्जिद दी अजान गूंजदी मस्जिदां विच। एक ऐसा घर गुरु नानक ने बनाया, मुरली दी तान भी गूंजदी है, मस्जिद दी अजान भी गूंजदी है। इतनी सांझी वालता। मैं लफ्ज़ फिर दोहरावां, जिहड़े विचार मनुख नूं मनुख नाल तोड़दे ने, वह विचार मनुख नूं खुदा नाल नहीं जोड़ सकदे। जिहड़े विचार मनुख नूं मनुख तो दूर करदे ने, ये विचार मनुख नूं परमात्मा दे नेड़े नहीं ले जाणगे। जिहड़े विचार बंदे नूं बंदे तो दूर करदे ने, समझ लेना वह बंदा जिन्हां विचारां करके बंदे नूं दूर कर रहा है, वह खुद भी रब तो दूर हो रहा है। इकबाल कहिंदा है, दो मनुख नहीं समझे गए, गौतम ते नानक। दोहां बारे तशरीह बड़ी सोहनी कीती उसने। कहिंदा है, एक दा दीवा ते झूठियां दी महफिल दे च जलिया, एक दा दीवा अंधियां दी महफिल दे जलिया। शमा हक से जो मुनव्वर हो, वो ये महफिल न थी, बारिशे रहमत हुई पर जमी काबिल न थी। इकबाल गोष्ठी लिखदा है परवाने दी ते जुगनू दी। उपर जुगनू अपनी चमक दे रहा सी, ते थले दीवे दिते परवाना परकरमा पिया करदा सी पतंगा। शायर दा ख्याल, ते पता है शायर की होंदा है, कवि की होंदा है। ये जिहड़ा ऋषि लफ्ज़ है ना संस्कृत दा, इहदे अर्थ कवि ने। दो तरह के कवि आते हैं, एक ओ कवि जो पढ़ के सुन के स्टडी करके ਤੁਕਬੰਦੀ ਕਰਕੇ ਅਕਸ਼ਰਾਂ ਨੂੰ ਜੋੜ ਕੇ ਸ਼ਾਇਰੀ ਪੇਸ਼ ਕਰਦੇ ਨੇ। ਇੱਕ ਉਹ ਨੇ ਜਿਨ੍ਹਾਂ ਦੇ ਅੰਦਰ ਉਹ ਸ਼ਾਇਰੀ ਇੰਜ ਨਿਕਲਦੀ ਹੈ ਜਿਵੇਂ ਪਹਾੜਾਂ ਦੇ ਸੀਨੇ ਚੀਰ ਕੇ ਝਰਨੇ ਨਿਕਲਦੇ ਨੇ, ਬਿਲਕੁਲ ਨਿਰਮਲ ਜਲ, ਉਹਨਾਂ ਨੂੰ ਰਿਸ਼ੀ ਆਖਿਆ ਗਿਆ। ਗੁਰੂ ਨਾਨਕ ਆਪਣੇ ਆਪ ਨੂੰ ਸ਼ਾਇਰ ਕਹਿੰਦੇ ਨੇ, ਨਾਨਕ ਸ਼ਾਇਰ ਏਵ ਕਹਿਤ ਹੈ ਸੱਚੇ ਪਰਵਰਦਿਗਾਰ। ਜਿਹੜੇ ਤੁਕਬੰਦੀ ਕਰਦੇ ਨੇ, ਇਹ ਹੌਜ਼ ਦਾ ਪਾਣੀ ਆਉਂਦਾ ਦੂਜੀ ਥਾਂ ਤੋਂ ਇਕੱਠਾ ਕੀਤਾ ਗਿਆ, ਟੰਕੀ ਦਾ ਪਾਣੀ, ਮੈਲਾ ਵੀ ਹੋ ਸਕਦਾ, ਗੰਦਾ ਵੀ ਹੋ ਸਕਦਾ, ਐਸੇ ਸ਼ਾਇਰ ਕਵੀਆਂ ਦਾ ਚਰਿੱਤਰ ਮਲਿਨ ਵੀ ਹੋ ਸਕਦਾ।

0: जब ते साध संगत होए पाई सबको मीत हम आपन कीना। सारे मेरे मित्र ने हुण मैं अर्ज करा रामायण दे करता श्री राम दे महान भगत तुलसी। वो कहिंदे ने मित्रता ते उत्थे हो सकदी जिथे छे गुण आपस दे च मेल खान, उंज नहीं हो सकदी। गुरु अंगद देव जी का एक बड़ा कीमती श्लोक है, नाल इयाने दोस्ती वड्डा रोसों न्यों, पानी अंदर लीक द्यों तिसदा थाओ न थें। दोस्ती बराबरी दे तल ते आउंदी है, मित्रता बराबरी दे तल ते आउंदी है। 70 साल का बुढ़ा ते 5 साल का बच्चा दोस्ती नहीं हो सकती। दादे दे पोतरे दा संबंध ते हो सकदा है मोह ममता दा, मित्रता नहीं होवेगी, दोस्ती नहीं होवेगी। दोस्ती लई बराबरी दा दल चाहिदा है, मित्रता हमेशा बराबरी दे तल ते होंदी। नाल इयाने दोस्ती वड्डा रोस, अपने तो वड्डे नाल दोस्ती नहीं हो सकदी। एक 5 साल दे बच्चे दी 80 साल दे बुढ़े नाल की खाक दोस्ती होवेगी, किस तरह होवेगी। 70 साल का बिरध 5 साल के बच्चे नाल की दोस्ती पावेगा। मासूम बच्चा है, मां बाप उस नाल तुतला के बोलते हैं, क्योंकि बच्चा अजे तुतला के बोलता है, ठीक ढंग नाल बोलता नहीं। बच्चे दे तल ते आके ही बच्चे नाल गल करनी पैंदी है, तां ही संबंध जुड़ते हैं, उंज नहीं। गुरु अंगद देव जी महाराज कहिंदे ने मित्रता बराबरी दे तल ते आउंदी है, छोटे ते वड्डे दे च नहीं आउंदी। कमजोर ते ताकतवर दी दोस्ती नहीं आउंदी, मूर्ख ते स्याणे दी दोस्ती नहीं आउंदी, लोभी ते संतोखी दी दोस्ती नहीं आउंदी, क्रोधी ते शांतमई दी दोस्ती नहीं आउंदी। संबंध हो सकदे ने, दोस्ती लई बराबरी दा तल चाहिदा है। दो संतोखियां दी दोस्ती हो सकदी है, दो श्रद्धालुआं दी दोस्ती हो सकदी है, दो सियाणियां दी दोस्ती हो सकदी। एक मूर है, एक सियाणा, एक क्रोधी, एक शांतमई, किस तरह दोस्ती होवेगी। दोस्ती लई मित्रता लई बराबरी दा तल चाहिदा है, लेकिन सारियां नू अपना बनाना है। इहदे वास्ते नहीं हुण बराबरी दा तल है भावें नहीं है, यह कोई गल नहीं। एक बच्चा बराबरी नहीं कर सकदा एक 60 साल दे बुजुर्ग दी, किस तरह बराबरी करेगा। शरीरक बल करके भी बराबर नहीं कर सकता, दिमागी सोच करके भी नहीं कर सकता। लेकिन फिर भी ममता दा माराया दादा कहिंदा मेरा अपना है, मेरा अपना है, उहदे नाल प्यार करता है, मेरा अपना है। यह गल वखरी है, मित्रता दोस्ती बराबरी दे तल ते हुंदी है, पर अपणंत ते सारियां नाल कीती जा सकदी है। सबको उम्मीद हम आपन की ना, सारिया दे नाल मैं अपणंत जोड़ लेंगे। कवि तुलसी रामायण दे करता कहिंदे ने मित्रता उत्थे ही आउंदी है जिथे छे गुण आपस दे च मेल खा जान। मैं पढ़ के बड़ा हैरान होया सी, और वाकई बहुत सूझमान ने तुलसी, बड़िया गहरिया गल्लां उन्होंने किधरे किधरे लिखिया ने। वो कहिंदे ने आसा इष्ट उपासना खान पान पहरान, खट लखन प्रगटे जहां तह मित्रता जान। छे गल्लां आपस विच मेल खानियां छन, इच्छा, एक भरा दी इच्छा कुछ होर है, दूजे दी इच्छा कुछ होर है, इच्छावां टकरा जाणगियां, इच्छा टकरा जाएगी। विरोधी इच्छावां एक नहीं होण देणगे, मेरी इच्छा कुछ होर है, दूसरे दी इच्छा कुछ होर है, विपरीत इच्छा है। क्योंकि विपरीत इच्छा है, मुखालफ इच्छा है, ये दूरी कर देगी। तुलसी कहिंदा है इच्छा एक होवे, आसा इष्ट, इष्ट भी एक होवे। सारी दुनिया विच किसे दा कोई इष्ट, कौम ते इको है, साडे हिंदू वीर इको ने, पर सारयां दा इष्ट एक नहीं है। किसे दा शिवजी, किसे दा ब्रह्मा, किसे दा विष्णु, किसे दा राम, किसे दा कृष्ण, किसे दा महाकाली, कोई देव समाजी है, कोई आर्य समाजी है, एक कोई कौम है, इष्ट अलग अलग ने। दूर क्यों जाओ, तुलसी दे इष्ट श्री राम ने। ये जद मथुरा दे चाहे कथा करन लई, उन्होंने दिन ची कथा करते सन चल फिर के। मथुरा दे चाहे अद्धा शहर इकट्ठा होया, मूर्ति श्री कृष्ण दी सी, तुलसी ने मत्था नहीं टेकया। वो खुद लिखते ने, उन्हां दी खुद दी लिखत ना आउंदी ते मैनू कहण दी जरूरत नहीं सी। आखिर तार्किक लोगों ने कहा, तुसी इतने वड्डे भगत, इतने वड्डे ज्ञानी, इतने वड्डे लेखक कवि, तुसी मत्था क्यों नहीं टेकया, तुसी खेर सिर क्यों नहीं झुकाया। तो कवि सन कविता च दसदे ने, कैसी सुंदर छब बने भले बिराजे नाथ, पर तुलसी मस्तक तौने में जो धनुष बान होए हाथ। मैं धनुषधारी दा पुजारी हां, मुरली दर दा पुजारी नहीं। हां, मुरली दी थां ते धनुष बान दे दो तो मैं झुकदा, उंज नहीं झुकांगा। तुलसी कोई मामूली पद्धर दा मनुख नहीं है, रामायण दा करता है। कोई मामूली इंसान नहीं, भारत दे चोटी दे विद्वानां च गिणिया जांदा है। कोई आम पद्धर दा मनुख नहीं, चोटी दे भगतां दे शुमार होंदा है। कैसी सुंदर छब बनी भले बिराजे नाथ, पर तुलसी मस्तक तौने वे जो धनुष बान होए आथ। तो तुलसी कहिंदे ने मित्रता उत्थे होंदी है, इष्ट इक होवे। ए नहीं मेरा इष्ट कुछ होर है, दूजे दा इष्ट कुछ होर है, मित्रता नहीं होवेगी। मेरी इच्छा कुछ होर है, दूजे दी इच्छा कुछ होर है, नेड़ता नहीं होवेगी। इच्छावां टकरा जाणगियां, इष्ट टकरा जाणगे। आसा इष्ट उपासना, तुलसी कहिंदा उपासना दा ढंग भी इक होवे। ए नहीं कोई पूजा पाठ करे ते कोई नमाज पढ़े, कोई जप करे ते कोई तप करे, कोई प्राणायाम करे कोई योग साधना साधे, कोई रेचक कुंभक करे कोई नेती धोती दी क्रिया साधे। कहिंदा नहीं, उपासना दा ढंग भी इक होवे। दूजा नमाज पिया पढ़दा, एक पूजा पिया करदा, तुलसी कहिंदे ने मित्रता नहीं होवेगी। उपासना एक नहीं है, इष्ट एक नहीं है, इच्छा एक नहीं है। आसा इष्ट उपासना, खान पान पैरान ते खाने विच भी सहमति होवे। खाना हर धर्म ने कुछ खाने नू वर्जित गिणे, ए ना खाओ। लंबा चौड़ा खुलासा ना करिए। कुछ साधु भारत विच ऐसे भी ने जो दुध भी नहीं पींदे, कहिंदे ने ए लिक्विड मास है, ए सॉलिड मास नहीं है, लिक्विड मास है। ए लाल मास नहीं है, चिट्टा मास है, नहीं पींदे। परहेज करते ने, वो नहीं पींदे। और बेशतर उसनू अमृत मनदे ने दुध नू। गुरबाणी कहंदी है, पशु मिले चंगियाईयां खड़खावे अमृत दे। अमृत देंदियां नहीं गऊआं मज्जां, पर वह कहंदे नहीं, ये लिक्विड मास है, तरल मास है। एक ठोस मास होंदा, एक तरल मास है। कहंदे तरल मास है, आखिर मास का निचोड़ है और की है। नहीं पींदे, बड़ा परहेज करदे ने। मुख्तसर मैं अर्ज करा, तुलसी कहिंदा खाण दे च भी सहमति होवे। ए नहीं एक आखे मेरा धर्म इजाजत दिंदा इस खाने नू, एक आखे मेरा नहीं। आसा इष्ट उपासना, खान पान पैरान। मैं ईसाई मिशनरी देखे ने, चर्च दे च भी शराब पी लेंदे ने। उंज मैनू नहीं पता सी, रोचेस्टर इंग्लैंड दा एक शहर है, गुरुद्वारा ते चर्च आमने सामने ने, ते ईसाई जरा खुले सुभा दे आंदे ने। क्रिश्चन गुरुद्वारे आ जांदे सन, पादरी भी आ जांदा सी। एक दिन मैनू कह गए वे 10-15 मिनट आके बोलिया, ते मैं उन्हां नू कहा मेरी इंग्लिश बहुत ढिली मठी है। कहण लगे नहीं, मैं अंबाले रहा, किधरे अंबाले चर्च दे च रहा होणा, अंग्रेजां दे राज दे समय बुजुर्ग है। कहिंदा मैनू हिंदी आउंदी, होर बथेरियां नू आउंदी, तुसी उर्दू च बोलना, हिंदी च बोलना। मैं कहा चलो फिर ठीक है, कम चल जाएगा। ये खुले ਸਵਾਲ ਦੇ ਆਉਂਦੇ ਨੇ। ਇਹਨਾਂ ਦਾ ਸਿਲਸਿਲਾ ਥੋੜ੍ਹਾ ਜਿਹਾ ਫਰਾਗ ਦਿਲੀ ਵਾਲਾ ਹੈ, ਬਰਦਾਸ਼ਤ ਜੋ ਹੈ ਕਰਦੇ ਨੇ। ਪਰ ਮੈਂ ਦੇਖ ਕੇ ਹੈਰਾਨ ਹੋ ਗਿਆ, ਚਰਚ ਦੇ ਅੰਦਰ ਬਾਹਰ ਸੀ ਬਣੀ ਹੋਈ, ਪੀ ਰਹੇ ਸਨ। ਹੱਦ ਹੋ ਗਈ। ਇਸਲਾਮ ਹਰਾਮ ਕਹਿੰਦਾ, ਗੁਰਬਾਣੀ ਕਹਿੰਦੀ ਹੈ ਜਿਸ ਜਿਤ ਪੀ ਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ। ਮੁਖਤਸਰ ਮੈਂ ਅਰਜ਼ ਕਰਾਂ, ਤੁਲਸੀ ਕਹਿੰਦਾ ਖਾਣੇ ਦੇ ਚ ਵੀ ਸਹਿਮਤੀ ਹੋਵੇ, ਪੀਣ ਦੇ ਚ ਵੀ ਸਹਿਮਤੀ ਹੋਵੇ। ਇਹ ਨਹੀਂ ਇੱਕ ਆਖੇ ਨਹੀਂ ਇਹ ਦੁੱਧ ਅੰਮ੍ਰਿਤ ਹੈ, ਇੱਕ ਆਖੇ ਨਹੀਂ ਮਾਸ ਹੈ, ਨਹੀਂ ਪੀਣਾ। ਇੱਕ ਮਾਸ ਖਾਈਦਾ, ਇੱਕ ਮਾਸ ਪੀਣਾ। ਮਾਸ ਪੀਣਾ ਵੀ ਹੈ, ਮਾਸ ਖਾਣਾ ਵੀ ਹੈ। ਖਾਣ ਪਾਨ ਪਹਿਰਾਨ ਤੇ ਪਹਿਨਣ ਦੇ ਚ ਵੀ ਸਹਿਮਤੀ ਹੋਵੇ, ਪਹਿਰਾਵਾ ਇੱਕ ਹੋਵੇ। ਛੇ ਗੱਲਾਂ ਆਪਸ ਦੇ ਚ ਮੇਲ ਖਾਣ ਤੇ ਮਿੱਤਰਤਾ ਹੋ ਸਕਦੀ ਹੈ, ਵਰਨਾ ਨਹੀਂ। ਤੁਲਸੀ ਦੇ ਇਸ ਸਲੋਕ ਦੇ ਮੁਤਾਬਕ ਤੇ ਇਹ ਮਿੱਤਰਤਾ ਰੂਹੇ ਜ਼ਮੀਨ ਤੇ ਹੋ ਹੀ ਨਹੀਂ ਸਕਦੀ। ਸਾਰੀ ਦੁਨੀਆਂ ਦਾ ਖਾਣਾ ਇੱਕ ਕਿਸ ਤਰ੍ਹਾਂ ਕਰੀਏ, ਭਾਰਤ ਦਾ ਖਾਣਾ ਹੀ ਇੱਕ ਨਹੀਂ ਹੈ। ਬੰਗਾਲੀ ਕੁਛ ਹੋਰ ਖਾਂਦੇ ਨੇ, ਅਸਾਮੀ ਕੁਛ ਹੋਰ ਖਾਂਦੇ ਨੇ, ਪੰਜਾਬੀਆਂ ਦਾ ਹੋਰ ਖਾਣਾ, ਕਸ਼ਮੀਰੀਆਂ ਦਾ ਹੋਰ ਹੈ, ਗੁਜਰਾਤੀਆਂ ਦਾ ਹੋਰ ਹੈ। ਪਿਛਲੇ ਦਿਨੀ ਜਦ 300 ਸਾਲ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ ਸੀ ਤੇ ਦਾਸ ਦੀ ਸੇਵਾ ਸ਼੍ਰੋਮਣੀ ਕਮੇਟੀ ਦੀ ਤਰਫੋਂ ਸਾਰੇ ਭਾਰਤ ਦੇ ਵੱਡੇ ਵੱਡੇ ਸ਼ਹਿਰ, ਖਾਸ ਕਰਕੇ ਸੂਬਿਆਂ ਦੀਆਂ ਜਿਹੜੀਆਂ ਰਾਜਧਾਨੀਆਂ ਸਨ ਉਹਨਾਂ ਦੀ ਸੀ। ਜਥੇਦਾਰ ਸਾਹਿਬ ਵੀ ਨਾਲ ਸਨ, 4-5 ਜਥੇ, ਹੋਰ 4-5 ਵਿਦਵਾਨ। ਪਹੁੰਚੇ ਸੀ ਗਾਂਧੀ ਧਾਮ ਗੁਜਰਾਤ ਦੇ ਵਿੱਚ। ਉੱਥੇ ਲੰਗਰ ਦੀ ਮੰਗ ਕਰ ਲਈ ਸੀ ਇੱਕ ਗੁਜਰਾਤੀ ਸੱਜਣ ਨੇ, ਵੀ ਲੰਗਰ ਮੈਂ ਬਣਾਉਣਾ, ਮੈਨੂੰ ਇਜਾਜ਼ਤ ਦਿਓ। ਤਾਂ ਸਿੰਘ ਸਭਾ ਨੇ ਮੰਗ ਲਿਆ, ਬਈ ਠੀਕ ਹੈ, ਸ਼ਰਧਾ ਨਾਲ ਕਹਿੰਦਾ ਪਿਆ ਤੇ ਚਲੋ ਇਹ ਬਣਾਵੇ। ਤੂੰ ਆਪਣੇ ਲਾਂਗਰੀ ਵੀ ਗੁਜਰਾਤੀ ਲਿਆਇਆ ਸੀ। ਦੀਵਾਨ ਦੀ ਸਮਾਪਤੀ ਹੋਈ, ਪੰਗਤਾਂ ਲੱਗੀਆਂ, ਅਖੀਰ ਦੇ ਜਾ ਕੇ ਦਾਸ ਬੈਠਾ ਸੀ ਨਾਲ ਹੋਰ ਸਾਥੀ। ਸਾਗ ਸਬਜ਼ੀਆਂ ਜਿਹੜੀਆਂ ਅੱਗੇ ਰੱਖੀਆਂ ਗਈਆਂ ਨਾ, ਦਾਲ ਮਿੱਠੀ ਸੀ। ਮੈਂ ਕਿਹਾ ਹੱਦ ਹੋ ਗਈ, ਇਹਨਾਂ ਕੋਲ ਲੂਣ ਦੀ ਥਾਂ ਤੇ ਚੀਨੀ ਪੈ ਗਈ ਹੈ। ਤੇ ਮੈਨੂੰ ਉੱਥੋਂ ਦੇ ਸਕੱਤਰ ਸਾਹਿਬ ਕਹਿਣ ਲੱਗੇ, ਨਹੀਂ ਗਹਿਣੀ ਜੀ, ਇਹ ਦਾਲ ਦੇ ਚ ਮਿੱਠਾ ਹੀ ਪਾਉਂਦੇ ਨੇ, ਗੁੜ ਪਾਉਂਦੇ ਨੇ, ਹੁਣ ਕੋਈ ਹੋਰ ਸੂਬਾ ਨਹੀਂ ਪਾਉਂਦਾ, ਇਹ ਪਾਉਂਦੇ ਨੇ। ਇਹ ਤੇ ਦਾਲ ਵੀ ਮਿੱਠੀ ਬਣਾਉਂਦੇ ਨੇ, ਨਮਕ ਵੀ ਪਾਉਣਗੇ, ਰੱਜ ਕੇ ਗੁੜ ਵੀ ਪਾ ਛੱਡਦੇ ਨੇ। ਸਾਰੇ ਭਾਰਤ ਦਾ ਖਾਣਾ ਇੱਕ ਨਹੀਂ ਹੈ। ਗੁਜਰਾਤੀਆਂ ਦਾ ਖਾਣਾ ਕੁਝ ਹੋਰ ਹੈ, ਮਰਾਠੇ ਕੁਝ ਹੋਰ ਖਾਂਦੇ ਨੇ, ਤਮਿਲ ਕੁਝ ਹੋਰ ਖਾਂਦੇ ਨੇ, ਕੰਨੜ ਕੁਝ ਹੋਰ ਖਾਂਦੇ ਨੇ, ਤੇਲਗੂ ਕੁਝ ਹੋਰ ਖਾਂਦੇ ਨੇ, ਰਾਜਸਥਾਨੀਆਂ ਦਾ ਖਾਣਾ ਕੁਝ ਹੋਰ ਹੈ। ਪਹਿਲੇ ਤੇ ਸਾਰੇ ਭਾਰਤ ਦਾ ਖਾਣਾ ਇੱਕ ਨਹੀਂ ਹੈ, ਸਾਰੀ ਦੁਨੀਆਂ ਦਾ ਖਾਣਾ ਇੱਕ ਕਿਵੇਂ ਕਰਾਂਗੇ? ਫਿਰ ਸਾਰੀ ਦੁਨੀਆਂ ਦੀਆਂ ਇੱਛਾਵਾਂ, ਘਰ ਦੇ 4 ਬੱਚੇ ਹੁੰਦੇ ਨੇ, ਉਹਦੀ ਮੁਖਤਲਿਫ ਰਾਏ ਹੁੰਦੀ ਹੈ, ਵੱਖ ਵੱਖ ਇੱਛਾ ਹੁੰਦੀ ਹੈ। ਖਾਣ ਦੀ ਸਹਿਮਤੀ, ਪੀਣ ਦੀ ਸਹਿਮਤੀ, ਇੱਛਾ ਇੱਕ। ਗੁਰੂ ਨਾਨਕ ਨੇ ਇੱਕ ਨੁਕਤਾ ਬਿਆਨ ਕੀਤਾ, ਮੁਖਤਸਰ ਮੈਂ ਤੁਹਾਡੇ ਸਾਹਮਣੇ ਰੱਖਾਂ। ਇੱਕ ਵਸਤ ਬੂਝੇ ਤਾਂ ਹੋਵੇਂ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਇਸ਼ਟ ਇੱਕ ਹੋਣਾ ਚਾਹੀਦਾ, ਕੋਈ ਗੱਲ ਨਹੀਂ। ਖਾਣਾ ਇੱਕ ਨਹੀਂ ਹੈ ਤੇ ਕੋਈ ਗੱਲ ਨਹੀਂ, ਪੀਣਾ ਇੱਕ ਨਹੀਂ ਹੈ ਤੇ ਕੋਈ ਗੱਲ ਨਹੀਂ, ਪਹਿਨਣਾ ਇੱਕ ਨਹੀਂ ਹੈ ਤੇ ਕੋਈ ਗੱਲ ਨਹੀਂ, ਇੱਛਾ ਵੀ ਇੱਕ ਨਹੀਂ ਹੈ, ਕੋਈ ਗੱਲ ਨਹੀਂ, ਵੱਖ ਵੱਖ ਇੱਛਾ ਇਹ ਵੀ ਚੱਲੇਗਾ। ਉਪਾਸਨਾ ਦਾ ਢੰਗ ਅਗਰ ਇੱਕ ਨਹੀਂ ਹੈ, ਕੋਈ ਗੱਲ ਨਹੀਂ, ਨਮਾਜ਼ ਵੀ ਚਲੇਗੀ, ਪੂਜਾ ਪਾਠ ਵੀ ਚਲੇਗਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ। ਸਤਿਗੁਰ ਕਹਿੰਦੇ ਨੇ, ਕਾਹੂੰ ਹੋਏ ਕਿ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਘੱਟ ਸਮਝਿਆ ਗਿਆ, ਘੱਟ ਬਿਆਨ ਕੀਤਾ ਗਿਆ, ਇਸ ਵਾਸਤੇ ਬੜੇ ਭਾਰੀ ਮੁਗਲਦੇ ਨੇ। ਸਤਿਗੁਰ ਕਹਿੰਦੇ ਨੇ, ਕਾਹੂੰ ਹੋਏ ਕਿ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ, ਕਾਹੂੰ ਹੋਏ ਕਿ ਤੁਰਕਾ ਪੁਕਾਰੇ ਬਾਂਗ ਦੇ ਤੋ। ਹੇ ਪ੍ਰਭੂ, ਕਿਧਰੇ ਤੂੰ ਹਿੰਦੂ ਹੈ, ਤੂੰ ਹੀ ਹਿੰਦੂ ਹੈ, ਗੁਫਾ ਵਿੱਚ ਬੈਠ ਕੇ ਗਾਇਤਰੀ ਦੇ ਮੰਤਰਾਂ ਦਾ ਜਪ ਪਿਆ ਕਰਦਾ, ਤੂੰ ਹੀ ਕਰ ਰਿਹਾ, ਇਹ ਤੂੰ ਹੀ ਹੈ। ਪਰ ਕਾਹੂੰ ਹੋਏ ਕਿ ਤੁਰਕਾ ਪੁਕਾਰੇ ਬਾਂਗ ਦੇ ਤੋ, ਕਿਧਰੇ ਤੂੰ ਹਿੰਦੂ ਨਹੀਂ ਹੈ, ਮੁਸਲਮਾਨ ਹੈ, ਮੁਨਾਰੇ ਤੇ ਚੜ ਕੇ ਬਾਂਗ ਦੇ ਰਿਹਾ, ਅਜ਼ਾਨ ਦੇ ਰਿਹਾ, ਪਰ ਤੂੰ ਹੀ ਹੈ। ਇਤਨੀ ਸਮਦ੍ਰਿਸ਼ਟੀ ਗੁਰੂ ਗੋਬਿੰਦ ਸਿੰਘ ਜੀ ਦੀ, ਕਾਹੂੰ ਹੋਏ ਕਿ ਹਿੰਦੂ ਆ ਗਾਇਤਰੀ ਕੋ ਗੁਪਤ ਜਪਿਓ, ਕਾਹੂ ਹੋਏ ਕਿ ਤੁਰਕਾ ਪੁਕਾਰੇ ਬਾਂਗ ਦੇਤ ਹੋ, ਕਹੂੰ ਕੋ ਬਕਾਵ ਹੋਏ ਪੁਰਾਣ ਕੋ ਪੜਤ ਮਤ, ਕਤਹੂੰ ਕੁਰਾਨ ਕੋ ਨਿਦਾਨ ਜਾਨ ਲੇਤ ਹੋ। ਕਿਧਰੇ ਤੂੰ ਪੁਰਾਣਾ ਦਾ ਗਿਆਤਾ ਹੈ, ਵੇਦਾਂ ਦਾ ਗਿਆਤਾ ਹੈ, ਕਿਧਰੇ ਤੂੰ ਕੁਰਾਨ ਦਾ ਹਾਫਿਜ਼ ਹੈ, ਸਾਰੀ ਕੁਰਾਨ ਤੈਨੂੰ ਹਿਫਜ਼ ਹੈ। ਐ ਪੁਰਾਣਾ ਦੇ ਗਿਆਤਾ, ਐ ਕੁਰਾਨ ਦੇ ਹਾਫਿਜ਼, ਪ੍ਰਭੂ ਤੂੰ ਹੀ ਹੈ। ਇਤਨੀ ਸਮਦ੍ਰਿਸ਼ਟੀ, ਕੋਈ ਗੱਲ ਨਹੀਂ। ਕੋਈ ਕੁਰਾਨ ਪੜ੍ਹਦਾ ਤੇ ਠੀਕ ਹੈ, ਕੋਈ ਨਮਾਜ਼ ਪੜ੍ਹਦਾ ਤੇ ਠੀਕ ਹੈ, ਕੋਈ ਪੂਜਾ ਪਾਠ ਕਰਦਾ ਤੇ ਠੀਕ ਹੈ। ਸਤਿਗੁਰੂ ਕਹਿੰਦੇ ਨੇ ਇਸ਼ਟ ਇੱਕ ਹੋਣਾ ਚਾਹੀਦਾ, ਇੱਕ ਇਸ਼ਟ ਖੁਦਾ ਪਰਮਾਤਮਾ ਅਕਾਲ ਪੁਰਖ, ਨਾਮ ਉਸਦੇ ਅਲੱਗ ਹੋਵਨ। ਨਾਮਾਂ ਤੇ ਵੀ ਮਨੁੱਖ ਲੜ ਪੈਂਦੇ ਨੇ। ਮੈਂ ਦੇਖਦਾ ਇਹ ਜਿਹੜਾ ਸੂਰਜ ਹੈ ਇਹਦਾ ਇੱਕ ਨਾਮ ਨਹੀਂ ਹੈ, ਇਹਨੂੰ ਸੰਸਕ੍ਰਿਤ ਦੇ ਭਾਨ ਕਹਿੰਦੇ ਨੇ, ਰਵੀ ਕਹਿੰਦੇ ਨੇ, ਸੂਰਜ ਕਹਿੰਦੇ ਨੇ, ਫਿਰ ਇਸ ਨੂੰ ਪਰਸ਼ੀਅਨ ਦੇ ਚ ਆਫਤਾਬ ਕਹਿੰਦੇ ਨੇ, ਖੁਰਸ਼ੀਦ ਕਹਿੰਦੇ ਨੇ, ਇਹਨੂੰ ਇੰਗਲਿਸ਼ ਦੇ ਸਨ ਕਹੇ ਜਾਂਦੇ ਨੇ। ਹੁਣ ਝਗੜਾ ਇਸ ਗੱਲ ਦਾ ਨਹੀਂ, ਤੂੰ ਖੁਰਸ਼ੀਦ ਕਿਉਂ ਕਹਿ ਰਿਹਾ ਰਵੀ ਆਖ, ਤੂੰ ਰਵੀ ਕਿਉਂ ਕਹਿ ਰਿਹਾ ਸੂਰਜ ਆਖ, ਸਾਰੇ ਨਾਮ ਸੂਰਜ ਦੇ, ਔਰ ਸੂਰਜ ਦੇ ਨਾਮ ਕਰਕੇ ਝਗੜਾ ਨਹੀਂ ਹੈ। ਪਰ ਜਿਹੜਾ ਮਹਾਂ ਸੂਰਜ ਪਰਮਾਤਮਾ ਹੈ, ਪਰਮਾਤਮਾ ਦੇ ਅਖਰੀ ਅਰਥ ਨੇ ਮਹਾਂ ਚਾਨਣ, ਜੋ ਹਜ਼ਾਰਾਂ ਸੂਰਜਾਂ ਨੂੰ ਜਨਮ ਦੇਣ ਵਾਲਾ ਹੈ, ਕਈ ਕੋਟ ਸਸੀਅਰ ਸੂਰ ਨਿਕਤਰ, ਕਰੋੜਾਂ ਸੂਰਜਾਂ ਨੂੰ ਜਨਮ ਦੇਣ ਵਾਲਾ ਹੈ, ਉਹ ਮਹਾਂ ਸੂਰਜ, ਉਹਦੇ ਅਗਰ ਬਹੁਤ ਸਾਰੇ ਨਾਮ ਆਵਣ ਤੇ ਝਗੜਾ, ਅੱਲਾ ਤੇ ਰਾਮ ਦਾ ਝਗੜਾ। ਗੁਰੂ ਨਾਨਕ ਕਹਿੰਦੇ ਨੇ ਬਲਹਾਰੀ ਜਾਓ ਜੇ ਤੇਰੇ ਨਾਮ ਹੈ, ਇਹ ਪ੍ਰਭੂ ਮੈਂ ਸਦਕੇ ਜਾਣਾ ਜਿਤਨੇ ਵੀ ਤੇਰੇ ਨਾਮ ਨੇ, ਕੁਰਬਾਨ ਜਾਣਾ। ਇਸ ਤਰ੍ਹਾਂ ਦਾ ਘਰ ਇੱਕੋ ਹੀ ਮਿਲੇਗਾ। ਬਲਹਾਰੀ ਜਾਓ ਜੇ ਤੇਰੇ ਨਾਮ ਹੈ, ਜਿਤਨੇ ਵੀ ਤੇਰੇ ਨਾਮ ਹੈ, ਕੁਰਬਾਨ ਜਾਂਦੇ। ਖਾਣਾ ਇੱਕ ਨਹੀਂ ਤੇ ਕੋਈ ਗੱਲ ਨਹੀਂ, ਇਸ ਤੇ ਕੀ ਝਗੜਾ ਕਰਨਾ। ਪਹਿਨਣਾ ਇੱਕ ਨਹੀਂ ਹੈ ਤੇ ਕੋਈ ਗੱਲ ਨਹੀਂ, ਪੀਣਾ ਇੱਕ ਨਹੀਂ ਹੈ ਤੇ ਕੋਈ ਗੱਲ ਨਹੀਂ, ਇੱਛਾ ਇੱਕ ਨਹੀਂ ਹੈ ਤੇ ਕੋਈ ਗੱਲ ਨਹੀਂ। ਪਿਓ ਪੁੱਤਰ ਦੀ ਇੱਛਾ ਵੀ ਅਲੱਗ ਅਲੱਗ ਹੁੰਦੀ ਹੈ, ਦੋ ਵਿਰਾਵਾਂ ਦੀਆਂ ਵੀ ਇੱਛਾਵਾਂ ਮੁਖਤਲਿਫ ਹੋ ਜਾਂਦੀਆਂ। ਸਾਰੇ ਸੰਸਾਰ ਦੀ ਇੱਛਾ ਇੱਕ ਕਿਵੇਂ ਕਰਾਂਗੇ? ਉਪਾਸ਼ਨਾ ਦਾ ਢੰਗ ਇੱਕ ਨਹੀਂ ਹੈ, ਕੋਈ ਗੱਲ ਨਹੀਂ। ਕੋਈ ਪੂਜਾ ਪਾਠ ਕਰ ਰਿਹਾ, ਕੋਈ ਜਪ ਕਰ ਰਿਹਾ, ਕੋਈ ਤਪ ਕਰ ਰਿਹਾ, ਕੋਈ ਕੀਰਤਨ ਕਰ ਰਿਹਾ, ਕੋਈ ਪੁਰਾਣਾ ਯਮ ਦੀ ਸਾਧਨਾ ਕਰ ਰਿਹਾ, ਕੋਈ ਨੇਤੀ ਦੋਤੀ ਕਰ ਰਿਹਾ, ਕੋਈ ਨਮਾਜ਼ ਪੜ੍ਹ ਰਿਹਾ, ਕੋਈ ਗੱਲ ਨਹੀਂ। ਅਗਰ ਉਪਾਸ਼ਨਾ ਦਾ ਢੰਗ ਇੱਕ ਨਹੀਂ ਹੈ ਤਾਂ ਵੀ ਚੱਲੇਗਾ? ਮਹਾਰਾਜ ਕਹਿੰਦੇ ਨੇ ਇੱਕ ਗੱਲ ਨਹੀਂ ਚੱਲੇਗੀ, ਇਸ਼ਟ ਇੱਕ ਹੋਣਾ ਚਾਹੀਦਾ, ਉਹੀ ਇੱਕ ਪਰਮਾਤਮਾ। ਭਾਵੇਂ ਉਸ ਨੂੰ ਖੁਦਾ ਆਖ ਲੋ, ਭਾਵੇਂ ਉਸ ਨੂੰ ਰਾਮ ਆਖ ਲੋ, ਭਾਵੇਂ ਉਸ ਨੂੰ ਵਾਹਿਗੁਰੂ ਆਖ ਲੋ, ਕਰਤਾਰ ਆਖ ਲੋ, ਇਸ਼ਟ ਇੱਕ ਚਾਹੀਦਾ। ਫਿਰ ਸਾਰੇ ਬ੍ਰਹਿਮੰਡ ਵਿੱਚ ਏਕਤਾ ਹੋ ਸਕਦੀ ਹੈ, ਔਰ ਸਾਰੇ ਉਸੇ ਤੋਂ ਆਏ ਨੇ, ਉਸੇ ਇੱਕ ਤੋਂ ਹੀ ਸਾਰੀ ਅਨੇਕਤਾ ਨੇ ਜਨਮ ਲਿਆ। ਅਨੇਕਤਾ ਇੰਜ ਹੈ ਜਿਵੇਂ ਸਾਗਰ ਇੱਕ ਹੈ ਤੇ ਲਹਿਰਾਂ ਅਨੇਕ ਨੇ, ਸੂਰਜ ਇੱਕ ਹੈ ਕਿਰਨਾਂ ਅਨੇਕ ਨੇ, ਪਰਮਾਤਮਾ ਇੱਕ ਹੈ ਸੰਸਾਰ ਤੇ ਅਨੇਕ ਨੇ, ਜੀਵ ਜੰਤੂ ਤੇ ਅਨੇਕ ਨੇ। ਇਸ ਸਾਰੀ ਅਨੇਕਤਾ ਦਾ ਉਸ ਇੱਕ ਨਾਲ ਸੰਬੰਧ ਜੁੜਿਆ ਹੋਇਆ। ਇਸ ਵਾਸਤੇ ਸਾਰੀਆਂ ਹੀ ਲਹਿਰਾਂ ਭਰਾ ਭਰਾ ਨੇ, ਭੈਣ ਭਰਾ ਨੇ, ਸਾਰੇ ਇੱਕ ਸਾਗਰ ਦੇ ਚ ਨੇ। ਰੱਬ ਨਾਲ ਜੁੜਿਆ ਹੋਇਆ ਮਨੁੱਖ ਸਾਰੇ ਸੰਸਾਰ ਦੇ ਨਾਲ ਭਾਈਚਾਰਾ ਬਣਾਉਂਦਾ। ਮੈਂ ਫਿਰ ਲਫ਼ਜ਼ ਦੁਹਰਾਵਾਂ, ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਨਾਲ ਦੂਰ ਕਰਦੇ ਨੇ, ਉਹ ਵਿਚਾਰ ਮਨੁੱਖ ਨੂੰ ਪਰਮਾਤਮਾ ਤੋਂ ਵੀ ਦੂਰ ਕਰਨਗੇ। ਜਿਹੜੇ ਵਿਚਾਰ ਬੰਦੇ ਨੂੰ ਬੰਦੇ ਦੇ ਨੇੜੇ ਨਹੀਂ ਆਣ ਦਿੰਦੇ, ਇਹ ਵਿਚਾਰ ਬੰਦੇ ਨੂੰ ਰੱਬ ਦੇ ਨੇੜੇ ਵੀ ਨਹੀਂ ਜਾਣ ਦੇਣਗੇ, ਦੂਰ ਰਹੇਗਾ। ਹਕੀਕਤ ਹੈ, ਸੱਚਾਈ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ ਇਹ, ਸਭ ਕੋ ਉਮੀਦ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤੋ ਮੇਲ ਕੀਓ ਮੇਰੇ ਰਾਜਨ। ਕਰਮ ਉਹਨਾਂ ਦਾ ਇਹ, ਹਰਿਮੰਦਰ ਸਾਹਿਬ ਦੀ ਰਚਨਾ ਸਰੋਵਰ ਵਿੱਚ ਕੀਤੀ, ਸਰੋਵਰ ਗੁਰੂ ਰਾਮਦਾਸ ਜੀ ਨੇ ਬਣਾਇਆ। ਅੰਮ੍ਰਿਤਸਰ ਵਸਾਉਣ ਦੀ ਤੇ ਸਰੋਵਰ ਨੂੰ ਬਣਾਉਣ ਦੀ ਕਲਪਨਾ ਗੁਰੂ ਅਮਰਦਾਸ ਜੀ ਦੀ, ਕਾਰਿਏ ਆਰੰਭ ਕੀਤਾ ਗੁਰੂ ਰਾਮਦਾਸ ਜੀ ਨੇ। ਸਰੋਵਰ ਵਿੱਚ ਹਰਿਮੰਦਰ ਬਣਾਇਆ ਗੁਰੂ ਅਰਜਨ ਦੇਵ ਜੀ ਨੇ, ਹਿਫਾਜ਼ਤ ਦਾ ਸਾਰਾ ਇੰਤਜ਼ਾਮ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਅਕਾਲ ਤਖ਼ਤ ਬਣਾ ਕੇ। ਇੱਕ ਸ਼ਹਿਰ ਵਿੱਚ ਗੁਰੂ ਨਾਨਕ ਦੇ ਇਤਨੇ ਸਰੂਪਾਂ ਦੀ ਮਹਿਮਾ ਹੈ, ਮਿਹਨਤ ਹੈ, ਤਾਂ ਹੀ ਉਸਨੂੰ ਸਿੱਖੀ ਦਾ ਕੇਂਦਰ ਗਿਣਦੇ ਨੇ। ਲੇਕਿਨ ਗਜ਼ਬ ਦੀ ਗੱਲ, ਐਸੇ ਹਰਿਮੰਦਰ ਦੀ ਨਹੀਂ ਗੁਰੂ ਅਰਜਨ ਦੇਵ ਜੀ ਮੀਆਂ ਮੀਰ ਤੋਂ ਰਖਵਾਉਂਦੇ ਨੇ। ਔਰ ਮੀਆਂ ਮੀਰ ਆਪਣਾ ਮਸਤਕ ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰੱਖਦਾ। ਬਟ ਥੋੜਾ ਜਿਹਾ ਵਿਖਾਦ ਇੱਥੋਂ ਹੀ ਸ਼ੁਰੂ ਹੋ ਗਿਆ, ਇੱਥੋਂ ਹੀ ਸ਼ੁਰੂ ਹੋ ਗਿਆ। ਸਤਾ ਸੱਤ ਨਾਲ ਟਕਰਾ ਗਈ। ਦੋ ਤਾਕਤਾਂ ਆਉਂਦੀਆਂ ਨੇ, ਇੱਕ ਬਾਹਰ ਦੀ ਇੱਕ ਅੰਦਰ ਦੀ। ਬਾਹਰ ਦੀ ਤਾਕਤ ਨੂੰ ਕਹਿੰਦੇ ਨੇ ਸਤਾ, ਅੰਦਰ ਦੀ ਸ਼ਕਤੀ ਨੂੰ ਕਹਿੰਦੇ ਨੇ ਸੱਤ। ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਦੀ ਕੋਸ਼ਿਸ਼ ਸੀ ਕਿ ਸਤਾ ਸਤਵਾਦੀ ਦੇ ਹੱਥ ਚ ਹੋਵੇ। ਹੋਈ ਹੈ ਪਰ ਬਹੁਤ ਥੋੜੇ, ਕਦੀ ਕਦਾਈ ਰਾਜਾ ਜਨਕ। ਉਹ ਸਤਵਾਦੀ ਵੀ ਸੀ, ਸਤਾਧਾਰੀ ਵੀ ਸੀ, ਉਹ ਸੰਤ ਵੀ ਸੀ ਤੇ ਰਾਜਾ ਵੀ ਸੀ। ਰਾਮ ਨੂੰ ਲੈ ਲਈਏ, ਵਕਤ ਦੇ ਅਵਤਾਰੀ ਪੁਰਸ਼ ਨੇ, ਹਿਰਦਾ ਸੰਤ ਵਰਗਾ ਹੈ ਪਰ ਰਾਜੇ ਨੇ, ਹਕੂਮਤ ਹੈ। ਕ੍ਰਿਸ਼ਨ ਅਵਤਾਰ ਹੈ, ਸੰਤ ਹੈ ਪਰ ਰਾਜਾ ਹੈ ਦੁਆਰਕਾ ਦਾ। ਗੁਜਰਾਤ ਵਿੱਚ ਇੱਕ ਛੋਟਾ ਜਿਹਾ ਇਲਾਕਾ ਦੁਆਰਕਾ, ਇਹ ਦੁਆਰਕਾ ਦੇ ਰਾਜਾ ਸਨ, ਨਾਲ ਛੋਟੇ ਜਿਹਾ ਕੁ 4-5 ਜਾਂ 10-20 ਪਿੰਡ ਆਉਣੇ ਨੇ ਦੁਆਰਕਾ। ਇਹ ਉੱਥੋਂ ਦੇ ਮਹਾਰਾਜਾ ਸਨ, ਰਾਜਨੀਤੀ ਚਲਾਉਂਦੇ ਸਨ। ਬਾਹਰ ਦੀ ਸਤਾ ਵੀ ਕੋਲ ਸੀ, ਅੰਦਰ ਦਾ ਸੱਤ ਵੀ ਕੋਲ ਸੀ। ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨਾਰਾ ਲਾਇਆ, ਅਗਰ ਸਤਾ ਸਤਵਾਦੀ ਦੇ ਹੱਥ ਚ ਨਹੀਂ ਹੋਵੇਗੀ ਤਾਂ ਸਤਾ ਜ਼ੁਲਮ ਕਰੇਗੀ। ਸਤਾਧਾਰੀ ਆਪਣੇ ਪੈਰਾਂ ਥੱਲੇ ਮਜ਼ਲੂਮਾਂ ਨੂੰ ਰੋਂਦੇਗਾ, ਲਿਤਾੜੇਗਾ। ਸਤਾ ਸਤਵਾਦੀ ਦੇ ਹੱਥ ਚ ਹੋਵੇ, ਸੰਤ ਹੀ ਸਿਪਾਹੀ ਹੋਵੇ, ਸਿਪਾਹੀ ਸੰਤ ਹੋਵੇ, ਉਹ ਅੰਦਰੋਂ ਅਤਿਅੰਤ ਕੋਮਲ ਹੋਵੇ ਤਾਂ ਕਿ ਇਨਸਾਫ ਕਰ ਸਕੇ, ਉਹ ਅੰਦਰੋਂ ਅਤਿਅੰਤ ਮਿਠਾਸ ਨਾਲ ਭਰਿਆ ਹੋਵੇ ਤਾਂ ਕਿ ਉਹਦੇ ਅੰਦਰ ਵਿਤਕਰੇ ਨਾ ਹੋਣ। ਸਤਾ ਸੱਤ ਨਾਲ ਟਕਰਾ ਗਈ ਔਰ ਆਦ ਕਾਲ ਤੋਂ ਟਕਰਾਉਂਦੀ ਰਹੀ। ਮਿਸਰ ਦੀ ਸਤਾ ਮਨਸੂਰ ਨਾਲ ਟਕਰਾ ਗਈ ਸੀ। ਇਤਨਾ ਵੱਡਾ ਫਕੀਰ ਵਿਚਾਰਾ ਸੋਲੀ ਤੇ ਚੜੇ। ਸਰਮਦ ਸੂਫੀ ਸੰਤ ਹੈ, ਦਿੱਲੀ ਦੀਆਂ ਗਲੀਆਂ ਵਿੱਚ ਨਗਨ ਘੁੰਮਦਾ ਸੀ। ਇਹਨੂੰ ਪਕੜ ਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ, ਨੰਗਾ ਕਿਉਂ ਘੁੰਮਦਾ ਹੈ? ਭਾਵੇਂ ਉਸਨੇ ਸਿੱਧਾ ਹੀ ਕਹਿ ਦਿੱਤਾ ਸੀ ਔਰੰਗਜ਼ੇਬ ਨੂੰ, ਤੂੰ ਦੱਸ ਮੈਂ ਕਿਹੜੀ ਚੀਜ਼ ਨੂੰ ਢੱਕਾਂ, ਤੈਨੂੰ ਮੇਰੇ ਵਿੱਚ ਕ੍ਰੋਧ ਦਿਖਾਈ ਦਿੰਦਾ, ਲੋਭ ਦਿਖਾਈ ਦਿੰਦਾ, ਵਾਸ਼ਨਾ ਦਿਖਾਈ ਦਿੰਦੀ ਹੈ, ਦੁਸ਼ਮਣੀ ਦਿਖਾਈ ਦਿੰਦੀ ਹੈ, ਔਗੁਣਾਂ ਨੂੰ ਢੱਕਣਾ ਪੈਂਦਾ, ਗੁਣਾਂ ਨੂੰ ਢੱਕਣ ਦੀ ਲੋੜ ਨਹੀਂ, ਗੰਦਗੀ ਨੂੰ ਢੱਕਣਾ ਪੈਂਦਾ, ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ। ਔਰ ਬੜੀ ਕਰਾਰੀ ਚੋਟ ਕੀਤੀ, ਤੂੰ ਕੱਪੜਿਆਂ ਦੇ ਚ ਵੀ ਨੰਗਾ ਹੈ, ਮੈਂ ਨੰਗਾ ਵੀ ਢੱਕਿਆ ਹੋਇਆ। ਭਾਵੇਂ ਤੂੰ ਬੜੇ ਕੀਮਤੀ ਕੱਪੜੇ ਪਾਏ ਨੇ ਪਰ ਭਰਾਵਾਂ ਦਾ ਕਤਲ ਤੇ ਉਹਨਾਂ ਦਾ ਖੂਨ ਤੇਰੇ ਕੱਪੜਿਆਂ ਚ ਵੀ ਬਾਹਰ ਆ ਰਿਹਾ। ਤੂੰ ਪਿਓ ਨੂੰ ਜਿਹੜਾ ਤੜਪਾ ਤੜਪਾ ਕੇ ਮਾਰਿਆ ਹੈ, ਇਹ ਜ਼ੁਲਮ ਤੇਰੇ ਕੱਪੜਿਆਂ ਤੋਂ ਵੀ ਬਾਹਰ ਆ ਰਿਹਾ ਹੈ। ਇਨਸਾਫ, ਦਇਆ, ਪ੍ਰੇਮ ਮੇਰੀ ਨਗਨਤਾ ਤੋਂ ਵੀ ਪ੍ਰਗਟ ਹੋ ਰਿਹਾ ਹੈ। ਮੈਂ ਨੰਗਾ ਵੀ ਢੱਕਿਆ ਹੋਇਆ, ਤੂੰ ਢੱਕਿਆ ਹੋਇਆ ਵੀ ਨੰਗਾ ਹੈ। ਪੇਸ਼ਾਨ ਦੇ ਲਿਬਾਸ ਹਰ ਕਿਰਾਂ ਐਬੇ ਦੀਦ, ਬੇਅਬਾਂ ਰਾਹ ਲਿਬਾਸ ਉਰਿਆਨੀ ਦਾਦ। ਦੋ ਨੁਕਤੇ ਤੁਹਾਡੇ ਸਾਹਮਣੇ ਰੱਖਾਂ। ਇਹ ਰਹਿੰਦਾ ਸੀ ਜਿੱਥੇ ਅੱਜ ਕੱਲ੍ਹ ਦਿੱਲੀ ਦੇ ਗੁਰਦੁਆਰਾ ਮਜਨੋ ਢਿੱਲਾ ਹੈ। ਇਸ ਟਿੱਲੇ ਦੇ ਕੋਲ ਇਹਦੀ ਨਿੱਕੀ ਜਿਹੀ ਚੁੱਗੀ ਸੀ ਤੇ ਚਾਰੋਂ ਪਾਸੇ ਇਸਨੇ ਵਾੜ ਲਾਈ ਹੋਈ ਸੀ, ਉਹਦੇ ਚ ਰਹਿੰਦਾ ਸੀ। ਸ਼ਿਕਾਰ ਖੇਡ ਕੇ ਇੱਕ ਦਿਨ ਔਰੰਗਜ਼ੇਬ ਵਾਪਸ ਆ ਰਿਹਾ ਤੇ ਝੁੱਗੀ ਦੇ ਚੋਂ ਆਵਾਜ਼ ਆ ਰਹੀ ਸੀ, ਅੱਲਾਹੋ ਅੱਲਾਹੋ ਅੱਲਾਹੋ। ਹੈਰਾਨ ਹੋਇਆ, ਆਵਾਜ਼ ਦੇ ਖਿੱਚ ਬਦਲੀ ਸੀ। ਦਿਲ ਦੀ ਗਹਿਰਾਈ ਚੋਂ ਅਗਰ ਵਾਹਿਗੁਰੂ ਸ਼ਬਦ ਨਿਕਲੇ ਉਹਦੇ ਚ ਕੁਝ ਕਸ਼ਿਸ਼ ਹੋਵੇਗੀ। ਐਵੇਂ ਜ਼ਬਾਨ ਕਹਿ ਰਹੀ ਹੈ ਉਹ ਠੀਕ ਹੈ, ਕੰਨਾਂ ਤੱਕ ਜਾਏਗਾ, ਗਹਿਰਾ ਨਹੀਂ ਉਤਰੇਗਾ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੱਕ ਲੈ ਜਾਣਾ ਹੈ, ਉਹਨੂੰ ਆਪਣੀਆਂ ਜੜ੍ਹਾਂ ਪਾਤਾਲ ਵਿੱਚ ਲੈ ਜਾਣੀਆਂ ਪੈਣਗੀਆਂ। ਜੋ ਦਰਖਤ ਗਹਿਰਾ ਨਹੀਂ ਜਾ ਸਕਦਾ ਉਹ ਉੱਚਾ ਵੀ ਨਹੀਂ ਉੱਠ ਸਕਦਾ। ਜਿਹੜੀ ਗੱਲ ਗਹਿਰੀ ਨਹੀਂ ਆਉਂਦੀ ਉਹ ਬੁਲੰਦ ਵੀ ਨਹੀਂ ਆਉਂਦੀ, ਉੱਚੀ ਵੀ ਨਹੀਂ ਆਉਂਦੀ। ਬੜੀ ਦਿਲ ਦੀ ਗਹਿਰਾਈਆਂ ਚੋਂ ਅੱਲਾ ਹੋ ਨਿਕਲ ਰਿਹਾ ਸੀ। ਬਾਹਰ ਬੜਿਆਂ ਦੇ ਹਿਰਦਿਆਂ ਨੂੰ ਦੋ ਪੈਂਦੀ ਸੀ। ਔਰੰਗਜ਼ੇਬ ਕਹਿੰਦਾ ਇੱਥੇ ਕੌਣ ਰਹਿੰਦਾ ਹੈ? ਸ਼ਿਕਾਰ ਖੇਡ ਕੇ ਵਾਪਸ ਆ ਰਿਹਾ ਸੀ ਨਾਲ ਅਹਿਲਕਾਰ ਸਿਪਾਹੀ। ਹੱਥ ਜੋੜ ਕੇ ਅਹਿਲਕਾਰ ਨੇ ਕਿਹਾ ਜਹਾਂ ਪਨਾਹ ਇੱਥੇ, ਉਹੀ ਨਗਨ ਫਕੀਰ ਨੰਗਾ ਰਹਿਣ ਵਾਲਾ ਪਾਗਲ ਸਰਮਦ ਉਹ ਹੈ, ਇਰਾਨੀ ਫਕੀਰ, ਇਰਾਨ ਤੋਂ ਆਇਆ ਸੀ। ਘੋੜੇ ਤੋਂ ਉਤਰਿਆ, ਧੋ ਪਈ, ਖਿੱਚ ਪਈ, ਦਿਲ ਦੀ ਗਹਿਰਾਈ ਚੋਂ ਨਿਕਲੇ ਧੁਨ ਤੇ ਮੁਤਾਸਰ ਨਾ ਕਰੇ। ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਦੀ ਹੈ। ਚਾਰੋਂ ਪਾਸੇ ਵਾੜ ਸੀ, ਅਹਿਲਕਾਰਾਂ ਨੇ ਵਾੜ ਨੂੰ ਇੱਕ ਪਾਸੇ ਕੀਤਾ, ਜੈਸੇ ਔਰੰਗਜ਼ੇਬ ਅੰਦਰ ਦਾਖਲ ਹੋਇਆ ਇੱਕ ਕੁੱਤਾ ਸੀ ਬੜਾ ਭਾਰੀ ਤੇ ਖੂਨ ਖਾਰ ਜਿਹਾ, ਟੁੱਟ ਕੇ ਪੈ ਗਿਆ ਔਰੰਗਜ਼ੇਬ, ਲਿਬਾਸ ਫਾੜ ਦਿੱਤਾ। ਅਹਿਲਕਾਰਾਂ ਸਿਪਾਹੀਆਂ ਨੇ ਬਚਾਇਆ। ਕੁੱਤੇ ਦੇ ਭੌਂਕਣ ਦੀ ਆਵਾਜ਼, ਸਿਪਾਹੀਆਂ ਦਾ ਸ਼ੋਰ ਸ਼ਰਾਬਾ, ਅੰਦਰ ਬੈਠਾ ਉਸ ਸਮਾਧੀ ਦੇ ਚ ਮਸਤੀ ਚ, ਉਹਦੀ ਸਮਾਧੀ ਭੰਗ ਹੋਈ, ਉਹਨੇ ਅੱਖਾਂ ਖੋਲੀਆਂ, ਬਾਹਰ ਆਇਆ ਕੀ ਦੇਖਦਾ ਵਕਤ ਦਾ ਹੁਕਮਰਾਨ। ਗਰਜਦੀ ਹੋਈ ਆਵਾਜ਼ ਦੇ ਨਾਲ ਔਰੰਗਜ਼ੇਬ ਨੇ ਆਖਿਆ, ਦਰੇ ਦਰਵੇਸ਼ ਰਾਂ ਦਰਬਾਨਾ ਬਾਇਤ। ਦਰਵੇਸ਼ਾਂ ਦੇ ਬੂਹੇ ਤੇ ਕੁੱਤਾ ਨਹੀਂ ਚਾਹੀਦਾ, ਉਹ ਕਿਉਂ ਪਾਲ ਕੇ ਰੱਖਿਆ? ਤੇਰੇ ਘਰ ਤੇ ਸੁਰਾਈ ਵੀ ਕੋਈ ਨਹੀਂ, ਭਾਂਡਾ ਵੀ ਕੋਈ ਨਹੀਂ, ਕੀ ਕਿਸੇ ਨੇ ਚੋਰ ਨੇ ਚੁਣਾਉਣਾ ਹੈ? ਕੁਛ ਵੀ ਨਹੀਂ। ਤੂੰ ਇਤਨਾ ਖੂਨ ਖਾਰ ਕੁੱਤਾ ਪਾਲ ਕੇ ਰੱਖਿਆ, ਦੇਖ ਮੇਰੇ ਸਾਰੇ ਕੱਪੜੇ ਫਾੜ ਦਿੱਤੇ, ਅਜੇ ਮੇਰਾ ਜਿਸਮ ਬਚ ਗਿਆ। ਦਰੇ ਦਰਵੇਸ਼ ਰਾਂ ਦਰਬਾਨ ਆਵਾਇਦ। ਦਰਵੇਸ਼ਾਂ ਦੇ ਬੂਹੇ ਤੇ ਕੁੱਤਾ ਨਹੀਂ ਚਾਹੀਦਾ। ਉਹ ਫਕੀਰ ਬੜਾ ਬੇਪਰਵਾਸੀ ਬੋਲ ਪਿਆ, ਬਬਾਇਦ ਤਾਂ ਸਗੇ ਦੁਨੀਆਂ ਨਾ ਆਇਦ। ਦਰਵੇਸ਼ਾਂ ਦੇ ਬੂਹੇ ਤੇ ਵੀ ਕੁੱਤਾ ਚਾਹੀਦਾ ਤਾਂ ਕਿ ਤੇਰੇ ਵਰਗੇ ਦੁਨੀਆਦਾਰ ਕੁੱਤੇ ਨਾ ਆਵਣ। ਮੈਂ ਇਸ ਵਾਸਤੇ ਪਾਲ ਕੇ ਰੱਖੇ। ਹੁਕਮ ਕੀਤਾ, ਸਵੇਰੇ ਸੂਰਜ ਨਿਕਲਣ ਤੋਂ ਪਹਿਲੇ ਇਸ ਨੂੰ ਕਤਲ ਕਰ ਦਿਓ। ਇਹਦੀ ਕਬਰ ਜਾਮਾ ਮਸਜਿਦ ਦੇ ਕੋਲ ਬਣੀ ਹੋਈ, ਹੁਣ ਰੋਜ਼ ਲੋਕੀ ਚਾਦਰਾਂ ਚੜਾਉਂਦੇ ਨੇ, ਫੁੱਲ ਚੜਾਉਂਦੇ ਨੇ, ਉਦੋਂ ਤੇ ਕਤਲ ਕਰ ਦਿੱਤਾ। ਮੌਲਾਨਾ ਅਬਦੁਲ ਕਲਾਮ ਆਜ਼ਾਦ, ਜੋ ਭਾਰਤ ਦਾ ਪਹਿਲਾ ਵਿਦਿਆ ਮੰਤਰੀ ਬਣਿਆ, ਆਪਾਂ ਨੂੰ ਪਤਾ ਹੋਵੇਗਾ 1947 ਵਿੱਚ ਐਜੂਕੇਸ਼ਨਲ ਮਿਨਿਸਟਰ ਇਸ ਨੂੰ ਬਣਾਇਆ ਗਿਆ ਸੀ, ਮੌਲਾਨਾ ਅਬਦੁਲ ਕਲਾਮ ਆਜ਼ਾਦ। ਇਹਨੇ ਇੱਕ ਕਿਤਾਬ ਲਿਖੀ ਹੈ ਬੜੀ ਸੋਹਣੀ, ਹਿੰਦ ਕੇ ਉਲਮਾ ਵਾ ਉਕਰਾਮ, ਹਿੰਦੁਸਤਾਨ ਦੇ ਜਿਹੜੇ ਬੜੇ ਬੜੇ ਸੰਤ ਸਾਧੂ ਹੋਏ ਨੇ ਉਹਨਾਂ ਦੇ ਉੱਤੇ ਲਿਖੀ, ਹਿੰਦ ਕੇ ਉਲਮਾ ਵਾ ਅਕਰਾਮ। ਉਹਦੇ ਚ ਸਰਮਦ ਬਾਰੇ ਦੋ ਪੰਕਤੀਆਂ ਮੈਂ ਪੜ੍ਹ ਕੇ ਬੜਾ ਹੈਰਾਨ ਹੋਇਆ। ਉਹ ਕਹਿੰਦਾ, ਐ ਔਰੰਗਜ਼ੇਬ, ਹੋ ਸਕਦਾ ਹੈ ਖੁਦਾਵੰਦ ਤਾਲਾ ਆਪਕੇ ਤਮਾਮ ਗੁਨਾਹ ਮਾਫ ਕਰ ਦੇ, ਪਰ ਸਰਮਦ ਜੈਸੇ ਸੂਫੀ ਫਕੀਰ ਕਾ ਕਤਲ ਨਾਕਾਬਲੇ ਮਾਫ ਹੈ। ਮੌਲਾਨਾ ਅਬਦੁਲ ਕਲਾਮ ਆਜ਼ਾਦ, ਇਹ ਉਹਦੀ ਲੇਖਣੀ ਹੈ। ਹੋ ਸਕਦਾ ਹੈ ਖੁਦਾਵੰਦ ਤਾਲਾ ਆਪਕੇ ਤਮਾਮ ਗੁਨਾਹ ਮਾਫ ਕਰ ਦੇ, ਪਰ ਸਰਮਦ ਜੈਸੇ ਸੂਫੀ ਫਕੀਰ ਕਾ ਕਤਲ ਨਾਕਾਬਲੇ ਮਾਫ ਹੈ। ਮੁਸਲਮਾਨ ਸੀ ਇਹ ਸਰਮਦ, ਨਮਾਜ਼ ਪੜ੍ਹਦਾ ਸੀ, ਅੱਲਾਹੋ ਜਪਦਾ ਸੀ, ਕੁਰਾਨ ਦੀਆਂ ਆਇਤਾਂ ਵਜਦ ਵਿੱਚ ਪੜ੍ਹਦਾ ਸੀ, ਕੱਪੜੇ ਨਹੀਂ ਪਹਿਨਦਾ ਸੀ, ਔਰ ਬੇਪਰਵਾਹ ਸੀ। ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੋ ਪਾਕ ਸਵਾਮੀ, ਫਕੀਰ ਦਾ ਸੁਭਾਅ ਹੀ ਆਉਂਦਾ ਬੇਪਰਵਾਹ। ਜੋ ਬੇਪਰਵਾਹ ਨਹੀਂ ਮੁਥਾਜ ਹੈ, ਮੁਥਾਜ ਮਨੁੱਖ ਸੰਤ ਨਹੀਂ ਆਉਂਦਾ, ਬੇਪਰਵਾਹ ਆਉਂਦਾ। ਇਹ ਬੇਪਰਵਾਹੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਦਾ ਵਾਇਸ ਬਣੀ। ਆਪ ਦੇ ਹੁਕਮ ਸਾਦਰ ਕੀਤਾ ਗਿਆ ਬਈ 2.5 ਲੱਖ ਸੋਨੇ ਦੀਆਂ ਮੋਹਰਾਂ ਜੁਰਮਾਨੇ ਵਜੋਂ ਦਿਓ। ਅੱਲਾਹ ਦੇ ਸੰਬੰਧ ਜਿਤਨੇ ਬੋਲ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਕੱਢੋ। ਔਰ ਇਸ ਤੋਂ ਇਲਾਵਾ ਕੁਛ ਮੁਸਲਿਮ ਫਕੀਰ ਭਟਕ ਕੇ ਤੁਹਾਡੇ ਕੋਲ ਆਉਂਦੇ ਨੇ, ਮਨਾਈ ਕਰੋ। ਸਾਈ ਮੀਆਂ ਮੀਰ ਜੈਸੇ ਕਵੀ, ਜਮਾਲ ਹੁਸੈਨ ਜੈਸੇ, ਲੰਬੀ ਚੌੜੀ ਲਿਸਟ ਹੈ। ਸਤਿਗੁਰ ਖਾਮੋਸ਼ ਰਹਿ, ਕਹਿਣ ਲੱਗੇ ਇੱਕ ਵੀ ਇਹ ਬੋਲ ਮੰਨਣ ਵਾਲਾ ਨਹੀਂ ਹੈ। ਸਾਡੇ ਕੋਲ ਸੋਨਾ ਬਥੇਰਾ ਹੈ, ਪਰ ਧਰਮ ਮੰਦਰਾਂ ਦੀ ਤਾਨੀਰ ਵਾਸਤੇ, ਗਰੀਬਾਂ ਦੀ ਉਸਾਰੀ ਵਾਸਤੇ, ਧਰਮ ਪ੍ਰਚਾਰ ਵਾਸਤੇ ਤੇਰੇ ਖਜ਼ਾਨਾ ਭਰਨ ਵਾਸਤੇ ਨੇ ਸਿੱਧ। ਇਹ ਬੇਪਰਵਾਹੀ ਸ਼ਹਾਦਤ ਦਾ ਕਾਰਨ ਬਣੇ। ਸ਼ਹਾਦਤ ਤੁਹਾਡਾ ਅਰਬੀ ਦਾ ਲਫ਼ਜ਼ ਹੈ, ਸੱਚ ਦੀ ਗਵਾਹੀ ਦੇਣੀ, ਸ਼ਹਾਦਤ ਗਵਾਹੀ। ਸੱਚ ਦੇ ਪੱਖ ਚ ਕੋਈ ਖੜਾ ਹੋਵੇ ਤੇ ਮਸਲਾ ਜਾਣਦਾ ਹੋਵੇ। ਦਾਨੀ ਤੇ ਬਹੁਤ ਨੇ, ਕੋਈ ਧਨ ਦਾ ਦਾਨ ਕਰ ਲਏਗਾ, ਕੋਈ ਅੰਨ ਦਾ ਦਾਨ ਕਰ ਲਏਗਾ, ਕੋਈ ਕੱਪੜੇ ਦਾਨ ਦੇ ਦੇਵੇਗਾ, ਕੋਈ ਜ਼ਮੀਨ ਹੋ ਜਾਇਦਾਦ ਸੱਚ ਦੀ ਖਾਤਰ, ਗੁਰੂ ਦੀ ਖਾਤਰ। ਪਰ ਕੋਈ ਆਪਣੀ ਜਾਨ ਕੁਰਬਾਨ ਕਰੇ ਸੱਚ ਦੀ ਖਾਤਰ, ਸੱਚ ਦੇ ਪੱਖ ਚ ਖੜਾ ਹੋ ਜਾਏ। ਇਸ ਵਾਸਤੇ ਰੂਹੇ ਜ਼ਮੀਨ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਮਹਾਨ ਸ਼ਹਾਦਤ ਹੈ। ਸੱਚ ਦੇ ਪੱਖ ਦੇ ਚ ਖੜੇ ਹੋ ਗਏ ਨਾ, ਜਾਨ ਵੀ ਜਾਂਦੀ ਹੈ ਤੇ ਜਾਵੇ, ਅਸੀਂ ਜਾਨ ਨਿਸ਼ਾਵਰ ਕਰਦੇ ਹਾਂ। ਇਸ ਵਾਸਤੇ ਭਾਰਤ ਦੇ ਸਿੱਖ ਜਗਤ ਸ਼ਹੀਦਾਂ ਦਾ ਸਰਤਾਜ ਕਹਿੰਦੀ ਹੈ। ਇਹ ਸ਼ਹੀਦਾਂ ਦੇ ਸਰਤਾਜ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਆਪ ਕਹਿੰਦੇ ਨੇ, ਮੈਂ ਸਾਰਿਆਂ ਨੂੰ ਮਿੱਤਰ ਬਣਾ ਲਿਆ, ਕੋਈ ਮੈਨੂੰ ਦੁਸ਼ਮਣ ਸਮਝਦਾ ਤੇ ਸਮਝੇ, ਸਭ ਮੇਰੇ ਮਿੱਤਰ ਨੇ। ਸਾਰਾ ਜਹਾਨ ਮੇਰਾ ਆਪਣਾ, ਸਭ ਕੋ ਅਮੀਤ ਹਮ ਆਪਣ ਕੀਨਾ, ਹਮ ਸਭ ਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤੋ ਮੇਲ ਕੀਓ ਮੇਰੇ ਰਾਜਨ। ਜਿੱਥੇ ਹਰਿਮੰਦਰ ਸਾਹਿਬ ਦੀ ਆਪਨੇ ਤਾਮੀਰ ਕਰਾਈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵੀ ਉਹਨਾਂ ਨੇ ਕੀਤੀ। ਔਰ ਇਸ ਤੋਂ ਇਲਾਵਾ ਜਿਹੜਾ ਮਹਾਨ ਕੰਮ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ, ਜਗ੍ਹਾ ਜਗ੍ਹਾ ਧਰਮਸ਼ਾਲੇ ਬਣਾਉਣੇ, ਕਥਾ ਕੀਰਤਨ ਦੇ ਪ੍ਰਵਾਹ ਚਲਾਉਣੇ। ਭਾਈ ਗੁਰਦਾਸ ਨੂੰ ਤਦੇ ਕਹਿਣਾ ਪਿਆ, ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਸੋਆ। ਹਰ ਘਰ ਗੁਰਦੁਆਰਾ ਬਣੇ, ਅਸੀਂ ਤੇ ਪਿੱਟ ਉੱਠਦੇ ਹਾਂ, ਕਿਤੇ ਦੋ ਗੁਰਦੁਆਰੇ ਤਿੰਨ ਗੁਰਦੁਆਰੇ ਵੀ ਬਣ ਜਾਂਦੇ, ਦਿਲ ਤੰਗ ਹੋ ਜਾਂਦਾ, ਟਕਰਾਓ ਲੜੋ ਝਗੜੋ, ਬੰਦੇ ਤੇ ਬੰਦੇ ਨਾਲ ਝਗੜਦੇ ਨੇ, ਗੁਰਦੁਆਰੇ ਵੀ ਗੁਰਦੁਆਰੇ ਨਾਲ ਝਗੜਦੇ ਨੇ। ਘਰ ਘਰ ਅੰਦਰ ਧਰਮਸ਼ਾਲ, ਹਰ ਘਰ ਗੁਰਦੁਆਰਾ ਹੋਵੇ, ਹਰ ਘਰ ਧਰਮਸ਼ਾਲ ਹੋਵੇ, ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਸੋਆ। ਇਤਨੀ ਮੈਂ ਅਰਜ਼ ਕਰਦੇ ਹਾਂ, ਤੰਗ ਦਿਲ ਮਨੁੱਖ ਮਨੁੱਖ ਤੇ ਕੀ, ਉਹ ਕੁਛ ਵੀ ਨਹੀਂ ਹੈ, ਉਹਨੂੰ ਸਿੱਖ ਕਹਿਣਾ ਤੇ ਬਣਦਾ ਹੀ ਨਹੀਂ। ਤੰਗ ਦਿਲ ਮਨੁੱਖ ਸਿੱਖ ਨਹੀਂ ਹੋ ਸਕਦਾ, ਸਿੱਖ ਤੇ ਇਤਨਾ ਵਿਸ਼ਾਲ ਹੋਵੇ, ਮੁਰਲੀ ਦੀ ਤਾਨ ਵੀ ਗੂੰਜੇ, ਮਸਜਿਦ ਦੀ ਅਜ਼ਾਨ ਵੀ ਗੂੰਜੇ, ਪਰ ਸਿੱਖ ਇਤਨਾ ਤੰਗ ਦਿਲ ਹੋਵੇ ਇਹ ਬਾਣੀ ਵੀ ਨਾ ਬਰਦਾਸ਼ਤ ਕਰ ਸਕੇ, ਇੰਨੀ ਤੰਗ ਦਿਲੀ ਆ ਜਾਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹਿਰਦੇ ਨੂੰ ਵੇਖਣਾ ਪਏਗਾ, ਇਤਨਾ ਵਿਸ਼ਾਲ ਜਿਗਰਾ, ਮਹਾਨ ਮੰਦਰ ਬਣਾਉਣਾ, ਨਹੀਂ ਇੱਕ ਮੁਸਲਮਾਨ ਰੱਖੇ, ਪੱਥਰ ਮੁਸਲਮਾਨ ਰੱਖੇ, ਮੀਆਂ ਮੀਰ ਨੇ ਪੱਥਰ ਰੱਖੇ, ਇਹ ਨਹੀਂ ਸੋਚਿਆ ਸਿੱਖ ਰੱਖੇ। ਜਿਹੜਾ ਵਾਕਈ ਸਿੱਖ ਧਰਮ ਨੂੰ ਮੰਨਦਾ, ਪੂਰਨ ਤੌਰ ਤੇ ਮੰਨਦਾ, ਤੇ ਜਿਸਦਾ ਨਾਮ ਵੀ ਉਸ ਢੰਗ ਦਾ ਹੋਵੇ, ਉਹ ਪੱਥਰ ਰੱਖੇ, ਨਹੀਂ ਮੀਆਂ ਮੀਰ ਉਸ ਤੋਂ ਨਹੀਂ ਪੱਥਰ ਰਖਵਾਇਆ। ਦਰਬਾਰ ਸਾਹਿਬ ਦਾਸ ਕੋਈ ਗਾਲਬਨ 20-25 ਦਿਨ ਹਰ ਸਾਲ ਕਥਾ ਕਰਦਾ ਹੈ, ਗੁਰੂ ਰਾਮਦਾਸ ਜੀ ਮਹਾਰਾਜ ਦੇ ਗੁਰਪੁਰਬ ਤੋਂ ਲੈ ਕੇ ਦੀਵਾਲੀ ਤੱਕ 40-42 ਸਾਲ ਵਿੱਚ ਮੇਰਾ ਕਦੀ ਨਾਗਾ ਨਹੀਂ ਪਿਆ, ਮੈਂ ਹਰ ਸਾਲ ਉੱਥੇ ਹੀ ਹੁੰਦਾ। ਸਾਈਂ ਮੀਆਂ ਮੀਰ ਦੀ ਅੰਸ਼ ਚੋਂ 4-5 ਮੁਸਲਮਾਨ ਕਸ਼ਮੀਰ ਤੋਂ ਆਉਂਦੇ ਨੇ, ਹਰ ਸਾਲ ਮਿਲਦੇ ਨੇ, ਮੈਨੂੰ ਮਿਲਦੇ ਨੇ, ਔਰ ਆ ਕੇ ਕਹਿੰਦੇ ਮਸਕੀਨ ਜੀ ਸਾਨੂੰ ਮਾਣ ਹੈ, ਅਸੀਂ ਉਸ ਮੰਦਰ ਦੇ ਪੁਜਾਰੀਆਂ ਤੇ ਮੱਥਾ ਟੇਕਣ ਵਾਸਤੇ ਆਇਆ ਜਿਸ ਦੀ ਬੁਨਿਆਦ ਸਾਡੇ ਬਜ਼ੁਰਗਾਂ ਨੇ ਰੱਖੀ ਸੀ, ਸਾਈਂ ਮੀਆਂ ਮੀਰ ਨੇ ਰੱਖੀ ਸੀ। ਮਾਣ ਕਰਦੇ ਨੇ, ਉਹ ਮਾਣ ਕਰਦੇ ਨੇ, ਹੈ ਨਾ ਮੁਸਲਮਾਨ, ਦਾੜੀਆਂ ਰੱਖੀਆਂ ਹੋਈਆਂ, ਨਮਾਜ਼ ਪੜ੍ਹਦੇ ਨੇ। ਔਰ ਗੁਰੂ ਰਾਮਦਾਸ ਜੀ ਮਹਾਰਾਜ ਦੇ ਪੁਰਬ ਦੇ ਦਿਨਾਂ ਚ ਆਉਂਦੇ ਨੇ, ਉਹਨਾਂ ਦਿਨਾਂ ਚ ਆਉਂਦੇ ਨੇ, ਅਕਤੂਬਰ ਦੇ ਮਹੀਨੇ ਚ ਉਹ ਵੀ ਆਉਂਦੇ ਨੇ, ਮੱਥਾ ਟੇਕਦੇ ਨੇ। ਤੋ ਰੂਹੇ ਜ਼ਮੀਨ ਤੇ ਸਾਂਝੀ ਵਾਲਤਾ ਦਾ ਇਸ ਤਰ੍ਹਾਂ ਦਾ ਕੇਂਦਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਣਾਇਆ। ਆਪ ਦੀ ਇਤਿਹਾਸ ਤੋਂ ਤੇ ਆਪ ਦੇ ਬੋਲਾਂ ਤੋਂ ਸਿੱਖਿਆ ਕੀ ਮਿਲਦੀ ਹੈ? ਉਹ ਮਹਾਨ ਹੈ ਮਨੁੱਖ ਜੋ ਸੱਚ ਦੀ ਖਾਤਰ ਕੁਰਬਾਨੀ ਦੇਵੇ। ਉਸਦਾ ਧਨ ਮਹਾਨ ਹੈ ਜੋ ਸੱਚ ਵਾਸਤੇ ਧਨ ਖਰਚ ਕਰੇ, ਅੰਨ ਖਰਚ ਕਰਦਾ ਹੈ। ਲੇਕਿਨ ਉਹ ਸਭ ਤੋਂ ਸਿਰਮੌਰ ਹੈ जो सच की खातर अपनी जान कुर्बान करता है, जान निछावर करता है। तुसी शहादत दिहाड़ा मना रहे हो, कुछ ना कुछ सच दे मारक ते कुर्बान करना ही पैंदा, कुर्बान किते बिना कुछ प्राप्त भी नहीं होंदा। और हकीकत है वक्ती तौर ते झूठ दी जित आउंदी है, सच दी नहीं आउंदी। दो शब्द बर्दाश्त कर लेना, वक्ती तौर ते जित आउंदी है, वक्ती तौर ते झूठी कह कही जित गई। 14 साल दा राम नू बनवास, सिंघासन राज तिलक मेरे बच्चे नू भरत नू, जित ते हो गई वक्ती तौर ते, 14 साल लई जाना पिया। वक्ती तौर ते कंस दी जित है, उन्हें देवकी ते बासदेव नू जेल दे छपाया है। 6 बच्चे देवकी दे मार दिते ने उसने, 7वें कृष्ण दा जन्म होया है। राज घराने दा ए बच्चा, फिर गुजर इसनू पाल देने, जसोदा पाल दिए ग्वालन सी, नंद बाबा पाल दे ग्वाला सी। मां बाप ते देवकी ते बासदेव ने, पर नकली मां बाप कोल पलदा पिया। राज घराने दा ए बच्चा वड्डा होके गवां चारदा, वक्ती तौर ते झूठ दी जित आउंदी। वक्ती तौर ते जे देखिए सिंघासन ते बैठा है सूबा सरहंद, दीवारां दे चिणे जा रहे मासूम लाडले, वक्ती तौर ते झूठ दी जित आउंदी है। ये भी मैरज करते हैं, सिंघासन ते बैठा है वक्त दा शहनशाह, पर दिल्ली दे चांदनी चौंक दे कतल हो रहा है कोई फकीर, किसी दा शेष धड़ तो अलग किया जा रहा है। वक्ती तौर ते जित झूठ दी आउंदी है, सच सोली ते टंगे होया ईसा, झूठ सिंघासन ते बैठा है प्रमाण पिया करदा है। वक्ती तौर ते झूठ दी जित आउंदी है, पर धन गुरु अर्जन देव जी महाराज कहिंदे ने कूड़ ने खुट्टे नानका ओड़क सच रही। अज सारे जहान विच धन गुरु अर्जन देव जी महाराज की जय जयकार है, पर झूठ दी मजार ते तो कोई दीवा जलाने वाला भी नहीं। साहिब रहमत करन, पुरब मनांदे होया सच दे धारनी बनिए, और महान संदेश गुरु अर्जन देव जी का पराई तात हिरदे च नहीं रखने, दूसरे का बुरा भी नहीं मंगना। फिर गुरु अर्जन देव जी का संदेश जिहड़े विचार मनुख नूं मनुख तो दूर करदे ने, वो विचार मनुख नूं परमात्मा तो भी दूर कर देणगे। जो मनुख मनुखां दे नेड़े नहीं होना चाहुंदा, वो मनुख परमात्मा दे नेड़े हो ही नहीं सकेगा। गुरु अर्जन देव जी महाराज का यह महान संदेश तुच्छ बुद्धि अनुसार समय की गति नूं मुख रखदे होया थोड़े सामने रखे, साहिबां दे मूल सिद्धांतिक नुक्ते साडे हिरदे विच वसन ते पुरब मनाया होया सफल होवे पुल चुक दी शमा। ਇੱਥੇ ਹੀ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: You're listening to KRPI 1550 Radio, Ferndale, Washington.
2: ਤੋ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਨਵੰਬਰ 1780 ਵਿੱਚ ਹੋਇਆ ਮਿਲਦਾ ਹੈ, ਗੁਜਰਾਂ ਵਾਲਾ, ਅੱਜ ਕੱਲ੍ਹ ਪਾਕਿਸਤਾਨ ਦਾ ਇਲਾਕਾ ਹੈ। ਸਰਦਾਰ ਮਹਾਂ ਸਿੰਘ ਪਿਤਾ ਨੇ ਸ਼ੁਕਰਾ ਚੱਕੀਆ ਮਿਸਲ ਦੇ ਆਗੂ ਅਤੇ ਬੀਬੀ ਰਾਜ ਕੌਰ ਦੀ ਕੁੱਖ 'ਚੋਂ ਇਸ ਗਾਂਡੀਵ ਸੂਰੇ ਦਾ ਆਗਾਜ਼ ਹੋਇਆ। ਜੋ ਜੀਂਦ ਪਤ ਰਾਜਾ ਗਜਪਤ ਸਿੰਘ ਦੀ ਸਪੁੱਤਰੀ ਹੈ। ਇਹ ਮਹਾਰਾਜਾ ਰਣਜੀਤ ਸਿੰਘ ਦੀ ਵਡਿਆਈ ਬੜੀ ਪ੍ਰਫੁੱਲਤ ਹੋਈ, ਬੜੇ ਲਕਬ ਅਸੀਂ ਉਹਦੇ ਲਈ ਚੁਣੇ ਹੋਏ ਨੇ। ਕੋਈ ਸ਼ੇਰੇ ਪੰਜਾਬ ਕਹਿੰਦਾ ਹੈ, ਕੋਈ ਸਰਕਾਰੇ ਖਾਲਸਾ ਕਹਿੰਦਾ ਹੈ, ਕੋਈ ਲਾਹੌਰ ਦਾ ਬਾਦਸ਼ਾਹ ਕਹਿੰਦਾ ਹੈ, ਕੋਈ ਪੂਰਬ ਦਾ ਨੈਪੋਲੀਅਨ ਕਹਿੰਦਾ ਹੈ, ਕੋਈ 5 ਦਰਿਆਵਾਂ ਦਾ ਰਾਖਾ ਕਹਿੰਦਾ ਹੈ। ਇਹ ਸਾਰੇ ਲਕਬ ਗੁਰੂ ਦੀ ਸੇਵਾ ਵਿੱਚ ਪ੍ਰਫੁੱਲਤ ਹੋਏ ਨੇ। ਸਤਿਗੁਰ ਸੇਵਿਆ ਵੱਡੀ ਵਡਿਆਈ, ਬਾਈ ਸਰਵਿੰਗ ਦਾ ਟਰੂ ਗੁਰੂ। ਪੂਰੇ ਗੁਰੂ ਦੀ ਸੇਵਾ ਕਰਨ ਵਾਲਾ ਜਿਹੜਾ ਹੈ ਉਹ ਬੜੀਆਂ ਬੁਲੰਦੀਆਂ ਨੂੰ ਹਾਸਲ ਕਰਦਾ ਹੈ। ਖੈਰ ਬਚਪਨ ਦਾ ਸਮਾਂ ਹੈ, ਕੋਈ ਦੇਵ ਨੇ ਤੈਸੀ ਹੋਈ ਛੋਟੀ ਉਮਰੇ ਚੇਚਕ ਦੀ ਬਿਮਾਰੀ ਲੱਗੀ। ਖੱਬੀ ਅੱਖ ਦੀ ਜੋਤ ਜਾਂਦੀ ਰਹੀ, ਚਿਹਰੇ 'ਤੇ ਦਾਗ ਪੈ ਗਏ। ਤੁਹਾਨੂੰ ਪਤਾ ਹੈ ਰੋਗ ਇੱਦਾਂ ਦਾ, ਚਿਕਨ ਪੌਕਸ ਵਗੈਰਾ। ਦੁੱਖ ਸੁੱਖ ਪ੍ਰਾਲਬਧ ਅਨੁਸਾਰ ਮਿਲਦੇ ਨੇ। ਅੱਜ ਜਿਹੜਾ ਬੀਜਿਆ ਹੈ ਇਹਦਾ ਫਲ ਕੱਲ੍ਹ ਨੂੰ ਉੱਗਣਾ ਹੈ, ਚੰਗਾ ਜਾਂ ਮਾੜਾ ਜੋ ਵੀ ਬੀਜੋਗੇ। ਤੋ ਇਹ ਨਾ ਸਮਝਿਓ ਵੀ ਬੀਜਿਆ ਉੱਗਦਾ ਨਹੀਂ ਹੁੰਦਾ, ਸਮਾਂ ਲੱਗਦਾ ਹੈ। ਸੁੱਖ ਦੁੱਖ ਪੁਰਬ ਜਨਮ ਕੇ ਕੀਏ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹ ਪਿੱਛੇ ਜਿਹੜਾ ਬੀਜ ਬੀਜਿਆ ਹੈ ਉਹਦੇ ਅਨੁਸਾਰ ਹੀ ਫਲ ਪ੍ਰਾਪਤ ਕਰ ਰਹੇ ਹਾਂ, ਚਾਹੇ ਸੁੱਖ ਹੈ ਚਾਹੇ ਦੁੱਖ ਹੈ। ਸੋ ਜਾਣਾ ਹੈ ਜਿਨ ਦਾਤੇ ਦੀਏ। ਹੁਣ ਉਹ ਕਿਉਂ ਸਮਾਂ ਲਾਉਂਦਾ ਹੈ ਸੁੱਖ ਦੁੱਖ ਦੇਣ ਲੱਗਾ ਬੀਜ ਬੀਜਣ ਤੋਂ ਬਾਅਦ, ਜਾਂ ਇਹ ਪ੍ਰਾਲਬਧ ਦੀ ਜਿਹੜੀ ਖੇਡ ਹੈ, ਪਿਛਲੇ ਜੀਵਨ ਵਿੱਚ ਕੀਤੇ ਕਰਮਾਂ ਦੀ ਜਿਹੜੀ ਖੇਡ ਹੈ, ਇਹ ਪਿਛਲਾ ਕ੍ਰੈਡਿਟ ਅੱਗੇ ਕਿਵੇਂ ਨਾਲ ਚੱਲ ਰਿਹਾ ਹੈ ਵਾਹਿਗੁਰੂ ਜਾਣੇ। ਕਈ ਵਾਰ ਬੰਦੇ ਦਾ ਕ੍ਰੈਡਿਟ ਖਰਾਬ ਹੋਵੇ ਜਾਂ ਚੰਗਾ ਹੋਵੇ, ਜੋ ਇੱਕ ਬੈਂਕ ਵਿੱਚ ਹੈ ਦੂਜੇ ਬੈਂਕ ਵਿੱਚ ਖਾਤਾ ਖਿਲਾਓ ਅਤੇ ਉਹੀ ਰਨ ਕਰਦਾ ਹੈ। ਇੱਥੇ ਸਰੀਰ ਬਦਲ ਰਹੇ ਨੇ, ਜੋਤ ਹੀ ਤੁਰੀ ਆ ਰਹੀ ਹੈ। ਤੋ ਇਹ ਲੇਖਾ ਪਤਾ ਨਹੀਂ ਕਦੋਂ ਤੋਂ ਚੱਲ ਰਿਹਾ ਹੈ, ਇਹ ਵਾਹਿਗੁਰੂ ਜਾਣਦਾ ਹੈ। ਕੋਈ ਗਿਆਨੀ ਧਿਆਨੀ ਇਹਦਾ ਜਵਾਬ ਨਹੀਂ ਦੇ ਸਕਦਾ, ਕੁਝ ਗੱਲਾਂ ਵਾਹਿਗੁਰੂ ਨੇ ਹੱਥ 'ਚ ਰੱਖੀਆਂ ਨੇ। ਮਹਾਰਾਜ ਕਹਿੰਦੇ, ਕਿਸ ਕਉ ਦੋਸ ਦੇਹ ਤੂੰ ਪ੍ਰਾਣੀ, ਸਹੋ ਆਪਣਾ ਕੀਆ ਕਰਾਰਾ ਹੈ। ਕਹਿੰਦੇ ਕਿਸੇ ਨੂੰ ਕੀ ਦੋਸ਼ ਦੇਣਾ ਹੈ। ਆਪਾਂ ਕਈ ਵਾਰ ਦਿੰਦੇ ਵੀ ਗੁਆਂਢੀਆਂ ਨੇ ਸਾਡਾ ਨੁਕਸਾਨ ਕਰਤਾ, ਕੌਣ ਕਿਸੇ ਦਾ ਨਫ਼ਾ ਨੁਕਸਾਨ ਕਰ ਸਕਦਾ ਹੈ। ਕਹਿੰਦੇ ਜੋ ਬੀਜਿਆ ਹੈ ਉਹੀ ਵੱਢ ਰਿਹਾ ਹੈ। ਦਾਦਾ ਦੋਸ ਨਾ ਦੇਊ ਕਿਸੈ, ਦੋਸ ਕਰਮਾ ਆਪਣਿਆ ਜੋ ਮੈਂ ਕੀਆ, ਸੋ ਮੈਂ ਪਾਇਆ ਦੋਸ ਨਾ ਦੀਜੈ ਅਵਰ ਜਣਾ। ਕਹਿੰਦੇ ਕਿਸੇ ਨੂੰ ਕੀ ਦੋਸ਼ ਦੇਣਾ ਹੈ, ਜੋ ਬੀਜਿਆ ਹੈ ਉਹ ਮੈਨੂੰ ਹੀ ਵੱਢਣਾ ਪਵੇਗਾ। ਹੁਣ ਜਿਹਦਾ ਖੇਤ ਹੈ, ਜਿਹੜੇ ਕਿਸਾਨ ਨੇ ਬੀਜ ਬੀਜਿਆ ਹੈ ਉਹੀ ਫਲ ਪ੍ਰਾਪਤ ਕਰਦਾ, ਗੁਆਂਢੀ ਥੋੜ੍ਹਾ ਵੱਢ ਕੇ ਲਿਜਾ ਸਕਦੇ ਨੇ। ਜੇ ਪਿਓ ਨੇ ਬੀਜਿਆ ਪਿਓ ਭੋਗੇਗਾ, ਪੁੱਤਰ ਨੇ ਬੀਜਿਆ ਪੁੱਤਰ ਭੋਗੇਗਾ, ਮਾਈ ਨੇ ਬੀਜਿਆ ਮਾਈ ਭੋਗੇਗੀ, ਜਗ੍ਹਾ ਨਹੀਂ ਬਦਲੀ ਜਾ ਸਕਦੀ। ਇੱਕ ਸ਼ਾਇਰ ਬੜਾ ਸੋਹਣਾ ਕਹਿੰਦਾ, ਕਹਿੰਦਾ ਤਸਵਰ ਮੈਂ ਨਾ ਜਾਣੇ ਖਾਤਬੇ ਤਕਦੀਰ ਕਿਆ ਥਾ, ਮੇਰਾ ਅੰਜਾਮ ਲਿਖਾ ਹੈ ਮੇਰੇ ਆਗਾਜ਼ ਸੇ ਪਹਿਲੇ। ਤੇਰੇ ਆਗਾਜ਼ ਤੋਂ ਆਉਣ ਤੋਂ ਪਹਿਲਾਂ ਹੀ ਤੇਰੀ ਕਰਮਗਤ ਲਿਖੀ ਹੋਈ ਹੈ, ਤਕਦੀਰ ਲਿਖੀ ਹੋਈ ਹੈ, ਪ੍ਰਾਲਬਧ ਲਿਖੀ ਹੋਈ ਹੈ, ਉਹਦੇ ਅਨੁਸਾਰ ਸੁੱਖ ਦੁੱਖ ਭੋਗੀ ਦੇ ਨੇ। ਕਈ ਵਾਰ ਬੰਦਾ ਕਹਿ ਦਿੰਦਾ ਜੀ ਬੜੀ ਬਾਣੀ ਪੜ੍ਹਨਾ ਦੁੱਖ ਨਹੀਂ ਕੱਟੇ ਗਏ, ਕ੍ਰੈਡਿਟ ਹੀ ਇੰਨਾ ਖਰਾਬ ਹੈ ਹਜੇ ਅਕਾਊਂਟ ਸੈਟਲ ਨਹੀਂ ਹੋਣਾ, ਅਤੇ ਨਾਲੇ ਜੋ ਅੱਜ ਬੀਜ ਰਿਹਾ ਹੈ ਕਿਤੇ ਅਜੇ ਥੋੜ੍ਹਾ ਫਲੇਗਾ, ਸਮਾਂ ਲੱਗਦਾ। ਕੋਈ ਦੁਨੀਆ ਦਾ ਬੀਜ ਨਹੀਂ ਅੱਜ ਬੀਜੋ ਅਤੇ ਅਜੇ ਵੱਢ ਲਓ। ਉਹ ਫਲਾਨਾ ਬੰਦਾ ਤਾਂ ਕਹਿੰਦੇ ਪਾਪ ਬੜੇ ਕਰਦਾ, ਉਹ ਤਾਂ ਖੁਸ਼ ਬੜਾ ਹੈ, ਹਜੇ ਬੀਜ ਰਿਹਾ ਹੈ ਉਡੀਕ ਕਰ, ਇੱਕ ਦਿਨ ਵੱਢੇਗਾ। ਲੇਖੇ ਤੋਂ ਬਚਿਆ ਨਹੀਂ ਜਾ ਸਕਦਾ, ਲੈਣਾ ਦੇਣਾ ਦੇਣਾ ਪੈਂਦਾ। ਬਹੁਤ ਜ਼ਿਆਦਾ ਇਬਾਦਤ ਹੋਵੇ ਬੰਦਗੀ ਹੋਵੇ ਤਾਂ ਭਾਵੇਂ ਲੇਖਾ ਸਾਫ਼ ਹੋ ਜਾਵੇ, ਨਹੀਂ ਤਾਂ ਭੁਗਤਣਾ ਪੈਂਦਾ ਹੈ। ਖੈਰ ਬਚਪਨ ਵਿੱਚ ਬਹੁਤ ਦੁੱਖ ਆਏ ਮਹਾਰਾਜਾ ਰਣਜੀਤ ਸਿੰਘ ਦੇ। ਹੁਣ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸਰਦਾਰ ਮਹਾਂ ਸਿੰਘ, 12 ਮਹਾਨ ਮਿਸਲਾਂ ਜੋ ਸਿੱਖ ਜਗਤ ਦੀਆਂ ਨੇ, ਵੱਖ ਵੱਖ ਪੰਜਾਬ ਦੇ ਹਿੱਸਿਆਂ 'ਤੇ ਜਿਨ੍ਹਾਂ ਦਾ ਰਾਜ ਸੀ, ਉਹਨਾਂ 'ਚੋਂ ਇੱਕ ਮਿਸਲ ਲਹਿੰਦਾ ਪੰਜਾਬ ਗੁਜਰਾਂ ਵਾਲੇ ਦੇ ਆਲੇ ਦੁਆਲੇ ਦੇ ਇਲਾਕੇ 'ਤੇ ਰਾਜ ਕਰਦੀ ਹੈ, ਸ਼ੁਕਰਾ ਚੱਕੀਆ ਮਿਸਲ, ਇਹਦੇ ਮਾਲਕ ਨੇ। ਬਚਪਨ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਗੁਜਰਾਂ ਵਾਲੇ ਦੀ ਧਰਮਸ਼ਾਲਾ ਦੇ ਵਿੱਚ ਭਾਈ ਫੇਰੂ ਸਿੰਘ ਗ੍ਰੰਥੀ ਪਾਸੋਂ ਧਾਰਮਿਕ ਵਿੱਦਿਆ ਪੜ੍ਹਾਈ ਗਈ। ਬਚਪਨ ਦੇ ਵਿੱਚ ਹੀ ਸ਼ਸਤਰ ਅਤੇ ਸ਼ਾਸਤਰ ਵਿੱਦਿਆ ਵਿੱਚ ਨਿਪੁੰਨ ਹੋਏ, ਘੋੜਸਵਾਰੀ ਤਲਵਾਰਬਾਜ਼ੀ ਤੀਰ ਅੰਦਾਜ਼ੀ ਵਿੱਚ ਮਹਾਰਤ ਹਾਸਲ ਕੀਤੀ। ਦੋਵੇਂ ਤਰ੍ਹਾਂ ਦੀ ਵਿੱਦਿਆ ਬੜੀ ਜ਼ਰੂਰੀ ਹੈ ਸਾਡੇ ਲਈ। ਗੁਰਪ੍ਰਸਾਦੀ ਵਿੱਦਿਆ ਵਿਚਾਰੈ ਪੜ੍ਹ ਪੜ੍ਹ ਪਾਵੈ ਮਾਨ। ਅਧਿਆਤਮਕ ਵਿੱਦਿਆ ਪੜ੍ਹੋਗੇ, ਬਾਣੀ ਪੜ੍ਹੋਗੇ, ਕੋਈ ਸਾਧੂ ਸੰਤ ਵਾਲਾ ਰੁਤਬਾ ਮਿਲੇਗਾ, ਲੋਕ ਨਮਸਕਾਰਾਂ ਕਰਨਗੇ, ਭਾਈ ਰੇ ਸੰਤ ਜਨਾ ਕੀ ਰੇਣ, ਮਹਾਰਾਜ ਕਹਿੰਦੇ ਸਾਧੂਆਂ ਦੇ ਚਰਨਾਂ ਦੀ ਧੂੜੀ ਬਣ। ਦੁਨਿਆਵੀ ਵਿੱਦਿਆ ਪੜ੍ਹੋਗੇ, ਕੋਈ ਅਫਸਰ ਬਣੋਗੇ, ਕੋਈ ਵਾਈਟ ਕਾਲਰ ਜੋਬ ਕਰੋਗੇ, ਲੋਕ ਅਦਬ ਦੇਣਗੇ। ਤੋ ਬੱਚਿਆਂ ਨੂੰ ਧਾਰਮਿਕ ਵਿੱਦਿਆ ਦੇ ਨਾਲ ਨਾਲ ਦੁਨਿਆਵੀ ਵਿੱਦਿਆ ਵੀ ਪੜ੍ਹਾਉਣੀ ਚਾਹੀਦੀ ਹੈ। ਜੇ ਕਮਿਊਨਿਟੀ ਦਾ, ਸੋਸਾਇਟੀ ਦਾ, ਆਪਣੇ ਧਰਮ ਦਾ ਭਲਾ ਕਰਨਾ ਹੈ, ਪੜ੍ਹ ਕੇ ਟੇਬਲ ਟੋਕ ਕਰਨ ਦੇ ਯੋਗ ਹੋਣਗੇ ਬੱਚੇ, ਸਾਡੇ ਫਿਰ ਹੀ ਕੁਝ ਕਰ ਪਾਉਣਗੇ। ਲੇਬਰ ਨਾਲ ਘਰ ਬਣਾਇਆ ਜਾ ਸਕਦਾ, ਕੌਮਾਂ ਦੇ ਭਵਿੱਖ ਨਹੀਂ ਬਣਦੇ। ਇਹ ਠੀਕ ਹੈ, ਆਪਾਂ ਜਿਹੜੇ ਪਹਿਲੀ ਪੀੜ੍ਹੀ ਮੰਨ ਲਓ ਅਮੈਰੀਕਾ ਕੈਨੇਡਾ ਆਊਟ ਆਫ ਇੰਡੀਆ ਆਏ ਹੋਵਾਂਗੇ, ਕਿਰਤ ਕਰਨੀ ਪਈ, ਮੁਸ਼ਕਤ ਘਾਲਣੀ ਪਈ, ਪਰ ਹੁਣ ਘਰ ਘੁਰ ਬਣਾ ਲਏ ਨੇ, ਤੁਸੀਂ ਸੈਟਲ ਹੋ, ਹੁਣ ਬੱਚਿਆਂ ਦੀ ਥੋੜ੍ਹੀ ਜਿਹੀ ਲਾਈਨ ਚੇਂਜ ਕਰੋ, ਇਹ ਚੰਗੀਆਂ ਜੋਬਾਂ ਕਰਨ, ਪੋਲੀਟੀਕਲੀ ਸਰਗਰਮ ਹੋਣ, ਫਿਰ ਹੀ ਆਪਣੀ ਸੁਣਵਾਈ ਹੋਵੇਗੀ, ਦੇਸ਼ ਭਾਵੇਂ ਕੋਈ ਵੀ ਹੈ। ਪਰ ਸਾਡਾ ਇੱਧਰ ਬਹੁਤ ਘੱਟ ਧਿਆਨ ਹੈ। ਯਾਦ ਰੱਖਿਓ, ਕਿਸੇ ਵੀ ਦੇਸ਼ ਵਿੱਚ ਆਪਣੇ ਧਰਮ ਨੂੰ ਪ੍ਰਫੁੱਲਤ ਰੱਖਣਾ ਹੈ ਅਤੇ ਟੇਬਲ 'ਤੇ ਬੈਠਣ ਵਾਲੀ ਹਸਤੀ ਬਣਨਾ ਪੈਂਦਾ ਹੈ। ਤੋ ਮਹਾਰਾਜ ਰਣਜੀਤ ਸਿੰਘ ਦਾ ਪਰਿਵਾਰ ਅਧਿਆਤਮਕ ਵਿੱਦਿਆ ਅਤੇ ਦੁਨਿਆਵੀ ਵਿੱਦਿਆ ਪੜ੍ਹਾਉਂਦੇ ਨੇ, ਪਰ ਆਪੋ ਆਪਣੇ ਕਰਮ ਨੇ, ਬਹੁਤਾ ਸਮਾਂ ਨਹੀਂ ਪੜ੍ਹ ਸਕੇ ਮਹਾਰਾਜਾ ਰਣਜੀਤ ਸਿੰਘ, ਕਿਉਂਕਿ ਜਲਦੀ ਹੀ ਤਲਵਾਰ ਉਠਾਉਣੀ ਪੈ ਗਈ। ਹਜੇ ਛੋਟੀ ਉਮਰ ਹੈ, 1792 ਈਸਵੀ, ਪਿਤਾ ਸਰਦਾਰ ਮਹਾਂ ਸਿੰਘ ਚਲਾਣਾ ਕਰ ਗਏ, 12 ਸਾਲ ਹਜੇ ਆਯੂ ਸੀ ਮਹਾਰਾਜਾ ਰਣਜੀਤ ਸਿੰਘ ਦੀ। ਬਾਣੀ ਦਾ ਫੁਰਮਾਨ ਹੈ, ਰਾਣਾ ਰਾਓ ਨਾ ਕੋ ਰਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਹੈ। ਧੀਰ ਕਿਹਨੂੰ ਧੀਰਜ ਦਈਏ, ਅਸੀਂ ਆਪ ਟਿਕੇ ਨਹੀਂ ਰਹਿਣਾ। ਚਾਹੇ ਕੋਈ ਗੁਰੂ ਪੀਰ ਹੈ, ਚਾਹੇ ਕੋਈ ਆਮ ਇਨਸਾਨ ਹੈ, ਜਿਹੜਾ ਰੂਹੇ ਜ਼ਮੀਨ 'ਤੇ ਆਇਆ ਉਹਨੂੰ ਜਾਣਾ ਪੈਂਦਾ ਹੈ। ਇੱਕ ਸ਼ਾਇਰ ਕਹਿੰਦਾ ਹੈ, ਹਰ ਇੱਕ ਸਾਂਸ ਕਾ ਤੂੰ ਐਹਤਰਾਮ ਕਰ ਵਰਨਾ, ਵੋ ਜਬ ਵੀ ਚਾਹੇ ਨਾ ਚਾਹੇ ਆਖਰੀ ਕਰ ਦੇ। ਕਿਤੇ ਬੜਾ ਕੀਮਤੀ ਜਨਮ ਹੈ ਇਹ ਮਨੁੱਖਾ ਤੇਰੇ ਕੋਲ, ਇੱਕ ਇੱਕ ਸਾਹ ਨੂੰ ਅਮੁੱਲਾ ਸਮਝ, ਮੁੱਲ ਦੇ ਕੇ ਸਾਹ ਨਹੀਂ ਖਰੀਦੇ ਜਾ ਸਕਦੇ। ਜਿੱਦਣ ਦਰਗਾਹੋਂ ਸਾਹਾਂ ਦੀ ਚਿੱਠੀ ਪਾੜ ਜਾਂਦੀ ਹੈ, ਕੋਈ ਮਾਈਕਾ ਲਾਲ ਹਕੀਮ ਪੈਦਾ ਨਹੀਂ ਹੋਇਆ ਇਸ ਪਾਟੀ ਕੰਬਲੀ ਨੂੰ ਟਾਂਕਾ ਲਾ ਦੇਵੇ। ਜੇ ਲਾ ਸਕਦਾ ਹੁੰਦਾ ਤੇ ਹਕੀਮ ਆਪ ਦੁਨੀਆਂ ਤੋਂ ਨਾ ਮਿਟਦਾ। ਤੋ ਕਹਿੰਦੇ ਪੈਸੇ ਖਰਚਿਆਂ ਸਵਾਸ ਨਹੀਂ ਆਉਂਦੇ ਮੁੱਲ, ਅਹਿਸਾਨ ਮੰਨਿਆ ਕਰ ਵਾਹਿਗੁਰੂ ਦਾ ਜਿਹਨੇ ਤੈਨੂੰ ਉੱਤਮ ਜਨਮ ਦਿੱਤਾ ਹੈ, ਹਰ ਇੱਕ ਸਾਹ ਨਾਲ ਉਹਨੂੰ ਚੇਤੇ ਰੱਖਿਆ ਕਰ। ਅੱਜ ਆਪਾਂ ਉੱਠੇ, ਨਿੱਤ ਦਾ ਕਰਮ ਕੀਤਾ, ਗੁਰੂ ਘਰ ਆਏ ਹਾਂ, ਕਈਆਂ ਨੂੰ ਉੱਠਣ ਨਹੀਂ ਦਿੱਤਾ ਕਾਲ ਨੇ, ਸ਼ੁਕਰ ਮਨਾਓ ਅੱਜ ਦਾ ਦਿਨ ਵੇਖ ਲਿਆ ਤੁਸੀਂ, ਪਤਾ ਨਹੀਂ ਕਿਹੜੇ ਸਾਹ ਨੂੰ ਅਖੀਰਲਾ ਕਰ ਦੇਵੇ। ਉਹ ਸਮਾਂ ਆ ਜਾਂਦਾ ਹੁੰਦਾ ਹੈ, ਕਾਲ ਪਤਾ ਨਹੀਂ ਕਦੋਂ ਬਾਜ ਬਣ ਕੇ ਹਮਲਾ ਕਰ ਦੇਵੇ, ਕਦੋਂ ਬਗਲਿਆਂ ਦੀ ਡਾਰ ਉਡਾ ਕੇ ਰੱਖ ਦੇਵੇ। ਤੋ ਹੱਸਦੇ ਵੱਸਦੇ ਪਰਿਵਾਰ ਦੇ ਵਿੱਚ ਵੈਰਾਗ ਛਾ ਗਿਆ। ਪਿਤਾ ਦੀ ਮੌਤ ਤੋਂ ਬਾਅਦ ਗੱਦੀ ਨਸ਼ੀਨ ਹੋਏ ਰਾਜਾ ਰਣਜੀਤ ਸਿੰਘ। ਮਿਸਲ ਦੇ ਵਿੱਚ ਬੜੇ ਗਾਂਢੀਵ ਸੂਰੇ ਸਨ ਨਾਲ। ਮਾਤਾ ਰਾਜ ਕੌਰ ਨੇ ਜਾਣਿਆ, ਮੇਰੇ ਲਾਲ ਦੀ ਉਮਰ ਥੋੜ੍ਹੀ ਹੈ, ਰਾਜ ਪ੍ਰਬੰਧ ਮੈਂ ਆਪ ਵੇਖਾਂਗੀ, ਔਰ ਆਪਣੇ ਦੀਵਾਨ ਲਖਪਤ ਰਾਏ ਨੂੰ ਰਿਆਸਤ ਦਾ ਸਾਰਾ ਕੰਮਕਾਜ ਚਲਾਉਣ ਲਈ ਆਖਿਆ ਗਿਆ। ਮਹਾਰਾਜਾ ਰਣਜੀਤ ਸਿੰਘ ਹਾਲੇ 12 ਵਰਿਆਂ ਦੇ ਨੇ, ਪਰ ਤਲਵਾਰਬਾਜ਼ੀ ਵਿੱਚ ਬਹੁਤ ਨਿਪੁੰਨ ਸਨ। ਚੱਠਿਆਂ ਦੇ ਸਰਦਾਰ ਨੇ ਹਮਲਾ ਕਰ ਦਿੱਤਾ, ਇੱਕੇ ਵਾਰ ਦੇ ਨਾਲ ਚੱਠਿਆਂ ਦੇ ਸਰਦਾਰ ਦਾ ਸਿਰ ਧੜ ਨਾਲੋਂ ਜੁਦਾ ਕਰ ਦਿੱਤਾ। ਇਹ ਪਹਿਲਾ ਕਾਰਨਾਮਾ ਮਹਾਰਾਜਾ ਰਣਜੀਤ ਸਿੰਘ ਨੇ ਮੈਦਾਨੇ ਜੰਗ ਵਿੱਚ ਕੀਤਾ। ਬਾਣੀ ਆਉਂਦੀ ਹੈ, ਦਾਗੇ ਹੋਹੇ ਸੋ ਰਨ ਮਹਿ ਜੂਝਹਿ ਬਿਨ ਦਾਗੇ ਪਗ ਜਾਈ। ਜਿਨ੍ਹਾਂ ਦੇ ਮਸਤਕ 'ਤੇ ਗੁਰੂ ਪਰਮੇਸ਼ਰ ਦੀ ਭਗਤੀ ਦਾ ਨਿਸ਼ਾਨ ਹੁੰਦਾ, ਉਹ ਮੈਦਾਨੇ ਜੰਗ ਵਿੱਚ ਜੂਝਦੇ ਨੇ, ਪਿੱਠ ਨਹੀਂ ਦਿੰਦੇ। ਸਮਾਂ ਆਇਆ 1796 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਆਨੰਦ ਕਾਰਜ ਮਹਿਤਾਬ ਕੌਰ ਦੇ ਨਾਲ ਹੋਇਆ। ਇਹਨਾਂ ਦੀ ਸੱਸ ਹੈ ਮਾਤਾ ਸਦਾ ਕੌਰ। ਉਹਨੇ ਵੀ ਫਿਰ ਸ਼ੁਕਰਾ ਚੱਕੀਆ ਮਿਸਲ ਦੇ ਸ਼ਾਸਨ ਪ੍ਰਬੰਧ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਮਿਸਲ ਦਾ ਪ੍ਰਬੰਧ ਹੈ, ਉਹ ਮਾਤਾ ਰਾਜ ਕੌਰ, ਮਾਤਾ ਸਦਾ ਕੌਰ ਅਤੇ ਦੀਵਾਨ ਲਖਪਤ ਰਾਏ ਚਲਾਉਂਦੇ ਸਨ, ਕਿਉਂਕਿ ਰਾਜਾ ਹਜੇ ਆਪ ਨਾਬਾਲਗ ਹੈ। ਸਮਾਂ ਆਇਆ 1797 ਈਸਵੀ ਦਾ। ਰਾਜਾ ਰਣਜੀਤ ਸਿੰਘ 17 ਵਰਿਆਂ ਦੇ ਹੋ ਗਏ, ਰਾਜ ਪ੍ਰਬੰਧ ਆਪਣੇ ਹੱਥੀਂ ਲੈ ਲਿਆ। ਕਦੇ ਕਿਸੇ ਨੇ ਸੋਚਿਆ ਸੀ ਵਾਹੀ ਖੇਤੀ ਕਰਨ ਵਾਲੇ ਆਮ ਲੋਕ ਰਾਜ ਭਾਗ ਮੰਨਣਗੇ? ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਰੰਕ ਤੇ ਰਾਓ ਕਰਤ ਖਿੰਨ ਪੀਤਰ, ਪ੍ਰਭ ਮੇਰੋ ਅਨਾਥ ਕੋ ਨਾਥ। ਗੁਰੂ ਪਰਮੇਸ਼ਰ ਕਿਰਪਾ ਕਰੇ, ਅਨਾਥਾਂ ਦਾ ਵੀ ਨਾਥ ਹੈ, ਮਾਲਕ ਹੈ, ਸਵਾਮੀ ਹੈ। ਰੰਕ ਮਿੱਟੀ 'ਚ ਰੁਲਦਿਆਂ ਗਰੀਬਾਂ ਨੂੰ ਰਾਓ ਕਰ ਦਿੰਦਾ ਹੈ, ਰਾਜੇ ਬਣਾ ਦਿੰਦਾ ਹੈ। ਇਹ ਉਹਦੀ ਤਾਕਤ ਹੈ, ਉਹਦੀ ਅਜ਼ਮਤ ਹੈ। ਇਨ ਐਨ ਇੰਸਟੈਂਟ ਦਾ ਡਿਵਾਈਨ ਗੁਰੂ ਕੈਨ ਟ੍ਰਾਂਸਫੋਰਮ ਦਾ ਬੈਗਰ ਇਨ ਟੂ ਦਾ ਕਿੰਗ। ਭਿਖਾਰੀਆਂ ਨੂੰ ਰਾਜ ਬਖਸ਼ਣਾ, ਇਹ ਗੁਰੂ ਪਰਮੇਸ਼ਰ ਦੀ ਤਾਕਤ ਹੈ, ਪਰ ਭਾਵਨਾ ਹੋਣੀ ਚਾਹੀਦੀ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਫਿਰ ਜਿੱਤਾਂ ਜਿੱਤਣੀਆਂ ਸ਼ੁਰੂ ਕੀਤੀਆਂ 1799 ਵਿੱਚ। ਲਾਹੌਰ ਦੇ ਉੱਤੇ ਖਾਲਸਾਈ ਨਿਸ਼ਾਨ ਚਲਾਉਣਾ ਕੀਤਾ। 1800 ਈਸਵੀ ਵਿੱਚ ਜੰਮੂ ਜਿੱਤਿਆ। 1801 ਵਿੱਚ ਪਠਾਣੀ ਖੇਤਰ ਜਿੱਤਿਆ। 1801 ਵਿੱਚ ਮੁਲਤਾਨ 'ਤੇ ਖਾਲਸਾਈ ਨਿਸ਼ਾਨ ਚੁਲਾਇਆ। ਇਸੇ ਤਰ੍ਹਾਂ 1809 ਵਿੱਚ ਕਾਂਗੜ ਦੀ ਜਿੱਤ ਹਾਸਲ ਕੀਤੀ ਹੈ। ਮੁਲਤਾਨ ਦੀ ਦੂਜੀ ਜਿੱਤ 1810 ਵਿੱਚ ਹਾਸਲ ਹੋਈ। 1813 ਵਿੱਚ ਅੜਕ ਜਿੱਤਿਆ ਹੈ, ਕਸ਼ਮੀਰ 1818 ਵਿੱਚ ਜਿੱਤ ਲਿਆ। ਇਹਦੇ ਬਾਅਦ ਪਿਸ਼ਾਵਰ 'ਤੇ ਹੱਲਾ ਬੋਲਿਆ, ਇਹ ਵੀ 1818 ਅਕਤੂਬਰ ਦੇ ਮਹੀਨੇ ਮਾਰ ਲਿਆ। ਹਜ਼ਾਰਾ, ਨੌਸ਼ਹਿਰਾ, ਮਨਕੇਰਾ, ਡੇਰਾ ਇਸਮਾਇਲ ਖਾਨ, ਖਾਨਗੜ੍ਹ, ਪੰਚਗੜ੍ਹ, ਲੱਦਾਖ, ਜਮਰੌਦ ਦੇ ਇਲਾਕਿਆਂ ਤੱਕ ਖਾਲਸੇ ਦਾ ਨਿਸ਼ਾਨ ਝੂਲਣ ਲੱਗ ਪਿਆ। ਕਿੱਥੇ? ਸਤਲੁਜ ਹੈ, ਸਤਲੁਜ ਤੋਂ ਪਾਰ ਈਸਟ ਇੰਡੀਆ ਕੰਪਨੀ ਦਾ ਰਾਜ ਹੈ ਬ੍ਰਿਟਿਸ਼ ਲੋਕਾਂ ਦਾ। ਦੂਸਰੀ ਤਰਫ ਖੈਬਰ, ਕਾਬਲ, ਕੰਧਾਰ, ਕਸ਼ਮੀਰ, ਕਸੂਰ, ਮੁਲਤਾਨ, ਚੀਨ ਦਾ ਤਿੱਬਤ, ਇੱਥੋਂ ਤੱਕ ਰਾਜੇ ਨੇ ਮਾਰ ਮਾਰੀ, ਕੇਸਰੀ ਨਿਸ਼ਾਨ ਚੁਲਾ ਦਿੱਤੇ। ਔਰ ਜਦੋਂ ਇਹ ਮਾਰਾਂ ਮਾਰੀਆਂ, ਇਹਦੀ ਫੌਜ ਵਿੱਚ ਬੜੇ ਗਾਂਡੀਵ ਜਰਨੈਲ ਸਨ, ਮੁੱਖ ਜਰਨੈਲ ਸਰਦਾਰ ਹਰੀ ਸਿੰਘ ਨਲੂਆ, ਜਿਹਨੇ ਸ਼ਸਤਰ ਪਾਸੇ ਰੱਖ ਕੇ ਹੱਥਾਂ ਨਾਲ ਸ਼ੇਰ ਚੀਰ ਕੇ ਸੁੱਟ ਦਿੱਤਾ ਸੀ। ਹਾਂ, ਬੰਦਾ ਇਹ ਤਾਕਤ ਨਹੀਂ ਰੱਖਦਾ, ਪਰ ਬਾਣੀ ਆਉਂਦੀ ਹੈ, ਸਤਿਗੁਰ ਮੇਰਾ ਤਾਣ ਨਿਤਾਣ, ਮੈਂ ਗੁਰੂ ਇਜ਼ ਪਾਵਰ ਆਫ ਪਾਵਰਲੈਸ। ਜਿਹਦੇ 'ਤੇ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਹੋਵੇ, ਉਹ ਚਾਹੇ ਬਚਿੱਤਰ ਸਿੰਘ ਹੈ ਹੱਥੀ ਢਾ ਲੈਂਦਾ, ਉਹ ਚਾਹੇ ਹਰੀ ਸਿੰਘ ਨਲੂਆ ਹੈ ਸ਼ੇਰ ਖਿਲਾਰ ਕੇ ਸੁੱਟ ਦਿੰਦਾ ਹੈ, ਅਕਾਲੀ ਬਾਬਾ ਫੂਲਾ ਸਿੰਘ, ਅਕਾਲ ਤਖਤ ਦੇ ਬੁੱਢੇ ਦਲ ਦੇ ਜਥੇਦਾਰ ਸਰਦਾਰ ਸ਼ਾਮ ਸਿੰਘ ਅਟਾਰੀ, ਔਰ ਨਾਲ ਨਾਲ ਬੜੇ ਯੂਰੋਪੀਅਨ ਜਰਨਲ ਵੀ ਇਹਨਾਂ ਦੀ ਫੌਜ ਵਿੱਚ ਭਰਤੀ ਸਨ। ਐਸਾ ਰਾਜ ਕਾਇਮ ਹੋਇਆ ਜਿਹਨੂੰ ਬਾਣੀ ਆਉਂਦੀ ਹੈ, ਸਭ ਸੁਖਾਲੀ ਬੁੱਠੀਆ, ਇਹੋ ਹੋਆ ਹਲੇਮੀ ਰਾਜ ਜੀਓ, ਹਲੇਮੀ ਰਾਜ ਰੂਹੇ ਜ਼ਮੀਨ 'ਤੇ ਪ੍ਰਗਟ ਹੋਇਆ, ਜਿੱਥੇ ਕਿਸੇ ਨਾਲ ਧੱਕੋ ਜ਼ੋਰੀ ਨਹੀਂ ਸੀ ਹੁੰਦੀ, ਕਿਸੇ 'ਤੇ ਜ਼ੁਲਮੋ ਸਿਤਮ ਨਹੀਂ ਸੀ ਢਾਇਆ ਜਾਂਦਾ। ਅੰਗਰੇਜ਼ੀ ਇਤਿਹਾਸਕਾਰਾਂ ਨੇ ਬਹੁਤਾਤ ਵਿੱਚ ਰਾਜਾ

ਅਤੇ ਮਹਾਰਾਜਾ ਰਣਜੀਤ ਸਿੰਘ ਨਾਲ ਸਤਲੁਜ ਦੀ ਸੰਧੀ ਗੋਰਿਆਂ ਆਪ ਕੀਤੀ, ਜਿਨ੍ਹਾਂ ਦੁਨੀਆ ਸਾਰੀ ਅੱਗੇ ਲਾਈ ਹੋਈ ਸੀ ਉਹ ਸਿੱਖ ਰਾਜੇ ਨਾਲ ਸੰਧੀ ਕਰਕੇ ਬੈਠੇ ਨੇ ਵੀ ਭਾਈ ਜੀ ਸਤਲੁਜ ਤੋਂ ਅੱਗੇ ਨਾ ਆਇਓ ਅਤੇ ਅਸੀਂ ਤੁਹਾਡੇ ਵੱਲ ਨਹੀਂ ਆਉਂਦੇ। ਇਤਿਹਾਸਕਾਰ ਲਿਖਦੇ ਨੇ ਇੰਨੀ ਨਿਮਰਤਾ ਏਡੇ ਵੱਡੇ ਤਖ਼ਤ 'ਤੇ ਬਹਿ ਕੇ ਹੋਰ ਕਿਸੇ ਵਿੱਚ ਨਹੀਂ ਵੇਖੀ। ਇੱਕ ਵਾਰ ਦਿੱਲੀ ਦੇ ਗੁਰਦੁਆਰਿਆਂ ਦੇ ਪੁਜਾਰੀ ਗ੍ਰੰਥੀ ਸੇਵਾਦਾਰ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਣ ਲਾਹੌਰ ਆਏ। ਇਤਿਹਾਸ ਵਿੱਚ ਜ਼ਿਕਰ ਹੈ ਵੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਦਾੜੇ ਨਾਲ ਚਰਨ ਝਾੜੇ। ਕਈਆਂ ਨੂੰ ਬੜੀ ਤਕਲੀਫ ਹੋਵੇਗੀ ਸੁਣ ਕੇ, ਉਹਨਾਂ ਨੂੰ ਲੱਗਦਾ ਹੈ ਵੀ ਬਹੁਤ ਹੀ ਧੌਣ ਅਕੜਾ ਕੇ ਤੁਰਨ ਨਾਲ ਬੜੇ ਸੱਚੇ ਸੁੱਚੇ ਸਿੱਖ ਬਣ ਜਾਈਦਾ ਹੈ। ਨਿਮਰਤਾ ਕੋਲ ਦੀ ਨਹੀਂ ਲੰਘਦੀ ਇਹਨਾਂ ਲੋਕਾਂ ਦੇ। ਅੰਮ੍ਰਿਤ ਛਕਣ ਦਾ ਮਤਲਬ ਇਹ ਨਹੀਂ ਹੈ ਵੀ ਤੂੰ ਬਹੁਤ ਉੱਚੀ ਅਵਸਥਾ ਦਾ ਮਾਲਕ ਬਣ ਗਿਆ, ਹਰੇ ਤੇ ਦਾਖਲਾ ਹੀ ਲਿਆ ਹੈ ਸਿੱਖੀ ਵਿੱਚ। ਨਿਰਾ ਦਾਖਲਾ ਪਾਰ ਨਹੀਂ ਲਾਉਂਦਾ, ਪੜ੍ਹਾਈ ਕਰਨੀ ਪੈਂਦੀ ਹੈ। ਸਿੱਖੀ ਦਾ ਮੁੱਖ ਗੁਣ ਹੈ ਦਇਆ, ਨਿਰਮਾਣਤਾ। ਆਪਸ ਕਉ ਜੋ ਜਾਣੈ ਨੀਚਾ ਸਉ ਗਣੀਐ ਸਭ ਤੇ ਉੱਚਾ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਜੀ ਇਹ ਕਿਹੜੀ ਸਾਖੀ ਹੋਈ ਵੀ ਚਰਨ ਝਾੜ ਦਿੱਤੇ ਦਾੜੇ ਦੇ ਨਾਲ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਟਹਿਲ ਕਰੋ ਤੇਰੇ ਦਾਸ ਕੀ ਪੱਗ ਝਾਰੋਂ ਬਾਲ, ਤੇਰੇ ਪਿਆਰੇ ਦੇ ਚਰਨ ਝਾੜਾਂ ਮੈਂ ਕੇਸਾਂ ਦੇ ਨਾਲ। ਆਈ ਪਰਫੋਰਮ ਸਰਵਿਸ ਫੋਰ ਯੂਰ ਸਲੇਵ ਓ ਡਿਵਾਈਨ ਗੁਰੂ ਓ ਲੋਰਡ ਐਂਡ ਵਾਈਪ ਹਿਸ ਫੀਟ ਵਿਦ ਮਾਈ ਹੇਅਰਸ। ਬਾਣੀ 'ਚ ਸਾਫ਼ ਲਿਖਿਆ ਹੋਇਆ ਹੈ। ਏਡਾ ਰਾਜਾ ਨਿਰਮਾਣ ਸੀ, ਨਹੀਂ ਤਾਂ ਮਾੜੀ ਜੀ ਕਿਸੇ ਨੂੰ ਸਰਪੰਚੀ ਮਿਲ ਜਾਵੇ ਬੰਦੇ ਨੂੰ ਬੰਦਾ ਨਹੀਂ ਸਮਝਦਾ, ਕੀੜੇ ਮਕੌੜੇ ਸਮਝਣ ਲੱਗ ਪੈਂਦਾ ਲੀਡਰ ਬਣ ਕੇ। ਲਿਲਕੜੀਆਂ ਕੱਢ ਕੇ ਜਿਹਨੇ ਵੋਟਾਂ ਲਈਆਂ ਹੁੰਦੀਆਂ ਉਹ ਵੀ ਸੁਣਨ ਨੂੰ ਹਟ ਜਾਂਦਾ। ਇਹ ਗੁਰੂ ਦੀ ਬਖਸ਼ਿਸ਼ ਸੀ ਮਹਾਰਾਜਾ ਰਣਜੀਤ ਸਿੰਘ 'ਤੇ। ਸਰਕਾਰੇ ਖਾਲਸਾ ਦਾ ਮਾਲਕ ਹੈ, ਕਿਧਰੇ ਵੇਸਵਾ ਮੋਰਾਂ ਦਾ ਨਾਚ ਚੱਲ ਰਿਹਾ ਸੀ ਅਤੇ ਲੰਘਦੇ ਲੰਘਦੇ ਮਹਾਰਾਜਾ ਸਾਹਿਬ ਰੁਕ ਗਏ। ਅਕਾਲੀ ਫੂਲਾ ਸਿੰਘ ਜੀ ਨੂੰ ਸ਼ਿਕਾਇਤ ਮਿਲੀ, ਅਕਾਲ ਤਖ਼ਤ ਸਾਹਿਬ ਦੇ ਸਾਵੇਂ ਸੱਦਿਆ ਗਿਆ। ਕਹਿੰਦੇ ਮਹਾਰਾਜਾ ਜੀ ਤੁਸੀਂ ਵੇਸਵਾ ਮੋਹਰਾਂ ਦਾ ਨਾਚ ਵੇਖਿਆ ਅਤੇ ਬਾਣੀ ਦਾ ਫੁਰਮਾਨ ਹੈ ਮੇਰੇ ਮੋਹਨ ਸਰਮਣੀ ਇਹੋ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਗੰਦੇ ਗੀਤ ਨਹੀਂ ਸੁਣਨੇ, ਵਾਸ਼ਨਾ ਪੈਦਾ ਕਰਨ ਵਾਲਾ ਨਾਚ ਨਹੀਂ ਵੇਖਣਾ, ਤੁਸੀਂ ਵੇਖਿਆ ਹੈ। ਸਿਰ ਨਵਾ ਕੇ ਖਲੋ ਗਏ ਮਹਾਰਾਜਾ ਸਾਹਿਬ। ਕਹਿੰਦੇ ਜੀ ਸਜ਼ਾ ਸੁਣਾਓ, ਗੁਨਾਹ ਹੋਇਆ ਹੈ। ਅਕਾਲੀ ਫੂਲਾ ਸਿੰਘ ਕਹਿੰਦੇ ਫਿਰ ਕੋਰੜਿਆਂ ਦੀ ਸਜ਼ਾ ਦਿੱਤੀ ਜਾਂਦੀ ਹੈ ਤੁਹਾਨੂੰ। ਸ਼ੇਰੇ ਪੰਜਾਬ ਨੇ ਤੇੜ ਕਸ਼ਹਿਰਾ ਹੀ ਰੱਖਿਆ, ਸਿਰ 'ਤੇ ਦਸਤਾਰ ਹੀ ਰੱਖੀ, ਬਾਕੀ ਬਸਤਰ ਲਾ ਦਿੱਤੇ ਅਤੇ ਹੱਥ ਜੋੜ ਕੇ ਖਲੋ ਗਏ ਵੀ ਸਜ਼ਾ ਦਿਓ। ਅਤੇ ਅਕਾਲੀ ਫੂਲਾ ਸਿੰਘ ਖਿਮਾ ਕਰਦੇ ਹੋਏ ਕਹਿੰਦੇ ਨੇ ਮਹਾਰਾਜਾ ਸਾਹਿਬ ਹੰਕਾਰ ਮਿਟਾਉਣਾ ਸੀ ਵੀ ਕਿਧਰੇ ਤੁਹਾਨੂੰ ਤਖ਼ਤ 'ਤੇ ਨਾਜ਼ ਨਾ ਹੋਵੇ ਵੀ ਮੈਂ ਮਹਾਰਾਜਾ ਹਾਂ, ਗੁਰਮਤਿ ਦੇ ਵਿਪਰੀਤ ਜਾ ਸਕਦਾ ਹਾਂ। ਤੁਸੀਂ ਸਿਰ ਚੁਕਾ ਕੇ ਦਰਸਾ ਦਿੱਤਾ ਹੈ ਵੀ ਤੁਸੀਂ ਗੁਰਮਤਿ ਦੇ ਅਧੀਨ ਚੱਲਦੇ ਹੋ, ਕੋਰੜੇ ਨਹੀਂ ਮਾਰੇ ਗਏ। ਇਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟ ਅਹੰਕਰਣ ਮਾਰਿਆ। ਸਭ ਤੋਂ ਵੱਡਾ ਸੂਰਮਾ ਉਹ ਹੈ ਜਿਹੜਾ ਹੰਕਾਰ ਨੂੰ ਮਾਰ ਲਵੇ। ਦੇਸ਼ ਜਿੱਤਣ ਵਾਲੇ ਤਾਂ ਕਈ ਹੋਏ ਨੇ, ਅਤੇ ਅੱਜ ਕੱਲ੍ਹ ਦਾ ਕੋਈ ਰਾਜਾ ਹੁੰਦਾ ਜੇ ਸਿੰਘ ਸਾਹਿਬਾਂ ਨੇ ਤਨਖਾਹ ਲਾਈ ਹੁੰਦੀ ਅਤੇ ਉਹਨੇ ਕਿਹੜਾ ਸੀ ਸਿੰਘ ਸਾਹਿਬ ਜੀ ਤੁਹਾਨੂੰ ਹੀ ਨਾ ਬਦਲ ਦਈਏ, ਯਾਰਾਂ ਨੇ ਤਾਂ ਸਜ਼ਾ ਭੁਗਤਣੀ ਨਹੀਂ। ਧਰਮੀ ਰਾਜੇ ਵਿੱਚ ਅਤੇ ਅਧਰਮੀ ਰਾਜੇ ਵਿੱਚ ਬੜਾ ਫਰਕ ਹੁੰਦਾ ਹੈ। ਮਹਾਰਾਜਾ ਰਣਜੀਤ ਸਿੰਘ ਧਰਮੀ ਰਾਜਾ ਸੀ, ਗੁਰਮੁਖ ਰਾਜਾ ਸੀ। ਇਹ ਠੀਕ ਹੈ ਉਹਨੂੰ ਡਿਫੇਮ ਕਰਨ ਲਈ ਕਈ ਅੰਗਰੇਜ਼ ਲੇਖਕਾਂ ਨੇ ਵੁਮਨਾਈਜ਼ਰ, ਵੇਸਵਾਗਾਮੀ, ਸ਼ਰਾਬੀ ਲਿਖਿਆ, ਕਿਉਂਕਿ ਤੁਹਾਡਾ ਨਾਇਕ ਅਗਲੇ ਦਾ ਖਲਨਾਇਕ ਹੁੰਦਾ ਹੈ। ਤੋ ਕਈ ਸਾਡੇ ਕਮਲੇ ਲੋਕ ਉੱਦਾਂ ਹੀ ਪੜ੍ਹ ਕੇ ਕਹਿਣ ਲੱਗ ਪੈਂਦੇ ਜੀ ਰਾਜਾ ਤਾਂ ਬਹੁਤ ਨੀਵੇਂ ਕਰੈਕਟਰ ਦਾ ਸੀ। ਮੈਂ ਆਹਨਾ ਨਾ ਵੀ ਚਲੋ ਤੁਸੀਂ ਉੱਚੇ ਕਰੈਕਟਰ ਵਾਲੇ ਹੋ, ਹੁਣ ਖਾਲਸਾ ਰਾਜ ਕਰਕੇ ਵਿਖਾ ਦਿਓ। ਅਗਲੇ ਨੇ 40 ਸਾਲ ਰਾਜ ਕੀਤਾ, ਔਰ ਉਹ ਵੀ ਉਹਨਾਂ ਦੀ ਹਿੱਕ 'ਤੇ ਜਿਹੜੇ 72 ਦੇਸ਼ਾਂ ਵਿੱਚ ਕਲੋਨੀ ਬਣਾਈ ਬੈਠੇ ਸਨ ਇੰਗਲੈਂਡ ਦੇ ਲੋਕ। 72 ਦੇਸ਼ਾਂ ਨੂੰ

0: ਜਿੱਤਣ ਵਾਲੇ ਨਹੀਂ ਜਿੱਤ ਸਕੇ ਮਹਾਰਾਜਾ ਰਣਜੀਤ ਸਿੰਘ ਨੂੰ। ਅਤੇ ਉਹਦੀ ਮੌਤ ਤੋਂ ਬਾਅਦ 10 ਸਾਲ ਉਹਦਾ ਪਰਿਵਾਰ ਹੀ ਰਾਜ ਕਰ ਗਿਆ, ਏਡਾ ਗਾਂਡੀਵ ਸੂਰਮਾ ਸੀ। ਜਨਾਨੀਬਾਜ਼, ਵੇਸਵਾਗਾਮੀ, ਸ਼ਰਾਬੀ ਬੰਦੇ ਏਡਾ ਰਾਜ ਨਹੀਂ ਕਰ ਸਕਦੇ। ਜਿਨ੍ਹਾਂ ਨੂੰ ਆਪਣੇ ਤਨ ਦੀ ਸਾਂਭ ਸੰਭਾਲ ਨਾ ਕਰਨੀ ਆਵੇ, ਉਹਨਾਂ ਰਾਜ ਕੀ ਕਮਾਉਣਾ ਹੈ। ਪਰ ਯਾਦ ਰੱਖਿਓ, ਗੁਰਮੁਖ ਰੂਹ ਸੀ, ਸਿੱਖ ਧਰਮ ਦਾ ਪੱਕਾ ਅਨੁਆਈ ਸੀ। ਅੰਮ੍ਰਿਤਸਰ ਦੇ ਵਿੱਚ ਇੱਕ ਕਿਲ੍ਹਾ ਬਣਾਇਆ ਅਤੇ ਨਾਮ ਆਪਣੇ ਨਾਮ 'ਤੇ ਨਹੀਂ ਰੱਖਿਆ, ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ 'ਤੇ ਰੱਖਿਆ, ਗੋਬਿੰਦਗੜ੍ਹ। ਅੰਮ੍ਰਿਤਸਰ ਵਿੱਚ ਇੱਕ ਬਾਗ ਲਾਇਆ, ਉਹ ਗੁਰੂ ਰਾਮਦਾਸ ਜੀ ਦੇ ਨਾਮ 'ਤੇ ਪ੍ਰਫੁੱਲਿਤ ਕੀਤਾ। ਹੁਣ ਰਾਜੇ ਜਦੋਂ ਡਿਕਟੇਟਰ ਕਰੰਸੀ ਚਲਾਉਂਦੇ ਸਨ, ਚਾਹੇ ਉਹ ਸਿੱਕਾ ਹੈ ਜਾਂ ਸੀਲ ਹੈ, ਮੋਹਰ ਹੈ, ਤਾਂ ਨਾਮ ਆਪਣਾ ਲਿਖਦੇ ਸਨ। ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਸਰਕਾਰੇ ਖਾਲਸਾ ਦੀ ਸੀਲ ਚਲਾਈ, ਮੋਹਰ ਚਲਾਈ ਜਾਂ ਨਾਨਕਸ਼ਾਹੀ ਸਿੱਕਾ ਚਲਾਇਆ, ਬਾਬਾ ਪ੍ਰੇਮ ਸਿੰਘ ਜੀ ਹੋਤੀ ਆਪਣੀ ਪੁਸਤਕ ਮਹਾਰਾਜਾ ਰਣਜੀਤ ਸਿੰਘ ਵਿੱਚ ਲਿਖਦੇ ਨੇ, ਜਿਹੜਾ ਉਹਦਾ ਸ਼ਾਹੀ ਮਹਿਲ ਸੀ ਨਾ ਲਾਹੌਰ, ਉਹਦੀ ਉੱਚੀ ਅਟਾਰੀ, ਉੱਚੀ ਮੰਜ਼ਿਲ, ਬਹੁ ਮੁੱਲਿਆਂ ਗਲੀਚਿਆਂ ਦੇ ਨਾਲ ਸਜੀ ਹੋਈ ਸੀ। ਔਰ ਇੱਥੇ ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਸਨ ਵੀ ਸਾਡੇ ਸਿਰ ਦਾ ਸਾਈ ਹੈ। ਔਰ ਉਹਦਾ ਨਿੱਤ ਦਾ ਨਿਯਮ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਨਿਤਨੇਮ ਕਰਕੇ, ਸ਼ਸਤਰ ਬਸਤਰ ਸਜਾ ਕੇ, ਸੱਜ ਧੱਜ ਕੇ, ਪਰਿਵਾਰ ਦੇ ਸਮੇਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜਾ ਕੇ ਗ੍ਰੰਥੀ ਸਿੰਘ ਕੋਲੋਂ ਪਾਠ ਸਰਵਣ ਕਰਨਾ ਅਤੇ ਕੀਰਤਨ ਸੁਣਨਾ। ਇਹ ਬੜੇ ਅੰਗਰੇਜ਼ ਇਤਿਹਾਸਕਾਰਾਂ ਵੀ ਹਾਮੀ ਭਰੀ ਹੈ। ਸਿੱਖ ਦੀ ਡੈਫੀਨੇਸ਼ਨ ਹੈ, ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤਸਰ ਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਜਿਹੜਾ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕਰੇ, ਨਾਮ ਜਪੇ, ਗੁਰੂ ਨੂੰ ਉਹ ਸਿੱਖ ਪਿਆਰਾ ਲੱਗਦਾ ਹੈ। ਤੋ ਇਹ ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਸੀ। ਉਹਦੇ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮੁਕੱਦਸ ਪਵਿੱਤਰ ਕਲਗੀ, ਬਹੁ ਮੁੱਲੇ ਮੋਤੀਆਂ ਹੀਰੇ ਜਵਾਹਰਾਤਾਂ ਨਾਲ ਜਿਹੜੀ ਜੜਤ ਸੀ, ਉਹਨੂੰ ਮਸਤਕ 'ਤੇ ਲਾਉਣਾ, ਅੱਖਾਂ 'ਤੇ ਲਾਉਣਾ, ਅਤੇ ਫਿਰ ਰਾਜ ਭਾਗ ਦਾ ਕੰਮਕਾਰ ਆਰੰਭ ਕਰਨਾ। ਕਹਿੰਦੇ ਅੰਤਲੇ ਸਵਾਸਾਂ ਤੱਕ ਇਹ ਨਿਯਮ ਮਹਾਰਾਜਾ ਰਣਜੀਤ ਸਿੰਘ ਨਿਭਾਉਂਦੇ ਰਹੇ ਨੇ। ਤੋ ਬਾਬਾ ਪ੍ਰੇਮ ਸਿੰਘ ਹੋਤੀ ਦਸਮ ਪਿਤਾ ਦੀ ਕਲਗੀ ਬਾਬਤ ਫੁੱਟ ਨੋਟ ਵਿੱਚ ਇੱਕ ਲੇਖਿਕਾ ਹੋਈ ਹੈ, ਲੇਡੀ ਲੋਗਨਸ, ਉਹਦੀ ਲਿਖਤ ਦੀ ਬਾਤ ਪਾਉਂਦੇ ਨੇ ਵੀ ਇਹ ਦੁਰਲੱਭ ਕਲਗੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਸੀ, ਇਹ 1,25,000 ਰੁਪਈਆ ਦੇ ਕੇ ਭਾਈ ਸੰਤ ਸਿੰਘ ਜੀ ਸ਼ਹੀਦ ਦੇ ਪੋਤਰਿਆਂ ਅਤੇ ਭਾਈ ਹਾੜਾ ਸਿੰਘ ਜੀ ਦੇ ਪੁੱਤਰਾਂ ਕੋਲੋਂ, ਜੋ ਪਹਿਲਾਂ ਪੱਟੀ ਰਹਿੰਦੇ ਸੀ ਫਿਰ ਪਿਸ਼ਾਵਰ ਚਲੇ ਗਏ, ਮਹਾਰਾਜਾ ਸਾਹਿਬ ਨੇ ਖਰੀਦੀ ਸੀ। ਅਤੇ ਲੋਗਨ ਆਪਣੀ ਲਿਖਤ ਵਿੱਚ ਜ਼ਿਕਰ ਕਰਦੀ ਹੈ, ਕਹਿੰਦੀ ਜਦ ਲਾਹੌਰ 'ਤੇ ਅੰਗਰੇਜ਼ਾਂ ਦਾ ਕਬਜ਼ਾ ਹੋਇਆ ਅਤੇ ਮੇਰੇ ਪਤੀ ਡਾਕਟਰ ਲੋਗਨ ਨੇ ਮਹਾਰਾਜਾ ਰਣਜੀਤ ਸਿੰਘ ਦੇ ਤੋਸ਼ੇਖਾਨੇ ਅਤੇ ਕਿਲ੍ਹੇ ਦੇ ਸਮਾਨ ਦਾ ਚਾਰਜ ਸਾਂਭਿਆ। ਇਹ ਕਲਗੀ ਉਦੋਂ ਮੌਜੂਦ ਸੀ। ਠੀਕ ਹੈ, ਬਾਅਦ ਵਿੱਚ ਆਪਾਂ ਨੂੰ ਪਤਾ ਇਹ ਚਿੱਟੀ ਚਮੜੀ ਵਾਲੇ ਗੋਰੇ ਸਾਰਾ ਸਾਡਾ ਖਜ਼ਾਨਾ ਲੁੱਟ ਕੇ ਲੈ ਗਏ ਸਨ, ਸਭ ਸ਼ਸਤਰ ਸਾਡੇ ਲੈ ਗਏ ਸਨ। ਇੱਕ ਬਹੁਤ ਵੱਡੇ ਵਿਦਵਾਨ ਹੋਏ ਨੇ ਪੰਡਿਤ ਦੇਵੀ ਪ੍ਰਸਾਦ, ਉਹ ਗੁਲਸ਼ਨ ਨੇ ਪੰਜਾਬ ਵਿੱਚ ਲਿਖਦੇ ਨੇ, ਉਹ ਅਕਸਰ ਫੌਜ ਦੀ ਕਵਾਇਦ ਵੇਖਿਆ ਕਰਦਾ ਅਤੇ ਆਪਣੇ ਧਰਮ ਦਾ ਇੰਨਾ ਪੱਕਾ ਸੀ ਕਿ ਹਰ ਰੋਜ਼ ਥੋੜ੍ਹੇ ਸਮੇਂ ਲਈ ਗ੍ਰੰਥ ਸਾਹਿਬ ਦਾ ਪਾਠ ਸੁਣਿਆ ਕਰਦਾ। ਮਹਾਰਾਜਾ ਰਣਜੀਤ ਸਿੰਘ ਦਾ ਇੱਕ ਸਮਕਾਲੀ ਈਸਟ ਇੰਡੀਆ ਕੰਪਨੀ ਦਾ ਅੰਗਰੇਜ਼ ਏਜੰਟ ਸੀ ਹੈਨਰੀ ਪ੍ਰਿੰਸਿਪ। ਉਹ ਲਿਖਦਾ ਹੈ, ਕਹਿੰਦਾ ਭਾਵੇਂ ਮਹਾਰਾਜਾ ਰਣਜੀਤ ਸਿੰਘ ਤਵਸਬੀ ਕੱਟੜਪੰਥੀ ਨਹੀਂ ਸੀ, ਪਰ ਫਿਰ ਵੀ ਉਹ ਸਿੱਖ ਧਰਮ ਦੀਆਂ ਸਾਰੀਆਂ ਰਹੋ ਰੀਤਾਂ ਅਤੇ ਰਹਿਤਾਂ ਦੇ ਦਾਇਰੇ ਵਿੱਚ ਰਹਿੰਦਾ ਸੀ। ਗੁਰੂ ਗ੍ਰੰਥ ਸਾਹਿਬ ਦਾ ਪਾਠ ਨਿਸ਼ਚਿਤ ਘੰਟਿਆਂ ਲਈ ਰੋਜ਼ ਸੁਣਦਾ ਔਰ ਜਦੋਂ ਕਿਧਰੇ ਵੀ ਕੋਈ ਅਹਿਮ ਫੈਸਲਾ ਲੈਂਦਾ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲੈਂਦਾ। ਕੈਪਟਨ ਮਰੇ ਨੇ ਨਾ ਇੱਕ ਹੋਰ ਲਿਖਤ ਕੀਤੀ ਹੈ, ਹੋਰ ਕਈ ਸਮਕਾਲੀ ਲੇਖਕਾਂ ਨੇ ਵੀ ਲਿਖਿਆ ਹੋਇਆ ਹੈ। ਕਹਿੰਦੇ ਜਦੋਂ ਦੁਬਿਧਾ 'ਚ ਹੋਣਾ ਨਾ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਦੋ ਪਰਚੀਆਂ ਲਿਖ ਕੇ ਰੱਖਣੀਆਂ, ਇੱਕ 'ਤੇ ਹਾਂ ਲਿਖਣੀ, ਦੂਜੀ 'ਤੇ ਨਾ ਲਿਖਣੀ, ਅਤੇ ਬੱਚੇ ਕਿਸੇ ਨੂੰ ਆਵਾਜ਼ ਮਾਰ ਲੈਣੀ ਵੀ ਬੱਚਿਆਂ ਦਾ ਹਿਰਦਾ ਬੜਾ ਕੋਮਲ ਹੁੰਦਾ ਹੈ, ਕਪਟੀ ਨਹੀਂ ਨਾ ਹੁੰਦੇ, ਉਹ ਨਿਰਮਲ ਹੁੰਦੇ ਨੇ, ਤਾਂ ਹੀ ਤਾਂ ਰੱਬ ਦਾ ਰੂਪ ਕਹਿ ਦੇਈਦਾ ਬੱਚਿਆਂ ਨੂੰ, ਨਾ ਕਾਮ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਹੰਕਾਰ ਹੈ। ਬੱਚੇ ਨੂੰ ਕਹਿਣਾ ਪਰਚੀ ਉਠਾਓ, ਜੇ ਤਾਂ ਹਾਂ ਦੀ ਪਰਚੀ ਆਉਣੀ ਤਾਂ ਕਾਰਜ ਵੱਲ ਤੁਰ ਪੈਣਾ, ਜੇ ਨਾ ਦੀ ਪਰਚੀ ਆਉਣੀ ਤਾਂ ਫਿਰ ਵੀ ਅਮਲ ਕਰਨਾ। ਉਹ ਇੱਦਾਂ ਸਮਝਦੇ ਸੀ ਵੀ ਗੁਰੂ ਦਾ ਹੁਕਮ ਹੋ ਗਿਆ ਕਿਉਂਕਿ ਗੁਰੂ ਦੀ ਹਜ਼ੂਰੀ ਵਿੱਚ ਹੈ, ਸ਼ਰਧਾ ਆ ਪੋ ਆਪਣੀ, ਹੁਕਮ ਰਜਾਈ ਜੋ ਚੱਲੈ ਸੋ ਪਵੈ, ਖਜ਼ਾਨੇ ਖੋਟੇ ਠਵਰ ਨਾ ਪਾਏ ਨੀ ਰਲੇ ਜੂਠਾਨੇ। ਕਦੇ ਵੀ ਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਸਨ ਚੱਲਦੇ। ਸਤਿਗੁਰ ਕਾ ਭਾਣਾ ਮੰਨ ਲਈ ਵਿਚੋਹੋ ਆਪ ਗਵਾਏ, ਇਹਾ ਸੇਵਾ ਚਾਕਰੀ ਨਾਮ ਵਸੈ ਮਨ ਆਏ। ਗੁਰੂ ਦਾ ਭਾਣਾ ਹਮੇਸ਼ਾ ਮੰਨਣਾ, ਹੁਕਮ ਹਮੇਸ਼ਾ ਮੰਨਣਾ। ਇੱਕ ਹੋਰ ਜ਼ਿਕਰ ਹੈ ਇਤਿਹਾਸ ਵਿੱਚ, ਕਹਿੰਦੇ ਜਦੋਂ 1809 ਈਸਵੀ ਵਿੱਚ ਅੰਮ੍ਰਿਤਸਰ ਦੀ ਸੰਧੀ ਹੋਈ ਸੀ, ਸੰਧੀ 'ਤੇ ਦਸਤਖਤ ਕਰਨ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਇਹੀ ਤਰੀਕਾ ਅਮਲ ਵਿੱਚ ਲਿਆਂਦਾ ਸੀ, ਪਰਚੀਆਂ ਪਾਈਆਂ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ, ਤੋਂ ਪਰਚੀ ਉਠਾ ਕੇ ਉਹਦੇ ਅਨੁਸਾਰ ਹੀ ਫੈਸਲਾ ਲਿਆ ਗਿਆ ਸੀ। ਐਸਾ ਕਹਿੰਦੇ ਉਹ ਮਹਾਨ ਗੁਰਸਿੱਖ ਰਾਜਾ ਸੀ, ਅਕਾਲ ਪੁਰਖ ਦੀ ਕਿਰਪਾ, ਖਾਲਸੇ ਦੀ ਬਖਸ਼ਿਸ਼ 'ਤੇ ਉਹਨੂੰ ਪੂਰਨ ਭਰੋਸਾ ਸੀ, ਉਹ ਆਪਣੀਆਂ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ ਗੁਰੂ ਪਰਮੇਸ਼ਰ ਨੂੰ ਦਿੰਦਾ ਸੀ। ਕਦੇ ਉਹਨੇ ਨਹੀਂ ਸੀ ਆਖਿਆ ਵੀ ਮੈਂ ਜਿੱਤਾਂ ਹਾਸਲ ਕੀਤੀਆਂ ਨੇ, ਉਹ ਕਹਿੰਦਾ ਸੀ ਗੁਰੂ ਗੋਬਿੰਦ ਸਿੰਘ ਨੇ ਜਿੱਤਾਂ ਬਖਸ਼ੀਆਂ ਨੇ। ਕਨਿੰਘਮ ਬਹੁਤ ਵੱਡਾ ਹਿਸਟੋਰੀਅਨ ਹੋਇਆ ਹੈ, ਹਿਸਟਰੀ ਆਫ ਦਾ ਸਿੱਖਸ ਦੇ ਵਿੱਚ ਉਹ ਲਿਖਦਾ ਹੈ ਵੀ ਮਹਾਰਾਜਾ ਰਣਜੀਤ ਸਿੰਘ ਦਾ ਹਰ ਕੰਮ ਅਤੇ ਹਰ ਸਮੱਗਰੀ ਗੁਰੂ ਦੀ ਖੁਸ਼ੀ ਲਈ, ਖਾਲਸੇ ਦੇ ਫਾਇਦੇ ਲਈ ਅਤੇ ਪਰਮਾਤਮਾ ਦੇ ਨਾਮ ਕੀਤੀ ਜਾਂਦੀ ਸੀ। ਉਹ ਆਪਣੀ ਸਰਕਾਰ ਬਾਰੇ ਲਿਖਦਿਆਂ ਬੋਲਦਿਆਂ ਹਮੇਸ਼ਾ ਖਾਲਸਾ ਸ਼ਬਦ ਵਰਤਦਾ ਅਤੇ ਸਰਕਾਰੀ ਮੋਹਰ ਉੱਤੇ ਆਪਣਾ ਨਾਮ ਅਕਾਲ ਸਹਾਏ ਦਾ ਅਗੇਤਰ ਲਾ ਕੇ ਲਿਖਦਾ। ਇੱਦਾਂ ਦਾ ਉਹ ਧਰਮੀ ਰਾਜਾ ਸੀ। ਇੱਕ ਵਿਦਵਾਨ ਹੋਏ ਨੇ ਨਰਿੰਦਰ ਕ੍ਰਿਸ਼ਨ ਸਿਨਹਾ, ਹਿੰਦੂ ਵੀਰ, ਉਹਨਾਂ ਦੀ ਪੁਸਤਕ ਹੈ ਰਣਜੀਤ ਸਿੰਘ। ਉਹ ਲਿਖਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਨਗਾਰੇ ਦਾ ਨਾਮ ਸੀ ਰਣਜੀਤ ਨਗਾਰਾ, ਕਹਿੰਦੇ ਇਹ ਲੱਖ ਨੇਤਰਾ ਭਾਵ ਇੱਕ ਨੇਤਰ ਵਾਲਾ ਸਿੱਖ। ਬਾਦਸ਼ਾਹ ਰਣਜੀਤ ਸਿੰਘ ਆਪਣੇ ਆਪ ਨੂੰ ਸਿੱਖ ਰਾਜ ਦੇ ਨਗਾਰੇ ਤੋਂ ਵੱਧ ਕੇ ਕੁਝ ਨਹੀਂ ਸੀ ਸਮਝਦਾ, ਜਿਸ ਦਾ ਕੰਮ ਸੀ ਖਾਲਸੇ ਦੀ ਪ੍ਰਮੁੱਖਤਾ ਦਾ ਢੰਡੋਰਾ ਪਿੱਟਦੇ ਰਹਿਣਾ। ਕਹਿੰਦਾ ਹੁੰਦਾ ਸੀ ਮੈਂ ਗੁਰੂ ਗੋਬਿੰਦ ਸਿੰਘ ਦਾ ਰਣਜੀਤ ਨਗਾਰਾ ਹਾਂ, ਐਸੀ ਭਾਵਨਾ ਸੀ। ਮਨ ਤਨ ਅਰਪਿਆ ਬਹੁਤ ਮਨ ਸਰਧਿਆ ਗੁਰਸੇਵਕ ਪਾਏ ਮਿਲਾਏ। ਮਨ ਤਨ ਧਨ ਕਰਕੇ ਗੁਰੂ ਦਾ ਸੇਵਕ ਬਣ ਕੇ ਰਿਹਾ, ਭਾਵਨਾ ਵਿੱਚ ਰਿਹਾ। ਜੇ ਉਹਦੀਆਂ ਸੇਵਾਵਾਂ ਵੱਲ ਵੇਖੋਗੇ ਤਾਂ ਦੰਗ ਰਹਿ ਜਾਓਗੇ। ਜਦੋਂ ਮਹਾਰਾਜਾ ਰਣਜੀਤ ਸਿੰਘ ਮਹਿਲ ਦੇ ਵਿੱਚ ਆਰਾਮ ਫਰਮਾਉਂਦੇ ਸਨ, ਸੋਨੇ ਦੇ ਪਾਵਿਆਂ ਵਾਲਾ ਪਲੰਘਾ ਹੋਣਾ, ਸੁੰਦਰ ਗਲੀਚੇ ਵਿਛੇ ਹੋਣੇ, ਮਹਾਰਾਜਾ ਰਣਜੀਤ ਸਿੰਘ ਨਾ ਇੱਕ ਦਿਨ ਅੰਮ੍ਰਿਤਸਰ ਦੇ ਸ਼ਾਹੀ ਮਹੱਲ ਵਿੱਚ ਵਿਸ਼ਰਾਮ ਕਰ ਰਹੇ ਨੇ ਅਤੇ ਮਨ ਵਿੱਚ ਫੁਰਨਾ ਆਇਆ ਮੈਂ ਇੱਕ ਸਿੱਖ ਹਾਂ, ਸ਼ੀਸ਼ ਮਹਿਲ ਵਿੱਚ ਆਰਾਮ ਫੁਰਮਾ ਰਿਹਾ ਹੈ ਅਤੇ ਮੇਰੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਿੱਟੀ 'ਤੇ ਚੂਨੇ ਦੇ ਗੁਰਦੁਆਰੇ ਵਿੱਚ ਬੈਠੇ ਨੇ। ਇਹ ਗੱਲ ਚੰਗੀ ਨਹੀਂ ਹੈ। ਮਨਾ ਬਾਪੂ ਦਾ ਦਰਬਾਰ ਸੋਨੇ ਦਾ ਮੜਨਾ ਚਾਹੀਦਾ ਹੈ, ਇਹ ਭਾਵਨਾ ਪੈਦਾ ਹੋ ਗਈ। ਸਵੇਰੇ ਹੀ ਮਜਲਿਸ ਸੱਦ ਲਈ, ਸਾਰੇ ਸਿੱਖ ਸਰਦਾਰ ਹਾਜ਼ਰ ਹੋਏ ਅਤੇ ਗਲੂਏ ਦੇ ਬੋਲ ਸਨ, ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਧਰਮ ਦੇ ਮੁੱਖ ਇਤਿਹਾਸਿਕ ਸਥਾਨ ਗੁਰੂ ਘਰਾਂ ਦੀ ਸੇਵਾ ਕੀਤੀ ਜਾਵੇ। ਜੋ ਇਮਾਰਤਾਂ ਮੁਗਲਾਂ ਵੱਲੋਂ ਢਾਈਆਂ ਗਈਆਂ ਸਨ, ਨਵੀਆਂ ਉਸਾਰੀਆਂ ਜਾਣ, ਗੁੰਬਦਾਂ ਦੇ ਉੱਤੇ ਸੋਨਾ ਚਾੜਿਆ ਜਾਵੇ, ਹਰਿਮੰਦਰ ਸਾਹਿਬ ਦੀ ਇਮਾਰਤ ਸੋਨੇ ਨਾਲ ਮੜੀ ਜਾਵੇ। ਹੁਣ ਸਾਰੇ ਸਰਦਾਰਾਂ ਨੇ ਪ੍ਰਸਤਾਵ ਮੰਨ ਲਿਆ, ਸਿਰ ਝੁਕਾ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨੇ ਹੁਕਮ ਕੀਤਾ, ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਹਜ਼ੂਰ ਸਾਹਿਬ, ਸਾਰੇ ਹੀ ਪਵਿੱਤਰ ਸਥਾਨਾਂ ਦੀ ਸੇਵਾ ਕੀਤੀ ਜਾਵੇ। ਉੱਥੇ ਨਾ ਦਰਬਾਰੀ ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜਾ ਸਾਹਿਬ ਨਨਕਾਣਾ ਸਾਹਿਬ ਦੀ ਸੇਵਾ, ਸ਼੍ਰੀ ਹਰਿਮੰਦਰ ਸਾਹਿਬ ਦੀ ਸੇਵਾ ਇਹ ਤਾਂ ਕਰਵਾ ਦੇਵਾਂਗੇ, ਹੋਰ ਸਥਾਨਾਂ ਦੀ ਸੇਵਾ ਵੀ ਕਰਵਾ ਦੇਵਾਂਗੇ, ਪਰ ਅਬਚਲ ਨਗਰ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਦੀ ਸੇਵਾ ਉਹ ਨਹੀਂ ਕਰਾ ਸਕਦੇ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਥੇ ਬਚਨ ਕਹੇ ਨੇ, ਸਾਡਾ ਜੋ ਅੰਗੀਠਾ ਫਰੋਲੇਗਾ ਉਹਦੀ ਕੁੱਲ ਫਰੋਲੀ ਜਾਵੇਗੀ, ਭਾਵ ਉਹਦੀ ਕੁੱਲ ਦਾ ਖੁਰਾ ਖੋਜ ਮਿੱਟ ਜਾਵੇਗਾ। ਇਹ ਕਿਉਂ ਕਿਹਾ ਇਹ ਤਾਂ ਗੁਰੂ ਹੀ ਜਾਣੇ, ਕਿਉਂਕਿ ਤੁਸੀਂ ਜਿੰਨਾ ਮਰਜ਼ੀ ਜਵਾਬ ਦੇ ਲਓ, ਗੁਰੂ ਦੇ ਤੁੱਲ ਤਾਂ ਤੁਹਾਡੇ 'ਚੋਂ ਨਾ ਮੇਰੇ 'ਚੋਂ ਕੋਈ ਹੈ। ਹਾਂ ਇੱਕ ਗੱਲ ਪੱਕੀ ਹੈ, ਜੋ ਕਹਿਤਾ ਉਹ ਪੱਥਰ 'ਤੇ ਲਕੀਰ ਹੈ ਸਾਡੇ ਗੁਰੂ ਨੇ, ਗੁਰ ਕਾ ਸ਼ਬਦ ਨਾ ਮੇਟੈ ਕੋਏ, ਗੁਰੂ ਨਾਨਕ ਨਾਨਕ ਹਰ ਸੋਏ। ਇਹ ਜਿਹੜੀ ਜੋਤ ਹੈ ਨਾ ਗੁਰੂ ਨਾਨਕ ਵਾਲੀ ਦਸਾਂ ਪਾਤਸ਼ਾਹੀਆਂ ਵਾਲੀ, ਇਹ ਅਕਾਲ ਦੀ ਜੋਤ ਹੈ, ਗੁਰੂ ਨਾਨਕ ਇਸ ਦਾ ਸੁਪਰੀਮ ਲੋਰਡ। ਤੋ ਜੋ ਕਹਿ ਦਿੰਦੇ ਨੇ, ਨੋ ਵਨ ਕੈਨ ਇਰੇਜ ਦਾ ਵਰਡ ਆਫ ਦਾ ਗੁਰੂ, ਸ਼ਬਦ ਗੁਰੂ ਦਾ ਸ਼ਬਦ ਮਿਟਾਇਆ ਨਹੀਂ ਜਾ ਸਕਦਾ, ਉਹ ਪਰਮੇਸ਼ਵਰ ਦਾ ਸਰੂਪ ਹੈ। ਸੁਣ ਕੇ ਨਾ ਮਹਾਰਾਜਾ ਰਣਜੀਤ ਸਿੰਘ ਦੇ ਗਲੂਏ ਵਿੱਚੋਂ ਮਠੀ ਦੀ ਆਵਾਜ਼ ਨਿਕਲੀ, ਕਿਉਂਕਿ ਵੈਰਾਗ 'ਚ ਆ ਗਏ ਸਨ, ਅੱਖਾਂ 'ਚ ਅਥਰੂ ਨੇ, ਗਲਾ ਰੁਕਿਆ ਹੋਇਆ ਹੈ, ਆਖਣ ਲੱਗੇ, ਹਮ ਕਾਰਨ ਗੁਰ ਕੁੱਲ ਗਵਾਈ, ਹਮ ਕੁੱਲ ਰਾਖੇ ਕਵਨ ਵਡਾਈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਨਸਾਨੀਅਤ ਲਈ, ਧਰਮ ਲਈ ਆਪਣੀ ਕੁੱਲ ਵਾਰ ਦਿੱਤੀ, ਆਪਣੇ ਘਰ ਦੇ ਚਾਰ ਦੀਵੇ ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ, ਫਤਿਹ ਸਿੰਘ ਬੁਝਾ ਲਏ ਇਨਸਾਨੀਅਤ ਦੇ ਘਰਾਂ ਦੇ ਚਿਰਾਗ ਬਲਦੇ ਰੱਖਣ ਲਈ। ਅਤੇ ਜੇ ਮੇਰੀ ਕੁੱਲ ਗੁਰੂ ਦੀ ਸੇਵਾ ਵਿੱਚ ਲੱਗ ਜਾਵੇ, ਇਹ ਤਾਂ ਫਾਇਦੇਮੰਦਾ ਸੌਦਾ ਹੈ। ਇਹ ਹੈ ਮਹਾਰਾਜਾ ਰਣਜੀਤ ਸਿੰਘ ਦਾ ਕਰੈਕਟਰ। ਕਹਿੰਦਾ ਰਾਜ ਭਾਗ ਇਹ ਪਰਿਵਾਰ, ਇਹ ਫੁਲਵਾੜੀ ਸਾਰੀ ਗੁਰੂ ਗੋਬਿੰਦ ਸਿੰਘ ਦੀ ਤਾਂ ਬਖਸ਼ੀ ਹੈ। ਸਤਿਗੁਰ ਕੈ ਬਲਿਹਾਰਣੈ ਮਨਸਾ ਸਭ ਪੁਰੇਵ, ਬਲਹਾਰੇ ਜਾਈਏ ਉਸ ਗੁਰੂ ਤੋਂ ਜਿੰਨੇ ਦੌਲਤਾਂ ਸ਼ੌਹਰਤਾਂ ਦਿੱਤੀਆਂ ਨੇ, ਆਸਾ ਮਨਸਾ ਪੂਰੀ ਕੀਤੀ ਹੈ, ਪੂਰੇ ਗੁਰ ਉੱਪਰ ਕੁਰਬਾਨ, ਆਪਾਂ ਵਾਰ ਦਈਏ ਉਸ ਗੁਰੂ ਤੋਂ ਜਿੰਨੇ ਸਭ ਕੁਝ ਬਖਸ਼ਿਆ ਹੈ। ਐਸੇ ਬੋਲ ਉਹਨੇ ਗਲੂਏ 'ਚੋਂ ਕੱਢੇ। ਕਹਿੰਦਾ ਕਲਗੀਧਰ ਮਹਾਰਾਜ ਦਾ ਮਹੱਲ ਉੱਚਿਓਂ ਉੱਚਾ ਹੋਣਾ ਚਾਹੀਦਾ ਹੈ, ਕਿਉਂਕਿ ਗੁਰਦੇਵ ਅਕਾਲ ਪੁਰਖ ਦਾ ਸਰੂਪ ਨੇ। ਬਾਣੀ 'ਚ ਆਉਂਦਾ ਨਾ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੋਹਨ ਤੇਰੇ ਸੋਹਨ ਦੁਆਰ ਜੀਓ ਸੰਤ ਧਰਮਸ਼ਾਲਾ। ਵਾਹਿਗੁਰੂ ਦੇ ਗੁਰੂ ਦੇ ਮੰਦਰ ਉੱਚਿਓਂ ਉੱਚੇ ਹੀ ਹੁੰਦੇ ਨੇ, ਤਾਂ ਹੀ ਸਿੱਖ ਵੇਖੋ ਆਪਣੇ ਘਰਾਂ ਨਾਲੋਂ ਵੀ ਸੁੰਦਰ ਸਥਾਨ ਆਪਣੇ ਗੁਰਾਂ ਦਾ ਬਣਾਉਂਦੇ ਨੇ, ਕਿਉਂਕਿ ਗੁਰ ਜੈਸਾ ਨਾ ਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ। ਸੇਵ ਗੁਰੂ ਦੀ ਹਸਤੀ ਬੜੀ ਬੁਲੰਦ ਹੈ। ਇੱਦਾਂ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਸੰਨ 1830 ਈਸਵੀ ਵਿੱਚ ਹਰਿਮੰਦਰ ਸਾਹਿਬ ਦੀ ਸੇਵਾ ਲਈ 5 ਲੱਖ ਰੁਪਈਆ ਗਿਆਨੀ ਸੰਤ ਸਿੰਘ ਜੀ ਨੂੰ, ਜੋ ਦਮਦਮੀ ਟਕਸਾਲ ਦੇ ਮਹਾਂਪੁਰਸ਼ ਸਨ, ਦੇਣਾ ਕੀਤਾ, ਜੋ ਹਰਿਮੰਦਰ ਸਾਹਿਬ ਗ੍ਰੰਥੀ ਦੀ ਸੇਵਾ ਕਰਦੇ ਸਨ, ਵੀ ਤੁਸੀਂ ਇਹ ਸੇਵਾ ਕਰਵਾਓ। ਅਤੇ ਨਾਲ ਹਦਾਇਤ ਕੀਤੀ ਹੈ, ਗਿਆਨੀ ਜੀ ਸ਼੍ਰੀ ਹਰਿਮੰਦਰ ਸਾਹਿਬ ਉੱਪਰ ਨਾ ਕਲਾ ਕ੍ਰਿਤਾਂ ਬਣਾਈਆਂ ਜਾਣ, ਪਰ ਮੁਗਲਾਂ ਰਾਜਪੂਤਾਂ ਦੇ ਮਹੱਲਾਂ ਨਾਲ ਮੇਲ ਨਾ ਖਾਂਦੀਆਂ ਹੋਣ। ਯਾਨੀ ਸੰਤ ਸਿੰਘ ਹੋਣਾ ਚੰਗੇ ਕਾਰੀਗਰ ਲਾਏ। ਸੰਗ ਮਰਮਰ ਉੱਪਰ ਮੱਛੀਆਂ, ਬਗਲੇ, ਕੱਛੂ, ਹਿਰਨ, ਚਿੜੀਆਂ, ਬੁਲਬੁਲਾਂ, ਮੋਰ, ਸ਼ੇਰ, ਹਾਥੀ, ਮਗਰਮੱਛ, ਬੱਕਰੀਆਂ, ਸੁੰਦਰ ਫੁੱਲ, ਵੇਲਾਂ, ਕੁਦਰਤ ਦੇ ਨਜ਼ਾਰੇ ਦਰਸਾਏ ਗਏ, ਚਿੱਤਰਕਾਰੀ ਕੀਤੀ ਗਈ। ਸਮਾਧੀ ਲਾਈ ਬੈਠੇ ਸਾਧੂ ਦੇ ਪੈਰਾਂ ਵਿੱਚ, ਮੂੰਹ ਅੱਡੀ ਖੜ੍ਹੇ ਵਿਕਾਰਾਂ ਰੂਪੀ ਭਿਅੰਕਰ ਜੀਵ ਜੰਤੂਆਂ ਦੇ ਚਿੱਤਰ ਖੁਦਵਾਏ ਗਏ। ਕਿਧਰੇ ਸਾਧੂਆਂ ਦੇ ਸਿਰ ਉੱਪਰ ਕਮਲ ਫੁੱਲ ਜੈਸੇ ਚਿੱਤਰ ਖੁਦਵਾਏ ਗਏ। ਇਹਨਾਂ ਸਾਰੇ ਚਿੱਤਰਾਂ ਨੂੰ ਵੇਖ ਕੇ, ਅੰਤਰੀਵ ਭਾਵ ਸਮਝ ਕੇ ਮਹਾਰਾਜਾ ਰਣਜੀਤ ਸਿੰਘ ਇੰਨੇ ਖੁਸ਼ ਹੋਏ, ਕਾਰੀਗਰਾਂ ਨੂੰ ਸੋਨੇ ਦੀਆਂ ਮੋਹਰਾਂ ਖੁੱਲ੍ਹੇ ਨਾਮ ਦਿੱਤੇ ਗਏ। ਉਹ ਕਲਾਕ੍ਰਿਤੀਆਂ ਦੇ ਬੜੇ ਮਹਿੰਗੇ ਅੰਤਰੀਵ ਭਾਵ ਨੇ। ਥੋੜ੍ਹਾ ਜਿਹਾ ਚੌਂਕੜਾ ਲਾਉਣ ਲੱਗ ਪਹੋਗੇ ਤਾਂ ਵੇਂਦੇ ਹੀ ਸਮਝ ਜਾਇਆ ਕਰੋਗੇ, ਇਹ ਮੱਛੀਆਂ, ਇਹ ਮਗਰਮੱਛ, ਇਹ ਕੀ ਨੇ? ਵਿਕਾਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ ਤੁਹਾਨੂੰ ਖਾਣ ਲਈ ਬੈਠੇ ਹੋਏ ਨੇ। ਉਹ ਕਈ ਵਾਰ ਸਮਝ ਆਉਂਦੀ ਨਹੀਂ, ਪੁੱਠੇ ਬੰਨੇ ਲੋਕ ਤੁਰ ਪੈਂਦੇ, ਇਹ ਕਿਹਦੀ ਦੇਵੀ ਦੇਵਤਿਆਂ ਦੀਆਂ ਜਾਨਵਰਾਂ ਦੀਆਂ ਕਲਾਕ੍ਰਿਤੀਆਂ ਬਣਾਈਆਂ, ਲੈਕ ਆਫ ਨੌਲੇਜ। ਖੈਰ ਛੱਡੋ, ਹੁਣ ਉਹ ਜਿਹੜੀ ਸੇਵਾ ਇਕੱਠੀ ਹੋਈ ਹਰਿਮੰਦਰ ਸਾਹਿਬ ਦੇ ਲਈ, ਬਹੁਤ ਨਾਮਵਰ ਹਸਤੀਆਂ ਨੇ ਦਸਵੰਧ ਦਿੱਤਾ। ਫਿਰ ਮਹਾਰਾਜਾ ਰਣਜੀਤ ਸਿੰਘ ਨੇ 16,39,000 ਰੁਪਈਆ ਦਿੱਤਾ। ਭੰਗੀ ਸਰਦਾਰਾਂ ਨੇ 33,55,000 ਰੁਪਈਆ ਦਿੱਤਾ। ਮਹਾਰਾਜਾ ਰਣਜੀਤ ਸਿੰਘ ਦੇ ਫਰਜ਼ੰਦ ਰਾਜਾ ਖੜਕ ਸਿੰਘ ਨੇ 9,41,000 ਰੁਪਈਆ ਦਿੱਤਾ। ਮਹਾਰਾਣੀ ਸਦਾ ਕੌਰ, ਚੰਦ ਕੌਰ, ਦਇਆ ਕੌਰ, ਸਾਰੀਆਂ ਰਾਣੀਆਂ ਨੇ ਰਲ ਕੇ 1,85,000 ਰੁਪਈਆ ਦਿੱਤਾ। ਹੋਰ ਸਿੱਖ ਸਰਦਾਰਾਂ ਨੇ 2,91,000 ਰੁਪਈਆ ਦਿੱਤਾ ਅਤੇ ਟੋਟਲ ਬਣਿਆ 64,11,000 ਰੁਪਈਆ, ਜੋ ਹਰਿਮੰਦਰ ਸਾਹਿਬ ਦੀ ਸੇਵਾ ਲਈ ਦਸਵੰਧ ਇਕੱਠਾ ਹੋਇਆ। ਇਹ ਸਾਰਾ ਦਸਵੰਧ ਮਹਾਰਾਜਾ ਰਣਜੀਤ ਸਿੰਘ ਨੇ ਗਿਆਨੀ ਭਾਈ ਸੰਤ ਸਿੰਘ ਜੀ ਨੂੰ ਸੌਂਪ ਦਿੱਤਾ ਵੀ ਤੁਸੀਂ ਸੇਵਾ ਕਰਨੀ ਹੈ। ਔਰ ਇਹਦੀ ਗਵਾਹੀ ਇਤਿਹਾਸ ਦੇ ਨਾਲ ਨਾਲ ਮੈਂ ਉਹਨਾਂ ਲਿਖਤਾਂ ਰਾਹੀਂ ਦੇਣ ਲੱਗਾ ਜੋ ਉੱਕਰੀਆਂ ਹੋਈਆਂ ਨੇ ਹਰਿਮੰਦਰ ਸਾਹਿਬ। ਸੰਗ ਮਰਮਰ ਵਿੱਚ ਨਾ ਇਬਾਰਤ ਇਉਂ ਲਿਖੀ ਹੋਈ ਹੈ, ਸੇਵਾ ਗੁਰੂ ਰਾਮਦਾਸ ਜੀ ਕੀ ਅਰ ਸਵਰਨ ਕੀ, ਵਡਭਾਗੀ ਜਾਣ ਕੈ ਸ਼੍ਰੀ ਮਹਾਰਾਜਾ ਰਣਜੀਤ ਸਿੰਘ ਜੀ ਕੋ ਕਰਵਾਈ ਮਾਰਫਤ ਗਿਆਨੀ ਸੰਤ ਸਿੰਘ। ਫਿਰ ਹਰਿਮੰਦਰ ਸਾਹਿਬ ਦੇ ਮੁੱਖ ਦਰਵਾਜ਼ੇ 'ਤੇ ਸੋਨੇ ਦਾ ਪੱਤਰਾ ਲਾ ਕੇ ਉੱਤੇ ਮੂਲ ਮੰਤਰ ਲਿਖਿਆ ਹੋਇਆ ਹੈ, ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੱਕ, ਅੱਜ ਵੀ ਦਰਸ਼ਨ ਕਰ ਸਕਦੇ ਹੋ ਤੁਸੀਂ। ਤੋ ਇੱਦਾਂ ਇਹ ਗਵਾਹੀਆਂ ਨੇ ਉਸ ਸੇਵਾ ਦੇ ਬਾਬਤ। ਏਡਾ ਮਹਾਰਾਜਾ ਰਣਜੀਤ ਸਿੰਘ ਗੁਰੂ ਘਰ ਪ੍ਰਤੀ ਸ਼ਰਧਾਵਾਨ ਸੀ ਵੀ ਇੱਕ ਵਾਰ ਨਾ ਨਵਾਬ ਆਫ ਹੈਦਰਾਬਾਦ ਨੇ, ਜਿਹਨੂੰ ਨਿਜ਼ਾਮ ਆਨੇ ਆਪਾਂ, ਸੋਨੇ ਦੀ ਚਾਨਣੀ ਭੇਂਟ ਕੀਤੀ ਮਹਾਰਾਜਾ ਸਾਹਿਬ ਲਈ। ਉਹ ਚਾਨਣੀ ਤਾਣੀ ਹੋਈ ਸੀ ਅਤੇ ਹੇਠਾਂ ਬੈਠੇ ਸਨ। ਇੱਕ ਨਜ਼ਰ ਉੱਪਰ ਦੌੜਾਈ ਅਤੇ ਮਨ ਵਿੱਚ ਖਿਆਲ ਆਇਆ, ਮੈਂ ਮਿੱਟੀ ਦਾ ਪੁਤਲਾ, ਇਹ ਚਾਨਣੀ ਬੜੀ ਉੱਤਮ ਹੈ, ਮੇਰੇ ਬਾਪੂ ਗੁਰੂ ਰਾਮਦਾਸ ਜੀ ਦੇ ਦਰਬਾਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਚਾਹੀਦੀ ਸੀ। ਉਸੇ ਵੇਲੇ ਸਿਪਾਹੀਆਂ ਨੂੰ ਹੁਕਮ ਕੀਤਾ ਵੀ ਜਾ ਕੇ ਗੁਰਾਂ ਦੇ ਚਰਨਾਂ ਵਿੱਚ ਰੱਖ ਦਿਓ। ਜਾ ਕੇ ਚਰਨਾਂ ਵਿੱਚ ਰੱਖੀ ਗਈ, ਵਰਤੀ ਨਹੀਂ ਗਈ, ਤੋਸ਼ੇ ਖਾਨੇ ਰਖਵਾਈ ਗਈ। ਵਰਤੀ ਇਸ ਲਈ ਨਹੀਂ ਗਈ, ਕਾਰਨ ਸੀ ਕਿਉਂਕਿ ਰਾਜੇ ਦੇ ਉੱਤੇ ਤਾਣੀ ਜਾ ਚੁੱਕੀ ਸੀ। ਏਡੀ ਭਾਵਨਾ ਗੁਰੂ ਪ੍ਰਤੀ, ਕਹਿੰਦਾ ਮੈਂ ਕਾਬਲ ਹੀ ਨਹੀਂ ਇਸ ਚਾਨਣੀ ਦੇ, ਇਹ ਤਾਂ ਸਭ ਕੁਝ ਦੇਣ ਵਾਲਾ ਗੁਰੂ ਰਾਮਦਾਸ ਹੈ। ਔਰ ਪਰਿਵਾਰ ਦੇ ਵਿੱਚ ਵੀ ਇੰਨੀ ਨਿਮਰਤਾ, ਇੰਨੀ ਭਾਵਨਾ ਸੀ ਗੁਰੂ ਘਰ ਪ੍ਰਤੀ, ਸਾਰਾ ਹੀ ਪਰਿਵਾਰ ਅਥਾਹ ਸ਼ਰਧਾ ਰੱਖਦਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਰਾਜਾ ਖੜਕ ਸਿੰਘ ਇੱਕ ਦਿਨ ਸ਼੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਗਏ, ਦਰਸ਼ਨੀ ਡਿਉੜੀ ਤੋਂ ਲੰਘੇ ਅਤੇ ਉਹ ਨਾਲ ਜਿਹੜਾ ਖਜ਼ਾਨਚੀ ਸੀ ਉਹ ਪਿੱਛੇ ਰਹਿ ਗਿਆ ਕਦੇ। ਜਦੋਂ ਮੱਥਾ ਟੇਕਣ ਲੱਗੇ ਨਾ ਹਰਿਮੰਦਰ ਸਾਹਿਬ ਅੰਦਰ ਜਾ ਕੇ, ਕੋਲ ਪੈਸੇ ਨਹੀਂ ਸਨ, ਖਜ਼ਾਨਚੀ ਪਿੱਛੇ ਸੀ, ਗਲ ਵਿੱਚ ਇੱਕ ਹਾਰ ਪਾਇਆ ਸੀ ਜਿਹਦੀ ਕੀਮਤ 9,00,000 ਸੀ। ਉਹ ਲਾ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਰੱਖ ਦਿੱਤਾ ਵੀ ਤੇਰਾ ਹੀ ਤਾਂ ਸਾਰਾ ਕੁਝ ਬਖਸ਼ਿਆ ਹੈ। ਇਹਦਾ ਭਾਵ ਕੀ ਹੈ? ਦਸਵੰਧ ਕੱਢਣਾ। ਆਖਣਗੇ ਜੀ ਦੇ ਪੁਜਾਰੀਆਂ ਨੇ ਟਕਵੰਜ ਬਣਾਇਆ, ਕਿਸੇ ਪੁਜਾਰੀ ਦੀ ਮਰਿਆਦਾ ਨਹੀਂ ਦਸਵੰਧ ਕੱਢਣਾ, ਕਦੇ ਗੁਰੂ ਗ੍ਰੰਥ ਸਾਹਿਬ ਧਿਆਨ ਨਾ ਪੜ੍ਹਿਆ ਹੁੰਦਾ ਤਾਂ ਤਰਕ ਨਾ ਕਰਦੇ ਲੋਕ। ਕੀ ਕਰਨਾ ਚਾਹੀਦਾ? ਗੁਰੂ ਦੇ ਦਰ 'ਤੇ ਤਿਸ ਗੁਰ ਕਹੋ, ਸਾਧਨ ਭੋਜਨ ਪਾਠ ਪਟੰਬਰ ਬਹੁ ਬਿੱਦ ਸਤ ਕਰ ਮੁਖ ਸੰਚੋ, ਤਿਸ ਪੁੰਨ ਕੀ ਫਿਰ ਤੋਟ ਨਾ ਆਵੈ। ਓਫਰ ਦਾ ਗੁਰੂ ਸੈਕਰਡ ਫੂਡਸ, ਸੈਟਿਨ ਰੋਬਸ, ਕਹਿੰਦੇ ਚੰਗੇ ਗਲੀਚੇ, ਚੰਗੇ ਬਸਤਰ, ਚੰਗੀਆਂ ਰਸਤਾਂ ਬਸਤਾਂ ਗੁਰੂ ਅੱਗੇ ਭੇਟਾ ਰੱਖ, ਕੰਮ ਹੀ ਸੌਖਾ ਹੈ, ਸਭ ਕੁਝ ਗੁਰੂ ਪਰਮੇਸ਼ਰ ਦਾ ਦਿੱਤਾ। ਕਹਿੰਦੇ ਨੌਂ ਹਿੱਸੇ ਤੂੰ ਵਰਤ ਲੈ, ਦਸਵਾਂ ਹਿੱਸਾ ਮੈਨੂੰ ਦੇ ਦਿਆ ਕਰ, ਇੱਥੇ ਵੀ ਸੰਗਤ ਦੇ ਰੂਪ ਵਿੱਚ ਤੂੰ ਹੀ ਤਾਂ ਖਾਣਾ ਹੈ, ਲੰਗਰਾਂ 'ਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੋਣਾ ਹੈ, ਪ੍ਰਚਾਰਕਾਂ ਨੂੰ ਭੇਟਾ ਮਿਲਣੀ ਹੈ। ਔਰ ਗੁਰਦੁਆਰਿਆਂ ਤੋਂ ਆਪਾਂ ਵੇਖਿਆ ਹੈ ਕਈ ਜਗ੍ਹਾ ਡੇ ਕੇਅਰ ਚੱਲਦੇ ਨੇ, ਸਕੂਲ ਵੀ ਚੱਲਦੇ ਨੇ, ਵਿੱਦਿਆ ਦੇ ਕੇਂਦਰ ਵੀ ਚੱਲਦੇ ਨੇ, ਲੋੜਵੰਦ ਤਨ ਦੀ ਖੁਰਾਕ ਲੰਗਰ ਛਕ ਸਕਦਾ ਹੈ, ਮਨ ਦੀ ਖੁਰਾਕ ਕੀਰਤਨ ਸੁਣ ਸਕਦਾ ਹੈ। ਇਹ ਗੁਰੂ ਦੀ ਮਰਿਆਦਾ ਹੈ, ਇਹ ਕਿਸੇ ਪੁਜਾਰੀ ਦੀ ਮਰਿਆਦਾ ਨਹੀਂ ਹੈ, ਪਰ ਵੱਡੇ ਭਾਗਾਂ ਵਾਲਾ ਹੀ ਹੁਕਮ 'ਚ ਚੱਲਦਾ ਹੈ। ਨਾਨਕ ਭਾਗ ਭਲੇ ਤਿਸ ਜਨ ਕੇ ਜੋ ਹਰ ਚਰਣੀ ਚਿੱਤ ਲਾਵੈ, ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜਦਾ ਹੈ। ਤੋ ਮਹਾਰਾਜਾ ਰਣਜੀਤ ਸਿੰਘ ਮਹਾਂਦਾਨੀ ਸੀ। ਵਾਈਡ ਪੰਜਾਬ ਗਵਰਨਮੈਂਟ ਰੈਕਡਸ 1847 ਵਿੱਚ ਨਾ ਜ਼ਿਕਰ ਹੈ, ਕਹਿੰਦੇ ਫਾਈਨਲੀ ਫਰੋਮ ਦਾ ਇਨਫੋਰਮੇਸ਼ਨ ਗੈਦਰ ਬਾਏ ਲੋਰੈਂਸ ਫਰੋਮ ਹਿਸ ਕਾਉਂਸਲਰਸ, ਜਿਹੜੀ ਜਾਣਕਾਰੀ ਕਰਨਲ ਲੋਰੈਂਸ ਦੇ ਕੋਲ ਸੀ, ਉਹਦੇ 'ਚ ਜ਼ਿਕਰ ਹੈ ਵੀ ਮਹਾਰਾਜਾ ਰਣਜੀਤ ਸਿੰਘ ਨਾ ਇਨਾਮ ਦੇਣ ਤੋਂ ਲਹਿਦਾ ਫੌਜਾਂ ਨੂੰ ਜਾਂ ਜਗੀਰਾਂ ਦੇਣ ਤੋਂ ਵੱਖਰੀ 12 ਲੱਖ ਰੁਪਈਏ ਦੀ ਰਕਮ ਚੈਰਿਟੀ ਵਿੱਚ ਦਿੰਦੇ ਸਨ, ਦਾਨ ਵਿੱਚ ਦਿੰਦੇ ਸਨ। ਉਦੋਂ 12 ਲੱਖ ਅਰਬਾਂ ਖਰਬਾਂ ਵਰਗਾ ਹੈ ਅੱਜ ਦੇ। ਮਸਜਿਦਾਂ ਨੂੰ, ਹਿੰਦੂ ਧਰਮ ਦੇ ਮੰਦਰਾਂ ਨੂੰ ਦਾਨ ਕਰਨਾ, ਐਸਾ ਦਾਨੀ ਰਾਜਾ ਹੋਇਆ। ਆਕਾਸ਼ੀ ਵਿਸ਼ਵਨਾਥ ਮੰਦਰ ਹੈ ਨਾ ਹਿੰਦੂ ਵੀਰਾਂ ਦਾ, ਇਹਨੂੰ ਸਵਰਨ ਮੰਦਰ ਕਹਿੰਦੇ ਨੇ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ 2 ਟਨ ਸੋਨਾ ਦਾਨ ਕੀਤਾ ਸੀ। ਫਿਰ ਕਾਸ਼ੀ ਵਿਸ਼ਵਨਾਥ ਮੰਦਰ ਦੇ ਉੱਤੇ ਸੋਨੇ ਦਾ ਪੱਤਰਾ ਚੜਾਇਆ ਗਿਆ ਸੀ, ਜਾਓ ਜਾ ਕੇ ਪਤਾ ਕਰ ਲਿਓ। ਔਰ ਗਵਰਨਮੈਂਟ ਰੈਕਡ ਵਿੱਚ ਵੀ ਇਹ ਗੱਲ ਬੋਲਦੀ ਹੈ, ਇੱਦਾਂ ਦਾ ਰਾਜਾ ਹੋਇਆ। ਨਹੀਂ ਤਾਂ ਆਮ ਆਪਾਂ ਵੇਖਿਆ ਜਿਸ ਧਰਮ ਦਾ ਰਾਜਾ ਹੋਵੇ ਨਾ, ਦੂਜੇ ਧਰਮ ਦੇ ਧਾਰਮਿਕ ਸਥਾਨ ਹੀ ਢਾਉਣ ਲੱਗ ਪੈਂਦਾ। ਬਾਬਰ ਕਿਆਂ ਢਾਏ ਨੇ ਮੰਦਰ, ਔਰੰਗਜ਼ੇਬ ਨੇ ਢਾਏ ਨੇ ਮੰਦਰ, ਧਰਮਸ਼ਾਲਾਵਾਂ ਗੁਰਦੁਆਰੇ। ਲਾਹੌਰ ਵਿੱਚ ਸ਼ਾਹਜਹਾਨ ਨੇ ਧਰਮਸ਼ਾਲਾ ਢਾਈ ਸੀ ਸਿੱਖਾਂ ਦੀ, ਬੌਲੀ ਢਾਈ ਸੀ ਸਿੱਖਾਂ ਦੀ। ਅਤੇ ਭਾਰਤ ਸਰਕਾਰ ਵੀ ਕਿਹੜੀ ਪਿੱਛੇ ਹੈ, ਗਿਆਨ ਗੋਦੜੀ ਆਦਿਕ 3 ਗੁਰਦੁਆਰੇ ਸਿੱਖਾਂ ਦੇ ਵੀ ਢਾ ਦਿੱਤੇ ਗਏ ਨੇ। ਇਹ ਸਿੱਖਾਂ ਦਾ ਹੀ ਰਾਜ ਸੀ ਜਿੱਥੇ ਮੰਦਰ ਵੀ ਬਣਾਏ ਗਏ, ਮਸਜਿਦਾਂ ਵੀ ਬਣਾਈਆਂ ਗਈਆਂ, ਅਤੇ ਆਪਣੇ ਗੁਰਦੁਆਰੇ ਤਾਂ ਅਸੀਂ ਬਣਾਉਣੇ ਹੀ ਸਨ, ਕਿਉਂਕਿ ਸਾਡਾ ਜਿਹੜਾ ਇਸ਼ਟ ਹੈ ਉਹਨੂੰ ਤਾਂ ਸਜਦਾ ਅਸੀਂ ਕਰਨਾ ਹੀ ਹੈ। ਅੱਛਾ, ਦਇਆਵਾਨ ਵੀ ਅੱਤ ਦਾ ਮਹਾਰਾਜਾ ਰਣਜੀਤ ਸਿੰਘ, ਕਿਧਰੇ ਜਲੂਸ ਲੰਘ ਰਿਹਾ ਹੈ, ਹਾਥੀ 'ਤੇ ਸਵਾਰ ਨੇ, ਸਵਾਰਾ ਲੰਘਿਆ ਅਤੇ ਇੱਕ ਰੋੜਾ ਆ ਕੇ ਮੱਥੇ ਵਿੱਚ ਵੱਜਾ। ਕੁਝ ਬੱਚੇ ਬੇਰੀ ਨੂੰ ਵੱਤੇ ਮਾਰ ਰਹੇ ਸਨ, ਮੱਥੇ 'ਚੋਂ ਲਹੂ ਨਿਕਲਿਆ ਅਤੇ ਸਿਪਾਹੀਆਂ ਦੌੜ ਕੇ ਬੱਚੇ ਫੜ ਲਏ, ਮਹਾਰਾਜਾ ਸਾਹਿਬ ਦੇ ਹਾਜ਼ਰ ਕੀਤੇ। ਅਤੇ ਰਾਜਾ ਰਣਜੀਤ ਸਿੰਘ ਪੁੱਛਦਾ ਬੱਚਿਆਂ ਨੂੰ, ਵੱਟਾ ਕਿਉਂ ਮਾਰਿਆ ਮੇਰੇ? ਅਤੇ ਬੱਚੇ ਘਬਰਾ ਕੇ ਕਹਿੰਦੇ, ਮਹਾਰਾਜਾ ਜੀ, ਵੱਟਾ ਤੁਹਾਨੂੰ ਨਹੀਂ, ਬੇਰੀ ਨੂੰ ਮਾਰਿਆ ਸੀ ਬੇਰ ਝਾੜਨ ਦੇ ਲਈ। ਅਤੇ ਮਹਾਰਾਜਾ ਰਣਜੀਤ ਸਿੰਘ ਨੇ ਸੋਚਿਆ, ਮਨਾ ਬੇਰੀ ਕੀ ਹੈ, ਜੜ ਰੁੱਖ, ਅਤੇ ਜੇ ਬੱਚੇ ਵੱਟਾ ਮਾਰਨ 'ਤੇ ਬੇਰ ਦਿੰਦੀ ਹੈ, ਤੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਸਿੱਖ ਹੈ, ਜੋ ਪਰਉਪਕਾਰ ਸਿਖਾਉਂਦੇ ਨੇ, ਮੈਨੂੰ ਵੀ ਕੁਝ ਦਾਨ ਵਿੱਚ ਦੇਣਾ ਚਾਹੀਦਾ ਹੈ। ਖਜ਼ਾਨਚੀ ਨੂੰ ਆਵਾਜ਼ ਮਾਰ ਕੇ ਕਹਿੰਦਾ, ਇਹਨਾਂ ਬੱਚਿਆਂ ਦੀਆਂ ਝੋਲੀਆਂ ਸੋਨੇ ਦੀਆਂ ਮੋਹਰਾਂ ਨਾਲ ਭਰ ਦਿਉ। ਇਹਨੂੰ ਆਉਂਦੇ ਨੇ ਧਰਮੀ ਰਾਜਾ, ਇੱਕ ਨਿਰਦਈ ਰਾਜਾ ਹੁੰਦਾ ਹੈ, ਧਰਮੀ ਰਾਜਾ ਦਇਆ ਦੀ ਮੂਰਤ ਹੁੰਦਾ ਹੈ, ਆਪ ਦੁੱਖ ਸਹਾਰ ਕੇ ਵੀ ਪ੍ਰਜਾ ਨੂੰ ਖੁਸ਼ ਰੱਖਦਾ ਹੈ, ਅਤੇ ਨਿਰਦਈ ਰਾਜਾ ਪ੍ਰਜਾ ਨੂੰ ਦੁੱਖ ਦੇ ਕੇ ਸੁੱਖ ਭਾਲਦਾ ਹੈ। ਤੋ ਧਰਮੀ ਰਾਜਿਆਂ ਦੀ ਕਤਾਰ ਵਿੱਚ ਸਭ ਤੋਂ ਉੱਪਰ ਮਹਾਰਾਜਾ ਰਣਜੀਤ ਸਿੰਘ ਬੈਠੇ ਨੇ, ਔਰ ਸਿੱਖੀ ਦਾ ਸਿਧਾਂਤ ਉਹ ਫੋਲੋ ਕਰਦੇ ਸਨ। ਉਹ ਕੀ ਹੈ? ਸਤ ਸੰਤੋਖ ਦਇਆ ਕਮਾਵੈ ਇਹ ਕਰਨੀ ਸਾਰ। ਸਤ ਸੰਤੋਖ ਦਇਆ, ਇਹ ਮੁੱਖ ਗੁਣ ਨੇ ਸਿੱਖੀ 'ਚ, ਔਰ ਦੁਨੀਆਂ ਵਿੱਚ ਸਭ ਤੋਂ ਮਹਾਨ ਗੁਣ ਨੇ। ਮਹਾਰਾਜਾਂ ਦੇ ਲੱਖ ਤੇਰੇ ਵਿੱਚ ਕਿਧਰੇ ਇਹ ਸੋਚ ਹੋਵੇ ਵੀ ਮੈਂ ਬੜਾ ਧਰਮੀ ਹਾਂ, ਮੈਂ ਬਾਣਾ ਪਾ ਲਿਆ, ਮੈਂ ਨਿਤਨੇਮ ਕਰਦਾ, ਮੈਂ ਰੱਬ ਦੇ ਗੀਤ ਗਾਉਣਾ। ਕਹਿੰਦੇ ਜੇ ਤੇਰੇ ਵਿੱਚ ਦਇਆ ਨਹੀਂ ਤਾਂ ਇਹ ਸਾਰੇ ਕਰਮ ਧਰਮ ਵਿਅਰਥ ਨੇ। ਧੌਲ ਧਰਮ ਦਇਆ ਕਾ ਪੂਤ, ਕਹਿੰਦੇ ਦਇਆ ਮਾਂ ਹੈ, ਧਰਮ ਕਾਕਾ ਹੈ, ਬਿਨਾਂ ਮਾਂ ਤੋਂ ਕਾਕਾ ਨਹੀਂ ਜੰਮਦਾ। ਤੋ ਜੇ ਤੁਹਾਡੇ 'ਚ ਗਰੀਬ ਗੁਰਬੇ ਲਈ ਤਰਸ ਹੈ ਨਹੀਂ ਤਾਂ ਇਹ ਵਾਧੂ ਦਾ ਹੀ ਭੁਲੇਖਾ ਪਾਲੀ ਬੈਠੇ ਹੋ ਵੀ ਅਸੀਂ ਤਾਂ ਬੜੇ ਧਰਮੀ ਹੈ। ਜੇ ਨੰਗੇ ਨੂੰ ਵੇਖ ਕੇ ਦਇਆ ਨਾ ਨਾ ਆਈ ਵੀ ਇਹਦਾ ਤਨ ਕੱਜ ਦਈਏ ਬਸਤਰਾਂ ਨਾਲ, ਭੁੱਖੇ ਨੂੰ ਵੇਖ ਕੇ ਤਰਸ ਨਾ ਆਇਆ ਵੀ ਇਹਦੀਆਂ ਆਂਦਰਾਂ ਦੀ ਭੁੱਖ ਮਿਟਾ ਦਈਏ। ਅਤੇ ਕਹਿੰਦੇ ਵਾਧੂ ਦਾ ਹੀ ਭਾਰ ਚੁੱਕੀ ਫਿਰਦੇ ਹੋ, ਧਰਮੀ ਤੁਸੀਂ ਹੈ ਨਹੀਂ। ਤੋ ਦਇਆ ਧਰਮ ਦੀ ਮਾਂ ਹੈ, ਦਇਆ ਨਾਲੋਂ ਵੱਡਾ ਕੋਈ ਗੁਣ ਨਹੀਂ ਹੈ। ਮਹਾਰਾਜਾ ਰਣਜੀਤ ਸਿੰਘ ਬਾਰੇ ਨਾ ਕਵੀ ਸਾਹਿਬ ਸਿੰਘ ਨੇ ਬੜਾ ਸੋਹਣਾ ਲਿਖਿਆ, ਕਹਿੰਦੇ ਸਦ ਹੀ ਕਮਰ ਕਸੀ ਹਮ ਦੇਖੀ, ਕਬਹੂ ਨਾ ਸੁਸਤੀ ਮੁੱਖ ਪਰ ਪੇਖੀ। ਕਹਿੰਦੇ ਬਹੁਤ ਉੱਦਮੀ ਰਾਜਾ ਸੀ, ਕਦੇ ਆਲਸ ਨਹੀਂ ਸੀ ਕੀਤਾ, ਨਹੀਂ ਤਾਂ ਰਾਜੇ ਤੁਹਾਨੂੰ ਪਤਾ ਸ਼ਰਾਬੀ ਕਬਾਬੀ ਹੋ ਜਾਂਦੇ ਨੇ। ਰਾਜਿਆਂ ਨੂੰ ਕਰਮ ਧਰਮ ਕਿੱਥੇ ਮਿਲਦਾ ਹੈ, ਰੱਬ ਦੇ ਗੀਤ ਕਿੱਥੇ ਗਾ ਪਾਉਂਦੇ ਨੇ। ਮਹਾਰਾਜਾ ਰਣਜੀਤ ਸਿੰਘ ਨੇ ਸਾਰਾ ਹੀ ਜੀਵਨ ਸਿੱਖੀ ਦੇ ਸਿਧਾਂਤ 'ਤੇ ਚੱਲਣਾ ਕੀਤਾ। ਬੜੇ ਬੜੇ ਵਿਦੇਸ਼ੀ ਬਾਦਸ਼ਾਹ, ਬੜੇ ਬੜੇ ਜਰਨੈਲ ਉਹਦੇ ਨਾਲ ਸੰਧੀ ਕਰਨ ਦੇ ਯਤਨ ਵਿੱਚ ਰਹਿੰਦੇ ਸਨ। ਬੜੀ ਚਮਤਕਾਰੀ ਬੁੱਧੀ ਦੇ ਮਾਲਕ ਸਨ ਮਹਾਰਾਜਾ ਸਾਹਿਬ। ਇੱਕ ਬਹੁਤ ਵੱਡਾ ਵਿਦਵਾਨ ਹੋਇਆ ਡਬਲਿਊ ਮੂਰਕ੍ਰੋਫਟ, ਉਹਨੇ ਆਪਣੇ ਸਫ਼ਰਨਾਮੇ ਵਿੱਚ ਲਿਖਿਆ ਹੈ ਵੀ ਮੈਂ ਏਸ਼ੀਆ ਦੇ ਖਿੱਤੇ ਵਿੱਚ ਮਹਾਰਾਜਾ ਰਣਜੀਤ ਸਿੰਘ ਜਿਹਾ ਸਿਆਣਾ ਰਾਜਾ ਕਦੇ ਨਹੀਂ ਡਿੱਠਾ, ਉਹਦੇ ਵਰਗਾ ਕੋਈ ਦੂਜਾ ਰਾਜਾ ਨਹੀਂ ਹੋਇਆ। ਏਡੀ ਉੱਚੀ ਬੁੱਧੀ ਦਾ ਮਾਲਕ ਸੀ। ਇਹ ਬੁੱਧੀ ਮਿਲੀ ਕਿੱਥੋਂ? ਨਾਨਕ ਗੁਰ ਤੇ ਪਾਈ ਬੁੱਧ, ਪੂਰੇ ਗੁਰੂ ਦੀ ਕਿਰਪਾ ਹੋਵੇ ਤਾਂ ਇਹ ਸੁਰਤ ਚੱਲਦੀ ਹੈ। ਉੱਚੀ ਸੋਚ ਹੁੰਦੀ ਹੈ, ਨਾਮ ਪਦਾਰਥ ਨੌ ਨਿੱਧ ਸਿੱਧ, ਰਿੱਧੀਆਂ ਸਿੱਧੀਆਂ ਹਾਸਲ ਹੁੰਦੀਆਂ ਨੇ। ਅਤੇ ਜੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੀ ਗਿਣਤੀ ਕਰੀਏ ਨਾ, ਲਿਖਿਆ ਮਿਲਦਾ ਹੈ ਵੀ ਦਿਸ ਫੋਰਸ ਕੰਸਿਸਟਿੰਗ ਆਫ ਨੀ ਅਬਾਊਟ 1,10,000 ਮੈਨ ਡਿਵਾਈਡਡ ਇੰਟੂ ਰੈਗੂਲਰਸ ਐਂਡ ਇਰੈਗੂਲਰਸ। 1,10,000 ਬੰਦਾ ਫੌਜ ਵਿੱਚ ਸੀ, ਜਿਹਦੇ ਵਿੱਚ ਬੜੇ ਬੜੇ ਜਰਨੈਲ ਯੂਰਪ ਤੋਂ ਜੌਬ ਕਰਦੇ ਸਨ। ਉਹਦਾ ਕਾਰਨ ਕੀ ਸੀ? ਨਾਨਕ ਸ਼ਾਹੀ ਇੱਕ ਸਿੱਕੇ ਦੀ ਕੀਮਤ 12 ਸਟਰਲਿੰਗ ਦੇ ਇਰਦ ਗਿਰਦ ਸੀ। ਬਾਹਰਲੀ ਕਰੰਸੀ ਦੇ 12 ਸਿੱਕੇ ਅਤੇ ਇੱਕ ਸਿੱਕਾ ਨਾਨਕ ਸ਼ਾਹੀ। ਗੋਰੇ ਲੋਕ ਜੌਬ ਕਰਦੇ ਸਨ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ। ਅੱਜ ਸਾਨੂੰ ਗੋਰਿਆਂ ਦੇ ਦੇਸ਼ ਜੌਬ ਕਰਨ ਆਉਣਾ ਪਿਆ, ਕਿੱਡਾ ਖੁਸ਼ਹਾਲ ਦੇਸ਼ ਹੋਵੇਗਾ। ਪਰ ਸਮਾਂ ਇੱਕ ਸਾਰ ਨਹੀਂ ਚੱਲਦਾ, ਭਾਵੇਂ ਕੋਈ ਰਾਜਾ ਹੈ, ਸੰਤ ਹੈ, ਸਾਕਤ ਹੈ, ਮੌਤ ਅਟਲ ਹੈ। ਸਮਾਂ ਆਇਆ ਅਧਰੰਗ ਦੇ ਰੋਗ ਕਾਰਨ ਮਹਾਰਾਜਾ ਰਣਜੀਤ ਸਿੰਘ ਹਾੜ ਸੰਮਤ 1896 ਵਿੱਚ 27 ਜੂਨ 1839 ਈਸਵੀ ਵਿੱਚ ਚਲਾਣਾ ਕਰਦੇ ਨੇ। ਦੂਸਰਾ ਪੱਖ ਇੱਕ ਹੋਰ ਪ੍ਰਫੁੱਲਤ ਹੈ, ਕਹਿੰਦੇ ਅੰਗਰੇਜ਼ਾਂ ਦੀ ਸ਼ਹਿ 'ਤੇ ਡੋਗਰਿਆਂ ਨੇ ਮਹਾਰਾਜੇ ਨੂੰ ਦਾਸੀਆਂ ਰਾਹੀਂ ਸਲੋ ਪੋਇਜ਼ਨ ਦੇਣੀ ਸ਼ੁਰੂ ਕਰਵਾ ਦਿੱਤੀ ਸੀ। ਅਤੇ ਜਦੋਂ ਮਹਾਰਾਜਾ ਰਣਜੀਤ ਸਿੰਘ 5 ਪਾਣੀਆਂ ਦਾ ਮਾਲਕ, ਮੈਦਾਨਾਂ ਨੂੰ ਮਾਰਨੇ ਵਾਲਾ, 1839 ਈਸਵੀ ਵਿੱਚ ਸਦਾ ਲਈ ਜਹਾਨੋਂ ਤੁਰਿਆ, ਭੇਦ ਖੁੱਲਣ ਦੇ ਡਰੋਂ ਡੋਗਰਿਆਂ ਨੇ ਦਾਸੀਆਂ ਨੂੰ ਚਿਖਾ ਵਿੱਚ ਨਾਲ ਹੀ ਸਤੀ ਕਰ ਦਿੱਤਾ, ਨਾਲ ਹੀ ਸਾੜ ਦਿੱਤਾ ਸੀ। ਮਹਾਰਾਜਾ ਰਣਜੀਤ ਸਿੰਘ ਦੀ ਬੜੀ ਸੁੰਦਰ ਸਮਾਧ ਯਾਦਗਾਰ ਵਜੋਂ ਲਾਹੌਰ ਦੇ ਕਿਲੇ ਦੇ ਸਾਹਮਣੇ ਬਣੀ ਹੋਈ ਹੈ। ਪਿੱਛੇ ਤਾਂ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ, ਹੁਣ ਦਾ ਪਤਾ ਨਹੀਂ ਹੈ। ਮੈਂ ਕਵਿਤਾ ਸਾਂਝੀ ਕਰਾਂ ਉਸ ਮਹਾਰਾਜੇ ਦੀ ਮੌਤ 'ਤੇ ਜੋ ਪੁਰਜ਼ੋਰ ਕਲਮ 'ਚੋਂ ਨਿਕਲੀ ਹੈ। ਮੋਇਆ ਜਦੋਂ ਪੰਜਾਬ ਦਾ ਮਹਾਰਾਜਾ, ਮੋਈ ਵੀਰਤਾ ਵੀਰ ਪੰਜਾਬੀਆਂ ਦੀ, ਜਿਹਦੇ ਨਾਲ ਵੈਰੀ ਥਰ ਥਰ ਕੰਬਦੇ, ਟੁੱਟ ਗਈ ਸ਼ਮਸ਼ੀਰ ਪੰਜਾਬੀਆਂ ਦੀ, ਉਹਦੇ ਰੰਗ ਮਹਿਲ 'ਚ ਲਹੂ ਡੁੱਲਾ ਗਈ ਲਿਬੜ, ਤਸਵੀਰ ਪੰਜਾਬੀਆਂ ਦੀ ਤੁਰਿਆ ਸ਼ੇਰ ਤੇ ਪੈਰਾਂ ਵਿੱਚ ਫੇਰ ਪੈ ਗਈ ਲੱਥੀ ਲੱਥੀ ਜੰਜੀਰ ਪੰਜਾਬੀਆਂ ਦੀ ਕਿਨੂੰ ਕਹੀਏ ਅੱਜ ਦੁਪਹਿਰ ਵੇਲੇ ਲੁੱਟੀ ਗਈ ਅੱਜ ਹੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ ਸੜ ਗਈ ਤਕਦੀਰ ਪੰਜਾਬੀਆਂ ਦੀ ਜੰਗਨਾਮਾ ਸਿੰਘਾਂ ਅਤੇ ਫਰੰਗੀਆਂ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਅਤੇ ਇਸ ਤੋਂ ਬਾਅਦ ਦੀਆਂ ਘਟਨਾਵਾਂ ਦਾ ਬੜਾ ਮਹੱਤਵਪੂਰਨ ਸਰੋਤ ਹੈ। ਕਵਿਤਾ ਰੂਪ ਵਿੱਚ ਰਚੇ ਗਏ ਇਸ ਸ਼ਾਹਕਾਰ ਦਾ ਕਰਤਾ ਸ਼ਾਹ ਮੁਹੰਮਦ ਹੈ ਔਰ ਮਹਾਰਾਜਾ ਰਣਜੀਤ ਸਿੰਘ ਨੂੰ ਨਿਮਨ ਲਿਖਤ ਸ਼ਬਦਾਂ ਦੇ ਨਾਲ ਸ਼ਰਧਾਂਜਲੀ ਅਰਪਣ ਕਰਦਾ ਹੋਇਆ ਲਿਖਦਾ ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ ਮੁਲਤਾਨ ਕਸ਼ਮੀਰ ਪਿਸ਼ੌਰ ਚੰਬਾ ਜੰਮੂ ਕਾਂਗੜਾ ਕੋਟ ਨਿਵਾਏ ਗਿਆ ਤਿੱਬਤ ਦੇਸ਼ ਲੱਦਾਖ ਅਤੇ ਚੀਨ ਤੋੜੀ ਸਿੱਕਾ ਆਪਣੇ ਨਾਮ ਚਲਾਏ ਗਿਆ ਸ਼ਾਹ ਮੁਹੰਮਦ ਜਾਣ 50 ਬਰਸਾ ਅੱਛਾ ਰੱਜ ਕੇ ਰਾਜ ਕਮਾਏ ਗਿਆ ਕਹਿੰਦੇ ਸ਼ਾਹ ਮੁਹੰਮਦ ਚੀਨ ਵੀ ਤੋੜ ਲਈ ਸੀ ਉਹਨੇ ਤਿੱਬਤ ਖੋਲਿਆ ਸੀ ਔਰ ਕਿੱਥੋਂ ਤੱਕ ਰਾਜ ਭਾਗ ਕਮਾਇਆ 50 ਸਾਲ ਦੇ ਇਰਦ ਗਿਰਦ ਉਹਦੇ ਵਰਗਾ ਰਾਜਾ ਕੌਣ ਹੋਇਆ ਹੈ ਉਹ ਖਾਲਸੇ ਦਾ ਰਾਜ ਫਿਰ ਥੋੜ੍ਹਾ ਸਮਾਂ ਹੀ ਟਿਕ ਸਕਿਆ 1849 ਤੱਕ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਨੇ ਰਾਜ ਕੀਤਾ ਉਹਦੇ ਬਾਅਦ ਸਭਰਾਵਾਂ ਦੇ ਮੈਦਾਨ ਵਿੱਚ ਈਸਟ ਇੰਡੀਆ ਕੰਪਨੀ ਨਾਲ ਖਾਲਸੇ ਦਾ ਯੁੱਧ ਹੋਇਆ ਉੱਥੇ ਡੋਗਰਿਆਂ ਦੀ ਗੱਦਾਰੀ ਖਾਲਸਾ ਇਸ ਮੈਦਾਨੇ ਜੰਗ ਦੇ ਵਿੱਚ ਹਾਰ ਖਾ ਗਿਆ ਫਿਰ ਈਸਟ ਇੰਡੀਆ ਕੰਪਨੀ ਦਾ ਰਾਜ ਕਾਇਮ ਹੋਇਆ ਬ੍ਰਿਟਿਸ਼ ਅੰਪਾਇਰ ਕਾਇਮ ਹੋਈ ਫਿਰ ਲੰਬੇਰਾ ਸਮਾਂ ਉਹ ਰਾਜ ਚੱਲਿਆ ਖੈਰ ਉਹਦੇ ਬਾਅਦ ਵੀ ਜੇ ਭਾਰਤ ਆਜ਼ਾਦ ਹੋਇਆ ਹੈ ਅਤੇ 90% ਕੁਰਬਾਨੀਆਂ ਸਿੱਖ ਜਗਤ ਨੇ ਕੀਤੀਆਂ ਫਿਰ ਹੀ ਭਾਰਤ ਵਰਸ਼ ਵਿੱਚ ਤਿਰੰਗਾ ਝੂਲਿਆ ਹੈ ਉਹਦੇ ਜਾਣ ਦੀ ਦੇਰ ਹੈ ਇੱਕ ਸ਼ਾਇਰ ਦੇ ਬੋਲ ਯਾਦ ਆਉਂਦੇ ਨੇ ਬਿਛੜਾ ਕੁਛ ਇਸ ਅਦਾਸੇ ਕਿ ਰੁੱਤ ਹੀ ਬਦਲ ਗਈ ਇੱਕ ਸ਼ਖਸ ਸਾਰੇ ਸ਼ਹਿਰ ਕੋ ਵੀਰਾਨ ਕਰ ਗਿਆ ਕਈ ਐਸੇ ਲੋਕ ਹੁੰਦੇ ਨੇ ਜਿਨ੍ਹਾਂ ਦਾ ਬੜਾ ਅਗੰਮੀ ਨਛੱਤਰ ਹੁੰਦਾ ਜਿਨ੍ਹਾਂ ਨਾਲ ਰੌਣਕਾਂ ਕਾਇਮ ਰਹਿੰਦੀਆਂ ਨੇ ਉਹ ਘਰੋਂ ਚਲੇ ਜਾਣ ਅਤੇ ਸੁਨਸਾਨ ਛਾ ਜਾਂਦੀ ਹੈ ਗਲੀਆਂ ਦੇ ਕੱਖ ਰੋਂਦੇ ਨੇ ਅਤੇ ਕਈ ਇੱਦਾਂ ਦੇ ਨੀਚ ਲੋਕ ਹੁੰਦੇ ਨੇ ਉਹ ਮਰਨ 'ਤੇ ਲੋਕ ਖੁਸ਼ੀ ਮਨਾਉਂਦੇ ਨੇ ਚੰਗਾ ਗਲੋਂ ਲੈ ਗਿਆ ਕਰਨੀ ਹੈ ਨਾ ਮਾਂ ਦੇ ਗਰਭ ਤੋਂ ਲੈ ਕੇ ਮੜੀਆਂ ਤੱਕ ਜਿਹੜਾ ਚੰਗੀ ਕਰ ਜਾਂਦਾ ਉਹਨੂੰ ਲੋਕ ਯਾਦ ਕਰਦੇ ਨੇ ਜਿਹੜਾ ਮਾੜੀ ਕਰਦਾ ਉਹਨੂੰ ਲਾਹਨਤਾਂ ਪਾਉਂਦੇ ਨੇ ਬਾਣੀ ਦਾ ਫੁਰਮਾਨ ਹੈ ਰਹਿਣ ਨਾ ਪਾਵਹਿ ਸੁਰਨਰ ਦੇਵਾ ਊਠ ਸਧਾਰੇ ਕਰ ਮੁਨਜਨ ਸੇਵਾ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ ਸਾਧ ਸੰਗ ਤਿੰਨੀ ਦਰਸ਼ਨ ਪਾਇਆ ਕਹਿੰਦੇ ਨਾ ਰਾਜਾ ਰਹਿੰਦਾ ਨਾ ਰੰਕ ਰਹਿੰਦਾ ਨਾ ਸੰਤ ਰਹਿੰਦਾ ਨਾ ਸਾਕਤ ਰਹਿੰਦਾ ਸਰੀਰ ਕਰਕੇ ਸਭ ਮਿਟਦੇ ਨੇ ਪੁੱਛੋ ਜੀ ਰਹਿੰਦਾ ਕੌਣ ਹੈ ਕਹਿੰਦੇ ਸਰੀਰ ਕਰਕੇ ਕੋਈ ਨਹੀਂ ਰਹਿੰਦਾ ਨਾਮ ਕਰਕੇ ਰਹਿ ਜਾਂਦੇ ਨੇ ਲੋਕ ਨੇਕ ਨਾਮੀਆਂ ਨੂੰ ਯਾਦ ਕੀਤਾ ਜਾਂਦਾ ਬਦ ਕਰਮੀਆਂ ਨੂੰ ਲਾਹਨਤਾਂ ਪਾਈਆਂ ਜਾਂਦੀਆਂ ਨੇ ਤੋ ਮਹਾਰਾਜਾ ਰਣਜੀਤ ਸਿੰਘ ਸਦਾ ਦੁਨੀਆਂ ਦੇ ਇਤਿਹਾਸ ਵਿੱਚ ਗਾਂਢੀਵ ਧਰਮੀ ਰਾਜੇ ਦੇ ਨਾਮ ਤੋਂ ਪ੍ਰਫੁੱਲਤ ਰਹੇਗਾ ਜਦੋਂ ਕਿਧਰੇ ਕੋਈ ਸਿੱਖ ਖਾਲਸਾ ਰਾਜ ਦੀ ਗੱਲ ਕਰਦਾ ਨਾ ਕਈਆਂ ਨੂੰ ਮੁਸ਼ਕਲ ਆਉਂਦੀ ਹੈ ਜੀ ਤੁਸੀਂ ਇਹ ਰਾਜ ਭਾਗ ਦੀ ਗੱਲ ਕਿਉਂ ਕਰਦੇ ਹੋ ਮੈਂ ਬੇਨਤੀ ਕਰਦਾ ਹੁੰਦਾ ਰਾਜੇ ਹੀ ਰਾਜ ਦੀ ਗੱਲ ਕਰਦੇ ਨੇ ਭਿਖਾਰੀ ਰਾਜ ਦੀ ਗੱਲ ਨਹੀਂ ਕਰਦੇ ਹੁੰਦੇ
1: You're listening to KRPI 1550 Radio, Ferndale, Washington.

0: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
1: ਵਾਹਿਗੁਰੂ ਸਾਹਿਬ ਦੀ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ

0: ਅਸ਼ਟਪਦੀ ਸਿਮਰਮ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਹੇ ਮਿਟਾਵੋ
0: ਸਿਮਰਮ ਜਾਸ ਵਿਸ਼ਮ ਪਰ ਏਕੈ
1: ਨਾਮ ਜਪਤਿਆ ਗਣਤਿ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾ ਅਖਿਰ
1: ਇਨੇ ਰਾਮ ਨਾਮ ਏਕ ਅਖਿਰ
0: ਇਨਕਾ ਇਕ ਜਿਸ ਜੀ ਬਸਾਵੈ
1: ਕਾਕੀ ਮਹਿਮਾ ਗਨੀ ਨ ਆਵੈ
0: ਕਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖੇ ਅੰਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾਉ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਹਿ ਜਿਨ ਆਪ ਸਿਮਰਾਏ
1: ਨਾਨਕ ਤਾਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛੁ ਸੁਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਪ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ
1: ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇਲਾ ਕੇ ਜਿਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈਰ ਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰਹਿ ਤਿਨ ਸਦਵਰ ਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਦੀਤਾ
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਧ ਕਨੇਰੇ
1: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਨ ਦਿਨ ਜਾਗ
1: ਨਾਨਕ ਸਿਮਰਨ ਪੂਰੈ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਉ ਨ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਰਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਨ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਣੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਂਕੁੰਟ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਗਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
0: ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ
1: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
0: ਜੈ ਮਾਤ ਪਿਤਾ ਸੁਖਮੀਤ ਨ ਭਾਈ
1: ਮਨ ਉਹਾਂ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਧਿਆਨ ਦੂਤ ਜਮ ਦਲੈ
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਖਨ ਮਾਹੇ ਉਧਾਰੀ
0: ਅਨਕ ਪੁਨਹ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੂਖ ਘਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਖ ਕਰੋੜੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖ ਨਾ ਬੁਝਾਵੈ
1: ਹਰ ਕਾ ਨਾਮ ਜਪਤੇ ਅਕਾਵੈ
0: ਇਹ ਮਾਰਗ ਇਹ ਜਾਤ ਅਕੇਲਾ
1: ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਵਾਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮਗਤ ਪਾਈਐ
0: ਛੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਅਨਕ ਬਿਗਨ ਜਹ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੈ ਮਰ ਜਾਮ
1: ਨਾਮ ਜਪਤ ਪਾਵੈ ਵਿਸਰਾਮ
0: ਹਉ ਮੈਲਾ ਮਲ ਕਬਹੁ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧਕ ਸੰਗ
0: ਇਹ ਮਾਰਗ ਕੇ ਗਨ ਜਾਹੇ ਨ ਪੋਸਾ
1: ਹਰ ਕਾ ਨਾਮ ਹਾਂ ਸੰਗ ਤੋਸਾ
0: ਜੇ ਪੈਂਡੇ ਮਹਾਂ ਅੰਤ ਗੁਬਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਾ ਸਿਝਾਨੂ
1: ਹਰ ਕਾ ਨਾਮ ਤਹ ਨਾਲ ਪਛਾਨੂ
0: ਜਹ ਮਹਾਂ ਭਿਆਨ ਤਪਤ ਬਹੁ ਕਾਮ
1: ਜਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹਾਂ ਤ੍ਰਿਖਾ ਮਨ ਤੁਜ ਆ ਕਰਖੈ
1: ਜਹ ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰ ਔਖਦ ਸਾਧ ਕਮਾਤ
0: ਹਰ ਜਨ ਕੈ ਹਰ ਨਾਮ ਨਿਧਾਨ
1: ਔਰ ਬ੍ਰਹਮ ਜਨ ਕੀਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕੈ
1: ਨਾਨਕ ਜਨ ਕੈ ਬ੍ਰਿਤ ਭਵਿਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਜਪਤ ਕਬ ਪਰੇ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੈ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਜਪਤ ਕਛ ਨਾਹੀ ਬਿਯੋਗ
0: ਜਨ ਰਾਸਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਜੀਨਾ
1: ਹਰ ਤਨ ਜਨ ਕੋ ਆ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਓਤ ਪੋਤ ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ ਪੈਰ ਜਨ ਹਰ ਹਰ ਜਪੈ
1: ਹਰ ਕਾ ਭਗਤ ਪ੍ਰਗਟ ਨਹੀਂ ਛਪੈ
0: ਹਰ ਕੀ ਭਗਤ ਮੁਕਤ ਬਹੁ ਕਰੇ
1: ਨਾਨਕ ਜਨ ਸੰਗ ਕੇ ਤੇ ਤਰੇ
0: ਬਾਹਰ ਜਾ ਤੇਹੋ ਹਰ ਕੋ ਨਾਮ
1: ਕਾਮ ਤੇਨ ਹਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ੍ਰਿਤ ਵਸੈ
1: ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਤ ਕਾ ਸੰਗ ਵਡ ਭਾਗੀ ਪਾਈ ਹੈ
1: ਸੰਤ ਕੀ ਸੇਵਾ ਨਾਮ ਤੇ ਆਈ ਹੈ
0: ਨਾਮ ਤੋਲ ਕਛ ਅਵਰ ਨਾ ਹੋਏ
1: ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਸ ਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ
1: ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ
0: ਜਾਪ ਤਾਪ ਗਿਆਨ ਸਭ ਧਿਆਨ
1: ਸ਼ਸਤਰ ਸਿਮਰਤ ਵਿਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਬਨ ਮੱਦੇ ਫਿਰਿਆ
0: ਅਨਕ ਪ੍ਰਕਾਰ ਕੀ ਬਹੁ ਜਤਨਾ
1: ਉਨ ਦਾਨ ਹੁਣ ਮੈਂ ਬਹੁ ਰਤਨਾ
0: ਸਰੀਰ ਕਟਾਏ ਹੁਣ ਮੈਂ ਕਰ ਰਾਤੀ
1: ਵਰਤ ਨੇਮ ਕਰੇ ਬਹੁ ਭਾਤੀ
0: ਮਹੀ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇਕ ਵਾਰ
0: ਨੌ ਖੰਡ ਪ੍ਰਿਥਵੀ ਫਿਰਿਆ ਚਿਰ ਜੀਵੈ
1: ਮਹਾ ਉਦਾਸ ਤਪੀ ਸਰ ਥੀਵੈ
0: ਅਗਨ ਮਾਹੀ ਹੁਮਤ ਪੁਰਾਨ
1: ਕਨਕ ਹਸਵ ਹੈ ਭਰਪੂ ਦਾਨ
0: ਨਿਉਲੀ ਕਰਮ ਕਰੇ ਬਹੁ ਆਸਨ
1: ਜੈਨ ਮਾਰਗ ਸੰਜਮੈ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ
1: ਕੋਈ ਹਮੈ ਮੈਲ ਨ ਜਾਵੈ
0: ਹਰ ਕੇ ਨਾਮ ਸਮ ਸਰਕਸ਼ ਨਾਹੀ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
0: ਮਨ ਕਾਮਨਾ ਤੀਰਥ ਦੇਹ ਛੁਟੈ
1: ਗਰਭ ਘੁਮਾਨ ਨ ਮਨ ਤੇ ਹੁਟੈ
0: ਸੋਚ ਕਰੈ ਦਿਨ ਸਰ ਰਾਤ
1: ਮਨ ਕੀ ਮੈਲ ਨ ਤਨ ਦੇ ਜਾਤ
0: ਇਸ ਦੇਹੀ ਕੋ ਬਹੁ ਸਾਧ ਨ ਕਰੈ
1: ਮਨ ਤੇ ਕਭੋ ਨ ਬਿਖਿਆ ਟਰੈ
0: ਜਲ ਧੋਵੈ ਬਹੁ ਦੇਹ ਅਨੀਤ
1: ਸਤ ਕਹਾ ਹੋਇ ਕਾਚੀ ਭੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜਮ ਕਾ ਭਉ ਵਿਆਪੈ
1: ਨਾਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ
0: ਏਕ ਅਨੇਕ ਅਗਨ ਨਹੀਂ ਬੁਝੈ
1: ਓਟੋ ਪਾਵਦਰ ਗੈਨੇ ਸਿਜੈ
0: ਸੂਤ ਸੁਨਾਹੀ ਊਬ ਪਿਆਲ
1: ਮੋਹੇ ਵਿਆਪੈ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮ ਡਾਨੈ
1: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿਜ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਧ ਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ
1: ਹਰ ਹਰ ਨਾਮ ਦਾ ਸਦਕਾਵੈ
0: ਜੇ ਕੋ ਆਪਣੀ ਸੋਭਾ ਲੋਰੈ
1: ਸਾਧ ਸੰਗੇ ਹਉਮੈ ਸ਼ੋਰੈ
0: ਜੇ ਕੋ ਜਨਮ ਮਰਨ ਤੇ ਡਰੈ
1: ਸਾਧ ਜਨਾ ਕੀ ਸ਼ਰਨੀ ਪਰੈ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸਾਧ ਸੰਗ ਜਾਕਾ ਮਿਟਿਆ ਅਭਿਮਾਨ
0: ਆਪਸ ਕੋ ਜੋ ਜਾਣੈ ਨੀਚਾ
1: ਸਹੂ ਗਨੀਐ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀਰੀਨਾ
1: ਹਰ ਹਰ ਨਾਮ ਤਿਨ ਘਟ ਘਟ ਚੀਨਾ
0: ਮਾਰੇ ਆਪਣੇ ਤੇ ਬੁਰਾ ਮਿਟਾਨਾ
1: ਇੱਖੈ ਸਗਲ ਸ੍ਰਿਸ਼ਟ ਸਾਜਨਾ
0: ਸੂਖ ਦੁਖ ਜਨ ਸਮ ਦ੍ਰਿਸ਼ਟੇਤਾ
1: ਨਾਨਕ ਪਾਪ ਪੁੰਨ ਨਹੀਂ ਲੇਪਾ
0: ਨਿਰਧਨ ਕੋ ਧਨ ਤੇ ਰੋ ਨਾਉ
1: ਨਿਥਾਵੈ ਕੋ ਨਾਉ ਤੇਰਾ ਥਾਉ
0: ਨਮਾਨੇ ਕੋ ਪ੍ਰਭ ਤੇਰੋ ਮਾਨ
1: ਸਗਲ ਘਟਾਕੋ ਦੇਵੋ ਦਾਨ
0: ਕਰਨ ਕਰਾਵਣ ਹਾਰ ਸੁਆਮੀ
1: ਸਗਲ ਘਟਾਕੇ ਅੰਤਰ ਜਾਮੀ
0: ਆਪਣੀ ਗਤਮਤ ਜਾਨੋ ਆਪੇ
1: ਆਪਨ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤਤ ਤੁਮ ਤੇ ਹੋਏ
1: ਨਾਨਕ ਅਵਰ ਨ ਜਾਣ ਸਕੋਏ
0: ਸਰਬ ਧਰਮ ਮੈਂ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉਤਮ ਕਿਰਿਆ
1: ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
1: ਹਰ ਕੋ ਜਸਨ ਰਸਨ ਬਖਾਨੀ
0: ਸਗਲ ਥਾਨ ਤੇ ਉਹ ਉਤਮ ਥਾਨ
1: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ
0: ਨਿਰਗੁਣ ਯਾਰ ਇਹ ਅਨਿਆ ਸੋ ਪ੍ਰਭ ਸਦਾ ਸਮਾਲ
1: ਜਿਨ ਕੀ ਆ ਤਿਸ ਜੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
0: ਰਮਈਆ ਕੇ ਗੁਣ ਚੇਤ ਪੁਰਾਨੀ
1: ਕਵਨ ਮੋਲ ਤੇ ਕਵਨ ਦਸਟਾਨੀ
0: ਜੇ ਤੂੰ ਸਾਧ ਸਵਾਰ ਸਿੰਗਾਰਿਆ
1: ਗਰਭ ਅਗਨ ਮੈਂ ਜਿਨੇ ਉਬਾਰਿਆ
0: ਬਾਰ ਵਿਵਸਥਾ ਤੁਝੇ ਪਿਆਰੈ ਦੂਧ
1: ਪਰ ਜੋ ਬਨ ਭੋਜਨ ਸੁਖ ਸੂਦ
0: ਬਿਰਦ ਪਿਆ ਉਪਰ ਸਾਖ ਸੈਨ
1: ਮੁਖੇ ਪਿਆ ਉਹ ਬੈਠ ਕੋ ਦੈਨ
0: ਇਹੋ ਨਿਰਗੁਣ ਗੁਣ ਕੁਛੂ ਨਾ ਪੂਜੈ
1: ਬਖਸ਼ ਲਿਖੋ ਤੋ ਨਾਨਕ ਸੀਜੈ
0: ਜੇ ਪ੍ਰਸਾਦ ਧਾਰ ਉਪਰ ਸੁਖ ਬਸ ਹੈ
1: ਸੁਤ ਭਰਾਤ ਮੀਤ ਬੰਤਾ ਸੰਘ ਹੱਸੈ
0: ਜੇ ਪ੍ਰਸਾਦ ਪੀਵੈ ਸੀਤਲ ਜਲਾ
1: ਸੁਖਦਾਈ ਪਵਨ ਪਾਵ ਕਿਆ ਮੁੱਲਾ
0: ਜੇ ਪ੍ਰਸਾਦ ਭੋਗੈ ਸਭ ਰਸਾ
1: ਸਗਲ ਸਮਗਰੀ ਸੰਗ ਸਾਤ ਬਸਾ
0: ਦੀਨੇ ਹਸ ਪਾਮ ਕਰਨ ਨੇਤਰ ਰਸਨਾ
1: ਇਸੇ ਤਿਆਗ ਅਵਰ ਸੰਗ ਰਚਨਾ
0: ਐਸੇ ਦੋਖ ਮੂੜ ਅੰਧ ਵਿਆਪੇ
1: ਨਾਨਕ ਕਾਢ ਲਿਓ ਪ੍ਰਭ ਆਪੇ
0: ਆਦਿ

0: ਜਾਂ ਕੀ ਟਹਿਲ ਪਾਵੈ ਦਰਦ ਹਮਾਨ
1: ਸਹਿ ਬਸਾਰਾ ਮੁਗਦਾ ਜਾਨ
0: ਸਦਾ ਸਦਾ ਇਹ ਭੁੱਲਣ ਹਾਰ
1: ਨਾਨਕ ਰਾਖਣ ਹਾਰੇ ਅਪਾਰ
0: ਰਤਨ ਤਿਆਗ ਕੌਡੀ ਸੰਗ ਰਚੈ
1: ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਥਿਰ ਕਰ ਮਾਨੈ
1: ਜੋ ਹੋਵਨ ਸੋ ਦੂਰ ਪਰਾਨੈ
0: ਛੋੜ ਜਾਏ ਤਿਸ ਕਾ ਸ਼ਰਮ ਕਰੈ
1: ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੇਪ ਉਤਾਰੈ ਧੋਏ
1: ਗਰ ਤਪ ਪ੍ਰੀਤ ਭਸਮ ਸੰਗ ਹੋਏ
0: ਅੰਧ ਕੂਪ ਮੈਂ ਪਤਿਤ ਬਿਕਰਾਲ
1: ਨਾਨਕ ਕਾਢ ਲਿਓ ਪ੍ਰਭ ਦਿਆਲ
0: ਕਰਤੂਤ ਪਸ਼ੂ ਕੀ ਮਾਨਸ ਜਾਤ
1: ਲੋਕ ਵਿਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ
1: ਸ਼ਬਸ ਨਾਹੇ ਕਸ਼ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੈ ਲੋਕ ਸਮਾਨ
0: ਅੰਤਰ ਅਗਨ ਬਾਹਰ ਤਨ ਸਵਾਹ
1: ਗਲ ਪਾਥਰ ਕੈਸੇ ਤਰੇ ਅਥਾਹ
0: ਜਾਂ ਕੈ ਅੰਤਰ ਬਸੈ ਪ੍ਰਭ ਆਪ
1: ਨਾਨਕ ਤੇਜਨ ਸਹਿਰ ਸਮਾਜ
0: ਸੁਣ ਅੰਧਾ ਕੈਸੇ ਮਾਰਗ ਪਾਵੇ
1: ਕਰ ਗਏ ਲਹੁ ਓੜ ਨਿਭਾਵੇ
0: ਕਹਾਂ ਬੁਝਾਰਤ ਬੂਝੈ ਡੋਰਾ
1: ਜਿਸ ਕਹੀਐ ਤੋ ਸਮਝੈ ਭੂਰਾ
0: ਕਹਾਂ ਬਿਸਨ ਪਦ ਗਾਵੈ ਗੁੰਗ
1: ਯਤਨ ਕਰੈ ਤੋ ਵੀ ਸੁਰ ਭੰਗ
0: ਕੈ ਪਿੰਗਲ ਪਰਬਤ ਪਰ ਭਵਨ
1: ਨਹੀਂ ਹੋਤ ਊਹਾ ਉਸ ਗਵਨ
0: ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ
1: ਨਾਨਕ ਤੁਮਰੀ ਕਿਰਪਾ ਤਰੈ
0: ਸੰਗ ਸਹਾਈ ਸੋ ਆਵੈ ਨਾ ਜੀਤ
1: ਜੋ ਬਰਾਈ ਤਾਂ ਸਿਉ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਬਸੈ
1: ਅੰਤ ਕੇਲ ਮਾਇਆ ਰੰਗ ਰਸੈ
0: ਗ੍ਰਹਿ ਕਰਮਾ ਨੇ ਮਨਿ ਪ੍ਰਤੀਤ
1: ਕਾਲ ਨ ਆਵੈ ਮੂੜੇ ਚੀਤ
0: ਬੈਰ ਵਿਰੋਧ ਕਾਮ ਕ੍ਰੋਧ ਮੋਹ
1: ਝੂਠ ਵਿਕਾਰ ਮਹਾ ਲੋਭ ਧਰੋਹ
0: ਕਿਆਹੂ ਜੁਗਤ ਬਿਹਾਨੇ ਕਈ ਜਨਮ
1: ਨਾਨਕ ਰਾਖ ਲਿਹੋ ਆਪਣ ਕਰ ਕਰਮ
0: ਤੂੰ ਠਾਕੁਰ ਤੁਮ ਪੈ ਅਰਦਾਸ
1: ਜੀਵੇ ਪਿੰਡ ਸਭ ਤੇਰੀ ਰਾਸ
0: ਤੁਮ ਮਾਤ ਪਿਤਾ ਹਾਂ ਬਾਰਿਕ ਤੇਰੇ
1: ਤੁਮਰੀ ਕਿਰਪਾ ਮੈਂ ਸੁਖ ਹਨੇਰੇ
0: ਹੋਏ ਨਾ ਜਾਣੈ ਤੁਮਰਾ ਅੰਤ
1: ਉਚੇ ਤੇ ਉਚਾ ਭਗਵੰਤ
0: ਸਗਲ ਸਮਗਰੀ ਤੁਮਰੈ ਸੂਤਰ ਧਾਰੀ
1: ਤੇ ਹੋਏ ਸੋ ਆਗਿਆਕਾਰੀ
0: ਤੁਮਰੀ ਗਤ ਮਿਤ ਤੁਮ ਹੀ ਜਾਨੀ
1: ਨਾਨਕ ਦਾਸ ਸਦਾ ਕੁਰਬਾਨੀ ਸਲੋਕ
0: ਦੇਨ ਹਰ ਪ੍ਰਭ ਛੋੜ ਕੈ ਲਾਗੈ ਆਨ ਸਵਾਈ
1: ਨਾਨਕ ਕਹੂੰ ਨਸੀ ਜਈ ਬਿਨ ਨਾਮੈ ਪਤ ਜਾਏ ਅਸ਼ਟਪਦੀ
0: ਦਸ ਬਸੂਲੇ ਪਾਛੇ ਪਾਵੈ
1: ਏਕ ਬਸਤ ਕਾਰਨ ਬਿਖੋ ਟਕਵਾਵੈ
0: ਏਕ ਭੀਨਾ ਦੇ ਦਸ ਕੀ ਹਿਰਲੇ
1: ਦੋ ਮੂੜਾ ਕੋ ਕਹਾ ਕਰੇ
0: ਜਿਸ ਠਾਕੁਰ ਸਿਉ ਨਾਹੀ ਚਾਰਾ
1: ਠਾਕੁਰ ਕੀਜੈ ਸਦ ਨਮਸਕਾਰ
0: ਜਾਂਦੇ ਮਨ ਲਾਗਾ ਪ੍ਰਭ ਮੀਠਾ
1: ਸਰਵ ਸੁਖਤਾ ਹੋ ਮਨ ਬੁੱਠਾ
0: ਜਿਸ ਜਨ ਆਪਣਾ ਹੁਕਮ ਮਨਾਇਆ
1: ਸਰਵ ਥੋਕ ਨਾਨਕ ਤਿਨ ਪਾਇਆ
0: ਅਗੰਤ ਸ਼ਾਹ ਆਪਣੀ ਦੇ ਰਾਸ
1: ਆਤ ਪੀਤ ਵਰਤੈ ਅਨੰਤ ਉਲਾਸ
0: ਆਪਣੀ ਇਮਾਨ ਕਛ ਬਹੁ ਸ਼ਾਹ ਹੋਲੇ
1: ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀਤ ਆਪ ਹੀ ਖੋਵੈ
1: ਹੋਰ ਉਸ ਕਾ ਵਿਸ਼ਵਾਸ ਨਾ ਹੋਵੇ
0: ਜਿਸ ਕੀ ਬਸਤ ਸਾਗੈ ਰੱਖੈ
1: ਕੀ ਆਗਿਆ ਮਾਨੈ ਮੱਥ
0: ਉਸ ਤੇ ਚੌਗਣ ਕਰੈ ਨਿਹਾਲ
1: ਨਾਨਕ ਸਾਹਿਬ ਸਦਾ ਦਿਆਲ
0: ਨਾਨਕ ਭਾਂਤ ਮਾਇਆ ਕੇ ਹੇਤ
1: ਸਰਬਰ ਹੋਵਤ ਜਾਨ ਅਨੇਤ
0: ਬਿਨ ਕੀ ਛਾਇਆ ਸਿਉ ਰੰਗ ਲਾਵੈ
1: ਉਹ ਬਿਨ ਸਹਿ ਉਹ ਮਨ ਪਛਤਾਵੈ
0: ਜੋ ਦੀ ਸਹਿ ਸੋ ਚਾਲਣ ਹਾਰ
1: ਲਪਟ ਰਿਓ ਤੈ ਅੰਦੈ ਆਧਾਰ
0: ਘਟਾਉ ਸਿਉ ਜੋ ਲਾਵੈ ਨੇਹ
1: ਤਾਕੋ ਹਾਥ ਨ ਆਵੈ ਕੇ
0: ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ
1: ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸੁਪਾਇਆ
1: ਮਿਥਿਆ ਹੋਮੈ ਮਮਤਾ ਮਾਇਆ
0: ਮਿਥਿਆ ਰਾਜ ਜੋਗਨ ਧਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸੀ ਅਸੁ ਵਸਤਰਾ
1: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ
0: ਮਿਥਿਆ ਧਰੋ ਮੋਹ ਅਭਿਮਾਨ
1: ਮਿਥਿਆ ਆਪਸ ਉਪਰ ਕਰਤ ਗੁਮਾਨ
0: ਬਸ ਸਿਰ ਭਗਤ ਸਾਧ ਕੀ ਸਰਨ
1: ਨਾਨਕ ਜਪ ਜਪ ਜੀਵੈ ਹਰ ਕੇ ਚਰਨ
0: ਮਿਥਿਆ ਸਰਵਣ ਪਰ ਨਿੰਦਾ ਸੁਣਹੇ
1: ਮਿਥਿਆ ਹਸਤ ਪਰ ਦਰਬ ਕੋ ਹਿਰੈ
0: ਮਿਥਿਆ ਨੇਤਰ ਪੇਖਤ ਪਾਤਰਿਆ ਰੂਪਾਦ
1: ਮਿਥਿਆ ਰਸਨਾ ਭੋਜਨ ਅਨਸਵਾਦ
0: ਮਿਥਿਆ ਜਨਮ ਪਰ ਵਿਕਾਰ ਕੋ ਧਾਵਹੇ
1: ਮਿਥਿਆ ਮਨ ਪਰ ਲੋਭ ਲਬਾਵੈ
0: ਮਿਥਿਆ ਤਨ ਨਹੀਂ ਪਰ ਉਪਕਾਰਾ
1: ਮਿਥਿਆ ਬਾਸ ਲੇਤ ਬਿਕਾਰਾ
0: ਬਿਨ ਬੂਝੇ ਮਿਥਿਆ ਸਭ ਭਏ
1: ਸਫਲ ਦੇ ਨਾਨਕ ਹਰ ਹਰ ਨਾਮ ਲਏ
0: ਬਿਰਥੀ ਸਾਖਤ ਕੀ ਪਾਰ ਜਾ
1: ਸਾਚ ਬਿਨਾ ਕਹਿ ਹੋਵਤ ਸੁਚਾ
0: ਬਿਰਥਾ ਨਾਮ ਬਿਨਾ ਤਰ ਅੰਧ
1: ਮੁਖਿਆ ਉਤਤਾ ਕਹਿ ਦੁਰਗੰਧ
0: ਬਿਰ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ
1: ਏਕ ਬਿਨਾ ਜਿਉ ਖੇਤੀ ਜਾਏ
0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
1: ਕਿਰਪਨ ਕੇ ਨਿਰਾਰਥ ਦਾਮ
0: ਧਨ ਧਨ ਤੇਜਮ ਦੇ ਘਟ ਬਸਿਓ ਹਰ ਨਾਉ
1: ਨਾਨਕ ਤਾ ਕਹਿ ਬਲ ਬਲ ਜਾਉ
0: ਰਹਿਤੇ ਅਵਰ ਕਛ ਅਵਰ ਕਮਾਵਤ
1: ਮਨ ਨਹੀਂ ਪ੍ਰੀਤ ਮਖੋਂ ਗੰਡ ਲਾਵਤ
0: ਜਾਨਨ ਹਾਰ ਪ੍ਰਭੂ ਪ੍ਰਵੀਨ
1: ਬਾਹਰ ਭੇਖ ਨ ਕਾਹੂ ਭੀਨ
0: ਅਵਰ ਉਪਦੇਸੈ ਆਪ ਨ ਕਰੈ
1: ਆਵਤ ਜਾਵਤ ਜਨ ਮੈਂ ਮਰੈ
0: ਜਿਸ ਕੈ ਅੰਤਰ ਬਸੈ ਪ੍ਰਭ ਆਪ
1: ਜਿਸ ਕੀ ਸੀਖ ਤਰੈ ਸੰਸਾਰ
0: ਜੋ ਤੁਮ ਭਾਨੇ ਤਿਨ ਪ੍ਰਭ ਜਾਤਾ
1: ਨਾਨਕ ਉਨ ਜਨ ਚਰਨ ਪਰਾਤਾ
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ
1: ਆਪਣਾ ਕੀਆ ਆਪੈ ਮਾਨੈ
0: ਆਪੇ ਆਪ ਆਪ ਕਰਤ ਨਵੇਰਾ
1: ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ
0: ਭਾਵ ਸਿਆਨਪ ਸਕਲ ਤੇ ਰਹਿਤ
1: ਸਭ ਕੁਛ ਜਾਣੈ ਆ ਤੁਮ ਕੀ ਰਾਹਤ
0: ਜਿਸ ਭਾਵੈ ਤਿਸ ਲਏ ਲੜ ਲਾਏ
1: ਸ਼ਾਂਤ ਅੰਤਰ ਰਿਹਾ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ
1: ਨਿਮਕ

0: ਪਦੀ
1: ਜੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ
0: ਜਿਸ ਠਾਕੁਰ ਕੋ ਰਖ ਮਨ ਮਾਹੇ
1: ਜੇ ਪ੍ਰਸਾਦ ਸੁਗੰਧਿਤ ਤਨ ਲਾਵਹੇ
0: ਜਿਸ ਕੋ ਸਿਮਰਤ ਪਰਮਗਤ ਪਾਵੇ
1: ਜੇ ਪ੍ਰਸਾਦ ਬਸੇ ਸੁਖ ਮੰਦਰ
0: ਜਿਸੈ ਧਿਆਇ ਸਦਾ ਮਨ ਅੰਦਰ
1: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
0: ਆਠ ਪਹਿਰ ਸਿਮਰੋ ਤਿਸ ਰਸਨਾ
1: ਜੇ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਐ ਧਿਆਨ ਜੋਗ
1: ਜੇ ਪ੍ਰਸਾਦ ਪਾਠ ਪਟੰਬਰ ਹੰਡਾਵਹੇ
0: ਜਿਸੈ ਤਿਆਗਤ ਔਰ ਲੁਭਾਵੇ
1: ਜੇ ਪ੍ਰਸਾਦ ਸੁਖ ਸੇਜ ਸੋਈ ਜੈ
0: ਮਨ ਆਠ ਪਹਿਰ ਤਾਕਾ ਜਸ ਕਵੀ ਜੈ
1: ਜੇ ਪ੍ਰਸਾਦ ਤੁ ਸਭ ਕੋ ਮਾਨੈ
0: ਮੁਕਤਾ ਕੋ ਜਸ ਰਸਨ ਬਖਾਨੈ
1: ਜੇ ਪ੍ਰਸਾਦ ਤੇਰੋ ਰਹਿਤਾ ਧਰਮ
0: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਰੱਬ ਦੀ ਜਪਤ ਦਰਗਾਹ ਮਾਨ ਪਾਵਹੇ
0: ਨਾਨਕ ਪਤ ਸੇ ਤੀ ਕਰ ਜਾਵੇ
1: ਜੇ ਪ੍ਰਸਾਦ ਅਰੋ ਕੰਚਨ ਦੇਹੀ
0: ਨਿਬਲਾ ਬੋਤ ਸਰਾਮ ਸਨੇਹੀ
1: ਜੇ ਪ੍ਰਸਾਦ ਤੇਰਾ ਓਲਾ ਰਹਿਤ
0: ਮਨ ਸੁਖ ਪਾਵੇ ਹਰ ਹਰ ਜਸ ਕਹਿਤ
1: ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
0: ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ
1: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ
0: ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ
1: ਜੇ ਪ੍ਰਸਾਦ ਪਾਈ ਦੁਰਲਭ ਦੇਹੇ
0: ਨਾਨਕ ਤਾਕੀ ਭਗਤ ਕਰੇ
1: ਜੇ ਪ੍ਰਸਾਦ ਅਭੂਖਨ ਪਹਿਰੀਜੈ
0: ਮਨ ਤਿਸ ਸਿਮਰਤ ਕਿਉਂ ਆਲਸ ਕੀਜੈ
1: ਜੇ ਪ੍ਰਸਾਦ ਅਸਵਾਰੀ
0: ਮਨ ਤਿਸ ਪ੍ਰਭ ਕੋ ਕਭੂ ਨਾ ਵਿਸਾਰੀ
1: ਜੇ ਪ੍ਰਸਾਦ ਬਾਗ ਮਿਲਕ ਧਨਾ
0: ਰਾਗ ਪ੍ਰੇ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬਣਤ ਬਣਾਈ
0: ਉਠਤ ਬੈਠ ਸਤਿ ਸਹਿ ਧਿਆਈ
1: ਇਸੇ ਧਿਆਈ ਜੋ ਏਕ ਲਖੈ
0: ਇਹਾਂ ਉਹਾਂ ਨਾਨਕ ਤੇਰੀ ਰੱਖੈ
1: ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ
0: ਮਨ ਆਠ ਪਹਿਰ ਕਰ ਤਿਸਕਾ ਧਿਆਨ
1: ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ
0: ਜਿਸ ਪ੍ਰਭ ਕੋ ਸਾਸ ਸਾਸ ਤਾਰੀ
1: ਜੇ ਪ੍ਰਸਾਦ ਤੇਰਾ ਸੁੰਦਰ ਰੂਪ
0: ਸੋ ਪ੍ਰਭ ਸਿਮਰੋ ਸਦਾ ਅਨੂਪ
1: ਜੇ ਪ੍ਰਸਾਦ ਤੇਰੀ ਨੀਕੀ ਜਾਤ
0: ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਜੇ ਪ੍ਰਸਾਦ ਤੇਰੀ ਪਤ ਰਹੈ
0: ਗੁਰ ਪ੍ਰਸਾਦ ਨਾਨਕ ਜਸ ਕਹੈ
1: ਜੇ ਪ੍ਰਸਾਦ ਸੁਨਹਿ ਕਰਨ ਨਾਦ
0: ਜੇ ਪ੍ਰਸਾਦ ਭੇਖੈ ਬਿਸਮਾਦ
1: ਜੇ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ
0: ਜੇ ਪ੍ਰਸਾਦ ਸੁਖ ਸਹਿਜੇ ਵਸਨਾ
1: ਜੇ ਪ੍ਰਸਾਦ ਹਸਤ ਕਰ ਚਲਹਿ
0: ਜੇ ਪ੍ਰਸਾਦ ਸੰਪੂਰਨ ਫਲੈ
1: ਜੇ ਪ੍ਰਸਾਦ ਪਰਮਗਤ ਪਾਵਹਿ
0: ਜੇ ਪ੍ਰਸਾਦ ਸੁਖ ਸਹਿਜ ਸਮਾਵੈ
1: ਐਸਾ ਪ੍ਰਭ ਤਿਆਗ ਬਰਕਤ ਲਾਗੋ
0: ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ
0: ਜਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ
1: ਜੇ ਪ੍ਰਸਾਦ ਤੇਰਾ ਪ੍ਰਤਾਪ
0: ਜੇ ਮਨ ਮੂੜ ਤੂੰ ਤਾਕੋ ਜਾਪ
1: ਜੇ ਪ੍ਰਸਾਦ ਤੇਰੇ ਕਾਰਜ ਪੂਰੇ
0: ਜਿਸੈ ਜਾਨ ਮਨ ਸਦਾ ਹਜੂਰੇ
1: ਜੇ ਪ੍ਰਸਾਦ ਤੂੰ ਪਾਵੇ ਸਾਚ
0: ਜੇ ਮਨ ਮੇਰੇ ਤੂੰ ਤਾਸਿਓ ਰਾਜ
1: ਜੇ ਪ੍ਰਸਾਦ ਸਭ ਕੀ ਗਤ ਹੋਏ
0: ਨਾਨਕ ਜਾਪ ਜਪੈ ਜਪ ਸੋਏ
1: ਆਪ ਜਪਾਈ ਜਪੈ ਸੋ ਨਾਉ
0: ਆਪ ਗਵਾਏ ਸੋ ਹਰ ਗੁਣ ਗਾਉ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
0: ਪ੍ਰਭ ਦਇਆ ਤੇ ਕਮਲ ਵਿਗਾਸ
1: ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ
0: ਪ੍ਰਭ ਦਇਆ ਤੇ ਮਤੂਤਨ ਹੋਏ
1: ਸਰਬ ਨਿਧਾਨ ਪ੍ਰਭ ਤੇਰੀ ਮਾਇਆ
0: ਆਪੋ ਕਸ਼ਨ ਕਿਨਹੂ ਲਿਆ
1: ਜਿਤ ਜਿਤ ਲਾਭ ਹੋ ਤਿਤ ਲੱਗੇ ਹਰਨਾਥ
0: ਨਾਨਕ ਹਿਨ ਕੈ ਕਸ਼ੂ ਨਹਾਥ ਸਲੋਕ
1: ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸਮੁਖਤਾ ਹੋਏ
0: ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ
1: ਸਾਧ ਕ ਸੰਗ ਮੁਖ ਉਜਲ ਹੋਤ
0: ਸਾਧ ਸੰਗ ਮਰ ਸਗਲੀ ਖੋਤ
1: ਸਾਧ ਕ ਸੰਗ ਮਿਟੈ ਅਭਿਮਾਨ
0: ਸਾਧ ਕ ਸੰਗ ਪ੍ਰਗਟੈ ਸੁਗਿਆਨ
1: ਸਾਧ ਕ ਸੰਗ ਬੁਝੈ ਪ੍ਰਭ ਨੀਰਾ
0: ਸਾਧ ਸੰਗ ਸਭ ਹੋਤ ਨਬੇਰਾ
1: ਸਾਧ ਕ ਸੰਗ ਪਾਏ ਨਾਮ ਰਤਨ
0: ਸਾਧ ਕ ਸੰਗ ਏਕੋ ਉਪਰ ਜਤਨ
1: ਸਾਧ ਕੀ ਮਹਿਮਾ ਵਰਨੈ ਕੌਣ ਪੁਰਾਨੀ
0: ਨਾਨਕ ਸਾਧ ਕ ਸੋਭਾ ਪ੍ਰਭ ਮਹੇ ਸਮਾਨੀ
1: ਸਾਧ ਕ ਸੰਗ ਅਗੋਚਰ ਮਿਲੈ
0: ਸਾਧ ਕ ਸੰਗ ਸਦਾ ਪ੍ਰਫੁੱਲੈ
1: ਸਾਧ ਕ ਸੰਗ ਆਵੈ ਬਸ ਪੰਚਾ
0: ਸਾਧ ਸੰਗ ਅੰਮ੍ਰਿਤ ਰਸ ਪੁੰਚਾ
1: ਸਾਧ ਸੰਗ ਹੋਏ ਸਭ ਕੀ ਰੇਨ
0: ਸਾਧ ਕ ਸੰਗ ਮਨੋਹਰ ਬੈਨ
1: ਸਾਧ ਕ ਸੰਗ ਨ ਕਥੂੰ ਭਾਵੈ
0: ਸਾਧ ਸੰਗ ਅਸਤਿਤ ਮਨ ਪਾਵੈ
1: ਸਾਧ ਕੈ ਸੰਗ ਮਾਇਆ ਤੇ ਭਿੰਨ
0: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
1: ਸਾਧ ਸੰਗ ਦੁਸ਼ਮਨ ਸਭ ਮੀਤ
0: ਸਾਧੂ ਕੈ ਸੰਗ ਮਹਾ ਪੁਨੀਤ
1: ਸਾਧ ਸੰਗ ਕਿਸ ਸੋ ਨੀ ਬੈਰ
0: ਸਾਧ ਕੈ ਸੰਗ ਨਾ ਵੀਗਾ ਪੈਰ
1: ਸਾਧ ਕੈ ਸੰਗ ਨਾਹੀ ਕੋ ਮੰਦਾ
0: ਸਾਧ ਸੰਗ ਜਾਣੈ ਪਰਮਾਨੰਦਾ
1: ਸਾਧ ਕੈ ਸੰਗ ਨਾਹੀ ਹਉ ਤਾਪ
0: ਸਾਧ ਕੈ ਸੰਗ ਤੇ ਜੈਸਾ ਵਿਆਪ
1: ਆਪੇ ਜਾਣੈ ਸਾਧ ਪੜਾਈ
0: ਨਾਨਕ ਸਾਧ ਪ੍ਰਭੂ ਬਣਾਈ
1: ਸਾਧ ਕੈ ਸੰਗ ਨ ਕਰ ਹੂੰ ਭਾਵੈ
0: ਸਾਧ ਕੈ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹੈ
0: ਸਾਧੂ ਕੈ ਸੰਗ ਅਜਰ ਸਹੈ
1: ਸਾਧ ਕੈ ਸੰਗ ਬਸੈ ਥਾਨ ਉੱਚੈ
0: ਸਾਧੂ ਕੈ ਸੰਗ ਮਹਿਰ ਪਹੁੰਚੈ
1: ਸਾਧ ਕੈ ਸੰਗ ਦ੍ਰਿੜੈ ਸਭ ਧਰਮ
0: ਸਾਧ ਕੈ ਸੰਗ ਕੇਵਲ ਪਾਰ ਬ੍ਰਹਮ
1: ਸਾਧ ਕੈ ਸੰਗ ਪਾਏ ਨਾਮ ਨਿਧਾਨ
0: ਨਾਨਕ ਸਾਧੂ ਕੈ ਕੁਰਬਾਨ
1: ਸਾਧ ਕੈ ਸੰਗ ਸਭ ਕੁਲ ਉਧਾਰੈ
0: ਸਾਧ ਸੰਗ ਸਾਧਨ ਬੀਤ ਕੁਟੰਬ ਨਿਸਤਾਰੈ
1: ਸਾਧੂ ਕੈ ਸੰਗ ਸੋ ਧਨ ਪਾਵੈ
0: ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ
0: ਸਾਧ ਕੈ ਸੰਗ ਸੋ ਬਾਸੁਰ ਦੇਵਾ
1: ਸਾਧੂ ਕੈ ਸੰਗ ਪਾਪ ਪਲਾਇਨ
0: ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧ ਕੈ ਸੰਗ ਸਰਬ ਥਾਨ ਗਮ
0: ਨਾਨਕ ਸਾਧ ਕੈ ਸੰਗ ਸਗਲ ਜਨਮ
1: ਸਾਧ ਕੈ ਸੰਗ ਨਹੀਂ ਕਸ਼ ਕਾਲ
0: ਦਰਸ਼ਨ ਭੇਟਤ ਹੋਤ ਨਿਹਾਲ
1: ਸਾਧ ਕੈ ਸੰਗ ਕਲੂਖਤ ਹਰੈ
0: ਸਾਧ ਕੈ ਸੰਗ ਨਰਕ ਪਰ ਹਰੈ
1: ਸਾਧ ਕੈ ਸੰਗ ਇਹਾਂ ਉਹਾਂ ਸੁਹੇਲਾ
0: ਸਾਧ ਸੰਗ ਬਿਸ਼ਰਤ ਹਰ ਮੇਲਾ
1: ਜੋ ਇੱਛਾ ਸੋਈ ਫਲ ਪਾਵੈ
0: ਸਾਧ ਕੈ ਸੰਗ ਨ ਬਿਰਥਾ ਜਾਵੈ
1: ਪਾਰ ਬ੍ਰਹਮ ਸਾਧ ਰਿਧ ਬਸੈ
0: ਨਾਨਕ ਕੁਦਰੈ ਸਾਧ ਸੁਨ ਰਸੈ
1: ਸਾਧ ਕੈ ਸੰਗ ਸੁਣੋ ਹਰ ਨਾਉ
0: ਸਾਧ ਸੰਗ ਹਰ ਕੇ ਗੁਣ ਗਾਉ
1: ਸਾਧ ਕੈ ਸੰਗ ਨ ਮਨ ਤੇ ਬਿਸਰੈ
0: ਸਾਧ ਸੰਗ ਸਰ ਪਰ ਨਿਸਤਰੈ
1: ਸਾਧ ਕੈ ਸੰਗ ਲੱਗੈ ਪ੍ਰਭ ਮੀਠਾ
0: ਸਾਧੂ ਕੈ ਸੰਗ ਘੜ ਘੜ ਦੀਠਾ
1: ਸਾਧ ਸੰਗ ਭਈ ਆਗਿਆਕਾਰੀ
0: ਸਾਧ ਸੰਗਤ ਭਈ ਹਮਾਰੀ
1: ਸਾਧ ਕੈ ਸੰਗ ਮਿਟੇ ਸਭ ਰੋਗ
0: ਨਾਨਕ ਸਾਧ ਭੇਟੇ ਸੰਜੋਗ
1: ਸਾਧ ਕੀ ਮਹਿਮਾ ਭੇਦ ਨਾ ਜਾਣੈ ਹੈ
0: ਜਿਤਾ ਸੁਣੈ ਤੇ ਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ
0: ਸਾਧ ਕੀ ਉਪਮਾ ਰਹੀ ਭਰਪੂਰ
1: ਸਾਧ ਕੀ ਸੋਭਾ ਕਾ ਨਾਹੀ ਅੰਤ
0: ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਊਚ ਤੇ ਉੱਚੀ
0: ਸਾਧ ਕੀ ਸੋਭਾ ਮੂਚ ਤੇ ਮੂਚੀ
1: ਸਾਧ ਕੀ ਸੋਭਾ ਸਾਧ ਬਨਾਈ
0: ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ
1: ਮਨ ਸਾਚਾ ਮੁਖ ਸਾਚਾ ਸੋਏ
0: ਅਵਰ ਨ ਪੇਖੈ ਏਕਸ ਬਿਨ ਕੋਏ
1: ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ
0: ਅਸ਼ਟਪਦੀ
1: ਬ੍ਰਹਮ ਗਿਆਨੀ ਸਦਾ ਨਿਰਲੇਪ
0: ਜੈਸੇ ਜਲ जल में कमले ले
1: ब्रह्म ज्ञानी सदा निर्दोख
0: जैसे सूर सर्व को सुख
1: ब्रह्म ज्ञानी के दृष्ट समान
0: जैसे राज रंक को लागे तुल पवान
1: ब्रह्म ज्ञानी के धीरज एक
0: ज्यो बसदा को खुद को चिंतन ले
1: ब्रह्म ज्ञानी का यह गुनाओ
0: नानक ज्यो भाव का सह स्वभाव
1: ब्रह्म ज्ञानी निर्मल ते निर्मला
0: जैसे मैल न लागे जला
1: ब्रह्म ज्ञानी के मन होए प्रकाश
0: जैसे तर ऊपर आकाश
1: ब्रह्म ज्ञानी के मित्र सत्र समान
0: ब्रह्म ज्ञानी के ढाई अभिमान
1: ब्रह्म ज्ञानी ऊंच ते ऊंचा
0: मन अपने सब ते नीचा
1: ब्रह्म ज्ञानी से जन भये
0: नानक जन प्रव्याप करे
1: ब्रह्म ज्ञानी सगल किरीना
0: आत्म रस ब्रह्म ज्ञानी चीना
1: ब्रह्म ज्ञानी की सब ऊपर माया
0: ब्रह्म ज्ञानी ते कछ बुरा न भया
1: ब्रह्म ज्ञानी सदा समदर्शी
0: ब्रह्म ज्ञानी की दृष्ट अमृत वर्षी
1: ब्रह्म ज्ञानी बंधन ते मुक्ता
0: ब्रह्म ज्ञानी की निर्मल जुगता
1: ब्रह्म ज्ञानी का भोजन ज्ञान
0: नानक ब्रह्म ज्ञानी का ब्रह्म ध्यान
1: ब्रह्म ज्ञानी एक उपरयास
0: ब्रह्म ज्ञानी का नहीं विनाश
1: ब्रह्म ज्ञानी का गरीबी समाह
0: ब्रह्म ज्ञानी परोपकार उमाह
1: ब्रह्म ज्ञानी का नाही धंधा
0: ब्रह्म ज्ञानी ले तावत बंदा
1: ब्रह्म ज्ञानी का होय सुफला
0: ब्रह्म ज्ञानी सुफल फला
1: ब्रह्म ज्ञानी संग सगल उदार
0: नानक ब्रह्म ज्ञानी जपे सगल संसार
1: ब्रह्म ज्ञानी का एक रंग
0: ब्रह्म ज्ञानी का बसे प्रभ संग
1: ब्रह्म ज्ञानी का नाम आधार
0: ब्रह्म ज्ञानी का नाम परवार
1: ब्रह्म ज्ञानी सदा सद जागत
0: ब्रह्म ज्ञानी अंगद त्यागत
1: ब्रह्म ज्ञानी के मन परमानंद
0: ब्रह्म ज्ञानी का कर सदा आनंद
1: ब्रह्म ज्ञानी सुख सहज निवास
0: नानक ब्रह्म ज्ञानी का नहीं विनाश
1: ब्रह्म ज्ञानी ब्रह्म का पिता
0: ब्रह्म ज्ञानी एक संहिता
1: ब्रह्म ज्ञानी का होय अचिंत
0: ब्रह्म ज्ञानी का निर्मल मंत्र
1: ब्रह्म ज्ञानी जिस करे प्रभ आप
0: ब्रह्म ज्ञानी का बट प्रताप
1: ब्रह्म ज्ञानी का दर्श बट भागी पाई है
0: ब्रह्म ज्ञानी को बरबर जाइए
1: ब्रह्म ज्ञानी को खोजे है महेश्वर
0: नानक ब्रह्म ज्ञानी आप परमेश्वर
1: ब्रह्म ज्ञानी की कीमत ना है
0: ब्रह्म ज्ञानी के सगलवान माहे
1: ब्रह्म ज्ञानी का कौन जाने भेद
0: ब्रह्म ज्ञानी को सदा देश
1: ब्रह्म ज्ञानी का कथिया ना जाए अदा अखर
0: ब्रह्म ज्ञानी सर्व का ठाकुर
1: ब्रह्म ज्ञानी कीमत कौन बखाना है
0: ब्रह्म ज्ञानी की गत ब्रह्म ज्ञानी जाने
1: ब्रह्म ज्ञानी का अंत ना पार
0: नानक ब्रह्म ज्ञानी को सदा नमस्कार
1: ब्रह्म ज्ञानी सब श्रेष्ठ का करता
0: ब्रह्म ज्ञानी सत जीव है नहीं मरता
1: ब्रह्म ज्ञानी मुक्त जुगत जी का दाता
0: ब्रह्म ज्ञानी पूर्ण पुरख विधाता
1: ब्रह्म ज्ञानी अनाथ का नाथ
0: ब्रह्म ज्ञानी का सब ऊपर हाथ
1: ब्रह्म ज्ञानी का सकल आकार
0: ब्रह्म ज्ञानी आप निरंकार
1: ब्रह्म ज्ञानी की शोभा ब्रह्म ज्ञानी बनी
0: नानक ब्रह्म ज्ञानी सर्व का तनी श्लोक
1: और तारै जो अंतर नाम सर्व में भिख पकवान निमक निमक
0: ठाकुर नमस्कार नानक ओह अपरस सगल निस्तार अष्टपदी
1: मिथ्या नाही रसना परस
0: मन में प्रीत न रंजन दर्श
1: कात्रिया रूप न भिख नेत्र
0: साधक टहल संत संग हेत
1: कर्ण न सुने काहू की निंदा
0: सबते जाने आपस को मंदा
1: और प्रसाद भिख्या पर हर है
0: मन की वासना मन ते टर
1: इंद्री जत पंच दोख ते रहत
0: नानक कोट मदे को ऐसा परस
1: वैष्णो सो जिस ऊपर सो प्रसन्न
0: विष्ण की माया ते हुए भिन्न
1: कर्म कर्त हो वह ने कर्म
0: इस वैष्णो का निर्मल धर्म
1: काहू फल की इच्छा नहीं बंचै
0: केवल भगत कीर्तन संग रचै
1: मन तन अंतर सिमरन गोपाल
0: सब ऊपर होवत कृपाल
1: आप दृढ़ अवरह नाम जपावै
0: नानक हो वैष्णो परम गत पावे
1: भगवती भगवंत भगत का रंग
0: सगल त्यागे दुष्ट का संग
1: मन ते बिनसै सगला भरम
0: कर पूजै सगल पार ब्रह्म
1: साध संग पापा मल खोवै
0: इस भगवती की मत उत्तम होवै
1: भगवंत की टहल करै नित नीत
0: मन तन अर्पै विष्णु प्रीत
1: हर के चरण हृदय बसावै
0: नानक ऐसा भगवती भगवंत को पावै
1: सो पंडित जो मन प्रबोध है
0: राम नाम आत्म सुध है
1: राम नाम सार रस पीवै
0: उस पंडित के उपदेश जग जीवै
1: हर की कथा हृदय बसावै
0: सो पंडित फिर जोन न आवै
1: वेद पुराण सिमरत बूझै मूल
0: सुख मैं जानै अस्तूर
1: जो वरना को दे उपदेश
0: नानक उस पंडित को सदाया देश
1: बीज मंत्र सर को ज्ञान
0: जो वरना मैं जपे को नाम
1: जो जो जपे तिसकी गत होए
0: सा संग पावै जन कोई
1: कर कृपा अंतर उरतार है
0: बस प्रेत मुक्त पात्र को उतार है
1: सर्व रोग का औखद नाम
0: कल्याण रूप मंगल गुण गाम
1: काहू जुगत कितै न पाइए धर्म
0: नानक तिस मिले जिस लिखिया तुर कर्म
1: जिसके मन पार ब्रह्म का निवास
0: जिसका नाम सत राम दास
1: आत्म राम तिस नदरी आया
0: दास संतन पाए तिन पाया
1: सदा निट निट हर जान
0: सो दास दर का परवान
1: अपने दास को आप कृपा करे
0: जिस दास को सब सोची परे
1: सगल संग आत्म उदास
0: ऐसी जुगत नानक राम दास
1: रब की आज्ञा आत्म हितावै
0: जीवन मुक्त सो कहावै
1: ऐसा हक तैसा उस होग
0: सदा अनंत नहीं वियोग
1: ऐसा स्वर्ण तैसी उस माटी
0: ऐसा अमृत तैसी बिकाटी
1: ऐसा मान तैसा अभिमान
0: ऐसा रंग तैसा राजान
1: जो बरताए साई जुगत
0: नानक को पुरख कहिए जीवन मुक्त
1: पार ब्रह्म के सगले ठाव
0: जित जित कर रखे तैसा तन्ना
1: आपे करन करावन जोग
0: भावे सोई पन होग
1: असरियो आप होए अंत तरंग
0: लखे न जाहे पार ब्रह्म के रंग
1: जैसी मत दे तैसा प्रकाश
0: पार ब्रह्म करता अविनाश
1: सदा सदा सदा दयाल
0: सिमर सिमर नानक पहे निहाल श्लोक
1: उस्तत करे अनेक जन अंत न पारावार
0: ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦਿਅਨਕ ਪਰਕਾਰ ਅਸ਼ਟਪਦੀ
1: ਕਈ ਕੋਟ ਹੋਏ ਪੁਜਾਰੀ
0: ਕਈ ਕੋਟ ਆਚਾਰ ਵਿਵਹਾਰੀ
1: ਕਈ ਕੋਟ ਭੈ ਤੀਰਥ ਵਾਸੀ
0: ਕਈ ਕੋਟ ਬਨ ਪ੍ਰਮੈ ਉਦਾਸੀ
1: ਕਈ ਕੋਟ ਬੀਤ ਕੇ ਸਰੋਤੇ
0: ਕਈ ਕੋਟ ਤਪੀ ਸਰਹੋਤੇ
1: ਕਈ ਕੋਟ ਆਤਮ ਧਿਆਨ ਧਾਰੇ
0: ਕਈ ਕੋਟ ਕਵ ਕਾਵਿ ਵਿਚਾਰੇ
1: ਕਈ ਕੋਟ ਨਾਪਤਨ ਨਾਮ ਧਿਆਵਹਿ
0: ਨਾਨ ਕਰਤੇ ਕਾ ਅੰਤ ਨ ਪਾਵੇ
1: ਕਈ ਕੋਟ ਭੈ ਅਭਿਮਾਨੀ
0: ਕਈ ਕੋਟ ਅੰਧ ਅਗਿਆਨੀ
1: ਕਈ ਕੋਟ ਕਿਰਪਨ ਕਠੋਰ
0: ਕਈ ਕੋਟ ਅਭਿਗ ਆਤਮ ਨੇ ਕੋ
1: ਕਈ ਕੋਟ ਪਰ ਦਰਬ ਕੋ ਹਿਰਹੇ
0: ਕਈ ਕੋਟ ਪਰ ਦੁਖ ਨਾ ਕਰੇ
1: ਕਈ ਕੋਟ ਮਾਇਆ ਸ਼ਰਮ ਮਾਹੀ
0: ਕਈ ਕੋਟ ਪਰ ਦੇਸ਼ ਭਰਮਾ ਹੈ
1: ਜਿਤ ਜਿਤ ਲਾਭ ਹੋਤੇ ਤਿਤ ਲਗਨਾ
0: ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿੱਧ ਜਤੀ ਜੋਗੀ
0: ਕਈ ਕੋਟ ਰਾਜੇ ਰਸ ਭੋਗੀ
1: ਕਈ ਕੋਟ ਪੰਥੀ ਸਰਪ ਉਪਾਏ
0: ਕਈ ਕੋਟ ਪਾਤਰ ਬਿਰਕ ਨਿਪਜਾਏ
1: ਕਈ ਕੋਟ ਪਵਨ ਪਾਣੀ ਬੈ ਸੰਤਰ
0: ਕਈ ਕੋਟ ਦੇਸ ਭੂ ਮੰਡਲ
1: ਕਈ ਕੋਟ ਸਸੀਅਰ ਸੂਰ ਨਖਤਰ
0: ਕਈ ਕੋਟ ਦੇਵ ਦਾਨਵ ਇੰਦਰ ਸ਼ਿਰ ਛਤਰ
1: ਸਗਲ ਸਮਗਰੀ ਆਪਣੇ ਸੂਤ ਧਾਰੈ
0: ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ
1: ਕਈ ਕੋਟ ਰਾਜਸ ਤਾਮ ਸਾਤਕ
0: ਕਈ ਕੋਟ ਵੇਦ ਪ੍ਰਾਣ ਸਿਮਰਤੇ ਅਰਸ਼ਾਸਤ
1: ਕਈ ਕੋਟ ਕੀ ਰਤਨ ਸਮੁੰਦ
0: ਕਈ ਕੋਟ ਨਾਨਾ ਪ੍ਰਕਾਰ ਜੰਤ
1: ਕਈ ਕੋਟ ਕੀ ਏ ਚਿਰ ਜੀਵੇ
0: ਕਈ ਕੋਟ ਗਿਰੀ ਮੇਰ ਸਵਰਨ ਥੀਵੇ
1: ਕਈ ਕੋਟ ਜਖ ਕੇ ਨਿਰਪਸਾਚ
0: ਕਈ ਕੋਟ ਭੂਤ ਪ੍ਰੇਤ ਸੁਕਰ ਮਿਰਕਾਚ
1: ਸਾਥੇ ਨੇੜੇ ਸਭ ਹੂੰ ਤੇ ਦੂਰ
0: ਨਾਨਕ ਆਪ ਲਿਪਤਰਿਆ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ
0: ਕਈ ਕੋਟ ਨਰਕ ਸੁਰਗ ਨਿਵਾਸੀ
1: ਕਈ ਕੋਟ ਜਨਮ ਹੈ ਜੀਵੈ ਮਰ ਹੈ
0: ਕਈ ਕੋਟ ਬਹੁ ਜੋਨੀ ਫਿਰੈ
1: ਕਈ ਕੋਟ ਬੈਠ ਸਹੀ ਖਾਹੇ
0: ਕਈ ਕੋਟ ਕਾਲੇ ਥਕ ਪਾਹੇ
1: ਕਈ ਕੋਟ ਕੀ ਏ ਧਨਵੰਤ
0: ਕਈ ਕੋਟ ਮੈਂ ਚਿੰਤ
1: ਜੈ ਜੈ ਭਾਣਾ ਤਹਿ ਤਹਿ ਰਾਖੀ
0: ਨਾਨਕ ਸਭ ਕੁਛ ਪ੍ਰਭ ਕੈ ਹਾਥੇ
1: ਕਈ ਕੋਟ ਭਏ ਬੈ ਰਾਗੀ
0: ਰਾਮ ਨਾਮ ਸੰਗ ਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜੰਤੇ
0: ਆਤਮ ਮਹਿ ਭਾਰ ਬ੍ਰਹਮ ਲਹੰਤੇ
1: ਕਈ ਕੋਟ ਦਰਸ਼ਨ ਪ੍ਰਭ ਪਿਆਸ
0: ਕੋ ਮਿਲਿਓ ਪ੍ਰਭ ਵਿਨਾਸ
1: ਕਈ ਕੋਟ ਮੰਗ ਹੈ ਸਤਸੰਗ
0: ਭਾਰ ਬ੍ਰਹਮ ਤਿਨ ਲਾਗਾ ਰੰਗ
1: ਜਿਨ ਕੋ ਹੋਏ ਆਪ ਸੋ ਪ੍ਰਸੰਨ
0: ਨਾਨਕ ਤੇ ਜਨ ਸਦਾ ਧਨ ਧਨ
1: ਕਈ ਕੋਟ ਖਾਣੀ ਅਰਖੰਡ
0: ਕਈ ਕੋਟ ਆਕਾਸ ਬ੍ਰਹਮੰਡ
1: ਕਈ ਕੋਟ ਹੋਏ ਅਵਤਾਰ
0: ਕਈ ਜੁਗ ਕੀ ਨੋ ਵਿਸਥਾਰ
1: ਕਈ ਵਾਰ ਪਸਰਿਓ ਪਾਸਾਰ
0: ਸਦਾ ਸਦਾ ਇੱਕ ਇੱਕ ਅੰਕਾਰ
1: ਕਈ ਕੋਟ ਕੀਨੇ ਬਹੁ ਭਾਂਤ
0: ਸਤਿ ਹੋਏ ਪ੍ਰਭ ਮਾਹੇ ਸਮਾਤ
1: ਤਾਂ ਕਾ ਅੰਤ ਨ ਜਾਣੈ ਕੋਈ
0: ਆਪੇ ਆਪ ਨਾਨਕ ਪ੍ਰਭ ਸੋਏ
1: ਕਈ ਕੋਟ ਪਾਰ ਬ੍ਰਹਮ ਕੇ ਦਾਸ
0: ਜਿਨ ਹੋ ਵਤਿਆ ਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ
0: ਸਦਾ ਨਹਾਰੈ ਇੱਕੋ ਨੇਤਰੇ
1: ਕਈ ਕੋਟ ਨਾਮ ਰਸ ਪੀਵ ਹੈ
0: ਅਮਰ ਭਏ ਸਦ ਸਦ ਹੀ ਜੀਵ ਹੈ
1: ਕਈ ਕੋਟ ਨਾਮ ਗੁਣ ਗਾਵਹੇ
0: ਆਤਮ ਰਸ ਸੁਖ ਸਹਿ ਸਮਾਵੇ
1: ਆਪਣੇ ਜਨ ਕੋ ਸਾਥ ਸਾਥ ਸਮਾਰੀ
0: ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ
1: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਈ
0: ਨਾਨਕ ਤਿਸ ਬਲਹਾਰਨ ਜਲ ਥਲ ਮਈਅਲ ਸੋਏ ਅਸ਼ਟਪਦੀ
1: ਕਰਨ ਕਰਾਵਨ ਕਰਨੈ ਜੋਗ
0: ਜੋਤਿ ਸੁਭਾਵੈ ਸੋਈ ਹੋਗ
1: ਫਿਰ ਮੈਂ ਤਾਪ ਉਤਾਪ ਨਹਾਰਾ
0: ਅੰਤ ਨਹੀ ਕਿਛ ਪਾਰਾ ਵਾਰਾ
1: ਹੁਕਮੇ ਧਾਰ ਅਧਾਰ ਰਹਾਵੈ
0: ਹੁਕਮੇ ਉਪਜੈ ਹੁਕਮ ਸਮਾਵੈ
1: ਹੁਕਮੇ ਊਚ ਨੀਚ ਵਿਵਹਾਰ
0: ਹੁਕਮੇ ਐਨਕ ਰੰਗ ਪ੍ਰਕਾਰ
1: ਕਰ ਕਰ ਦਿੱਤੇ ਆਪਣੀ ਵਡਿਆਈ
0: ਨਾਨਕ ਸਭ ਮੈਂ ਰਿਹਾ ਸਮਾਈ
1: ਰੱਬ ਭਾਵੈ ਮਨ ਉਗਤ ਪਾਵੈ
0: ਰੱਬ ਭਾਵੈ ਤਾਂ ਪਾਤਰ ਤਰਾਵੈ
1: ਰੱਬ ਭਾਵੈ ਬਿਨ ਸਾਸ ਤੇ ਰੱਖੈ
0: ਰੱਬ ਭਾਵੈ ਤਾਂ ਹਰ ਗੁਣ ਭਾਖੈ
1: ਰੱਬ ਭਾਵੈ ਤਾਂ ਪਤ ਉਧਾਰੈ
0: ਆਪ ਕਰੈ ਆਪਨ ਵਿਚਾਰੈ
1: ਦੋਹਾਂ ਸ੍ਰਿਆਂ ਕਾ ਆਪ ਸੁਆਮੀ
0: ਖੇਲੈ ਬਿਕਸੈ ਅੰਤਰ ਜਾਮੀ
1: ਜੋ ਭਾਵੈ ਸੋ ਕਾਰ ਕਰਾਵੈ
0: ਨਾਨਕ ਦ੍ਰਿਸ਼ਟੀ ਔਰ ਨ ਆਵੈ
1: ਉਹ ਮਨੁੱਖ ਤੇ ਕਿਆ ਹੋਏ ਆਵੈ
0: ਜੋਤਿ ਸੁਭਾਵੈ ਸੋਈ ਕਰਾਵੈ
1: ਕਿਸ ਕੈ ਹਾਥ ਹੋਏ ਤਾਂ ਸਭ ਪਿਛਲੇ
0: ਜੋਤਿ ਸੁਭਾਵੈ ਸੋਈ ਕਰੇ
1: ਮਨ ਜਾਣਤ ਵਿਖਿਆ ਮਹਿ ਰਚੈ
0: ਜੇ ਜਾਣਤੇ ਆਪਣੇ ਆਪ ਬਚੈ
1: ਭਰਮੇ ਭੂਲਾ ਦਹਿ ਜਿਸ ਧਾਵੈ
0: ਨਮਕ ਮਾਹੀ ਚਾਰ ਕੁੰਡ ਫਿਰ ਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ
0: ਨਾਨਕ ਤੇ ਜਨ ਨਾਮ ਮਿਲੇ
1: ਛਿਨਵੈ ਨੀਚ ਕੀਟ ਕੋ ਰਾਜ
0: ਪਾਰ ਬ੍ਰਹਮ ਗਰੀਬ ਨਿਵਾਜ
1: ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ
0: ਜਿਸ ਤਤਕਾਲ ਦਹਿ ਦਿਸ ਪ੍ਰਗਟਾਵੈ
1: ਜਾਂ ਕੋ ਆਪਣੀ ਕਰੈ ਬਖਸ਼ੀਸ
0: ਨਾਕਾ ਲੇਖਾ ਨਾ ਗਣੇ ਜਗਦੀਸ਼
1: ਜੀਓ ਪਿੰਡ ਸਭ ਤਿਸ ਕੀ ਰਾਸ
0: ਕਟ ਪੂਰਨ ਬ੍ਰਹਮ ਪ੍ਰਗਾਸ
1: ਆਪਣੀ ਬਣਤ ਆਪ ਬਣਾਈ
0: ਨਾਨਕ ਜੀਵੈ ਦੇਖ ਵਡਾਈ
1: ਇਸ ਕਾ ਬਲ ਨਾ ਹੀ ਇਸ ਹਾਥ
0: ਕਰਨ ਕਰਾਵਨ ਸਰਬ ਕੋ ਨਾਥ
1: ਆਗਿਆਕਾਰੀ ਬਪਰਾ ਜੀਓ
0: ਜੋਤ ਸੁਭਾਵੈ ਸੋਈ ਫਨ ਥੀ
1: ਕਬ ਹੂੰ ਊਚ ਨੀਚ ਮੈਂ ਬਸੈ
0: ਕਬ ਹੂੰ ਸੋਗ ਹਰ ਕਰੰਗ ਹੱਸੈ
1: ਕਬ ਹੂੰ ਨਿੰਦ ਚਿੰਦ ਵਿਵਹਾਰ
0: ਕਬ ਹੂੰ ਉਬਕ ਆਸ ਪਿਆਲ
1: ਕਬ ਹੂੰ ਬੇਤਾ ਬ੍ਰਹਮ ਵਿਚਾਰ
0: ਨਾਨਕ ਆਪ ਮਿਲਾਵ ਨਹਾਰ
1: ਕਬ ਹੂੰ ਨਿਰਤ ਕਰੈ ਬਹੁ ਭਾਂਤ
0: ਕਬ ਹੂੰ ਸੋਏ ਰਹਿ ਦਿਨ ਰਾਤ
1: ਕਬ ਹੂੰ ਮਹਾ ਕ੍ਰੋਧ ਵਿਕਰਾਲ
0: ਕਬ ਹੂੰ ਸਰਬ ਕੀ ਹੋ ਤਰਵਾਲ
1: ਕਬ ਹੂੰ ਹੋਏ ਬਹਿ ਬੜ ਰਾਜਾ
0: ਕਬ ਹੂੰ ਭਿਖਾਰੀ ਨੀਚ ਕਾ ਸਾਜਾ
1: ਕਬ ਹੂੰ ਆਪ ਕੀਰਤ ਮੈਂ ਆਵੈ
0: ਕਬ ਹੂੰ ਭਲਾ ਭਲਾ ਕਹਾਵੈ
1: ਜਿਉਂ ਪ੍ਰਭ ਰਾਖੈ ਤਿਵ ਹੀ ਰਹੈ
0: ਗੁਰ ਪ੍ਰਸਾਦ ਨਾਨਕ ਸਚ ਕਹੈ
1: ਕਬ ਹੂੰ ਹੋਏ ਪੰਡਤ ਕਰੇ ਬਖਿਆਨ
0: ਕਬ ਹੂੰ ਮੋਹਨ ਧਾਰੀ ਲਾਵੈ ਧਿਆਨ
1: ਕਬ ਹੂੰ ਤਟ ਤੀਰਥ ਇਸ਼ਨਾਨ
0: ਕਬ ਹੂੰ ਸਿੱਧ ਸਾਧਕ ਮੁਖ ਗਿਆਨ
1: ਕਬ ਹੂੰ ਕੀਟ ਹਸ ਪਤੰਗ ਹੋਏ ਦੀਆ
0: ਅਨਕ ਜੋਨ ਪਰਮੇ ਪਰਮੀਆ
1: ਨਾਨਾ ਰੂਪ ਜੋ ਸਵਾਂਗੀ ਦਿਖਾਵੈ
0: ਜੋ ਪ੍ਰਭ ਭਾਵੈ ਤਵੈ ਨ ਜਾਵੈ
1: ਜੋ ਸੁਭਾਵੈ ਸੋਈ ਹੋਏ
0: ਨਾਨਕ ਦੂਜਾ ਅਵਰ ਨ ਕੋਏ
1: ਕਬ ਹੂੰ ਸਾਧ ਸੰਗਤਿ ਪਾਵੈ
0: ਉਸ ਸਥਾਨ ਤੇ ਬੌਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ
0: ਉਸ ਸਥਾਨ ਕਾ ਨਹੀਂ ਵਿਨਾਸ
1: ਮਨ ਤਨ ਨਾਮ ਰਤੇ ਇੱਕ ਰੰਗ
0: ਸਦਾ ਬਸੈ ਭਾਰ ਬ੍ਰਹਮ ਕੈ ਸੰਗ
1: ਜਿਉਂ ਜਲ ਮਹਿ ਜਲ ਆਏ ਕਟਾਨਾ
0: ਜੋ ਤੀ ਸੰਗ ਜੋਤ ਸਮਾਨਾ
1: ਮਿਟ ਗਏ ਗਵਨ ਪਾਏ ਵਿਸਰਾਮ
0: ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ
1: ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ
0: ਬੜੇ ਬੜੇ ਅਹੰਕਾਰੀਆਂ नानक गर्भ गले अष्टपदी
1: जिसके अंतर राज अभिमान
0: सो नक पाती होवत स्वान
1: जो जान है मैं जो बनवंत
0: सो होवत पिष्टा का जंत
1: आप उसको कर्मवंत कहावे
0: जन्म मरे भोजन परमावे
1: धन भूम का जो करे गुमान
0: सो मूर्ख अंधा अज्ञान
1: कर कृपा जिसका हृदय गरीबी बसावे
0: नानकी है मुक्ति अज्ञा सुख पावे
1: धनवंता हो कर गर्भावे
0: तरण समान का संग न जावे
1: बहु लश्कर मानुख ऊपर करे आस
0: पर भीतरता का हुए विनाश
1: साथे आप जाने बलवंत
0: होए जाए बसवंत
1: न बदा आप अहंकारी
0: धर्म राय तिस करे खुआरी
1: गुर प्रसाद जा का मिटे अभिमान
0: सोजन नानक दरगह परवान
1: कोट कर्म करे हो तारी
0: शरम पावे सगले बरथारे
1: अनक तपस्या करे अहंकार
0: नरक स्वर्ग फिर अवतार
1: अनक जतन कर आत्म नहीं द्रवे
0: हर दरगह को कैसे गवे
1: आप को जो भला कहावे
0: इसे भलाई निकट न आवे
1: सर्व की रेन जा का मन होए
0: कहो नानक ताके निर्मल सोए
1: जब लग जाने मुझ ते कश होए
0: जब इस को सुख नाही कोए
1: जब यह जाने मैं किस करता
0: तब लग गर्भ जोन में फिरता
1: जब तारे को बैरी मीत
0: जब लग नेचर नाही चीत
1: जब लग मोह मगन संग माए
0: तब लग धर्म राय देश जाए
1: रब कृपा से बंधन टूटे
0: गुरु प्रसाद नानक हो छुटे
1: सहस कटे लख को उठता वे
0: रतन आवे माया पछे पावे
1: अनक भोग विखिया के करे
0: नैत बतावे खप खप मरे
1: बिना संतोख नहीं को राजे
0: सपन मनोरथ कर से सब काजे
1: नाम रंग सर्व सुख होए
0: प्रभागी किसे प्राप्त होए
1: कर्ण करावन आपे आप
0: सदा सदा नानक हर जाप
1: कर्ण करावन करने हार
0: इसके हाथ कहां विचार
1: जैसी दृष्ट करे तैसा होए
0: आपे आप आप्रम सोए
1: जो किस पीनो सो अपने रंग
0: तब ते दूर सब हूँ कै संग
1: दूजा देखे करे विवेक
0: आपे एका पै अनेक
1: मरे न फिर सह आवे न जाए
0: नानक सब ही रह समाए
1: आप उपदेश समझे आप
0: आपे रचिया सब के साथ
1: आप तीनो अपन विस्तार
0: सब कुछ उसका हो करने हार
1: पोस्ते पिन कहो किश होए
0: हाथ नंतर एक सोए
1: अपने चलित आप करने हार
0: गौत करे रंग अपार
1: मन में आप मन अपने माहे
0: नानक कीमत कह न जाए
1: सत सत सत प्रभु स्वामी
0: गुर प्रसाद के नैबखयानी
1: सच सच सत सब कीना
0: कोट मदय के बिरले चीना
1: भला भला भला तेरा रूप
0: अत सुंदर अपार अनूप
1: निर्मल निर्मल निर्मल तेरी बाणी
0: कट कट सुनी सर उन बखयानी
1: पवित्र पवित्र पवित्र पुनीत
0: नाम जप नानक मन प्रीत श्लोक
1: संत सरन जो जन पर सो जन उतर नहार
0: संत की निंदा नानका बहुर बहुर अवतार अष्टपदी
1: संत के दुखन आरजा कटे
0: संत के दुखन जमते नहीं छुटे
1: संत के दुखन सुख सब जाए
0: संत के दुखन नरक में पाए
1: संत के दुखन मत होए मलीन
0: संत के दुखन शोभा देहीन
1: संत के हथे को रखे ना कोई
0: संत के दुखन थान भ्रष्ट होए
1: संत कृपाल कृपा जे करे
0: नानक संत संग निंदक भी तरे
1: संत के दुखन ते मुख पवे
0: संतन के दुखन काग ज्यों लवे
1: संतन के दुखन सर्प जोन पाए
0: संत के दुखन त्रिगत जोन करमाए
1: संतन के दुखन तृष्णा मह जलै
0: संत के दुखन सब को छले
1: संत के दुखन तेज सब जाए
0: संत के दुखन नीच निचाए
1: संत दुखी का थाउ को नाही
0: नानक संत भावे ता ए पी कत पाए
1: संत का निंदक महा अतताई
0: संत का निंदक खन टिकन न पाए
1: संत का निंदक महा हत्यारा
0: संत का निंदक परमेश्वर मारा
1: संत का निंदक राज तेहीन
0: संत का निंदक दुखिया अर्दीन
1: संत के निंदक को सर्व रोग
0: संत के निंदक को सदा बिजोग
1: संत के निंदा दुख मैं दुख
0: नानक संत भावे ता उसका भी होए मोख
1: संत का दुखी सदा पवित्र
0: संत का दुखी किसे का नहीं मित
1: संत के दुखी को डान लगे
0: संत के दुखी को सब त्याग
1: संत का दुखी महा अहंकारी
0: संत का दुखी सदा बेकारी
1: संत का दुखी जन्म मरे
0: संत की दुख न सुख ते तरे
1: संत के दुखी को ना ही ठाऊं
0: नानक संत भावे ता लए मिलाए
1: संत का दुखी अद बीज ते टूटे
0: संत का दुखी किते काज न पहुंचे
1: संत के दुखी को उद्यान परमाइए
0: संत का दुखी उजड़ पाइए
1: संत का दुखी अंतर ते थोथा
0: जो सास बिना मृत की लोथा
1: संत के दुखी की जड़ किस नाही
0: आपन बीजा पे ही खाहे
1: संत के दुखी को अवर न रख नहार
0: नानक संत भावे ता लए उबार
1: संत का दुखी इउं बिल लाए
0: जिउ जल बे होन मछली तड़फड़ाए
1: संत का दुखी भूखा नहीं राजै
0: जो पावक ईंधन नहीं त्रापे
1: संत का दुखी छुटे अकेला
0: जिउ बवार तिर खेत माहे दुहेला
1: संत का दुखी धर्म ते रहत
0: संत का दुखी सत मिथ्या कहत
1: कीर्तन निंदक का धुर ही पया
0: नानक जो तिस भावे सोई थिया
1: संत का दुखी बिगड़ रूप होए जाए
0: संत के दुखी को दरगह मिले सजाए
1: संत का दुखी सदा सहकाइए
0: संत का दुखी ना मरे ना जिवाइए
1: संत के दुखी की पूजा न आसा
0: संत का दुखी उठ चले निराशा
1: संत के दुख न दृष्टे कोई
0: जैसा भावे तैसा कोई होए
1: भया कीर्तन मिटे कोई
0: नानक जाने सच्चा सोए
1: सब कर तिसकी हो करने हार
0: सदा सदा तिस को नमस्कार
1: रब की उसत करहु दिन रात
0: तिसे त्यावो सास गिरा
1: सब कछ वरतै तिसका किया
0: जैसा करे तैसा को थिया
1: अपना खेला करने हार
0: दूसर कौन कहे विचार
1: जिसनु कृपा करे तिस आपन नाम दे
0: वड पागी नानक जन से श्लोक
1: तजो सियान पुसुर जन हो सिमरो हर हर राई।
0: एक आस हर मन रखो नानक दुख परम पौ जाए। अष्टपदी
1: मनुख की टेक बिरथी सब जान,
0: देवन पौ एक है भगवान,
1: जिसके दिया रह अगाहे,
0: मौन तृष्णा लागे आए,
1: मारे राखे एको आप,
0: मानुख टैक्षणा ही हाथ,
1: जिसका हुक्म भू सुख होए,
0: जिसका नाम रख कंठ परोए,
1: सिमर सिमर सिमर प्रभ सोए,
0: नानक बिघन न लागे कोए,
1: उसत मन में कर निरंकार,
0: कर मन मेरे सत व्यवहार,
1: निर्मल रसना अमृत पियो,
0: सदा सहेला कर ले जियो,
1: नैनो फेक ठाकुर का रंग,
0: सह संग बिन सह सब संग,
1: चरण चलो मार्ग गोविंद,
0: मिटे पाप जपिए हर बिंद,
1: हर हर कर्म श्रवण हर कथा,
0: आदर ज्ञान नानक उजल मथा,
1: बड़ भागी ते जन जग माहे,
0: सदा सदा हर के गुण गाहे,
1: राम नाम जो करे विचार,
0: चेतन मंतकनी संसार,
1: मन तन मुख बोले हर मुखी,
0: सदा सदा जानो ते सुखी,
1: एको एक एक पछाने,
0: एतो तकियो सो जी जाने,
1: नाम संग जिसका मन मानिया,
0: नानक तने निरंजन जाने,
1: गुर प्रसाद अपने आप सुजे,
0: जिसकी जानो तृष्णा बुझे,
1: साथ संग हर हर जस कहत,
0: सर्व रोग त्यो हर जन रहत,
1: आन दिन कीर्तन केवल बखियान,
0: सोई निर्वाण,
1: एक ऊपर जिस जन की आशा,
0: जिसकी कटिए जम की फसा,
1: पार ब्रह्म की जिस मन भूख,
0: नानक दसन लागे दुख,
1: जिसको हर ब्रह्म मन चित आवे,
0: सो संत सोहेला नहीं जुलावे,
1: जिस प्रभु अपना कृपा करे,
0: सो सेवक को किसते डरे,
1: जैसा साथ ऐसा दृष्ट आया,
0: अपने कार्य में आप समाया,
1: सोधत सोधत सोधत सीजया,
0: प्रसाद तत् सब पूजे,
1: जब देखो तब सब शमूल,
0: नानक सो सूक्ष्म सोई स्थूल,
1: मैं क्रिश्चन मैंने किशमरे,
0: अपने चलते आप ही करे,
1: आवन जावन दृष्ट अन दृष्ट,
0: आज्ञाकारी तारी सब सृष्ट,
1: आपे आप सगल में आप,
0: अर्ग जुगत रच था व्यथा,
1: अविनाशी ना ही किस खंड,
0: धारण धार रहे हो ब्रह्मांड,
1: लख पे पुरख प्रताप,
0: आप जपाए था नानक जाप,
1: दिन प्रभ जाता सो सो पावंत,
0: सगल संसार उदर तन मंत्र,
1: प्रभ के सेव सगल उदारण,
0: प्रभ के सेवक दुख विसारण,
1: आपे मेल लय कृपाल,
0: गुर का शब्द जप भय निहाल,
1: उनकी सेवा सो ही लागे,
0: जिसनो कृपा करे बट भागे,
1: नाम जपत पावे विश्राम,
0: नानक तन पुरख को उत्तम कर मान,
1: जो किस करे सो प्रभ के रंग,
0: सदा सदा बसै हर संग,
1: सह सुपाई हो वैसो होई,
0: करने हार पछाने सोए,
1: आपका किया जन मीठ लगाना,
0: जैसा साता सा दृष्टाना,
1: जिसकी उपजे तिस माही समाई,
0: सुख निदान।

0: ਜਾਏ।
1: ਨਾਨਕ ਜਾਪਾ ਵੈਤਾ ਲਈ ਸਮਾਈ,
0: ਇਸੇ ਹੋਏ ਸੋ ਨਾ ਹੀ ਬੁਰਾ,
1: ਉਰੇ ਕਹੋ ਕਿਨੈ ਕਛ ਕਰਾ,
0: ਆਪ ਭਲਾ ਕਰਤੂਤ ਆਤਨੀ ਕੀ,
1: ਆਪੇ ਜਾਣੇ ਆਪਣੇ ਜੀ ਕੀ,
0: ਆਪ ਸਾਜ ਧਾਰੀ ਸਭ ਸਾਚ,
1: ਓਤ ਪੋਤੇ ਆਪਨ ਸੰਗ ਰਾਚ,
0: ਬਾਕੀ ਗਰਮਿਤ ਕਹੀ ਨਾ ਜਾਏ,
1: ਦੂਸਰ ਹੋਏ ਤਾਂ ਸੋਜੀ ਪਾਏ,
0: ਇਸ ਕਾ ਕੀ ਆ ਸਭ ਪ੍ਰਵਾਨ,
1: ਗੁਰ ਪ੍ਰਸਾਦ ਨਾਨਕ ਇਹੋ ਜਾਣ,
0: ਜੋ ਜਾਣੈ ਤੇ ਸਦਾ ਸੁਖ ਹੋਏ,
1: ਆਪ ਮਲਾਏ ਲਏ ਪ੍ਰਭ ਸੋਏ,
0: ਉਹ ਧਨਵੰਤ ਕੁਲਵੰਤ ਪਤਵੰਤ,
1: ਜੀਵਨ ਮੁਕਤ ਜਿਸ ਹਿਰਦੈ ਭਗਵੰਤ,
0: ਧਨ ਧਨ ਧਨ ਜਨ ਆਇਆ,
1: ਜਿਸ ਪ੍ਰਸਾਦ ਸਭ ਜਗਤ ਤਰਾਇਆ,
0: ਜਾਣਿਆ ਮਨ ਕਾ ਇਹ ਸੁਆਉ,
1: ਜਨ ਕੇ ਸੰਗ ਚ ਤਿਆਵੈ ਨਾਮ,
0: ਆਪ ਮੁਕਤ ਮੁਕਤ ਕਰੈ ਸੰਸਾਰ।

0: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
1: ਦੁਨੀਆ ਦੀ ਸਭ ਤੋਂ ਵੱਡੀ ਅਕਲ ਚਾਹੀਦੀ ਹੈ ਪ੍ਰਭੂ ਨੂੰ ਸਮਝਣ ਲਈ, ਗੁਰੂ ਨੂੰ ਸਮਝਣ ਲਈ। ਇਸ ਚੱਕਰ 'ਚ ਨਾ ਪੈਣਾ, ਮੰਦਰ ਵਿੱਚ ਭੀੜ ਹੈ, ਗੁਰਦੁਆਰੇ ਵਿੱਚ ਭੀੜ ਹੈ, ਮਸਜਿਦਾਂ ਵਿੱਚ ਭੀੜ ਹੈ, ਬੜਾ ਧਾਰਮਿਕ ਜਗਤ ਹੈ, ਗੁਸਤਾਖੀ ਮਾਫ, ਧਾਰਮਿਕ ਜਗਤ ਹੈ, ਧਰਮ ਦੀ ਸਮਝ ਰੱਖੇ ਬਿਨਾਂ, ਧਰਮ ਦੇ ਬੋਧ ਤੋਂ ਬਿਨਾਂ ਧਾਰਮਿਕ ਇਕੱਠ, ਧਰਮ ਦੀ ਸਮਝ ਤੋਂ ਬਿਨਾਂ ਧਾਰਮਿਕ ਇਕੱਠ, ਸਮਝ ਤੋਂ ਬਿਨਾਂ, ਬੋਧ ਤੋਂ ਬਿਨਾਂ ਹੈ ਧਾਰਮਿਕ ਇਕੱਠ, ਧਰਮ ਦੀ ਸਮਝ ਕੋਈ ਨਹੀਂ। ਜੈਸੇ ਕੋਈ ਸਮਾਜਿਕ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਹੀ ਨਾ ਹੋਵੇ, ਮਾਂ ਹੈ, ਪਿਤਾ ਹੈ, ਇਹ ਚਾਚਾ ਹੈ, ਤਾਇਆ ਹੈ, ਪੁੱਤਰ ਹੈ, ਭੈਣ ਹੈ, ਭਰਾ ਹੈ, ਇਹ ਮਾਮੇ ਨੇ, ਮਾਸੀਆਂ ਨੇ, ਇਸ ਦੀ ਸਮਝ ਹੀ ਨਾ ਹੋਵੇ। ਬਹੁਤ ਵੱਡਾ ਸਮਾਜ ਦਾ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਨਾ ਹੋਵੇ, ਉਹ ਇਕੱਠ ਸਾਰੇ ਦਾ ਸਾਰਾ ਬੇਮੈਨ ਹੈ। ਬੜਾ ਭਾਰੀ ਧਾਰਮਿਕ ਇਕੱਠ ਹੋਵੇ ਮੰਦਰ, ਮਸਜਿਦ, ਗੁਰਦੁਆਰੇ 'ਚ, ਧਰਮ ਦੀ ਸਮਝ ਨਾ ਹੋਵੇ, ਧਰਮ ਦਾ ਬੋਧ ਨਾ ਹੋਵੇ, ਔਰ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਹੈ। ਜ਼ਮੀਨ ਦੇ ਉੱਤੇ ਜਿਤਨੇ ਧਾਰਮਿਕ ਮੰਦਰ ਨੇ, ਇਤਨੇ ਵੀ ਧਾਰਮਿਕ ਮਨੁੱਖ ਨਹੀਂ ਨੇ, ਨਹੀਂ ਨੇ। ਜਿਤਨੀਆਂ ਮਸਜਿਦਾਂ ਨੇ, ਜਿਤਨੇ ਮੰਦਰ ਨੇ, ਜਿਤਨੇ ਗੁਰਦੁਆਰੇ ਨੇ, ਜਿਤਨੇ ਜੈਨ ਮੰਦਰ ਨੇ, ਜਿਤਨੇ ਬੌਧ ਮੱਠ ਨੇ, ਜਿਤਨੇ ਸਨਾਤਨ ਮੰਦਰ ਨੇ, ਜਿਤਨੇ ਚਰਚ ਨੇ, ਜਿਤਨੇ ਸਿਨਾਗੋਗ ਨੇ, ਇੰਨੇ ਧਾਰਮਿਕ ਮੰਦਰ, ਔਰ ਹਰ ਸ਼ਹਿਰ ਦੇ ਸੈਂਕੜੇ ਧਾਰਮਿਕ ਮੰਦਰ, ਹਰ ਸ਼ਹਿਰ ਦੇ 'ਚ ਕੋਈ ਧਾਰਮਿਕ ਮਨੁੱਖ ਨਹੀਂ ਆਉਂਦਾ, ਨਹੀਂ ਆਉਂਦਾ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ ਹੈ, ਹੁੰਦਾ ਤਾਂ ਹੈ ਚੰਦਨ ਦਾ ਬੂਟਾ, ਪਰ ਹਰ ਜਗ੍ਹਾ ਨਹੀਂ ਆਉਂਦਾ, ਹਰ ਜੰਗਲ ਦੇ 'ਚ ਨਹੀਂ ਆਉਂਦਾ। ਹੁੰਦਾ ਤਾਂ ਹੈ ਕੇਸਰ, ਪਰ ਹਰ ਜਗ੍ਹਾ ਨਹੀਂ ਆਉਂਦਾ। ਸਾਰੀ ਦੁਨੀਆਂ ਦੇ 'ਚ ਕੇਸਰ ਸਪੇਨ ਦੇ 'ਚ ਆਉਂਦਾ, ਕਸ਼ਮੀਰ ਦੇ 'ਚ ਆਉਂਦਾ, ਇੱਕ ਅੱਧ ਮੁਲਕ ਹੋਰ, ਬਾਕੀ ਕਿਧਰੇ ਨਹੀਂ ਆਉਂਦਾ। ਬੜਾ ਬੋ ਕੇ ਵੇਖਿਆ ਗਿਆ, ਨਹੀਂ ਆਉਂਦਾ। ਇੱਧਰ ਹਿਮਾਚਲ ਦੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਕਸ਼ਮੀਰ ਦੇ ਬਾਕੀ ਇਲਾਕੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਬੀਜ ਕੇ ਦੇਖਿਆ ਗਿਆ, ਨਹੀਂ ਹੋਇਆ। ਸਿਰਫ ਇੱਕ ਛੋਟਾ ਜਿਹਾ ਖਿੱਤਾ ਹਾਈਵੇ ਦੇ ਉੱਤੇ, ਕਸ਼ਮੀਰ ਨੂੰ ਜਿਹੜੀ ਸੜਕ ਜਾਂਦੀ ਹੈ, ਉਹਦੇ ਉੱਤੇ ਇੱਕ ਕਸਬਾ ਪੈਂਦਾ ਪੰਪੋਸ਼, ਉੱਥੇ ਆਉਂਦਾ, ਔਰ ਕਿਧਰੇ ਵੀ ਨਹੀਂ ਆਉਂਦਾ। ਹੁੰਦੇ ਤਾਂ ਨੇ ਸੰਤ, ਹੁੰਦੇ ਤਾਂ ਨੇ ਧਾਰਮਿਕ ਮਨੁੱਖ, ਗੁਸਤਾਖੀ ਮਾਫ ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹੁੰਦਾ ਤਾਂ ਹੈ ਕੇਸਰ, ਹਰ ਜਗ੍ਹਾ ਨਹੀਂ ਆਉਂਦਾ। ਹੁੰਦਾ ਤਾਂ ਹੈ ਚੰਦਨ, ਹਰ ਜਗ੍ਹਾ ਨਹੀਂ ਆਉਂਦਾ। ਹੁੰਦੇ ਤਾਂ ਨੇ ਹੀਰੇ, ਪਰ ਹਰ ਪਹਾੜ ਦੀ ਗੋਦ ਦੇ 'ਚ ਨਹੀਂ ਆਉਂਦੇ, ਨਹੀਂ ਆਉਂਦੇ। ਹੁੰਦੇ ਤਾਂ ਨੇ ਸੰਤ, ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਸਾਇੰਟਿਸਟ ਹੁੰਦੇ ਨੇ, ਹਰ ਸ਼ਹਿਰ ਦੇ 'ਚ ਧਨਵਾਨ ਹੁੰਦੇ ਨੇ, ਕਾਰੋਬਾਰੀ ਹੁੰਦੇ ਨੇ, ਵਪਾਰੀ ਹੁੰਦੇ ਨੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ, ਫਿਲੋਸਫਰ, ਰਾਜਨੈਤਿਕ ਹੁੰਦੇ ਨੇ। ਹਰ ਸ਼ਹਿਰ ਦੇ 'ਚ ਸੰਤ ਨਹੀਂ ਆਉਂਦਾ, ਭਗਤ ਨਹੀਂ ਆਉਂਦਾ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਮੈਨੂੰ ਇੱਕ ਦਫ਼ਾ ਫਿਰ ਕਹਿਣ ਦੇਣਾ, ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਦਾਰਸ਼ਨਿਕ ਫਿਲਾਸਫਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਕਲਾਕਾਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰਾਜਨੈਤਿਕ ਹੁੰਦੇ ਨੇ, ਵਪਾਰੀ ਹੁੰਦੇ ਨੇ, ਚੋਟੀ ਦੇ ਧਨਵਾਨ ਹੁੰਦੇ ਨੇ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ, ਇੱਕ ਚੋਟੀ ਦਾ ਵਪਾਰੀ ਬਣਨਾ ਇਤਨਾ ਔਖਾ ਨਹੀਂ ਜਿਤਨਾ ਬ੍ਰਹਮ ਗਿਆਨੀ ਬਣਨਾ ਔਖਾ। ਇੱਕ ਛੋਟੀ ਦਾ ਇੰਜੀਨੀਅਰ ਡਾਕਟਰ ਬਣ ਜਾਣਾ, ਸਾਇੰਟਿਸਟ ਬਣ ਜਾਣਾ ਇਤਨੀ ਵੱਡੀ ਗੱਲ ਨਹੀਂ, ਇਤਨੀ ਅਕਲ ਦੀ ਗੱਲ ਵੀ ਨਹੀਂ ਜਿਤਨੀ ਅਕਲ ਦੀ ਗੱਲ ਚਾਹੀਦੀ ਹੈ ਧਰਮ ਨੂੰ ਸਮਝਣ ਵਾਸਤੇ। ਬੜੀ ਮੁਸ਼ਕਤ ਹੈ ਮਾਨਸਿਕ, ਬੜੀ ਮਿਹਨਤ ਹੈ ਮਾਨਸਿਕ, ਜਿੰਨੀ ਨਾਮ ਦਿਆਇਆ ਗਏ ਮੁਸ਼ਕਤ ਗਾਲ, ਬੜੀ ਗਾਲਣਾ ਹੈ, ਬੜੀ ਮਿਹਨਤ ਹੈ। ਤੋ ਖੈਰ ਧਾਰਮਿਕ ਇਕੱਠ ਹੋਣਗੇ, ਕੋਈ ਧਰਮ ਦੀ ਸਮਝ ਰੱਖਦਾ ਹੋਵੇ, ਐਸਾ ਸਿਲਸਿਲਾ ਬਹੁਤ ਘੱਟ ਆਉਂਦਾ, ਬਹੁਤ ਘੱਟ ਆਉਂਦਾ। ਤੋ ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਜਗਤ ਵਿੱਚ ਬਸ ਦੋ ਦੀ ਸਮਝ ਚਾਹੀਦੀ ਹੈ, ਪ੍ਰਭੂ ਦੀ ਅਤੇ ਗੁਰੂ ਦੀ। ਅਤੇ ਜੇ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਵੀ ਨਹੀਂ, ਫਿਰ ਇਕੱਠ ਹੋਵੇ ਇੱਕ ਲੱਖ ਬੰਦਿਆਂ ਦਾ, ਕਿਸ ਤਰ੍ਹਾਂ ਆਖੋਗੇ ਧਾਰਮਿਕ ਇਕੱਠ ਹੈ। ਹੁਣ ਮੈਨੂੰ ਤੁਹਾਡੇ ਬਰਦਾਸ਼ਤ ਦੇ ਮਾਦੇ ਦਾ ਤਾਂ ਪਤਾ ਨਹੀਂ, ਪਰ ਕੰਠ ਤੱਕ ਗੱਲ ਆ ਗਈ ਹੈ, ਮੈਂ ਕਹਿਣ ਲੱਗਾ। ਬਹੁਤ ਸਾਰੀ ਮਸਜਿਦਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਮੰਦਰਾਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ, ਬਹੁਤ ਸਾਰੇ ਗੁਰਦੁਆਰਿਆਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ। ਹੁਣ ਹੋਰ ਵੀ ਮੈਨੂੰ ਕਹਿਣ ਦੇਣਾ, ਬਹੁਤ ਸਾਰੇ ਧਾਰਮਿਕ ਕਰਮ ਨਹੀਂ ਆਉਂਦੇ, ਬਹੁਤ ਸਾਰੀਆਂ ਧਾਰਮਿਕ ਕਿਰਿਆਵਾਂ ਦਿਖਾਈ ਦੇ ਰਹੀਆਂ ਨੇ, ਧਾਰਮਿਕ ਕਿਰਿਆ ਧਾਰਮਿਕ ਨਹੀਂ ਹੈ। ਕਾਰਨ ਜਦ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਨਹੀਂ, ਤਾਂ ਫਿਰ ਕਿਸ ਤਰ੍ਹਾਂ ਧਾਰਮਿਕ ਕਰਮ ਹੋਵੇਗਾ। ਪ੍ਰਭੂ ਨੂੰ ਕਹਿੰਦੇ ਨੇ ਉਹ ਘਰ ਹੈ, ਘਰ ਹੈ। ਗੁਰੂ ਨੂੰ ਕਹਿੰਦੇ ਨੇ ਉਹ ਦਰ ਹੈ, ਅਤੇ ਗੁਰਬਾਣੀ ਕਹਿੰਦੀ ਹੈ ਦਰ ਘਰ ਕੀ ਸੋ ਜੀ ਨਾ, ਬੜੀ ਕੀਮਤੀ ਪੰਗਤੀ ਹੈ, ਨਾ ਦਰ ਦਾ ਪਤਾ ਨਾ ਘਰ ਦਾ ਪਤਾ। ਸਤਿਗੁਰ ਇਹ ਸਵਾਲੀਆ ਫਿਕਰਾ ਵੀ ਉਚਾਰਨ ਕਰਦੇ ਨੇ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਜ਼ਿੰਦਗੀ ਐਵੇਂ ਕਰਮ ਕਾਂਡ ਦੇ ਚ ਨਾ ਲੰਘ ਜਾਏ, ਕੁਛ ਉੱਦਮ ਕਰੋ, ਉਪਰਾਲੇ ਕਰੋ। ਅਸੀਂ ਅਰਦਾਸ ਦੇ ਚ ਸ਼ਬਦ ਜੋੜੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ, ਤੇਰੇ ਜਿਨ੍ਹਾਂ ਮਿਲਿਆ ਤੇਰੀ ਯਾਦ ਚੱਲ ਪਏ, ਜਿਨ੍ਹਾਂ ਦੇ ਸੰਦਣਿਆ ਮੇਰੀ ਦੁਰਮਤ ਵੰਜੇ, ਮਿੱਤਰ ਅਸਾਜੜੇ ਸੇ। ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਮੰਦਰ ਬਣਾ ਲੈਣਾ ਸੇਵਾ ਹੈ, ਸੇਵਾ ਨਾਲ ਬਣਦੇ ਨੇ ਮੰਦਰ, ਗੁਰਦੁਆਰੇ, ਮਸਜਿਦਾਂ। ਦਾਨ ਨਾਲ, ਦਾਨ ਸੇਵਾ ਹੈ, ਮਿਹਨਤ ਨਾਲ ਧਨ ਕਮਾਇਆ, ਧਨ ਦਾਨ ਦੇ ਦਿੱਤਾ, ਸੇਵਾ ਹੈ। ਦਾਨ ਸਿਮਰਨ ਨਹੀਂ ਹੈ, ਔਰ ਦਾਨ ਨਾਲ ਕੋਈ ਮਨ ਨਿਰਮਲ ਨਹੀਂ ਆਉਂਦਾ। ਅਗਰ ਸਿਮਰਨ ਨਾ ਹੋਵੇ ਤਾਂ ਦਾਨੀ ਮਹਾਂ ਹੰਕਾਰੀ ਆਉਂਦਾ, ਦਾਨੀ ਮਹਾਂ ਬੇਈਮਾਨ ਆਉਂਦਾ, ਗੁਸਤਾਖੀ ਮਾਂ ਹੈ, ਬਹੁਤ ਵੱਡਾ ਦਾਨੀ ਪਰ ਬਹੁਤ ਵੱਡਾ ਬੇਈਮਾਨ ਹੈ। ਬੇਈਮਾਨੀ ਕਰਕੇ ਧਨ ਕਮਾਇਆ, ਦਾਨੀ ਬਣਿਆ ਹੋਇਆ। ਸਤੀ ਪਾਪ ਕਰ ਸਤ ਕਮਾਏ, ਬੜੀ ਕੀਮਤੀ ਪੰਕਤੀ ਹੈ। ਸਤੀ ਪਤਾ ਕਿਸ ਨੂੰ ਕਹਿੰਦੇ ਨੇ? ਦਾਨੀ ਨੂੰ। ਸਤ ਕਮਾਏ, ਸਤੀ ਪਾਪ ਕਰ ਸਤ ਕਮਾਏ, ਦਾਨੀ ਪਾਪ ਕਰਕੇ ਧਨ ਇਕੱਠਾ ਕਰਦਾ ਹੈ, ਫਿਰ ਦਾਨ ਲੈਂਦਾ, ਕਹਿੰਦਾ ਮੈਂ ਧਾਰਮਿਕ ਕਰਮ ਕੀਤਾ, ਹੱਦ ਹੋ ਗਈ, ਜਿਹੜਾ ਤੂੰ ਕਮਾਇਆ ਹੀ ਪਾਪ ਨਾਲੋਂ, ਦਿੱਤਾ ਹੋਇਆ ਪੁੰਨ ਕਿਸ ਤਰ੍ਹਾਂ ਹੋ ਗਿਆ, ਕਿਵੇਂ ਹੋ ਗਿਆ? ਗੁਰਬਾਣੀ ਬਹੁਤ ਗਹਿਰਾਈ ਜਾਂਦੀ, ਇਤਨਾ ਨਾ ਸਮਝ ਲੈਣਾ। ਆ ਮੈਨੂੰ ਕਈ ਮਿਲ ਪੈਂਦੇ ਨੇ, ਗਿਆਨੀ ਜੀ ਅੱਜ ਅਸੀਂ 4 ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ, ਮੈਂ ਕਿਹਾ ਤੇਰੇ ਚਿਹਰੇ ਦੇ ਉੱਤੇ ਤਾਂ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਤੇਰੇ ਵਿਵਹਾਰ ਦੇ ਵਿੱਚ ਤਾਂ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਕੀ ਹੋਇਆ ਤੂੰ 4 ਸੁਖਮਨੀ ਸਾਹਿਬ ਦੇ ਪਾਠ ਕਰ ਲੈ? ਦਾਨ ਸੇਵਾ ਹੈ। ਦੋ ਦਾਨੀ ਲੜ ਪੈਂਦੇ ਨੇ, ਦਾਨ ਦੇ ਨਾਲ ਹੰਕਾਰ ਜਾਂਦਾ, ਨਹੀਂ ਕਈ ਦਫ਼ਾ ਵੱਧ ਜਾਂਦਾ, ਬੜਾ ਭਿਅੰਕਰ ਵੱਧ ਜਾਂਦਾ। ਕੁਛ ਗੱਲਾਂ ਸਾਹਮਣੇ ਆਈਆਂ ਨੇ, ਮੈਂ ਨਹੀਂ ਕਹਿ ਰਿਹਾ, ਇਸ ਵਾਸਤੇ ਸੰਕੋਚ ਕਰਕੇ ਵਾਪਸ ਪਿਆ ਕਰਦਾ। ਸਤੀ ਪਾਪ ਕਰ ਸਤ ਕਮਾਏ। ਬਹੁਤ ਵੱਡਾ ਦਾਨੀ ਹੈ, ਜ਼ਰੂਰ ਬਹੁਤ ਵੱਡਾ ਬੇਈਮਾਨ ਹੋਵੇਗਾ, ਕਿਉਂਕਿ ਪਾਪਾਂ ਬਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ। ਬਹੁਤ ਵੱਡੇ ਪਾਪ ਨਾ ਕੀਤੇ ਜਾਣ ਤਾਂ ਇਤਨਾ ਧਨ ਇਕੱਠਾ ਹੀ ਨਹੀਂ ਆਉਂਦਾ। ਫਿਰ ਪਾਪ ਦਾ ਬੋਝ ਲਾਉਣ ਵਾਸਤੇ ਦਾਨ, ਮਹਾਰਾਜ ਕਹਿੰਦੇ ਨੇ ਕਿਸ ਤਰ੍ਹਾਂ ਹੋ ਸਕਦਾ, ਜਿਹੜਾ ਇਕੱਠਾ ਕੀਤਾ ਹੈ ਪਾਪ ਨਾਲ, ਪ੍ਰਾਪਤ ਕੀਤਾ ਹੈ ਪਾਪ ਨਾਲ, ਉਹਦੇ ਦੇਣ ਨਾਲ ਪੁੰਨ ਕਿਸ ਤਰ੍ਹਾਂ ਹੋ ਗਿਆ। ਸਤੀ ਪਾਪ ਕਰ ਸਤ ਕਮਾਏ। ਖੈਰ, ਧਾਰਮਿਕ ਇਕੱਠ, ਧਾਰਮਿਕ ਸੋਝ ਬੋਝ ਨੂੰ ਪੈਦਾ ਕਰਨ ਵਾਸਤੇ ਗੁਰੂ ਦੁਆਰੇ ਹੋਏ ਸੋਝੀ ਪਾਇਸ, ਇੱਥੇ ਆਪਾਂ ਆਇਆ ਸੂਝ ਅਤੇ ਸਮਝ ਲੈਣ ਵਾਸਤੇ। ਕਿਸ ਦੀ ਸਮਝ? ਘਰ ਦੀ ਸਮਝ, ਦਰ ਦੀ ਸਮਝ। ਦਰ ਘਰ ਕੀ ਸੋਝੀ ਨਾ ਹੈ, ਨਾ ਘਰ ਦਾ ਪਤਾ ਨਾ ਦਰ ਦਾ ਪਤਾ। ਹੁਣ ਹੋਰ ਵੀ ਮੈਂ ਅਰਜ਼ ਕਰਾਂ, ਘਰ ਦੇ ਵਿੱਚ ਪ੍ਰਵੇਸ਼ ਉਸਨੂੰ ਮਿਲਦਾ ਜਿਹੜਾ ਪਹਿਲੇ ਦਰ 'ਤੇ ਪਹੁੰਚੇ। ਪਹਿਲੇ ਦਰ 'ਤੇ ਪਹੁੰਚਣਾ ਹੁੰਦਾ, ਦਰਵਾਜ਼ਾ ਪਹਿਲੇ ਹੁੰਦਾ। ਘਰ ਬਾਅਦ ਦੇ ਸੋ ਦਰ ਕਿਹਾ, ਸੋ ਘਰ ਕਿਹਾ ਜਿਤ ਵਹਿ ਸਰਬ ਸੰਭਾਲੇ। ਇੱਕ ਹੋਰ ਵੀ ਅਰਜ਼ ਕਰਦੇ ਹਾਂ, ਪਰਮਾਤਮਾ ਨਿਰਾਕਾਰ ਹੈ, ਆਕਾਰ ਤੋਂ ਰਹਿਤ ਹੈ। ਇਹਨੂੰ ਬਿਆਨ ਕਰਕੇ ਮੈਂ ਅੱਗੇ ਚਲਾਂ। ਸਾਰਾ ਆਕਾਰ ਉਸ ਤੋਂ ਆਉਂਦਾ ਜਿਹਦਾ ਕੋਈ ਆਕਾਰ ਨਹੀਂ, ਸਾਰੇ ਰੂਪ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੂਪ ਨਹੀਂ, ਸਾਰੇ ਰੰਗ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ। ਚੱਕਰ ਚੈਨ ਅਰ ਬਨ ਜਾਤ ਅਰ ਪਾਤ ਨਹਿਨ ਜੈ, ਰੂਪ ਰੰਗ ਅਰ ਰੇਕ ਬੇਖ ਕੋ ਕਹਿ ਨਾ ਸਕਤ, ਅਰੂਪ ਹੈ ਅਨੂਪ ਹੈ। ਜਾਂ ਇੰਝ ਕਹਿ ਲਓ, ਸਾਰੇ ਮਜ਼ਹਬ ਵੀ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਮਜ਼ਹਬ ਨਹੀਂ ਹੈ। ਇਹ ਸ਼ਬਦ ਵੀ ਸੁਣ ਲਓ, ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ, ਨਮਸਤੰ ਅਮਜਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੇਰਾ ਕੋਈ ਮਜ਼ਹਬ ਨਹੀਂ, ਕੋਈ ਮਜ਼ਹਬ ਨਹੀਂ। ਨਮਸਤੰ ਅਮਜਬੇ, ਨਮਸਤਸਤ ਅਜਬੇ, ਇਹ ਅਜਬ ਸਰੂਪ ਪਰਮਾਤਮਾ ਤੈਨੂੰ ਨਮਸਕਾਰ, ਤੇਰਾ ਕੋਈ ਮਜ਼ਹਬ ਨਹੀਂ। ਨਾ ਤੂੰ ਹਿੰਦੂ ਹੈ, ਨਾ ਤੂੰ ਮੁਸਲਿਮ ਹੈ, ਨਾ ਤੂੰ ਸਿੱਖ ਹੈ, ਨਾ ਤੂੰ ਈਸਾਈ ਹੈ, ਨਾ ਤੂੰ ਯਹੂਦੀ ਹੈ, ਨਾ ਤੂੰ ਪਾਰਸੀ ਹੈ, ਨਾ ਤੂੰ ਜੈਨੀ ਹੈ, ਨਾ ਤੂੰ ਬੋਧੀ ਹੈ, ਤੇਰਾ ਕੋਈ ਮਜ਼ਹਬ ਨਹੀਂ, ਤੇਰੀ ਕੋਈ ਜਾਤ ਪਾਤ ਨਹੀਂ, ਤੇਰੇ ਕੋਈ ਤਾਤ ਮਾਤ ਨਹੀਂ, ਤੇਰਾ ਕੋਈ ਮਜ਼ਹਬ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੀ ਹਿੰਮਤ ਅਤੇ ਬੜੀ ਜੁਰਤ ਦਿਖਾ ਰਹੇ ਨੇ ਇੱਥੇ। ਨਮਸਤੰ ਅਮਜ਼ਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੂੰ ਅਮਜ਼ਬ ਹੈ, ਤੇਰਾ ਕੋਈ ਮਜ਼ਹਬ ਨਹੀਂ। ਮਜ਼ਹਬ ਇੱਕ ਰਸਤਾ ਹੈ, ਮਜ਼ਹਬ ਦਾ ਅਗਰ ਕੋਈ ਮਾਣ ਵੀ ਕਰ ਰਿਹਾ ਤਾਂ ਰਸਤੇ ਦੇ 'ਚ, ਠੀਕ ਹੈ ਰਸਤੇ 'ਚ, ਘਰ ਤੱਕ ਪਹੁੰਚਣ ਵਾਸਤੇ ਰਸਤਾ ਚਾਹੀਦਾ ਹੈ। ਘਰ ਪਹੁੰਚ ਗਿਆ ਕੋਈ ਮਜ਼ਹਬ ਨਹੀਂ, ਕਿਉਂਕਿ ਜਿਸ ਦਾ ਘਰ ਹੈ, ਜਿਸ ਦੇ ਘਰ ਦੇ 'ਚ ਜਾਣਾ ਹੈ, ਉਹਦਾ ਕੋਈ ਮਜ਼ਹਬ ਨਹੀਂ। ਸਾਰੀਆਂ ਨਦੀਆਂ ਸਾਗਰ ਦੀ ਤਰਫ ਜਾਂਦੀਆਂ ਨੇ, ਹਰ ਨਦੀ ਦਾ ਕਿਸੇ ਮੁਲਕ ਨਾਲ ਵੀ ਸੰਬੰਧ ਹੈ, ਕੁਝ ਧਾਰਮਿਕ ਕਿਰਿਆਵਾਂ ਨਾਲ ਵੀ ਸੰਬੰਧ ਹੈ, ਇਲਾਕੇ ਨਾਲ ਵੀ ਸੰਬੰਧ ਹੈ, ਅਤੇ ਹਰ ਨਦੀ ਦਾ ਆਪਣਾ ਨਾਮ ਵੀ ਹੈ। ਇਹ ਗੰਗਾ ਹੈ, ਜਮਨਾ ਹੈ, ਗੋਦਾਵਰੀ ਹੈ, ਨਰਮਦਾ ਹੈ, ਸਤਲੁਜ ਹੈ, ਬਿਆਸ ਹੈ, ਰਾਵੀ ਹੈ, ਚਨਾਬ ਹੈ, ਜੇਹਲਮ ਹੈ, ਬ੍ਰਹਮਪੁੱਤਰ ਹੈ। ਇਹਨਾਂ ਦਾ ਇਲਾਕਿਆਂ ਨਾਲ ਔਰ ਮੁਲਕ ਨਾਲ ਸੰਬੰਧ ਹੈ। ਅਸੀਂ ਕਹਿ ਸਕਦੇ ਹਾਂ ਦਰਿਆ ਹਿੰਦੁਸਤਾਨੀ ਹੈ, ਹਿੰਦੁਸਤਾਨ ਦੇ 'ਚ ਵਗਦਾ ਹੈ। ਫਿਰ ਇਹਨਾਂ ਦੇ ਨਾਮ ਨੇ, ਫਿਰ ਦਜਲਾ ਹੈ, ਫਰਾਤ ਹੈ, ਇਹ ਇਰਾਕ ਦੇ ਵਿੱਚ ਵਗਦੇ ਨੇ, ਤਾਂ ਮੁਲਕ ਅਤੇ ਇਲਾਕੇ ਦਾ ਸੰਬੰਧ ਉਹਨਾਂ ਨਾਲ ਜੁੜਦਾ ਹੈ ਵੀ ਇਹ ਦਰਿਆ ਇਰਾਕੀ ਨੇ, ਇਰਾਕ ਦੇ ਨੇ, ਉੱਥੇ ਵਗਦੇ ਨੇ। ਦਜਲਾ ਫਰਾਤ ਉੱਥੇ ਵਗਦਾ। ਨੀਲ ਨਦੀ ਮਿਸਰ ਦੇ 'ਚ ਵਗਦੀ ਹੈ, ਤਾਂ ਅਸੀਂ ਕਹਿ ਸਕਦੇ ਹਾਂ ਇਹ ਤਾਂ ਮਿਸਰੀ ਹੈ, ਇਜਿਪਸ਼ਨ ਹੈ, ਮਿਸਰ ਦੇ 'ਚ ਵਗਦੀ ਹੈ। ਉਸ ਇਲਾਕੇ ਨਾਲ ਇਸਦਾ ਸੰਬੰਧ ਹੈ, ਇਸਦਾ ਨਾਮ ਹੈ। ਥੇਮ ਦਰਿਆ ਇੰਗਲੈਂਡ ਦੇ 'ਚ ਵਗਦਾ ਹੈ, ਅਸੀਂ ਕਹਿ ਸਕਦੇ ਹਾਂ ਇਸਦਾ ਇੰਗਲੈਂਡ ਨਾਲ ਸੰਬੰਧ ਹੈ, ਇਸਦਾ ਨਾਮ ਥੇਮ ਹੈ। ਪਰ ਜਦ ਸਾਰੇ ਸਾਗਰ ਦੇ 'ਚ ਲੀਨ ਹੋ ਜਾਂਦੇ ਨੇ, ਸਾਰਿਆਂ ਦਾ ਨਾਂ ਇੱਕੋ ਹੀ ਹੋ ਜਾਂਦਾ ਕਿ ਸਾਗਰ। ਨਾ ਗੰਗਾ, ਨਾ ਜਮਨਾ, ਨਾ ਸਤਲੁਜ, ਨਾ ਬਿਆਸ, ਨਾ ਰਾਵੀ, ਨਾ ਚਨਾਬ, ਨਾ ਗੋਦਾਵਰੀ, ਨਾ ਨਰਮਦਾ, ਨਾ ਦਜਲਾ, ਨਾ ਫਿਰਾਤ, ਨਾ ਨੀਲ, ਨਾ ਥੇਮ। ਜਦ ਵੀ ਕੋਈ ਪ੍ਰਭੂ ਦੇ 'ਚ ਲੀਨ ਹੋ ਜਾਂਦਾ ਹੈ, ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ, ਨਾ ਉਹ ਹਿੰਦੂ ਹੈ, ਨਾ ਸਿੱਖ ਹੈ, ਨਾ ਮੁਸਲਿਮ ਹੈ, ਨਾ ਈਸਾਈ ਹੈ, ਨਾ ਜੈਨੀ ਹੈ, ਨਾ ਬੋਧੀ ਹੈ, ਨਾ ਯਹੂਦੀ ਹੈ, ਨਾ ਪਾਰਸੀ ਹੈ। ਜਿਤਨੇ ਚਿਰ ਤੱਕ ਪਾਰਸੀ ਹੈ, ਯਹੂਦੀ ਹੈ, ਹਿੰਦੂ ਹੈ, ਇਤਨੇ ਚਿਰ ਤੱਕ ਇਹ ਨਦੀ ਤਾਂ ਹੈ, ਸਾਗਰ ਨਹੀਂ ਹੈ, ਨਹੀਂ ਹੈ, ਸਮੁੰਦਰ ਨਹੀਂ ਹੈ। ਮੇਰੇ ਖਿਆਲ ਇਤਨੇ ਹੀ ਸ਼ਬਦ ਬਰਦਾਸ਼ਤ ਕਰ ਸਕੋਗੇ, ਇਤਨਾ ਹੀ ਕਹਿੰਦਾ ਮੈਂ। ਸਰ ਕਈ ਬੜੇ ਤਾਰਕਿਕ ਆਉਂਦੇ ਨੇ, ਕੱਟਰ ਬੜੇ ਆਉਂਦੇ ਨੇ, ਔਰ ਕਮਾਲ ਦੀ ਗੱਲ, ਅਕਲ ਤੋਂ ਬਿਨਾਂ ਅਕਲ ਦਾ ਦਾਵਾ। ਅਕਲ ਨੂੰ ਤਾਂ ਛਿੱਕੇ 'ਤੇ ਟੰਗੇ ਹੋਏ ਅਕਲਮੰਦ ਹੋਣ ਦਾ ਦਾਵਾ ਧਾਰਮਿਕ ਜਗਤ ਵਿੱਚ ਇਸ ਤਰ੍ਹਾਂ ਚੱਲਦਾ। ਫਿਰ ਪਤਾ ਕੀ ਹੈ, ਕਿਸੇ ਇੱਕ ਅਦ ਨੂੰ ਅਕਲ ਆ ਜਾਏ ਅਤੇ ਇਸ ਤਰ੍ਹਾਂ ਦੀ ਗੱਲ ਕਵੇ, ਫਿਰ ਕੱਟੋ ਉਸਦੇ ਬੰਦਬੰਦ, ਬਿਠਾਓ ਉਸਨੂੰ ਤੱਤੀ ਤਵੀ 'ਤੇ, ਕੱਟੋ ਉਸਦੀ ਗਰਦਨ ਚਾਂਦਨੀ ਚੌਂਕ ਦੇ 'ਚ, ਈਸਾ ਸੂਲੀ 'ਤੇ ਲਟਕਦਾ ਪਿਆ। ਮੁਹੰਮਦ ਸਾਹਿਬ ਦੇ ਬਦਰ ਦੀ ਲੜਾਈ ਵਿੱਚ ਅਗਲੇ ਦੋ ਦੰਦ ਤੋੜ ਦਿੱਤੇ ਗਏ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ। ਹੁਣ ਪੁੱਛੀਏ, ਇੱਕ ਨੂੰ ਤੁਸੀਂ ਸੂਲੀ 'ਤੇ ਟੰਗਿਆ, ਇੱਕ ਨੂੰ ਜ਼ਹਿਰ ਦੇ ਕੇ ਮਾਰ ਰਹੇ, ਇੱਕ ਦੇ ਦੰਦ ਤੁਸੀਂ ਤੋੜ ਦਿੱਤੇ, ਇੱਕ ਨੂੰ ਤੱਤੀ ਤਵੀ 'ਤੇ ਬਿਠਾਇਆ, ਇੱਕ ਨੂੰ ਚਾਂਦਨੀ ਚੌਂਕ ਦੇ 'ਚ ਗਰਦਨ ਕੱਢ ਦਿੱਤੀ ਹੈ, ਫਿਰ ਉਹਨਾਂ ਦੇ ਫਰਜ਼ੰਦ, ਉਹਨਾਂ ਦੇ ਬੱਚਿਆਂ ਨੂੰ, ਪੋਤਰਿਆਂ ਨੂੰ ਤੁਸੀਂ ਦੀਵਾਰ ਦੇ ਚਿਣਦੇ ਪਏ ਹੋ, ਕਿਸੇ ਦੇ ਬੰਦ ਬੰਦ ਕੱਟ ਰਹੇ ਹੋ, ਕਿਸੇ ਨੂੰ ਉਲ ਦੀ ਦੇਗ ਦੇ 'ਚ ਬਿਠਾ ਰਹੇ ਹੋ। ਪਹਿਲੇ ਦੱਸੋ, ਇਹਨਾਂ ਨੇ ਚੋਰੀ ਕੀਤੀ ਹੈ, ਯਾਰੀ ਕੀਤੀ ਹੈ, ਬਲਾਤਕਾਰ ਕੀਤਾ, ਕਿਧਰੇ ਕਤਲ ਕੀਤਾ, ਇੱਕ ਵੀ ਜੁਰਮ ਨਹੀਂ ਇਹਨਾਂ ਦਾ, ਇੱਕ ਕਸੂਰ ਹੈ ਕਿ ਇਹ ਬੇਕਸੂਰ। ਕਸੂਰਵਾਰਾਂ ਦੇ ਇਕੱਠ ਦੇ 'ਚ ਬੇਕਸੂਰ ਹੋਣਾ ਵੀ ਇੱਕ ਕਸੂਰ ਹੈ, ਗੁਨਾਹਗਾਰਾਂ ਦੇ ਇਕੱਠ ਦੇ 'ਚ ਬੇਗੁਨਾਹ ਹੋਣਾ ਵੀ ਗੁਨਾਹ ਹੈ, ਮੂਰਖਾਂ ਦੇ ਇਕੱਠ ਦੇ 'ਚ ਇਤਨਾ ਸਿਆਣਾ ਹੋ ਜਾਣਾ ਵੀ ਕਿਸੇ ਵੱਧ ਹਾਲਤ 'ਚ ਮੂਰਖਤਾ ਹੋ ਜਾਂਦੀ ਹੈ। ਦੇਖੋ, ਸਾਰਾ ਬਨਾਰਸ ਕਹਿ ਰਿਹਾ ਕਬੀਰ ਪਾਗਲ ਹੈ, ਲੋਕ ਕਹੇ ਕਬੀਰ ਬੌਰਾ ਨਾ, ਇਹ ਤਾਂ ਬੌਰਾ ਹੈ, ਪਾਗਲ ਹੈ। ਹੁਣ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਸਾਰੇ ਬਨਾਰਸ ਦੇ 'ਚ ਇੱਕੋ ਹੀ ਤਾਂ ਸਿਆਣਾ ਹੈ, ਬਾਕੀ ਦੇ ਸਭ ਪਾਗਲਾਂ ਦੀ ਭੀੜ ਹੈ। ਹੁਣ ਇੱਕ ਸਿਆਣਾ ਹੋਵੇ ਅਤੇ ਭੀੜ ਪਾਗਲਾਂ ਦੀ ਹੋਵੇ ਤਾਂ ਦੁਨੀਆਂ 'ਤੇ ਬਹੁ ਗਿਣਤੀ ਪ੍ਰਭਾਵ ਤਾਂ ਬਹੁ ਗਿਣਤੀ ਦਾ, ਘੱਟ ਗਿਣਤੀ ਦਾ ਤਾਂ ਹੈ। ਇਸ ਵਾਸਤੇ ਡਾਕਟਰ ਮੁਹੰਮਦ ਇਕਬਾਲ ਨੇ 1934 ਦੇ 'ਚ ਇਸ ਦੇ ਉੱਤੇ ਤਨਜ਼ ਵੀ ਕਰ ਦਿੱਤੀ ਸੀ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਜਮਹੂਰੀਅਤ ਡੈਮੋਕਰੇਸੀ ਲੋਕਤੰਤਰ, ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਕਹਿੰਦਾ ਜਮਹੂਰੀਅਤ ਕੀ ਹੈ, ਡੈਮੋਕਰੇਸੀ ਕੀ ਹੈ, ਗਿਣਤੀ। ਅਗਰ ਖੋਤੇ 900 ਨੇ ਅਤੇ ਘੋੜੇ ਸਿਰਫ 100 ਨੇ, ਤਾਂ ਖੋਤੇ ਜਿੱਤ ਜਾਣਗੇ, ਘੋੜੇ ਹਾਰ ਜਾਣਗੇ। ਗਿੱਦੜ 900 ਨੇ ਅਤੇ ਸ਼ੇਰ ਸਿਰਫ 100 ਨੇ, ਸ਼ੇਰ ਹਾਰ ਜਾਣਗੇ, ਗਿੱਦੜ ਜਿੱਤ ਜਾਣਗੇ। ਗਊਆਂ ਸਿਰਫ 100 ਨੇ ਅਤੇ ਸੂਅਰ 900 ਨੇ, ਗੁਸਤਾਖੀ ਮਾਫੇ ਸੂਅਰ ਜਿੱਤ ਜਾਣਗੇ, ਗਊਆਂ ਹਾਰ ਜਾਣਗੇ। ਮੈਨੂੰ ਕਹਿਣ ਦਿਓਗੇ, ਬਹੁਤ ਸਾਰੇ ਮੁਲਕਾਂ ਦੇ ਸੂਅਰ ਹੀ ਜਿੱਤ ਜਾਂਦੇ ਨੇ, ਗਊਆਂ ਤਾਂ ਹਾਰ ਜਾਂਦੀਆਂ ਨੇ ਥੋੜ੍ਹੀਆਂ, ਸ਼ੇਰ ਤਾਂ ਹਾਰ ਜਾਂਦੇ ਨੇ ਥੋੜ੍ਹੇ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਫਿਰ ਇਹ ਮਹਾਨ ਸ਼ਾਇਰ ਜਿਸਨੇ ਦੇਸ਼ ਦੀ ਵੰਡ ਤੋਂ ਪਹਿਲੇ ਇੱਕ ਕੌਮੀ ਤਰਾਨਾ ਲਿਖਿਆ ਸੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ, ਹਮ ਬੁਲਬੁਲੇ ਹੈਂ ਇਸਕੇ ਯੇ ਗੁਲਿਸਤਾਂ ਹਮਾਰਾ। ਇਹਨੇ ਇੱਕ ਹੋਰ ਕੀਮਤੀ ਗੱਲ ਵੀ ਆਖੀ ਹੈ, ਜਲਾਲੇ ਪਾਤਸ਼ਾਹੀ ਹੋ ਸ਼ਖਸੀ ਹਕੂਮਤ ਕਿੰਗਡਮ, ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜਾਂ ਡੈਮੋਕਰੇਸੀ ਦਾ ਤਮਾਸ਼ਾ ਹੋਵੇ, ਜਾਂ ਜਮਹੂਰੀਅਤ ਦਾ ਤਮਾਸ਼ਾ ਹੋਵੇ, ਜਾਂ ਸ਼ਖਸੀ ਹਕੂਮਤ ਦਾ ਕ੍ਰਿਸ਼ਮਾ ਹੋਵੇ, ਸ਼ਕਤੀ ਹੋਵੇ, ਮਾਣ ਮਰਿਆਦਾ ਹੋਵੇ, ਜਲਾਲ ਹੋਵੇ, ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਸਿਰਫ ਧਰਮ ਨੂੰ ਕੱਢਦੇ ਹੋ, ਕਹਿੰਦੇ ਚਾਹੇ ਸ਼ਖਸੀ ਹਕੂਮਤ ਹੋਵੇ, ਕਿੰਗਡਮ ਹੋਵੇ ਅਤੇ ਚਾਹੇ ਡੈਮੋਕ੍ਰੇਸੀ ਹੋਵੇ, ਸਿਰਫ ਧਰਮ ਨੂੰ ਕੱਢ ਦਿਓ ਤੋ ਹਕੂਮਤ ਕਰ ਰਿਹਾ ਹੈ ਚੰਗੇਜ਼ ਖਾਂ, ਹਲਾਕੋ ਹਿਟਲਰ, ਮੋਸੋਲੈਨੇ। ਫਿਰ ਹਿਟਲਰ ਕੀ ਕਰੇਗਾ? 2.5 ਕਰੋੜ ਬੰਦਿਆਂ ਨੂੰ ਕਤਲ ਕਰੇਗਾ। ਬੰਦਿਆਂ ਨੂੰ ਸੁੱਖ ਦੇਣ ਵਾਸਤੇ 2.5 ਕਰੋੜ ਬੰਦਿਆਂ ਨੂੰ ਕਤਲ ਕਰਨਾ ਹੈ। ਕ੍ਰਾਂਤੀ ਲਿਆਉਣ ਵਾਸਤੇ 3 ਕਰੋੜ ਬੰਦਿਆਂ ਨੂੰ ਮਾਰਨਾ। ਮਾਓ ਤਿੰਗ ਨੇ 3 ਕਰੋੜ ਬੰਦਿਆਂ ਨੂੰ ਮਾਰ ਕੇ ਅਤੇ 3 ਕਰੋੜ ਨੂੰ ਉਜਾੜ ਕੇ ਕ੍ਰਾਂਤੀ ਲਿਆਂਦੀ ਸੀ ਚਾਈਨਾ ਵਿੱਚ। ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਧਾਰਮਿਕ ਮਨੁੱਖ ਦੇ ਬੰਦ ਬੰਦ ਕਿਉਂ ਕੱਟ ਦਿੱਤੇ ਗਏ? ਇੱਕ ਹੁੰਦਾ ਹੈ, ਕਰੋੜਾਂ ਦੀ ਭੀੜ ਅਧਾਰਮਿਕ ਲੋਕਾਂ ਦੀ। ਧਾਰਮਿਕ ਮਨੁੱਖ ਸੂਲੀ 'ਤੇ ਕਿਉਂ ਚੜ੍ਹਿਆ? ਬੜੀ ਭਾਰੀ ਭੀੜ ਦੇਖਣ ਵਾਲੀ ਸੀ, ਭੀੜ ਦੇਖ ਰਹੀ ਹੈ ਸੂਲੀ 'ਤੇ ਚੜਾਇਆ ਜਾ ਰਿਹਾ, ਭੀੜ ਅਧਾਰਮਿਕ ਲੋਕਾਂ ਦੀ। ਇੱਕ ਧਾਰਮਿਕ ਮਨੁੱਖ ਨੂੰ ਸੂਲੀ ਦਿੱਤੀ ਜਾ ਰਹੀ, ਭੀੜ ਪਾਪੀਆਂ ਦੀ। ਇੱਕ ਧਾਰਮਿਕ ਮਨੁੱਖ ਦਾ ਚਾਂਦਨੀ ਚੌਂਕ ਦੇ 'ਚ ਗਲਾ ਕੱਟਿਆ ਜਾ ਰਿਹਾ, ਸ਼ਹੀਦ ਕੀਤਾ ਜਾ ਰਿਹਾ। ਭੀੜ ਜ਼ਾਲਮਾਂ ਦੀ ਸੀ, ਇੱਕ ਮਾਸੂਮ ਬੱਚਿਆਂ ਨੂੰ, 2 ਮਾਸੂਮ ਬੱਚਿਆਂ ਨੂੰ ਦੀਵਾਰਾਂ ਚਿਣਿਆ ਜਾ ਰਿਹਾ। ਇਹ ਥੋੜ੍ਹੇ ਆਉਂਦੇ ਨੇ, ਇਕੱਲਾ ਆਉਂਦਾ, ਅਤੇ ਇਕੱਲਾ ਵੀ ਹਰ ਸ਼ਹਿਰ ਦੇ 'ਚ ਨਹੀਂ ਆਉਂਦਾ। ਮੈਂ ਇੱਕ ਦਫ਼ਾ ਫਿਰ ਦੌੜਾਉਣ ਲੱਗਾ, ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਹੋਣਗੇ ਔਰ ਉਹਨਾਂ ਨੂੰ ਮਾਣ ਵੀ ਮਿਲੇਗਾ ਧਨ ਕਰਕੇ। ਹਰ ਸ਼ਹਿਰ ਦੇ ਚੋਟੀ ਦੇ ਕਾਰੋਬਾਰੀ ਹੋਣਗੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ ਫਿਲਾਸਫਰ ਕਲਾਕਾਰ ਵੀ ਹੋਣਗੇ, ਹਰ ਸ਼ਹਿਰ ਦੇ 'ਚ ਰਾਜਨੀਤਿਕ ਆਉਂਦੇ ਨੇ, ਸਾਇੰਟਿਸਟ ਆਉਂਦੇ ਨੇ, ਹਰ ਸ਼ਹਿਰ ਦੇ 'ਚ ਲੋਅਰ ਕਾਨੂੰਨ ਨੂੰ ਸਮਝਣ ਵਾਸਤੇ ਸਮਝਣ ਵਾਲੇ ਵਕੀਲ ਵੀ ਆਉਣਗੇ ਔਰ ਆਉਂਦੇ ਨੇ। ਹਰ ਸ਼ਹਿਰ ਦੇ 'ਚ ਬ੍ਰਹਮਗਿਆਨੀ ਨਹੀਂ ਆਉਂਦਾ, ਹਰ ਸ਼ਹਿਰ ਦੇ 'ਚ ਸੰਤ ਨਹੀਂ ਆਉਂਦਾ, ਹਰ ਸ਼ਹਿਰ ਦੇ 'ਚ ਕੋਈ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਅਗਰ ਹੁੰਦੀ ਤਾਂ ਸਾਨੂੰ ਅਰਦਾਸ 'ਚ ਸ਼ਬਦ ਐਡ ਕਰਨ ਦੀ ਲੋੜ ਨਹੀਂ ਸੀ, ਹੇ ਗੁਰੂਦੇਵ ਰਹਿਮਤ ਕਰ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚੇਤੇ ਰਹੇ, ਤੇਰੀ ਯਾਦ ਬਣੇ। ਬਹੁਤ ਔਖਾ ਹੈ ਮਜ਼ਮੂਨ ਗੁਰੂ ਨੂੰ ਸਮਝਣਾ ਸਮਝਾਉਣਾ, ਪ੍ਰਭੂ ਨੂੰ ਸਮਝਣਾ ਸਮਝਾਉਣਾ, ਬਹੁਤ ਬਾਰੀਕ ਮਜ਼ਮੂਨ ਹੈ, ਅਤਿ ਸੂਖਸ਼ਮ ਮਜ਼ਮੂਨ ਹੈ, ਅਤਿ ਸੂਖਸ਼ਮ। ਇਸ ਵਾਸਤੇ ਚੋਟੀ ਦਾ ਸਾਇੰਟਿਸਟ ਵੀ ਨਹੀਂ ਪਹੁੰਚ ਸਕਿਆ ਉੱਥੇ ਜਿੱਥੇ ਇੱਕ ਭਗਤ ਪਹੁੰਚ ਜਾਂਦਾ। ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ, ਕੋਈ ਸੂਰਬੀਰ, ਕੋਈ ਛਤਰਪਤੀ ਰਾਜਾ, ਕੋਈ ਚੋਟੀ ਦਾ ਗਿਆਨੀ, ਕੋਈ ਚੋਟੀ ਦਾ ਦਾਰਸ਼ਨਿਕ ਅਤੇ ਸਾਇੰਟਿਸਟ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਭਗਤ ਪਹੁੰਚ ਜਾਂਦਾ, ਜਿੱਥੇ ਬ੍ਰਹਮ ਗਿਆਨੀ ਜੋ ਹੈ ਪਹੁੰਚ ਜਾਂਦਾ। ਤਾਂ ਮੈਂ ਫਿਰ ਅਰਜ਼ ਕਰਾਂ, ਦਰ ਘਰ ਕੀ ਸੋਜੀ ਨਾ ਹੈ, ਘਰ ਹੈ ਪਰਮਾਤਮਾ, ਦਰ ਹੈ ਗੁਰੂ। ਔਰ ਦਰ ਘਰ ਨਾਲੋਂ ਅਲੱਗ ਨਹੀਂ ਆਉਂਦਾ, ਉਸੇ ਨੂੰ ਦਰ ਕਹਿੰਦੇ ਨੇ ਜੋ ਘਰ ਦੇ ਨਾਲ ਲੱਗਿਆ ਹੋਵੇ। ਅਤੇ ਘਰ ਦੇ 'ਚ ਜਾਣਾ ਹੈ, ਦਰ ਦੇ 'ਚੋਂ ਲੰਘਣਾ ਪਏਗਾ, ਦਰ ਦੇ 'ਚ ਲੰਘ ਕੇ ਘਰ ਦੇ 'ਚ ਪ੍ਰਵੇਸ਼ ਮਿਲੇਗਾ। ਦੋ ਸ਼ਬਦ ਮੈਂ ਕਵਾਂ ਖੁਲਾਸਾ ਫਿਰ, ਜੋ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ, ਉਹੀ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ। ਹੋਰ ਜੋ ਪ੍ਰਕਾਸ਼ ਦੇ ਰੂਪ ਦੇ 'ਚ ਘਰ ਹੈ ਉਹੀ ਸ਼ਬਦ ਦੇ ਰੂਪ ਦੇ 'ਚ ਦਰ ਹੈ, ਔਰ ਜੋ ਸ਼ਬਦ ਦੇ ਰੂਪ ਦੇ 'ਚ ਦਰ ਹੈ ਉਹੀ ਪ੍ਰਕਾਸ਼ ਦੇ ਰੂਪ ਦੇ 'ਚ ਘਰ ਹੈ। ਜੋ ਪਰਮਾਤਮਾ ਦੇ ਰੂਪ ਦੇ 'ਚ ਘਰ ਹੈ ਉਹੀ ਗੁਰੂ ਦੇ ਰੂਪ ਵਿੱਚ ਦਰ ਹੈ, ਔਰ ਜੋ ਗੁਰੂ ਦੇ ਰੂਪ ਵਿੱਚ ਦਰ ਹੈ ਉਹੀ ਪਰਮਾਤਮਾ ਦੇ ਰੂਪ ਵਿੱਚ ਘਰ ਹੈ। ਨਾਨਕ ਸੋ ਦੇ ਸਿਮਰਤ ਬੇਦ ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਭੇਦ ਨਹੀਂ ਹੈ, ਤੇ ਜੇ ਭੇਦ ਹੀ ਨਹੀਂ ਹੈ ਤਾਂ ਫਿਰ ਇਹ ਦੋ ਨਾਮ ਕਿਉਂ ਨੇ? ਇਹ ਗੁਰੂ, ਇਹ ਪ੍ਰਭੂ, ਇਹ ਪਰਮਾਤਮਾ, ਇਹ ਗੁਰੂ ਹੈ। ਅਗਰ ਭੇਦ ਨਹੀਂ, ਦੋਵੇਂ ਇੱਕ ਨੇ, ਤਾਂ ਫਿਰ ਦੋਹਾਂ ਦਾ ਨਾਮ ਇੱਕ ਹੋਣਾ ਚਾਹੀਦਾ। ਦੋ ਨਾਮ ਨੇ, ਦੋਹਾਂ ਦੀਆਂ ਕਿਰਿਆਵਾਂ ਵੱਖ ਵੱਖ ਨੇ, ਤਾਂ ਫਿਰ ਇਹ ਦੋ ਹਸਤੀਆਂ ਹੋਣੀਆਂ, ਦੋ ਹਸਤੀਆਂ ਨਹੀਂ ਹੈ। ਨਾਨਕ ਸੋ ਦੇ ਸਿਮਰਤ ਬੇਦ ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਕੋਈ ਭੇਦ ਨਹੀਂ। ਦਰ ਘਰ ਨੂੰ ਲੱਗਿਆ ਹੋਇਆ, ਘਰ ਦਰ ਦੇ ਨਾਲ ਜੁੜਿਆ ਹੋਇਆ, ਪ੍ਰਭੂ ਗੁਰੂ ਦੇ ਨਾਲ ਜੁੜਿਆ ਹੋਇਆ, ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ। ਇੰਜ ਦਰ ਘਰ ਦੇ ਨਾਲ ਜੁੜਿਆ ਹੋਇਆ, ਘਰ ਦਰ ਦੇ ਨਾਲ ਜੁੜਿਆ। ਸੋ ਦਰ ਕਿਹਾ ਸੋ ਘਰ ਕਿਹਾ। ਇਸ ਦਰ ਤੱਕ ਸਾਡਾ ਤਨ ਜਾਏਗਾ? ਕਤਈ ਨਹੀਂ, ਕਤਈ ਨਹੀਂ, ਤਨ ਜਾ ਹੀ ਨਹੀਂ ਸਕਦਾ। ਨਿਰਾਕਾਰ ਦੇ ਦੇਸ਼ ਇਹ ਆਕਾਰ ਤਨ ਨਹੀਂ ਜਾ ਸਕਦਾ। ਨਿਰੰਕਾਰ ਦਾ ਦੇਸ਼ ਜਿਹਦਾ ਕੋਈ ਆਕਾਰ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਰੂਪ ਨਹੀਂ, ਰੰਗ ਨਹੀਂ, ਇਹ ਤਨ ਨਹੀਂ ਜਾ ਸਕਦਾ। ਤਨ ਤਾਂ ਇੱਥੇ ਰਹਿ ਜਾਏਗਾ। ਨਿਰੰਕਾਰ ਦੇ ਦੇਸ਼ ਸਾਡਾ ਮਨ ਜਾ ਸਕਦਾ, ਸਾਡਾ ਮਨ ਜਾ ਸਕਦਾ। ਕਾਰਨ ਇਹ ਮਨ ਆਇਆ ਵੀ ਸਿੱਧਾ ਸਿੱਧੇ ਰੂਪ ਦੇ ਚ ਨਿਰੰਕਾਰ ਤੋਂ ਆਇਆ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ ਤਨ ਤੇ ਮਿੱਟੀ, ਇਹ ਮਿੱਟੀ ਇੱਥੇ ਰਹਿ ਜਾਏਗੀ। ਮਨ ਜੋਤ ਹੈ, ਇਹ ਜੋਤ ਦੇ ਚ ਜੋਤ ਹੋ ਸਕਦਾ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਸੂਖਸ਼ਮ ਸਰੀਰ ਹੈ, ਇਨਰਲ ਬਾਡੀ ਹੈ, ਸਰੀਰ ਦੇ ਅੰਦਰ ਇੱਕ ਸੂਖਸ਼ਮ ਸਰੀਰ। ਕਈ ਪੁਰਸ਼ ਇਸ ਢੰਗ ਨਾਲ ਵੀ ਜੀਂਦੇ ਨੇ ਔਰ ਇਤਨੀ ਉੱਚੀ ਜ਼ਿੰਦਗੀ ਬਤੀਤ ਕਰਦੇ ਨੇ। ਵਕਤੀ ਤੌਰ 'ਤੇ ਸੂਖਸ਼ਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਤੋੜ ਵੀ ਦਿੰਦੇ ਨੇ, ਕੁਛ ਦਿਨਾਂ ਲਈ, ਕੁਛ ਘੰਟਿਆਂ ਲਈ, ਕੁਛ ਸਮੇਂ ਲਈ। ਸਨਾਤਨ ਜਗ ਦੇ ਮਹਾਨ ਜਗਤ ਗੁਰੂ ਸ਼ੰਕਰਾਚਾਰੀਆ ਇੱਕ ਮਹੀਨੇ ਆਪਣੇ ਸਰੀਰ 'ਚੋਂ ਨਿਕਲ ਗਏ। ਇਹਨਾਂ ਨੇ ਆਪਣਾ ਸੂਖਸ਼ਮ ਸਰੀਰ, ਜਿਹਨੂੰ ਜੋਤ ਕਹਿੰਦੇ ਨੇ, ਮਨ ਕਹਿੰਦੇ ਨੇ, ਕੱਢ ਦਿੱਤਾ। ਚੇਲਿਆਂ ਨੂੰ ਕਿਹਾ ਇਸ ਸਰੀਰ ਦੀ ਰੱਖਿਆ ਕਰਨੇ, ਮੈਂ ਇੱਕ ਮਹੀਨੇ ਬਾਅਦ ਆਵਾਂਗਾ। ਪਿਛੋਕੜ ਸਾਰੀ ਗਾਥਾ ਨਾ ਸੁਣਾਵਾਂ, ਇਹ ਰਾਮ ਰਾਏ ਵੀ ਕਰ ਲੈਂਦੇ ਸਨ, ਧੰਨ ਗੁਰੂ ਹਰ ਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ। ਆਪਣੀ ਪਤਨੀ ਨੂੰ ਕਿਹਾ ਮੈਂ 7 ਦਿਨ ਬਾਅਦ ਆਵਾਂਗਾ, ਮੈਂ ਹੋਰ ਮੰਡਲਾਂ ਦੇ ਜਾਣਾ, ਮੇਰੀ ਦੇਹੀ ਦਾ ਖਿਆਲ ਰੱਖੇ, ਮੇਰੇ ਸਰੀਰ ਦਾ ਖਿਆਲ ਰੱਖੇ। ਰਾਮ ਰਾਏ ਮਸੰਦਾ ਨੂੰ ਮੌਕਾ ਮਿਲ ਗਿਆ, ਰਾਮ ਰਾਏ ਦੀ ਦੇਹੀ ਨੂੰ ਅੱਗ ਲਾ ਦੇਈਏ ਤੇ ਆਪਾਂ ਖੁਦ ਗੁਰੂ ਬਣੇ। ਇਹ ਵਿਚਕਾਰ ਰੋੜ ਹੈ, ਇਹਨੂੰ ਹਟਾਓ। ਅਰਥੀ ਸਜਾ ਲਈ, ਅਰਥੀ ਕੱਢਣ ਲੱਗੇ, ਰਾਮ ਰਾਏ ਦੀ ਪਤਨੀ ਜ਼ਾਰੋ ਜ਼ਾਰ ਰੋਂਦੀ ਹੈ, ਦੁਸ਼ਟੋ ਇੱਕ ਹਫ਼ਤਾ ਤੋਂ ਉਡੀਕ ਕਰੋ, ਅੱਜ ਤੇ 3 ਦਿਨ ਹੋਏ ਨੇ, ਮੈਨੂੰ ਕਹਿ ਗਏ ਨੇ 7 ਦਿਨਾਂ ਬਾਅਦ ਮੈਂ ਆਵਾਂਗਾ, ਉਡੀਕ ਕਰੋ। ਨਹੀਂ, ਇਹ ਮਰ ਗਏ ਨੇ, ਇਹ ਮਰ ਗਏ। ਬੜੇ ਉਸਨੇ ਤਰਲੇ ਪਾਏ, ਬੜੇ ਉਸਨੇ ਰੁਦਨ ਕੀਤਾ, ਮਸੰਦਾਂ ਦੀ ਤਾਕਤ ਲੈ ਗਏ ਸ਼ਮਸ਼ਾਨ ਘਾਟ, ਅੱਗ ਲਾ ਦਿੱਤੀ, ਅੱਧਾ ਸਰੀਰ ਜਲ ਗਿਆ, ਰਾਮ ਰਾਏ ਦਾ ਸੂਖਸ਼ਮ ਸਰੀਰ ਆਇਆ। ਪਰ ਪਿੰਜਰਾ ਜਲ ਚੁੱਕਿਆ ਸੀ, ਘਰ ਜਲ ਚੁੱਕਿਆ ਸੀ, ਘਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ। ਫਿਰ ਵੀ ਉਸ ਸੂਕਸ਼ਮ ਸਰੀਰ ਨੇ ਅਸਥੂਲ ਸਰੀਰ ਦੇ ਪ੍ਰਵੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅੱਗ ਉਸ ਸੂਕਸ਼ਮ ਸਰੀਰ ਨੂੰ ਨਹੀਂ ਸਾੜਦੀ, ਪਾਣੀ ਨਹੀਂ ਡੋਬਦਾ। ਉਸ ਸਰੀਰ ਵਿੱਚ ਪ੍ਰਵੇਸ਼ ਕਰਕੇ ਰਾਮ ਰਾਏ ਉੱਚੀ ਆਵਾਜ਼ ਵਿੱਚ ਬੋਲੇ, ਦੁਸ਼ਟੋ ਮਸੰਦੋ, ਤੁਸੀਂ ਮੈਨੂੰ ਜ਼ਿੰਦਾ ਸਾੜਿਆ, ਗੁਰੂ ਤੁਹਾਨੂੰ ਜ਼ਿੰਦਾ ਸਾੜੇਗਾ। ਤੁਸੀਂ ਮੈਨੂੰ ਜ਼ਿੰਦਾ ਜਲਾ ਦਿੱਤਾ ਹੈ, ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ। ਇਹਨਾਂ ਸਾਰਿਆਂ ਹੀ ਮਸੰਦਾਂ ਨੂੰ ਡੇਰਾਦੂਨ ਵਿੱਚ ਜ਼ਿੰਦਾ ਜਲਾਇਆ ਗਿਆ ਸੀ। ਇਸ ਤਰ੍ਹਾਂ ਦੀ ਅਨੇਕਾਂ ਘਟਨਾਵਾਂ ਨੇ। ਆਪਾਂ ਜਿਤਨੇ ਬੈਠੇ ਨੇ ਇਤਨੇ ਸਤਸੰਗ ਦੇ ਵਿੱਚ ਸੂਕਸ਼ਮ ਸਰੀਰ ਹੋਣਗੇ, ਇਤਨੇ ਹੋਣਗੇ। ਕਿਹੜੇ ਸੂਕਸ਼ਮ ਸਰੀਰ? ਪ੍ਰਥਮ ਤੇ ਉਹ ਸਿੱਧ ਪੁਰਸ਼ ਜੋ ਇਸ ਅਸਥੂਲ ਦੇ ਹੀ ਵਿੱਚ ਕਿਧਰੇ ਵੀ ਹੋਣ ਅਤੇ ਕਿਸੇ ਸਤਸੰਗ ਨੂੰ ਮਨ ਭਾਉਂਦਾ ਉਹ ਦੇਖ ਲੈਣ ਦੂਰੋਂ, ਅਤੇ ਇਸ ਸਰੀਰ ਨਾਲ ਪਹੁੰਚਣਾ ਬੜਾ ਔਖਾ ਹੋਵੇ, ਸੂਕਸ਼ਮ ਸਰੀਰ ਕੱਢ ਲੈਂਦੇ ਨੇ ਪਹੁੰਚਾ। ਪ੍ਰਥਮ। ਦੂਸਰਾ, ਜਿਨ੍ਹਾਂ ਦੀ ਮੌਤ ਹੋ ਗਈ, ਸਰੀਰ ਦੀ ਮੌਤ ਹੋ ਗਈ, ਇਹਦੀ ਮੌਤ ਇਹ ਢੇਰੀ ਹੋ ਜਾਂਦਾ, ਮਿੱਟੀ ਹੋ ਜਾਂਦਾ, ਸੂਕਸ਼ਮ ਸਰੀਰ ਨਾ ਜਲਾਇਆ ਜਾਂਦਾ ਨਾ ਢੇਰੀ ਹੁੰਦਾ। ਆਮ ਹਾਲਾਤ ਵਿੱਚ ਸਰੀਰ ਦੀ ਮਿਤੂ ਤੋਂ ਬਾਅਦ ਸੂਕਸ਼ਮ ਸਰੀਰ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ। ਹਰ ਵਕਤ ਮੌਤ ਹੋ ਰਹੀ ਹੈ, ਹਰ ਵਕਤ ਗਰਭ ਵਿੱਚ ਪ੍ਰਵੇਸ਼ ਕਰਨ ਦੀ ਸਹੂਲੀਅਤ ਸੰਸਾਰ ਵਿੱਚ ਮੌਜੂਦ ਹੈ। 13 ਦਿਨਾਂ ਦੇ ਅੰਦਰ ਅੰਦਰ ਇਹ ਸੂਕਸ਼ਮ ਦੇ ਹੀ ਕਿਧਰੇ ਨਾ ਕਿਧਰੇ ਪ੍ਰਵੇਸ਼ ਕਰ ਜਾਂਦੀ। ਜੋ ਆਮ ਸਾਧਾਰਨ ਲੋਕ ਨੇ, ਸਾਧਾਰਨ ਕਿਸ ਨੂੰ ਕਹੋਗੇ? ਸੱਚ ਵੀ ਬੋਲਦੇ ਰਹੇ, ਝੂਠ ਵੀ ਬੋਲਦੇ ਰਹੇ, ਪੁੰਨ ਵੀ ਕਰਦੇ ਰਹੇ, ਪਾਪ ਵੀ ਕਰਦੇ ਰਹੇ, ਸਤਸੰਗ ਵੀ ਕਰਦੇ ਰਹੇ, ਕੁਸੰਗਤ ਵੀ ਕਰਦੇ ਰਹੇ, ਚੱਲ ਕੇ ਗੁਰਬਾਣੀ ਦੀ ਕਥਾ ਵੀ ਸੁਣੀਏ, ਗੁਰਬਾਣੀ ਦਾ ਪਾਠ ਵੀ ਕਰੀਏ, ਗੰਦੇ ਗੀਤ ਵੀ ਅਲਾਪੀਏ, ਕਦਮ ਅੱਗੇ ਚੱਲਦੇ ਰਹੇ, ਕਲਮ ਪਿੱਛੇ ਚੱਲਦੇ ਰਹੇ, ਨਾ ਅੱਗੇ ਗਏ ਨਾ ਪਿੱਛੇ ਗਏ, ਉੱਥੇ ਦੇ ਉੱਥੇ ਇਹਨਾਂ ਨੂੰ ਸਾਧਾਰਨ ਕਹਿੰਦੇ। ਇਹ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਦੇ ਵਿੱਚ ਪ੍ਰਵੇਸ਼ ਕਰ ਜਾਂਦੇ। ਜਿਹੜੇ ਅਸਾਧਾਰਨ, ਸਾਧਾਰਨ ਨਹੀਂ ਨੇ, ਅਸਾਧਾਰਨ। ਅਸਾਧਾਰਨ ਕੌਣ? ਬੜਾ ਭਜਨ ਕੀਤਾ ਹੈ, ਬੜਾ ਨਾਮ ਜਪਿਆ, ਬੜੀ ਸੇਵਾ ਕੀਤੀ ਹੈ, ਬੜੀ ਬੰਦਗੀ ਕੀਤੀ ਹੈ, ਲੇਕਿਨ ਮੋਕਸ਼ ਗਤੀ ਤੱਕ ਨਹੀਂ ਪਹੁੰਚ ਸਕੇ, ਦਰ ਤੱਕ ਨਹੀਂ ਪਹੁੰਚ ਸਕੇ, ਘਰ ਤੱਕ ਨਹੀਂ ਪਹੁੰਚ ਸਕੇ, ਰਸਤੇ 'ਚ ਹੀ ਰਹਿ ਗਏ। ਦਰ ਦੀ ਸਮਝ ਨਹੀਂ ਸੀ, ਸਮਝ ਸੀ, ਘਰ ਦੀ ਸਮਝ ਨਹੀਂ ਸੀ, ਸਮਝ ਸੀ, ਫਿਰ ਕਿਉਂ ਨਹੀਂ ਪਹੁੰਚੇ? ਵਾਟ ਲੰਬੀ ਹੈ, ਪੈਂਡਾ ਵਿਖੜਾ ਹੈ। ਤੁਸੀਂ ਆਖੋਗੇ ਉਹ ਰਸਤਾ ਕਿਹੜਾ ਹੈ, ਉਹ ਪੈਂਡਾ ਕਿਹੜਾ ਹੈ? ਹੁਣ ਮੈਂ ਅਰਜ਼ ਕਰਾਂ, ਉਹ ਚੱਲਣ ਦੇ ਨਾਲ ਹੀ ਰਸਤਾ ਬਣਦਾ, ਉਂਝ ਕੋਈ ਨਹੀਂ, ਉਂਝ ਕੋਈ ਨਹੀਂ। ਦੋ ਪੰਕਤੀਆਂ ਮੈਂ ਤੁਹਾਨੂੰ ਸਰਵਣ ਕਰਾਵਾਂ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਗੁਰਮੁਖ ਖੋਜ ਅਲਕ ਹੈ ਜਿਉਂ ਆਕਾਸ਼ੇ ਪੰਖ ਉਡੰਦਾ, ਮੱਛੀ ਜੈਸੇ ਪਾਣੀ ਵਿੱਚ ਚੱਲਦੀ ਹੈ ਉਹਦੇ ਚੱਲਣ ਨਾਲ ਰਸਤਾ ਬਣਦਾ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ ਨਹੀਂ, ਚੱਲਦੀ ਹੈ ਅਤੇ ਰਸਤਾ ਬਣਦਾ, ਉਂਝ ਨਹੀਂ ਹੈ। ਪੰਛੀ ਆਕਾਸ਼ ਦੇ ਜਦ ਉੱਡਦਾ ਹੈ, ਉੱਡਦਿਆਂ ਹੀ ਮਾਰਗ ਬਣਦਾ ਹੈ, ਉਂਝ ਕੋਈ ਮਾਰਗ ਨਹੀਂ ਹੈ। ਗੁਰਮੁਖ ਅਭਿਆਸੀ ਜੈਸੇ ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਜਪਣ ਨਾਲ ਰਸਤਾ ਬਣਦਾ ਹੈ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ, ਜਪਦੇ ਹੀ ਰਸਤਾ ਬਣਿਆ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਮੱਛੀ ਚੱਲ ਪਈ, ਰਸਤਾ ਬਣਦਾ ਗਿਆ। ਇਹਨੇ ਜਪ ਆਰੰਭ ਕਰ ਦਿੱਤਾ ਹੈ ਅੰਮ੍ਰਿਤ ਵੇਲੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕਿ ਜਪਣਾ ਵਿਅਰਥ ਨਹੀਂ ਜਾਏਗਾ, ਇੱਕ ਤਿਲ ਨਹੀਂ ਬਣੇਗਾ ਹਲੇ, ਵਿਅਰਥ ਨਹੀਂ ਜਾਏਗੀ, ਰਸਤਾ ਬਣੇਗਾ। ਇਹ ਗੱਲ ਵੱਖਰੀ ਹੈ ਕਿ ਜੀਵਨ ਰਸਤੇ 'ਚ ਹੀ ਰਹਿ ਜਾਏ ਜਾਂ ਘਰ ਪਹੁੰਚੇ। ਜਿਹੜੇ ਚੱਲ ਤੇ ਪਏ ਪਰ ਰਸਤੇ 'ਚ ਹੀ ਰਹਿ ਗਏ, घर तक ना पहुँचे। इन्हां नूं असाधारण कहिंदे ने। इह साधारण लोग नहीं ने, असाधारण ने। इह सूक्ष्म देही बहुत जल्द जन्म नहीं लैंदी। इह सूक्ष्म शरीर बहुत छेती गर्भ विच प्रवेश नहीं करदा। क्यों? जितनी वाट इसने तय की थी ये चल चल के, इतने ही संस्कारां वाली कोई मां होवे तां गर्भ विच प्रवेश करनगे, वरना नहीं। इस तरह की कोई मां होवे जिहड़े उन्हां कोल संस्कार ने चल चल के, जो उन्हां नूं अनुभव मिले है। दूसरे असाधारण कौन? जैसे 2.5 करोड़ बंदियां दा कातल है हिटलर, औरंगजेब अपने 3 भरावां नूं मार के, भतीजियां नूं मार के, अपने प्यो नूं जेल दे च पा के सिंघासन ते बैठा है। ये कम कोई ओ कर सकदा है जिहदे कोल दिल नहीं पत्थर होवे, दिमाग ना जड़ होवे, मनुख ना वैशी होवे, दरिंदा होवे, ओ कर सकदा है। भतीजियां नूं भी मार दो, भरावां नूं भी मार दो, बुढ़े प्यो नूं भी जेल दे तड़पा के मारो। वड्डी भैन जहां आरा आई, उन्हों जद पता चलिया कि दारे नूं भी मार दिता है। सुनिया सी उसने पहले शुजा नूं मार दिता है, मुराद नूं मार दिता है, पर जद हुण पता चलिया दारे नूं भी मार दिता है। दारा बड़ा नेक तबीयत इंसान सी, दानी मिजाज सी, और ज्ञानी सी, शायर सी, कवि सी, विद्वान सी। सूफी फकीरां दी ज्यादा संगत विच रहिंदा सी। फकीर तबीयत इंसान सी। जहां आ रहा है वड्डी भैन इस बिरहा नाल बड़ा प्यार करदी सी और बड़ियां दुआवां देंदी सी, तू खुदा दे मार्ग ते चले हैं, खुदा तेनू अपने घर तक पहुंचावे, तेनू पूरा बोध हासिल होवे। पर जद पता चलिया, बड़ी बेदर्दी नाल औरंगजेब ने दारे नूं भी कतल कर दिता। रोंदी हुई आई औरंगजेब कोल, पहले ते बड़ी ताड़ना की थी, मूर्खा तू ये की कीता, मासूम बेरा, खुदा तरस बेरा, खुदा शनास जो सी। और बड़ा फैज दिल बंदा, फयाज दिल बंदा, बड़ा दानी मिजाज दा, तो उन्हों भी मार दिता है। कहिंदन अंदर इतना जोश आया, जहां आरा ने हथ चुक लिया औरंगजेब नो मारन वास्ते, ए तो की कीता। औरंगजेब ने उसे वक्त उदी गुत पकड़ी, घसीट के लै गया जिस कमरे दे च प्यो बंद सी, नाल दे कमरे च उन्हों बंद कीता। 7 साल बिचारी जेल दे च रही है। ये कम कोई ओ कर सकदा है जिहदे कोल दिल नहीं पत्थर होवे, जिहदे कोल दिमाग नहीं सिर्फ जड़ भूसा होवे, कुछ भी नहीं, कुछ भी नहीं। ऐसे मनुखां दा जल्दी जन्म नहीं आउंदा। हिटलर जैसियां दा जल्दी जन्म नहीं आउंदा, हरनाकस जैसियां दा जल्दी जन्म नहीं आउंदा। कितना मूड, कितना चेत पशुआं नूं मात कर गया। 7 साल दे प्रहलाद नूं, मासूम बच्चा है, हरनाकस कहिंदा है तू जपया कर, जल हरनाकस, थल हरनाकस, ताकि तैनूं वेख के होर बच्चे भी जपन कि असीं निरंकार करके दुनिया विच जाणे जाईए। निरंकार होण दी तौफीक मनुख नूं निरंकार ने दित्ती है। ध्यान नाल सुनना, निरंकार होण दी उमंग ते तड़प भी मनुख नूं दित्ती है। मनुख ऐसा जीवन चाहुंदा है जिहदे च मौत ना होवे। ऐसा जीवन केवल परमात्मा कोल है जिहदे कोल मौत नहीं। मनुख ऐसा रस चाहता है जो कदी बेरस ना होवे, तो ऐसा महारस ते परमात्मा ही है। मनुख ऐसा सुख चाहता है जो कदी दुख दे चना बदले, ऐसा सुख ते केवल परमात्मा। मनुख ऐसी शक्ति चाहता है जो कदी कमजोरी दे चना बदले, उस महाशक्ति का ना ही तो परमात्मा और की है, मनुख परमात्मा होना चाहता है, होना चाहता है। परमात्मा होने की सौगात परमात्मा ने हर मनुख को दी है, हर एक को दी है। किस तरह परमात्मा वेखदा है, सब कुछ वेखदा है, मनुख भी वेखदा है, एक गल वखरी है, सब कुछ नू वेखण दी तौफीक नहीं पर वेखदा। परमात्मा सुनदा है, पेखत सुनत सदा है संगे, मैं मूर्ख जानिया दूरी है। सदा वेखदा पै, सब नू वेखदा पै, सब नू सुनदा पै, सदा सुनदा पै। ठाकर हमरा सद बोलनता, सदा बोलदा पै और उदा बोल सारी दुनिया दे गुंजरे है। अनाहद ना मनुख भी सुनदा है, वेखदा है, मनुख भी समझदा है पर सीमत है, मनुख भी जानदा है पर सीमत है। ये असीम होना चाहता है, असीम तो केवल परमात्मा ही है। मनुख परमात्मा होना चाहता है, परमात्मा होने की इसके अंदर भुख है और इंज कह लो शायद परमात्मा नहीं पाई है। और ऐसा हो सके, परमात्मा हो सके, ऐसी तौफीक भी परमात्मा ने दी है। शायद इसे वासे जफर कहता है, बनाया ऐ जफर खालिक ने कब इंसान से बढ़कर, मलिक को देव को जिन को परी को ऊरे गिलमा को। मनुख तो वध परमात्मा ने किसे नो नहीं बनाया, क्योंकि मनुख का ही भविष्य है परमात्मा होना, पशुआ का भविष्य अजय मनुख होना है, बनस्पति का भविष्य अजय पशु होना है, पत्थरों का भविष्य अजय बनस्पति होना है, केवल मनुख का भविष्य है परमात्मा होना है। फरवरी का महीना पिछलिया इस साल दे जो लंघे, मैं कानपुर दे सी, सज्जन मित्र नाल सन, अमृत वेले मैं नितनेम ब्याह करा ते फोन आई दिल्ली तो। मैं कह खैर होवे सही है, अमृत वेले 4:30 कि कौन फोन करता। दिल्ली तो एक नौजवान पूछना चाहता है मैनू, कोई मस्कीन जी सुने है तुसी भविष्य वक्ता हो, भविष्य जानते हो? मैं कहा जानना, भविष्य वक्ता, भविष्य जानना। कहन लगे की फिर तुसी आ रहे हो ना दिल्ली, की भाई संत बाबा अतर सिंह जी की बरसी ते मैं पहुँचना सी, तुसी आ रहे हो, असी पोस्टर भरे ने, असी थोड़े कोल आवांगे अपना भविष्य जानने वास्ते। मैं कहो दो ते गल बहुत लंबी हो जाएगी, बहुत दिन पए ने, मैं थानू हुणे ही भविष्य दस देना, तुसी हुणे ही पूछ लो। कहिंदे हुणे ही दस दोगे, फोन ते दस दोगे? मैं कहा हुणे ही दस दें। तो मेरा भविष्य की है? मैं कहा केवल तेरा ही नहीं, तेरे सारे परिवार का, सारे संसार दे मनुखां दा इक्को ही भविष्य है परमात्मा होना, और कोई भविष्य नहीं। चंगा परिवार मिल गया तृप्ति नहीं मिलेगी, चंगा कारोबार मिल गया परेशानियां नहीं जानगी, बड़ी धन संपदा मिल गई, रहन नू उच्चा महल मकान मिल गया बेचैनी नहीं जाएगी, बड़ा बैंक बैलेंस हो गया, नोटा दे अंबार लग गए ने, व्याकुलता नहीं जाएगी, दुख नहीं जाएगा, दुख नहीं जाएगा, बेचैनी नहीं जाएगी, परेशानी नहीं जाएगी, चिंता नहीं जाएगी। ये सब कुछ उदों मिटणगे जिस दिन परमात्मा मिलेगा, उस तो पहले नहीं। दुख भी बनिया रहेगा, संताप भी बनिया रहेगा, की होया तू चोटी का धनवान हो, दुख भी बनिया रहेगा, चिंता भी बनी रहेगी, की होया तू दार्शनिक ते फिलोसफर हो, दुख भी बनिया रहेगा, कलेश भी बनिया रहेगा, की होया तू बहुत वड्डा शक्तिशाली राजनैतिक हो जाए, धनवान हो जाए, की होया तेरा महल उच्चा हो गया, मकान बहुत वड्डा हो गया, दिल दी व्याकुलता नहीं जाएगी। ये सब कुछ उस दिन मिटेगा जिस दिन तू परमात्मा हो जाएगा। हर जन ऐसा चाहिए जैसा हरि ही होए, ਭਗਤ ਕਬੀਰ ਐਲਾਨੀਆ ਕਹਿੰਦੇ ਨੇ, ਬਿਗਰਿਓ ਕਬੀਰਾ ਰਾਮ ਧੁਆਈ, ਸਾਚ ਭਇਓ ਅਨ ਕਤੇ ਨਾ ਜਾਏ। ਕਹਿੰਦਾ ਸੰਤਾਂ ਦੀ ਸੰਗਤ ਵਿੱਚ ਆਪਾਂ ਐਸੇ ਤਬਦੀਲ ਹੋਏ, ਕੀ ਹੋ ਗਏ, ਸੱਚ ਹੋ ਗਏ। ਹੁਣ ਸੱਚ ਤੇ ਪਰਮਾਤਮਾ, ਤਾਂ ਕਬੀਰ ਕਹਿੰਦੇ ਨੇ ਹੋਵੇਗਾ ਪਰਮਾਤਮਾ ਸੱਚ, ਆਪਾਂ ਵੀ ਸੱਚ ਹੋ ਗਏ ਹਾਂ। ਧਿਆਨ ਨਾਲ ਸੁਣਨਾ, ਬਿਗਰਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨ ਕਤੇ ਨਾ ਜਾਈ। ਮੈਂ ਸੱਚ ਹੋ ਗਿਆ, ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਬਹੇ ਹੈ ਕੋਈ ਨਾ ਸਕੇ ਪਛਾਣੀ। ਮੈਂ ਕਿ ਸਾਰੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਰਾਮ ਹੋ ਜਾਣਾ, ਭਗਵਾਨ ਹੋ ਜਾਣਾ, ਪਰਮਾਤਮਾ ਹੋ ਜਾਣਾ। ਅਤੇ ਪਰਮਾਤਮਾ ਹੋਣ ਦੇ ਵਸੀਲੇ ਪਰਮਾਤਮਾ ਨੇ ਬਖਸ਼ੇ ਹੋਏ ਨੇ, ਸਾਰਿਆਂ ਨੂੰ ਦਿੱਤੇ ਹੋਏ ਨੇ, ਸੀਮਤ ਨੇ। ਇਹ ਅਸੀਮ ਹੋ ਸਕਦੇ ਨੇ ਉਹਨੂੰ ਯਾਦ ਕਰ ਕਰਕੇ। ਕਿਵੇਂ ਉਸ ਨੂੰ ਯਾਦ ਕਰੀਏ? ਪਹਿਲੇ ਦਰ ਤੱਕ ਪਹੁੰਚੀਏ, ਫਿਰ ਦਰ ਨੇ ਹੀ ਘਰ ਦੇ 'ਚ ਪ੍ਰਵੇਸ਼ ਕਰਾ ਦੇਣਾ। ਇਤਨੀ ਸੇਵਾ ਇਸ ਵਕਤ ਕਬੂਲ ਕਰਨੀ, ਪ੍ਰਵਾਨ ਕਰਨੀ ਸਾਰਿਆਂ ਦਾ, ਔਰ ਮੁਖੀ ਸੱਜਣਾਂ ਦਾ ਵਾਰ ਵਾਰ ਧੰਨਵਾਦ। ਫੁੱਲ ਚੁੱਕਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ।
0: You're listening to KRPI 1550 Radio, Ferndale, Washington. 1550 KRPI Radio te chal raha hai live from Guru Nanak Sikh Gurdwara Sahib, Scott Road, Surrey.
2: Ek hai pujang pujang prayat chand, ਨਮੋ ਸਰਮਾਨੇ ਸਮਸਤੇ ਨਿਧਾਨੇ, ਨਮੋ ਦੇਵ ਦੇਵੇ ਭੇਖੀ ਅਭੇਵੇ, ਨਮੋ ਕਾਲ ਕਾਲੇ, ਨਮੋ ਸਰ ਪਾਲੇ, ਨਮੋ ਸਰਬ ਗਾਉਣੇ, ਨਮੋ ਸਰ ਭਾਉਣੇ, ਅਨੰਗੀ ਅਨਾਥੇ ਨਿਰਸੰਗੀ ਪਰਮਾਥੇ, ਨਮੋ ਭਾਨ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ, ਨਮੋ ਗੀਤ ਗੀਤੇ, ਨਮੋ ਤਾਨ ਤਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ, ਨਮੋ ਭਾਨ ਭਾਨੇ, ਨਮੋ ਬਾਦ ਬਾਦੇ, ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ, ਸਮਸਤੀ ਵਿਭੂਤੇ ਕਲੰਕੰ ਬਿਨਾ ਨੇਕ ਅਲੰਕੀ ਸਰੂਪੇ, ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ, ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ, ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ, ਨਮੋ ਸ਼ਸਤ੍ਰ ਪਾਣੇ, ਨਮੋ ਅਸਤ੍ਰ ਮਾਣੇ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਆਪੇਖੀ ਆਪਰਮੀ ਆਪੋਗੀ ਆਪੁਗਤੇ, ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ, ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ, ਨਮੋ ਰੋਗ ਹਰਤਾ, ਨਮੋ ਰਾਗ ਰੂਪੇ, ਨਮੋ ਸਾਹ ਸਾਹੰਗ, ਨਮੋ ਭੂਪ ਭੂਪੇ, ਨਮੋ ਦਾਨ ਦਾਨੇ, ਨਮੋ ਮਾਨ ਮਾਨੇ, ਨਮੋ ਰੋਗ ਰੋਗੇ, ਨਮਸਤੰ ਸਨਾਨੰ, ਨਮੋ ਮੰਤਰ ਮੰਤਰੰ, ਨਮੋ ਜੰਤਰ ਜੰਤਰੰ, ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰੰ, ਸਦਾ ਸਚਦਾਨੰਦ ਸਰਬੰ ਪਰਣਾਸੀ, ਅਨੂਪੇ ਅਰੂਪੇ ਸਮਸਤੁਲ ਨਿਵਾਸੀ, ਸਮਸਤੁਲ ਨਿਵਾਸੀ, ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ, ਅਦੋ ਉਰਧ ਅਰਧੰ ਅਗੰ ਉਗਹਰਤਾ, ਪਰਮ ਪਰਮ ਪਰਮੇਸ਼ਵਰੰ ਪਰੋਛ ਪਾਲੰ, ਸਦਾ ਸਰਬਦਾ ਸਿੱਧ ਦਾਤਾ ਦਇਆਲੰ, ਅਛੇਦੀ ਅਭੇਦੀ ਅਨਾਮੰ ਅਕਾਮੰ, ਸਮਸਤੋ ਪਰਾਜੀ ਸਮਸਤਸਤ ਧਾਮੰ, ਤੇਰਾ ਜੋਰ ਚਾਚਰੀ ਛੰਦ, ਜਲੇ ਹੈ ਥਲੇ ਹੈ ਭੀਤ ਹੈ ਭੇ ਹੈ ਪ੍ਰਭੂ ਹੈ ਜੂ ਹੈ ਆਦੇਸ਼ ਹੈ ਭੇਸ ਹੈ ਭੁਜੰਗ ਪ੍ਰਯਤ ਛੰਦ, ਅਗਾਧ ਅਬਾਧ ਅਨੰਦੀ ਸਰੂਪੇ, ਨਮੋ ਸਰਮਾਨੇ ਸਮਸਤੀ ਨਿਧਾਨੇ, ਨਮਸਤਵੰ ਨਰਨਾਥੇ, ਨਮਸਤਵੰ ਪਰਮਾਥੇ, ਨਮਸਤਵੰ ਅਗੰਜੇ, ਨਮਸਤਵੰ ਭੰਜੇ, ਨਮਸਤਵੰ ਅਕਾਲੇ, ਨਮਸਤਵੰ ਅਪਾਲੇ, ਨਮੋ ਸਰਬਦੇਸੇ, ਨਮੋ ਸਰਭੇਸੇ, ਨਮੋ ਰਾਜ ਰਾਜੇ, ਨਮੋ ਸਾਜ ਸਾਜੇ, ਨਮੋ ਸਾਹ ਸਾਹੇ, ਨਮੋ ਮਾਹ ਮਾਹੇ, ਨਮੋ ਗੀਤ ਗੀਤੇ, ਨਮੋ ਪ੍ਰੀਤ ਪ੍ਰੀਤੇ, ਨਮੋ ਰੋਖ ਰੋਖੇ, ਨਮੋ ਸੋਖ ਸੋਖੇ, ਨਮੋ ਸਰਬ ਰੋਗੇ, ਨਮੋ ਸਰਬ ਭੋਗੇ, ਨਮੋ ਸਰਬ ਜੀਤੰਗ, ਨਮੋ ਸਰਬ ਪੀਤੰਗ, ਨਮੋ ਸਰਬ ਗਿਆਨੰਗ, ਨਮੋ ਪਰਮ ਤਾਨੰਗ, ਨਮੋ ਸਰਬ ਮੰਤਰੰਗ, ਨਮੋ ਸਰਬ ਜੰਤਰੰਗ, ਨਮੋ ਸਰਬ ਦ੍ਰਿਸੰਗ, ਨਮੋ ਸਰਬ ਕ੍ਰਿਸੰਗ, ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ, ਨਮੋ ਜੀਵ ਜੀਵੰਗ, ਨਮੋ ਬੀਜ ਬੀਜੇ ਅਖਿਜੇ ਅਭਿਜੇ, ਸਮਸਤੰ ਪ੍ਰਸੀਜੇ ਕਿਰਪਾਲੰ, ਸਵਰੂਪੇ ਕੋ ਕਰਮੰ ਪ੍ਰਣਾਸੀ, ਸਦਾ ਸਰਬਦਾ ਰਿਧ ਸਿਧੰ ਨਿਵਾਸੀ, ਚਰਪਟ ਸੰਤ ਪ੍ਰਸਾਦ।

ਧਰਮ ਧੰਸ ਭਰਮ ਰਹਿ ਤਾ ਭੂਤ ਅਲਖ ਭੇਸ਼ ਅੰਗ ਰਾਗ ਨ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀ ਕਾਨ ਉਸਤ ਤਿਗ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪਾ ਸੂਤ ਅੰਗ ਹੀ ਨ ਭੰਗ ਨਾਤਮ ਏਕ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ

ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਮੇਸੁਲ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰਹੀਮ ਹੈ ਕਿ ਰੋਜੀ ਦਿਹਾਂਦ ਹੈ ਕਿ ਰਾਜ ਕਰਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨਲ ਜਮਾਲ ਹੈ ਗਨੀ ਮੁਲਖ ਰਾਜ ਹੈ ਗਰੀਬ ਉਲ ਨਿਵਾਜ ਹੈ ਹਰੀਫ ਉਲ ਸਿਕਨ ਹੈ ਹਿਰਾਸਲ ਫਿਕਾਨ ਹੈ ਕਲੰਕੰ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਅਗਨਜੁਲ ਗਨੀਮ ਹੈ ਰਜਾਇ ਕਰਹੀਮ ਹੈ।

ਹੈ ਕਿ ਅਚਲੰਗ ਅਨੰਗ ਹੈ ਕਹਿ ਮਿੱਤੋ ਅਭੰਗ ਹੈ ਮਦ ਭਰ ਸੰਤੋ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮੁਦਾਮ ਹਰ ਬਰ ਅਗੰਜ ਹਰ ਨਰ ਪਰ ਭੰਜ ਅਨਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਮੰਡ ਅਨ ਭਵਨਾਸ ਮਨ ਮਨ ਪ੍ਰਕਾਸ਼ ਗੁਣ ਗਨ।

ਸਾਂਤ ਰੂਪੇ ਨਮ ਇੰਦਰ ਇੰਦਰੇ ਅਨਾਦੰਗ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਅਭੰਗੀ ਸਵਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤਰਕਾਲੇ ਅਨੰਗੀ ਆਕਾਮੇ ਏਕ ਅਛਰੀ ਛੰਦ

ਸਭ ਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣ ਆਇਆ ਇਹੋ ਤਿੰਨ ਕੈ ਮਨ ਵਸਿਆ ਜਿਨ ਤੁਰ ਲਿਖਿਆ ਆਇਆ ਇੱਕ ਫਿਰ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣ ਆਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆ ਪਵਿੱਤ ਹੋ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸੋ ਪਵਿੱਤ ਸੰਗਤ ਸਭਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ

ਕੇ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜੁਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ।

ਜਰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਾਂ ਨਾਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ।

ਜੀ ਆਪ ਜੀਆਂ ਦੇ ਪਵਿੱਤਰ ਸਰੂਪ ਦੇ ਪ੍ਰਕਾਸ਼ ਕਰਨ ਦੀ ਸੇਵਾ ਕਰਦਿਆਂ, ਅੰਮ੍ਰਿਤ ਗੁਰਬਾਣੀ ਦਾ ਜਾਪ ਕਰਦਿਆਂ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ੋ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ 'ਤੇ ਵਸਾਉਣਾ, ਸੁਰਤ ਸ਼ਬਦ ਦੇ ਨਾਲ ਜੋੜਨੀ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਿੱਖੀ ਸਿਦਕ

ਰੁਸਤੀ ਰਿਹਾਈ ਬਖਸ਼ਿਸ਼ ਕਰੋ ਸਤਿਗੁਰੂ ਜੀਓ ਬੇਟੀ ਮਨਪ੍ਰੀਤ ਕੌਰ ਦੀਆਂ ਮਨ ਦੀਆਂ ਭਾਵਨਾਵਾਂ ਗੁਰਮਤਿ ਅਨੁਸਾਰ ਪੂਰਨ ਕਰਨੀਆਂ ਗ੍ਰਸਤ ਜੀਵਨ ਦਾ ਸੁੱਖ ਬਖਸ਼ਿਸ਼ ਕਰਨਾ ਪਰਿਵਾਰਕ ਜੀਵਨ ਵਿੱਚ ਅੱਗੇ ਵਧਾਉਣਾ ਬੀਬੀ ਜਤਿੰਦਰ ਕੌਰ ਨੂੰ ਆਪਣੇ ਚਰਨਾਂ ਦਾ ਪਿਆਰ ਨਾਮ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਦਰ ਘਰ ਦੇ ਨਾਲ ਜੋੜ ਕੇ ਰੱਖਣਾ ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀਆਂ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਗੁਰਮਤਿ ਅਨੁਸਾਰ ਕਾਰਜ ਰਾਸ ਕਰਨੇ ਬੀਬੀ ਪਰਮਜੀਤ ਕੌਰ ਦੀ ਤੰਦਰੁਸਤੀ ਦੀ ਅਰਦਾਸ ਬੇਨਤੀ ਕਰਵਾਉਂਦੇ ਹਨ ਸਤਿਗੁਰੂ ਜੀ ਕਿਰਪਾ ਕਰਨੀ ਗੁਰਮਤਿ ਅਨੁਸਾਰ ਆਪਣੇ ਸੇਵਕਾਂ ਦੇ ਕਾਰਜ ਰਾਸ ਕਰਨੇ ਚੜ੍ਹਦੀਆਂ ਕਲਾ ਕਰਨੀ ਆ ਸਤਿਗੁਰੂ ਜੀ ਉਹ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਜੀ ਦੇਗ ਸਜਾਉਂਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖੇਮਾ ਬਖਸ਼ੋ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ।

ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਜੋ ਛਕੇ ਆਪ ਜੀ ਕਾ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਜੀ। ਸਤਿਗੁਰੂ ਜੀ ਕਿਰਪਾ ਕਰੋ, ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਦਾਤ ਬਖਸ਼ਿਸ਼ ਕਰੋ ਜੀ।

0: ਤੇ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬੇਅੰਤ ਬੇਅੰਤ ਕਿਰਪਾ ਕੀਤੀ ਹੈ ਜੀਵਾਂ ਦੇ ਕਲਿਆਣ ਦੇ ਵਾਸਤੇ। ਨਿਰੰਕਾਰੀ ਦਰਸ਼ਨ ਦੀਦਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਧੁਰ ਕੀ ਬਾਣੀ ਦਾ ਨਿਤਨੇਮ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ ਦੀ ਗੁਰਬਾਣੀ ਪਾਠ ਬੋਧ ਸਮਾਗਮ 30 ਅਗਸਤ ਨੂੰ ਸੰਪੂਰਨ ਹੋਵੇਗਾ। 30 ਅਗਸਤ ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਆ ਰਿਹਾ ਹੈ। 25 ਅਗਸਤ ਤੋਂ 30 ਅਗਸਤ ਤੱਕ ਰਾਗੀ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਕੀਰਤਨ ਦੀ ਹਾਜ਼ਰੀ ਭਰਨਗੇ ਔਰ 25 ਤਰੀਕ ਤੋਂ ਹੀ ਬਾਹਰ ਖੁੱਲ੍ਹੇ ਪੰਡਾਲ ਵਿੱਚ ਸ਼ਾਮ ਨੂੰ ਦੀਵਾਨ ਸਜਾਏ ਜਾਇਆ ਕਰਨਗੇ। ਵੱਧ ਤੋਂ ਵੱਧ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ। ਜਿਵੇਂ ਇੱਥੇ ਦਰਬਾਰ ਦੇ ਵਿੱਚ ਰੇਲਾਂ ਦੇ ਉੱਪਰ ਪੋਥੀਆਂ ਸਾਹਿਬਾਨ ਪ੍ਰਕਾਸ਼ ਹੁੰਦੀਆਂ, ਸੰਗਤਾਂ ਸੱਜਦੀਆਂ ਹਨ, ਇਵੇਂ ਹੀ ਬਾਹਰ ਖੁੱਲ੍ਹੇ ਪੰਡਾਲ ਦੇ ਵਿੱਚ ਸੰਗਤ ਜੀ ਸੇਵਾ ਹੋਵੇਗੀ। ਤੋ ਮੈਂ ਬੇਨਤੀ ਇਹੋ ਕਰਦਾ ਕਿ ਜਿਹੜੇ ਇਹ ਪਿਛਲੇ 7 ਦਿਨ ਇੱਕ ਹਫ਼ਤਾ ਆ, ਉਦੋਂ ਆਪਾਂ ਹੁਣ ਤਾਂ ਆਪਾਂ ਘਰਾਂ 'ਚ ਬੈਠ ਕੇ ਵੀ ਸੰਥਿਆ ਕਰੀ ਜਾਂਦੇ ਹਾਂ, ਪਰ ਉਦੋਂ ਯਤਨ ਕਰੀਏ ਕਿ ਵੀ ਆਪਾਂ ਸਾਰੇ ਗੁਰਦੁਆਰਾ ਸਾਹਿਬ ਆ ਕੇ ਹੀ ਹਾਜ਼ਰੀ ਭਰੀਏ। ਹੁਣ ਸਿਮਰਨ ਦੇ ਨਾਲ ਆਪਾਂ ਜੁੜਦੇ ਹਾਂ। ਓਏ ਸਾਜਨ ਓਏ ਮੀਤ ਪਿਆਰੇ, ਜੋ ਹਮ ਕੋ ਹਰ ਨਾਮ ਚਿਤਾਰੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਣੀਆਂ ਮਨ ਬਿਰਤੀਆਂ ਜੋੜਦੇ ਹੋਏ ਪਿਆਰ ਅਤੇ ਸਤਿਕਾਰ ਦੇ ਨਾਲ ਫਤਿਹ ਬੁਲਾਈਏ ਅਤੇ ਆਪਣੇ ਮਨਾਂ ਦੀ ਹਾਜ਼ਰੀ ਲਵਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ ਹੈ ਜਿਨ੍ਹਾਂ ਨੇ ਬਖਸ਼ਿਸ਼ ਕਰਕੇ, ਰਹਿਮਤ ਕਰਕੇ ਸਾਨੂੰ ਸਾਰਿਆਂ ਨੂੰ ਆਪਣੀ ਨਿੱਘੀ ਗੋਦ ਦੇ ਵਿੱਚ ਲੈ ਕੇ ਆਉਂਦਾ ਹੈ ਅਤੇ ਆਪਣਾ ਅੰਮ੍ਰਿਤਮਈ ਨਾਮ ਗੁਰਮੰਤਰ ਦੇ ਦੁਆਰਾ, ਗੁਰਮੰਤਰ ਰਸਨਾ ਦੇ ਦੁਆਰਾ ਜਪਣ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ ਅਤੇ ਕੋਟਾਨ ਕੋਟ ਧੰਨਵਾਦ ਅਕਾਲ ਪੁਰਖ ਵਾਹਿਗੁਰੂ ਜੀ ਦਾ, ਜਿਨ੍ਹਾਂ ਦੀ ਰਹਿਮਤ ਬਖਸ਼ਿਸ਼ ਅਤੇ ਕਿਰਪਾ ਦਾ ਸਦਕਾ ਸਾਨੂੰ ਕਲਯੁਗੀ ਜੀਵਾਂ ਨੂੰ ਇਹ ਸਭ ਤੋਂ ਉੱਤਮ ਦੇਹੀ, ਇਹ ਮਨੁੱਖਾ ਜਨਮ ਇੱਕ ਤੋਹਫ਼ੇ ਦੇ ਰੂਪ ਵਿੱਚ, ਇੱਕ ਉਪਹਾਰ ਦੇ ਰੂਪ ਵਿੱਚ ਪ੍ਰਾਪਤ ਹੋਈ ਹੈ। ਆਓ ਜੋ ਸੱਚੇ ਪਾਤਸ਼ਾਹ ਫਰਮਾਨ ਕਰਦੇ ਹਨ, ਪ੍ਰਭਾਤੇ ਪ੍ਰਭ ਨਾਮ ਜਪ, ਗੁਰ ਕੇ ਚਰਨ ਧਿਆਏ, ਜਨਮ ਮਰਨ ਮਲ ਉਤਰੇ, ਸੱਚੇ ਕੇ ਗੁਣ ਗਾਏ। ਜੋ ਸਿੱਖ ਨੂੰ ਹੁਕਮ ਹੈ ਕਿ ਪ੍ਰਭਾਤ ਵੇਲੇ, ਅੰਮ੍ਰਿਤ ਵੇਲੇ ਉਹ ਮਾਲਕ ਦੀ ਯਾਦ ਦੇ ਵਿੱਚ ਜੁੜਨਾ, ਨਾਮ ਜਪਣ ਦੇ ਵਿੱਚ ਜੁੜਨਾ, ਸਿਮਰਨ ਕਰਨ ਦੇ ਵਿੱਚ ਜੁੜਨਾ, ਇਸ ਉੱਦਮ ਨੂੰ ਕਰਨਾ, ਸੋ ਉਸ ਉੱਦਮ ਨੂੰ ਕਮਾਉਣ ਦਾ ਜੋ ਮਹਾਰਾਜ ਨੇ ਸਾਨੂੰ ਸੰਗਤ ਦੇ ਵਿੱਚ ਲਿਆ ਕੇ ਸਮਾਂ ਬਖਸ਼ਿਆ ਹੈ, ਮੌਕਾ ਬਖਸ਼ਿਆ ਹੈ, ਉਸ ਮੌਕੇ ਦਾ ਲਾਹਾ ਲਈਏ। ਮੁੱਖ ਦੇ ਦੁਆਰਾ ਵਾਹਿਗੁਰੂ ਗੁਰਮੰਤਰ ਬੋਲਣਾ ਹੈ, ਜਪਣਾ ਹੈ, ਨੇਤਰ ਬੰਦ ਕਰਕੇ ਪੂਰਾ ਧਿਆਨ, ਪੂਰੀ ਇਕਾਗਰਤਾ ਜਪਣ ਅਤੇ ਸੁਣਨ ਦੇ ਵਿੱਚ ਰੱਖਦੇ ਹੋਏ ਆਓ ਜੀ ਸਾਰੇ ਇੱਕੋ ਲੈਅ ਦੇ ਵਿੱਚ ਅਤੇ ਇੱਕੋ ਚਾਲ ਦੇ ਵਿੱਚ ਗੁਰਮੰਤਰ ਦੇ ਅਭਿਆਸ ਦੇ ਵਿੱਚ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ।

Vaheguru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ।

ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ ਵਾਹਿਗੁਰੂ, ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਗੁਰੂ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ 7 ਵਜੇ ਤੋਂ 9 ਵਜੇ ਤੱਕ ਇਸੇ ਤਰ੍ਹਾਂ ਹਾਲ ਨੰਬਰ 2 ਦੇ ਵਿੱਚ ਸਿਮਰਨ ਦੇ ਅਭਿਆਸ ਜਾਰੀ ਰਹਿਣਗੇ ਅਤੇ ਮੇਨ ਦਰਬਾਰ ਹਾਲ ਦੇ ਵਿੱਚ ਹੁਣ ਆਸਾ ਕੀ ਵਾਰ ਦੇ ਕੀਰਤਨ ਪ੍ਰਾਰੰਭ ਹੋਣ ਜਾ ਰਹੇ ਹਨ। ਆਪ ਸੰਗਤਾਂ ਦੋਨੋਂ ਪਾਸੇ ਹਾਜ਼ਰੀਆਂ ਲਵਾ ਕੇ ਆਪਣਾ ਸਮਾਂ ਸਫਲ ਕਰਨਾ ਜੀ। ਸਿਮਰਨ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ। ਸਤਿਗੁਰੂ ਅਤੇ ਆਪ ਸੰਗਤ ਬਖਸ਼ਣ ਯੋਗ ਹਨ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਬਲ ਸੂਰ ਭੈ ਵਿੱਚ ਆਵੇ ਜਾ ਬਹਿ ਪੂਰ ਸਕਦੇ ਹਾਂ। ਪਉ ਲਿਖਿਆ ਸਲੇ ਨਾਨਕ ਨਿਰਭਉ ਨਿਰੰਕਾਰ ਸਚ ਏਕ ਮਹਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾਲ, ਕਿਤੇ ਕੰਨ ਕਹਾਣੀਆਂ, ਕਿਤੇ ਵੇਦ ਵਿਚਾਰ, ਕਿਤੇ ਨੱਚੇ ਮੰਗ ਚਗੜ ਮੁੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮਹਿ

ਕੋੜਨ ਤਤ ਕਰੇ ਜੇ ਆਪਣੇ ਦੰਦਰ ਸਤਿਗੁਰੂ ਪਾਇਆ ਜੇ ਪੁੱਤ ਜਨ ਉਪਰ ਮੈਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨੇ ਸਭ ਸੁਣਿਆ ਲੋਕ ਸੁਭਾਇਆ ਸਤਿਗੁਰ ਮੇਰਾ ਚਪਾ ਜਿਨ ਵਿੱਚੋਂ ਹੈ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨੀ ਸੱਚੋ ਸੱਚ ਬੁਝਾਇਆ।

ਵਾਇਨ ਚਿੰਨ ਚੰਗੋਰ ਪੈਰ ਹਿਲਾਇਨ ਫਿਰ ਸਿਰ ਉੱਡ ਉਡਰਾਵਾ ਝਾਟੇ ਪਾਏ ਵੇਖੇ ਲੋਕ ਹੱਸੇ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਛੱਡ ਧਰਤੀ ਨਾਲ ਗਾਉਣ ਗੋਪੀਆਂ ਗਾਉਣ ਕਾਨ ਗਾਉਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਤਨਾਮ ਜਾਂ ਕਾ ਕੀ ਹੈ ਸਗਲ ਜਹਾਨ ਸੇਵਕ ਸੇਵ ਹੈ ਕਰਮ ਚੜ੍ਹਾਓ ਭਿੰਨੀ ਰਹਿਣ

ਪਾਉਂਦੀਆਂ ਲੈਣ ਸਾ ਸੂਹੇ ਚੜ ਪੁਆਈਏ ਜੰਤ ਨਾਨਕ ਆਉਂਦਾ ਗੰਤ ਨਾ ਅੰਤ ਬੰਧਨ ਬੰਦ ਪੁਆਏ ਸੋਏ ਪਿਆ ਕਿਰਤਨ ਚ ਸਭ ਕੋਏ ਨਾਚ ਨਾਚ ਹੱਸੈ ਚਲ ਹੈ ਸੇ ਰੋਏ ਉੱਡ ਨਾ ਜਾਹੀ ਸਿੱਧ ਨਾ ਹੋ ਹੈ।

ਸਤਿਗੁਰ ਵਿੱਚ ਆਪ ਰੱਖਿਆ ਹੁਣ ਕਰ ਪ੍ਰਗੜਿਆ ਸੁਣਾਇਆ ਸਤਿਗੁਰ ਮੇਰਾ ਜਿਦਾ ਮੁਕਤ ਹੈ ਜਿਨ ਵਿੱਚ ਮੋਹ ਚੁਕਾਇਆ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਂ ਚਿਤਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾ

ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੁਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸਚਿਆਰ ਕੁਣਿਆ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ, ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ, ਹੋਵੇ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ।

ਤਪ ਪ੍ਰਤੀਰਥਾਂ ਸਹਿਜੁਗ ਬੇਬਾਨ ਲੱਖ ਸੂਰਤ ਸੰਗਰਾਮ ਰਣ ਵਿੱਚ ਛੁੱਟੇ ਪ੍ਰਾਣ ਲੱਖ ਸੁਰ ਤੇ ਲਾਗਿਆਂ ਧਿਆਨ ਪੜੀਏ ਪਾਠ ਪੁਰਾਣ ਜਿਨ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣ ਨਾਨਕ ਮਿੱਥਿਆ ਕਰਮ ਸੱਚਾ ਨਿਸ਼ਾਨ ਪੌੜੀ।

ਸੱਚਾ ਸਾਹਿਬ ਸੱਚ ਵਰਤਾਇਆ ਜਿਸ ਤੋਂ ਦੇਹ ਤੁਮੇ ਸੱਚ ਤਿੰਨੀ ਸੱਚ ਕਮਾਇਆ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ।

ਲਿਖ ਲਿਖ ਪੜਿਆ ਤੇ ਤਾਕੜਿਆ ਬਹੁ ਤੀਰਥ ਭਵਿਆ ਤੇ ਤੋ ਲਵਿਆ ਬਹੁ ਭੀਕੀਆ ਦੇਹ ਦਿੰਦੀ ਆ ਸੋ ਵਿਜੀ ਆਪਣਾ ਕੀਆ ਆਨਣਾ ਖਾਇਆ ਸਾਧ ਗੁਆਇਆ ਬਹੁ ਦੁਖ ਪਾਇਆ ਦੂਜਾ ਪਾਇਆ ਵਸਤਰਣਾ ਪਹਿਰੇ ਐਨਸ ਕਹਿਰੇ ਮੋਹਨ ਗੁਤਾ ਡੂੰਘਾ ਜਾਗੇ ਗੁਰਬਣ ਸੁਤਾ ਪੱਗ ਪਿਤਾਣਪਣ ਕੀਆ ਕਮਾਣਾ ਅਲ ਮਲ ਖਾਈ ਸਿਰ ਸ਼ਾਈ ਪਾਈ ਮੂਰਖ ਅੰਧੇ ਪਤ ਗਵਾਈ ਬਿਨਣਾ ਵਿਕਸਥਾਏ ਨਾ ਪਾਈ ਰਹੇ ਬੇਬਾਣੀ ਬੜੀ ਮਸਾਣੀ ਅੰਧ ਨ ਜਾਣੇ ਪਰ ਪਿਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇਸੇ ਤੇ ਨੇ ਕੇਵਲ ਹਮੇ ਸ਼ਬਦ ਜਲਾਏ ਪੌੜੀ ਭਗਤ।

0: ਤੁਦਬਾਜ ਕੁੜ ਕੁੜ ਮਹਲਾ ਪਹਿਲਾ।
1: ਸੱਚ ਤਾਂ ਪਰ ਜਾਣੀ ਅਜਰ ਜੇ ਸੱਚਾ ਹੋਏ, ਕੂੜ ਕੀ ਮਲ ਉਤਰੇ ਤਨ ਕਰੇ ਹੈ ਸ਼ਤ ਹੋਏ। ਸੱਚ ਤਾਂ ਪਰ ਜਾਣੀ ਜਾਂ ਸੱਚ।

ਬਾਣੀ ਪੜਿਆ ਹੋਵੇ ਗੁਣਗਾਰ ਤਾਂ ਵੀ ਸਾਧਨਾ ਮਾਰੀਐ ਜਿਹਾ ਕਲੇ ਕਲਣਾ ਤੇ ਬਿਹੋ ਨਾਮ ਵਿਚਾਰੀਐ ਐਸੀ ਕਲਣਾ ਖੇੜੀ ਉਤਰ ਕੇ ਗਿਆ ਹਾਰੀਐ ਪੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀਐ ਮੋਹ ਚੱਲੇ ਸੋ ਅੱਗੇ ਮਾਰੀਐ ਮੋਹ ਚੱਲੇ ਸੋ

ਵੀ ਕਰਮ ਕਰਾਇੰਦਾ ਵੱਡੋ ਵੱਡਾ ਵੱਡ ਮਿਹਨਤ ਸਿਰੇ ਸਿਰ ਤੰਦੇ ਲਾਇੰਦਾ ਉਹਦੇ ਪੱਠੀ ਦੇ ਕ੍ਰਿਸ਼ਨ ਕਾ ਕਹੋ ਕਰਾਇੰਦਾ ਦਰਮੰਗਣ ਪੇਖਣਾ ਪਾਏਦਾ ਦਰਮੰਗ

0: ਨਾਨਕ ਐਵੇਂ ਜਾਣੀਐ ਚਿਤ ਮੁਖ ਥੁੱਕਾਂ ਪਾਏ ਮਹਲਾ ਪਹਿਲਾ।
1: ਭੰਡ ਜੰਮੀਏ ਭੰਡ ਨਿਮੀਏ ਭੰਡ ਮੰਗਣ ਵੀ ਆਹੋ, ਭੰਡੋ ਵੇ ਦੋਸਤੀ ਭੰਡੋ ਚੱਲੇ ਰਾਹੋ, ਭੰਡ ਮੂਆ ਭੰਡ ਭਾਲੀਏ ਭੰਡੋ ਵੇ ਬੰਦਾ ਹਨ ਸੁੱਖ।

ਅਵਰੀ ਆਪੇ ਹੀ ਕਰਨਾ ਕਿ ਉਹ ਗਲਾ ਪੇ ਹੀ ਤੇ ਤਾਰੀ ਹੈ ਦੇਖੇ ਕੀਤਾ ਆਪਣਾ ਤਰ ਕਦਰ ਕੱਚੀ ਪੱਕੀ ਸਾਰੀ ਹੈ ਜੋ ਹੈ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਇਸਕੇ ਜੀ ਪੁਰਾਣੇ ਵਸਾਏ ਮਨੋ ਵਿਸਾਰੀ ਹੈ।

ਵਾਹਿਗੁਰੂ ਜੀ ਕੀ ਫਤਿਹ। ਪੌੜੀ ਵੱਡੇ ਕੀਆਂ ਵੱਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ, ਸੁਖਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਹੇ।

ਦਿਆ ਅੰਮ੍ਰਿਤ ਗੁਰਬਾਣੀ ਦਾ ਜਾਪ ਕਰਦਿਆਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖੇਮਾ ਬਖਸ਼ੋ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ 'ਤੇ ਵਸਾਉਣਾ, ਸੁਰਤ ਸ਼ਬਦ ਦੇ ਨਾਲ ਜੋੜਨੀ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਿੱਖੀ ਸਿੱਧਕ ਭਰੋਸੇ ਦੀ

ਤਿਆਰ ਹੋ ਜਾਣ ਦੀ ਅਰਦਾਸ ਕਰਵਾਉਂਦੇ ਹਨ। ਬੀਬੀ ਹਰਜਿੰਦਰ ਕੌਰ, ਕੰਮ ਕਾਰ ਵਧੀਆ ਚੱਲਦਾ ਰਹੇ, ਸਤਿਗੁਰੂ ਜੀ ਕਿਰਪਾ ਕਰਨੀ, ਗੁਰਮਤਿ ਅਨੁਸਾਰ ਸੇਵਕਾਂ ਦੇ ਕਾਰਜ ਰਾਸ ਕਰਨੇ। ਭਾਈ ਹਾਕਮ ਸਿੰਘ, ਬੀਬੀ ਭਰਪੂਰ ਕੌਰ, ਸਮੂਹ ਪਰਿਵਾਰ ਬੱਚਿਆਂ ਨੂੰ ਨਾਮ ਦੀ ਦਾਤ ਚੜ੍ਹਦੀ ਕਲਾ ਦਰ ਘਰ ਦੇ ਨਾਲ ਜੋੜ ਕੇ ਰੱਖਣਾ, ਨਾਮ ਬਾਣੀ ਦੀ ਦਾਤ ਬਖਸ਼ਿਸ਼ ਕਰਨੀ, ਗੁਰਮਤਿ ਅਨੁਸਾਰ ਸੇਵਕਾਂ ਦੇ ਕਾਰਜ ਰਾਸ ਕਰਨੇ। ਸਤਿਗੁਰੂ ਜੀਓ, ਵਰਿੰਦਰ ਕੌਰ ਨੇ ਨਵੀਂ ਗੱਡੀ ਲਈ ਹੈ, ਸਤਿਗੁਰੂ ਜੀ ਸੁੱਖਾਂ ਦੀ ਹੰਡਾਉਣੀ ਹੋਵੇ, ਪਰਿਵਾਰ ਵਿੱਚ ਤੰਦਰੁਸਤੀਆਂ ਬਖਸ਼ਿਸ਼ ਕਰਨੀ ਆ। ਲਖਵਿੰਦਰ ਸਿੰਘ, ਹਰਜਿੰਦਰ ਕੌਰ ਪਰਿਵਾਰ ਦੀ ਤੰਦਰੁਸਤੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ। ਸਤਿਗੁਰੂ ਮਹਾਰਾਜ ਜੀਓ, ਸਭਨਾਂ ਦੀਆਂ ਭਾਵਨਾਵਾਂ ਗੁਰਮਤਿ ਅਨੁਸਾਰ ਪੂਰਨ ਕਰਨੀਆਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਜੀ। ਸਤਿਗੁਰੂ ਮਹਾਰਾਜ ਸਾਹਿਬ ਜੀ, ਬੀਬੀ ਰਜਿੰਦਰ ਕੌਰ ਦੇ ਸਿਰ 'ਤੇ ਮਿਹਰਾਂ ਪ੍ਰਤ ਰੱਖਣਾ, ਆਪਣੇ ਚਰਨਾਂ ਦਾ ਪਿਆਰ, ਸਮੂਹ ਪਰਿਵਾਰ ਨੂੰ ਪ੍ਰੇਮ, ਏਕਤਾ ਦੀ ਦਾਤ ਆਪਣੇ ਦਰ ਘਰ ਦੇ ਨਾਲ ਜੋੜ ਕੇ ਰੱਖਣਾ, ਚੜ੍ਹਦੀਆਂ ਕਲਾ ਵਾਲਾ ਉੱਚਾ ਸੁੱਚਾ ਜੀਵਨ ਬਖਸ਼ਿਸ਼ ਕਰਨਾ, ਗੁਰਮਤਿ ਅਨੁਸਾਰ ਕਾਰਜ ਰਾਸ ਕਰਨੇ। ਸਤਿਗੁਰੂ ਜੀ, ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦੇਗ ਸਜਾਉਂਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ ਜੀ, ਅੱਗੇ ਤੋਂ ਸਮਾਤ ਬਖਸ਼ਿਸ਼ ਕਰੋ ਜੀ। ਕਰੀ ਭਾਗਸਾਲ ਸੋਚ ਪਵਿੱਤਰ, ਹੁਣ ਲਾਭ ਭੋਗ ਹਰ ਰਾਏ, ਲੱਗਿਆ ਹੋਇਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਸ਼ਕਿਆ ਆਪ ਜੀ ਕਾ ਨਾਮ ਵਾਹਿਗੁਰੂ ਵਾਹਿਗੁਰੂ ਜਪੇ। ਸਤਿਗੁਰੂ ਮਹਾਰਾਜ ਸਾਹਿਬ ਜੀ, ਭਾਈ ਗੁਰਮੁਖ ਸਿੰਘ ਜਨਮ ਦਿਨ ਦੀ ਖੁਸ਼ੀ 'ਤੇ ਅਰਦਾਸ ਬੇਨਤੀ ਕਰਵਾਉਂਦੇ, ਸ਼ੁਕਰਾਨੇ ਦੀ ਚੜ੍ਹਦੀ ਕਲਾ ਕਰਨੀ, ਅੰਗ ਸੰਗ ਸਹਾਇਕ ਹੋਣਾ, ਸਿਰ 'ਤੇ ਮੇਰਾ ਪ੍ਰਤ ਰੱਖਣਾ, ਆਪਣੇ ਦਰ ਘਰ ਦੇ ਨਾਲ ਜੋੜ ਕੇ ਰੱਖਣਾ, ਚੜ੍ਹਦੀਆਂ ਕਲਾ ਕਰਨੀਆਂ, ਸੇਵਕਾਂ ਦੇ ਗੁਰਮਤਿ ਅਨੁਸਾਰ ਕਾਰਜ ਰਾਸ ਕਰਨੇ। ਸਤਿਗੁਰੂ ਜੀ, ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਦਾਤ ਬਖਸ਼ਿਸ਼ ਕਰੋ ਜੀ, ਉਪਰੰਤ ਕਥਾ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈਆ ਕਾਲ ਕੀ ਤਬੀ ਚਲਾਇਆ।

0: ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬੇਅੰਤ ਕਿਰਪਾ ਕਰਦਿਆਂ ਹੋਇਆ ਜੀਵਾਂ ਦੇ ਕਲਿਆਣ ਦੇ ਵਾਸਤੇ ਨਿਰੰਕਾਰੀ ਦਰਸ਼ਨ ਦੀਦਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਧੁਰ ਕੀ ਬਾਣੀ ਨਿਤਨੇਮ ਕੀਰਤਨ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤੀ, ਅੰਮ੍ਰਿਤ ਨਾਮ ਦੀ ਦਾਤ ਬਖਸ਼ਿਸ਼ ਕੀਤੀ, ਸਿਮਰਨ ਦੀ ਦਾਤ ਬਖਸ਼ਿਸ਼ ਕੀਤੀ। ਅਰਦਾਸ ਬੇਨਤੀ ਹੋਈ ਹੈ ਅਸੀਸ ਰੂਪ ਵਿੱਚ ਸਤਿਗੁਰੂ ਜੀ ਨੇ ਪਵਿੱਤਰ ਹੁਕਮ ਫੁਰਮਾਨ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਾਧ ਸੰਗਤ ਜੀ, ਗੁਰਬਾਣੀ ਪਾਠ ਬੋਧ ਸਮਾਗਮ ਚੱਲ ਰਿਹਾ ਪਿਛਲੇ ਲਗਭਗ 5 ਮਹੀਨਿਆਂ ਤੋਂ। 30 ਅਗਸਤ ਨੂੰ ਸੰਪੂਰਨਤਾ ਹੈ ਅਤੇ 30 ਅਗਸਤ ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਆ ਰਿਹਾ ਹੈ। 25 ਅਗਸਤ ਤੋਂ 30 ਅਗਸਤ ਤੱਕ ਰਾਗੀ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਉਹਨਾਂ ਨੇ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰਨੀਆਂ ਹਨ। ਬਾਹਰ ਖੁੱਲ੍ਹੇ ਪੰਡਾਲਾਂ ਦੇ ਵਿੱਚ 25 ਤਰੀਕ ਤੋਂ ਦੀਵਾਨ ਸਜਾਏ ਜਾਣੇ ਹਨ। ਵੱਧ ਤੋਂ ਵੱਧ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ। ਸਾਧ ਸੰਗਤ ਜੀ, ਮੌਕਾ ਹੀ ਹੁੰਦਾ ਆ, ਸਮਾਂ ਹੀ ਹੁੰਦਾ ਆ, ਵੱਧ ਤੋਂ ਵੱਧ ਇਹਦਾ ਲਾਭ ਆਪਾਂ ਨੂੰ ਲੈਣਾ ਚਾਹੀਦਾ। ਠੀਕ ਆ, ਹੁਣ ਆਪਾਂ ਆਪਣੇ ਘਰਾਂ ਵਿੱਚ ਬੈਠ ਕਰਕੇ ਵੀ ਜੋ ਇੱਥੇ ਪਾਠ ਬੋਧ ਹੁੰਦਾ ਉਹ ਸਰਵਣ ਕਰਦੇ ਹਾਂ। ਕਈ ਗੁਰਮੁਖ ਪਰਿਵਾਰ ਘਰੇ ਪੋਥੀਆਂ ਪ੍ਰਕਾਸ਼ ਕਰਕੇ ਰੂਟੀਨ ਦੇ ਨਾਲ ਹਰ ਰੋਜ਼ ਉਹ ਪਾਠ ਬੋਧ ਦੀਆਂ ਹਾਜ਼ਰੀਆਂ ਭਰਦੇ ਆ। ਪਰ ਬੇਨਤੀ ਆ ਕਿ ਆਹ ਜਿਹੜਾ ਹੁਣ 25 ਤਰੀਕ ਤੋਂ 30 ਤਰੀਕ ਤੱਕ ਦਾ ਹਫ਼ਤਾ ਆ, 6 ਕੁ ਦਿਨ ਬਾਹਰ ਖੁੱਲ੍ਹੇ ਪੰਡਾਲਾਂ ਦੇ ਵਿੱਚ ਆਪਾਂ ਨੇ ਸਾਰਿਆਂ ਨੇ ਇੱਥੇ ਗੁਰਦੁਆਰਾ ਸਾਹਿਬ ਆ ਕੇ ਹਾਜ਼ਰੀਆਂ ਭਰਨੀਆਂ ਨੇ ਵੱਧ ਤੋਂ ਵੱਧ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ, ਸਿੱਖੋ ਸੁਣੋ ਸੀਖ ਇਹ ਮੇਰੀ, ਬਾਣੀ ਪੜ੍ਹੋ ਸ਼ੁੱਧ ਗੁਰ ਘੇਰੀ, ਪੜ੍ਹੇ ਮਹਾਤਮ ਲਹਿ ਬਸਾਲ, ਹਲਤ ਪਲਤ ਮੈਂ ਹੋਏ ਨਿਹਾਲ, ਹੋਏ ਅਸ਼ੁੱਧ ਪੜ੍ਹੀ ਅਸ਼ੁੱਧ ਕਰ, ਬਿਗਰੀ ਵਸਤ ਸਵਾਰ ਹੈ ਜਿਮ ਘਰ। ਸ਼ੁੱਧ ਗੁਰਬਾਣੀ ਪੜ੍ਹੋ। ਸ਼ੁੱਧ ਗੁਰਬਾਣੀ ਪੜ੍ਹਨ ਦਾ ਫਲ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਹੈ। ਜਪਜੀ ਸਾਹਿਬ ਜੀਆਂ ਦਾ ਖਾਲਸਾ ਜੀ ਸ਼ੁੱਧ ਪਾਠ ਸੁਣਾ, ਗੁਰੂ ਸਾਹਿਬ ਖੁਸ਼ ਹੋ ਜਾਣ ਅਤੇ ਗੁਰ ਗੱਦੀ ਦੇਣ ਨੂੰ ਤਿਆਰ ਹੋ ਜਾਂਦੇ ਨੇ। ਐਡਾ ਵੱਡਾ ਫਲ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਕਥਨ ਕੀਤਾ, ਤੈਸੇ ਗੁਰ ਬਚਨ ਸੰਚਨ ਗੁਰ ਸਿੱਖਣ ਮੈਂ ਜਾਣੀਏ, ਮਹਾਤਮ ਗਏ ਹੀ ਹਰਿਦੁਆਰ ਜੀ। ਜਿਨ੍ਹਾਂ ਸਿੱਖਾਂ ਨੇ ਗੁਰੂ ਦੇ ਬਚਨਾਂ ਨੂੰ ਸੰਚ ਲਿਆ, ਇਕੱਠਿਆਂ ਕਰ ਲਿਆ, ਹਿਰਦੇ 'ਚ ਜਮ੍ਹਾਂ ਕਰ ਲਿਆ, ਉਹਦਾ ਫਲ ਕਿੰਨਾ? ਕਹਿੰਦੇ ਵੀ ਉਹ ਤਾਂ ਉਦੋਂ ਪਤਾ ਲੱਗਦਾ ਜੋ ਸੱਚਖੰਡ ਵਾਸੀ ਬਣ ਜਾਈਦਾ, ਵੀ ਗੁਰਬਾਣੀ ਦੇ ਨਾਲ ਜੁੜਿਆ, ਬਾਣੀ ਪੜਿਆ, ਬਾਣੀ ਸੁਣਿਆ, ਇੰਨਾ ਵੱਡਾ ਫਲ ਸੱਚਖੰਡ ਹੀ ਮਿਲ ਗਿਆ। ਐਡਾ ਵੱਡਾ ਮਹਾਤਮਾ ਤੋਂ ਸਾਧ ਸੰਗਤ ਜੀ ਹੁਣ ਬਹੁਤ ਹੀ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਉਸਤਾਦ ਜੀ, ਮੈਂ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ ਵੀ ਉਸਤਾਦ ਜੀ ਹੁਣਾਂ ਨੂੰ ਨਾ 3-4 ਨਾਵਾਂ ਦੇ ਨਾਲ ਟਕਸਾਲ 'ਚ ਆਪਾਂ ਜਾਣਦੇ ਸਾਰੇ ਸਿੰਘ। ਇੱਕ ਤਾਂ ਗੁਰੂ ਗ੍ਰੰਥ ਸਾਹਿਬ ਇਹਨਾਂ ਤੋਂ ਬਾਣੀ ਦਾ ਅਭਿਆਸ ਬਹੁਤ ਕਰਵਾਉਂਦੇ ਹੁੰਦੇ ਸੀ, ਬਹੁਤ ਬਾਣੀ ਦੇ 'ਚ ਪੜ੍ਹੀ ਜਾਣੀ ਅਤੇ ਇਹਨਾਂ ਨੂੰ ਸਿੰਘ ਕਹਿੰਦੇ ਸਨ ਅਭਿਆਸੀ ਜੀ, ਜਾਂ ਦੂਸਰਾ ਬਚਨ ਕਹਿਣਾ ਇਹਨਾਂ ਨੂੰ ਉਸਤਾਦ ਜੀ, ਕਿਉਂਕਿ ਪੜ੍ਹਾਉਂਦੇ ਸਨ। ਤਾਂ ਸਾਧ ਸੰਗਤ ਜੀ, ਉਹ ਗਿਆਨੀ ਜੀ ਗੁਰੂ ਸਾਹਿਬ ਕਿਰਪਾ ਕਰਕੇ ਆਪ ਹੀ ਆਪਣੇ ਪਿਆਰਿਆਂ ਨੂੰ ਵਡਿਆਈਆਂ ਬਖਸ਼ਿਸ਼ ਕਰਦੇ ਆ, ਹੋਰ ਗੁਣ ਦਿੰਦੇ, ਗੁਣਵੰਤਿਆ ਗੁਣ ਦੇ, ਗੁਣਾਂ ਵਾਲਿਆਂ ਨੂੰ ਹੋਰ ਗੁਣ ਦੇਈ ਜਾਂਦੇ ਸਤਿਗੁਰੂ ਜੀ, ਹੋਰ ਗੁਣ ਬੇਅੰਤ ਗੁਣ ਨੇ ਗੁਰੂ ਨਾਨਕ ਸਾਹਿਬ ਦੇ ਦਰ ਘਰ ਵਿੱਚ। ਤੇਰੇ ਕਵਣ ਗੁਣ ਕਹਿ ਗਾਵਾ ਤੂੰ ਸਾਹਿਬ ਗੁਣੀ, ਖਜ਼ਾਨਾ ਹੀ ਆ ਤੂੰ ਤੇ ਗੁਣਾਂ ਦਾ ਮਹਾਰਾਜ। ਜਿਹਨਾਂ ਦੇ ਕੋਲ ਵੀ ਗੁਣ ਨੇ ਉਹਨਾਂ ਨੂੰ ਵੀ ਗੁਣ ਦੇ, ਨਾਨਕ ਨਿਰਗੁਣ ਗੁਣ ਕਰੇ, ਜਿਹਨਾਂ ਕੋਲ ਗੁਣ ਨੇ ਉਹਨਾਂ ਨੂੰ ਵੀ ਗੁਣ ਦਿੰਦੇ, ਜਿਹਨਾਂ ਕੋਲ ਗੁਣ ਉਹਨਾਂ ਨੂੰ ਹੋਰ ਗੁਣ ਦੇ ਦਿੰਦੇ ਨੇ, ਔਰ ਇੰਨਾ ਗੁਣ ਦਿੰਦੇ ਆਖਿਰਕਾਰ ਆਪਣਾ ਰੂਪ ਹੀ ਬਣਾ ਲੈਂਦੇ ਨੇ। ਖਾਲਸਾ ਗੁਣਾਂ ਦੇ ਸੰਗ੍ਰਹਿ ਦਾ ਨਾਂ ਹੈ ਸੰਗਤ ਜੀ, ਸਰੀਰ ਦਾ ਨਾਂ ਨਹੀਂ ਹੈ। ਜਿਹੜੇ ਰੂਹਾਨੀਅਤ ਦੇ ਰੱਬੀ ਗੁਣ ਨਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ 239 ਸਾਲ ਦੇ ਸਮੇਂ ਦੇ ਵਿੱਚ ਜੋ ਇਕੱਠ ਕੀਤਾ, ਉਹ ਜੋ ਇੱਕ ਖਾਲਸਾ ਸੰਸਾਰ ਦੇ ਤਖਤੇ ਦੇ ਉੱਪਰ ਪ੍ਰਗਟ ਕੀਤਾ, ਉਹ ਸਮੂਹ ਗੁਣਾਂ ਦਾ ਨਾਂ ਆ ਖਾਲਸਾ। ਆਪਾਂ ਸੋਚਦੇ ਹਾਂ ਵੀ ਪੁਰਾਤਨ ਸਿੰਘ ਆਪਾਂ ਗੱਲ ਕਰਦੇ ਨੇ ਬੜੀ ਚੜ੍ਹਦੀ ਕਲਾ ਵੇ, ਇਹ ਵੀ ਹੁਣ ਵੀ ਜਿਹੜੇ ਸਿੰਘ ਨੇ ਬਾਣੀ ਵਿੱਚ ਪ੍ਰਪੱਕ ਮਰਜ਼ਾਦਾ ਵਿੱਚ, ਇਹ ਵੀ ਚੜ੍ਹਦੀ ਕਲਾ ਵਾਲੀ ਹੈ। ਬਸ ਇੰਨਾ ਕੁ ਫਰਕ ਹੁੰਦਾ ਕਿ ਜਦੋਂ ਸਾਡੇ ਸਾਹਮਣੇ ਕੁਝ ਹੋਵੇ ਤਾਂ ਉਹਦਾ ਆਪਾਂ ਨੂੰ ਬਹੁਤੀ ਵੈਲਿਊ ਦਾ ਨਹੀਂ ਪਤਾ ਹੁੰਦਾ, ਅਤੇ ਬਾਅਦ ਵਿੱਚ ਵੈਲਿਊ ਦਾ ਪਤਾ ਲੱਗਦਾ ਆ, ਮਾਂ ਬਾਪ ਦੀ ਵੈਲਿਊ ਤੋਂ ਬਾਅਦ 'ਚ ਪਤਾ ਲੱਗਦਾ ਆ, ਇਵੇਂ ਹੀ ਗੁਰੂ ਕੇ ਪਿਆਰਿਆਂ ਦਾ ਵੀ ਬਾਅਦ 'ਚ ਪਤਾ ਲੱਗਦਾ ਹੈ। ਤਾਂ ਸਤਿਗੁਰੂ ਜੀ ਕਿਰਪਾ ਕਰਨ, ਹੁਣ ਆਪਾਂ ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਕਥਾ ਵਿਚਾਰ ਦੇ ਨਾਲ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

ਵਾਹਿਗੁਰੂ ਜੀ ਕੀ ਫਤਿਹ। ਕਰਨ ਕਾਰਨ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਜਾਗਤ ਜੋਤ ਚਵਰ ਛਤਰ ਔਰ ਤਖਤ ਕੇ ਮਾਲਕ ਸਤਿਗੁਰੂ ਜਹਰਾ ਜਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਸਤਿਗੁਰੂ ਨਾਮ ਬਾਣੀ ਕੇ ਬੋਹਤ ਕਲ ਜੋਕੀ ਔਰ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਰਹਿਮਤ ਮੇਰ ਦਾ ਸਦਕਾ ਹੈ। ਅੰਮ੍ਰਿਤ ਵੇਲੇ ਸਤਿਗੁਰਾਂ ਦੇ ਹਜ਼ੂਰ ਬੜੇ ਪਿਆਰ ਨਾਲ ਪਹੁੰਚ ਕੇ ਗੁਰੂ ਕੇ ਦਰਸ਼ਨ ਔਰ ਗੁਰੂ ਕੀ ਗੋਦ ਦਾ ਆਨੰਦ ਮਾਣ ਰਹੇ ਹਾਂ। ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਭਾਈ। ਜਿਨ ਕੋ ਕਿਰਪਾ ਕਰਤ ਹੈ ਗੋਬਿੰਦ ਅਤੇ ਸਤਿਸੰਗ ਮਿਲਾਤ, ਜਿਨ੍ਹਾਂ 'ਤੇ ਵਾਹਿਗੁਰੂ ਕਿਰਪਾ ਕਰ ਦੇਵੇ ਉਹਨਾਂ ਨੂੰ ਆਪਣੀ ਸਤਿਸੰਗਤ ਵਿੱਚ ਮਿਲਾ ਲੈਂਦਾ ਸਤਿਗੁਰੂ। ਕਿਰਪਾ ਕਰਕੇ ਤਰਸ ਕਰਕੇ ਗੁਰਮੁਖ ਨਾਮ ਦਾ ਨਿਸ਼ਨਾਨ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ ਕੇ ਸਤਿਗੁਰੂ ਮਹਾਰਾਜ ਜੀ ਨੇ ਨਿਹਾਲ ਕੀਤਾ ਹੈ। ਅੰਮ੍ਰਿਤ ਵੇਲੇ ਆਪਣੇ ਸੋਹਣੇ ਦਰਬਾਰ ਵਿੱਚ ਪ੍ਰਕਾਸ਼ਮਾਨ ਹੋ ਕੇ ਪਵਿੱਤਰ ਦਰਸ਼ਨ ਅਲਾਹੀ ਹੁਕਮ ਫਰਮਾਨ ਕੀਤਾ ਹੈ ਨਿਤਨੇਮ। ਉਪਰੰਤ ਸਿਮਰਨ ਆਸਾ ਜੀ ਕੀ ਵਾਰ ਦਾ ਕੀਰਤਨ ਸਮਾਪਤੀ, ਗੁਰੂ ਚਰਨ ਅਸ਼ਰਬਤ ਦੇ ਭਲੇ ਦੀ ਅਰਦਾਸ, ਔਰ ਗੁਰੂ ਮਹਾਰਾਜ ਜੀ ਨੇ ਦਾਰਾਈ ਸੰਗਤ ਨੂੰ ਅਲਾਹੀ ਹੁਕਮ ਫਰਮਾਇਆ ਹੈ, ਸ਼ੁਕਰ ਗੁਰੂ ਕਾ। ਇਹ ਸਮੁੱਚੀਆਂ ਸੇਵਾਵਾਂ ਸਤਿਗੁਰ ਨੇ ਤਰਸ ਕਰਕੇ ਆਪਣੇ ਦਰ ਘਰ ਦੇ ਸੇਵਕ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਮਨਦੀਪ ਸਿੰਘ ਜੀ ਤਿੰਨਾਂ ਦੇ ਤਾਈਂ ਬਖਸ਼ਿਸ਼ ਕੀਤੀ ਹੈ। ਹੰਸਾ ਸਿੰਘ ਜੀ, ਉਹ ਸਤਿਗੁਰਾਂ ਨੇ ਅਪਾਰ ਰਹਿਮਤ ਕੀਤੀ ਹੈ। ਕੁਝ ਸਮਾਂ ਹੁਣ ਗੁਰੂ ਕੀ ਗੋਦ ਵਿੱਚ ਬੈਠ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਹੁਕਮਨਾਮੇ ਦੀ ਵਿਚਾਰ, ਜਿਉਂ ਬੁਲਾਏ ਤਿਉਂ ਬੋਲੀਏ, ਜਾਂ ਆਪ ਬੁਲਾਏ ਸੋਏ ਜਿਉਂ ਬੁਲਾਏ ਤਿਉਂ ਬੋਲੀਏ, ਕੁਦਰਤ ਕਵਣ ਹਮਾਰੀ। ਸੱਚੇ ਪਾਤਸ਼ਾਹ ਮਿਹਰ ਕਰਨ, ਰਸਨਾ ਕਰਾਂਗੇ ਪਵਿੱਤਰ ਪਿਆਰ ਨਾਲ। ਸਾਰੀ ਸੰਗਤ ਬੋਲੋ ਜੀ ਸਤਨਾਮ ਸ੍ਰੀ

0: ਅੰਗ ਹੈ 746 ਔਰ ਗੁਰੂ ਮਹਾਰਾਜ ਕਿਰਪਾ ਕਰਦੇ ਹਨ ਰਾਗ ਸੂਹੀ ਸੂਹੀ ਇੱਕ ਰਾਗਣੀ ਹੈ ਸਤਸੰਗੀਓ ਸੰਗੀਤਕਾਰਾਂ ਅਨੁਸਾਰ ਸੰਗੀਤ ਦੇ ਗ੍ਰੰਥਾਂ ਅਨੁਸਾਰ ਔਰ ਗ੍ਰੰਥਾਂ ਸਤਸੰਗੀ ਰਾਗਾਂ ਦੀ ਮਾਲਾ ਅਨੁਸਾਰ ਰਾਗ ਮਾਲਾ ਅਨੁਸਾਰ ਇਹ ਸੂਹੀ ਇੱਕ ਰਾਗਣੀ ਹੈ ਸੋਰਠ ਗੂੰਡ ਮਲਾਰੀ ਧੁਨੀ ਸੋ ਇਹ ਜਿੰਨੇ ਹਨ ਇਹ ਰਾਗਣੀਆਂ ਮੰਨੀਆਂ ਗਈਆਂ ਹਨ ਸੋਰਠ ਗੂੰਡ ਮਲਾਰੀ ਧੁਨੀ ਪੁਨ ਗਾਵੇ ਆਸਾ ਗੁਣਗੁਨੀ ਉੱਚੇ ਸੁਰ ਸੂਹ ਹੋ ਪੁਨ ਕੀਨੀ ਮੇਘ ਰਾਗ ਸਿਓ ਪਾਚੋ ਚੀਨੀ ਇਹ ਪੰਜ ਮੇਘ ਰਾਗ ਦੀਆਂ ਇਸਤਰੀਆਂ ਮੰਨੀਆਂ ਗਈਆਂ ਉਹਨਾਂ 'ਚੋਂ ਇੱਕ ਸੂਹੀ ਹੈ ਸੂਹਾ ਰੰਗ ਖੁਸ਼ੀ ਦਾ ਰੰਗ ਮੰਨਿਆ ਸਤਸੰਗੀਓ ਔਰ ਜਿਤਨੇ ਵੀ ਸ਼ਬਦ ਹਨ ਆਨੰਦ ਕਾਰਜ ਦੇ ਸਾਰੇ ਹੀ ਸੂਹੀ ਰਾਗਣੀ ਦੇ ਵਿੱਚ ਹੀ ਹੈ ਸਤਿਗੁਰੂ ਜੀ ਮਿਹਰ ਕਰਦੇ ਹਨ ਇਹਦਾ ਗੁਰੂ ਗ੍ਰੰਥ ਸਾਹਿਬ 15ਵਾਂ ਨੰਬਰ ਹੈ ਮਹੱਲਾ 5ਵਾਂ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਹਨ ਘਰ 5ਵਾਂ 5ਵੇਂ ਘਰ ਸੋਰ ਤਾਲ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਗਾਵਿਆ ਹੈ ਪੜਤਾਲ ਦੇ ਸਤਸੰਗੀ ਉਹ ਅਰਥ ਹੁੰਦੇ ਨੇ ਜਦੋਂ ਕੀਰਤਨ ਕਰਦੇ ਰਾਗੀ ਸਿੰਘ ਇਹ ਲਗਾਤਾਰ ਇੱਕ ਲੈਅ ਵਿੱਚ ਤਾਲ ਨਹੀਂ ਵੱਜਦਾ ਪਾਟਵਾਂ ਤਾਲ ਹੁੰਦਾ ਪਾਟਵਾਂ ਸਤਸੰਗੀ ਉਹ ਕਦੇ ਹੱਥ ਕੋਈ ਵੱਜਦਾ ਹੈ ਇਹਨੂੰ ਕਹਿੰਦੇ ਨੇ ਪੜਤਾਲ ਜਾਂ ਇਹ ਵੀ ਵਿਦਵਾਨਾਂ ਨੇ ਅਰਥ ਕੀਤਾ ਪੜਤਾਲ ਜਦੋਂ ਪੜ੍ਹਨਾ ਇਹਨੂੰ ਤਾਲ ਦੇ ਵਿੱਚ ਹੀ ਪੜ੍ਹਨਾ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ ਜਪ ਮਨ ਗੋਬਿੰਦ ਏਕੈ ਅਵਰ ਨਹੀਂ ਕੋ ਲੇਖੈ ਇਸ ਤਰੀਕੇ ਨਾਲ ਜਦੋਂ ਪੜ੍ਹਨਾ ਹੈ ਇਹਨੂੰ ਤਾਲ ਦੇ ਵਿੱਚ ਹੀ ਪੜ੍ਹਨਾ ਤਾਂ ਇਹਨੂੰ ਕਹਿੰਦੇ ਸਤਸੰਗੀ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਰਮਾਤਮਾ ਇੱਕ ਹੈ ਦੁੱਤੀ ਹੈ ਅਖੰਡ ਹੈ ਸਤਿ ਚੇਤ ਆਨੰਦ ਹੈ ਸਰਬ ਕਾ ਪ੍ਰਕਾਸ਼ਕ ਹੈ ਪੂਰਿਆਂ ਗੁਰਾਂ ਦੀ ਕਿਰਪਾ ਦੁਆਰਾ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ ਭਾਈ
1: ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ
0: ਪ੍ਰੀਤ ਪ੍ਰੀਤ ਪ੍ਰੀਤ ਸਤਸੰਗ ਹਰੇਕ ਵਿਅਕਤੀ ਕਰਦਾ ਕੋਈ ਵਾਹਿਗੁਰੂ ਨੂੰ ਕਰਦਾ ਕੋਈ ਪਰਮਾਤਮਾ ਨੂੰ ਕਰਦਾ ਸਤਸੰਗ ਕੋਈ ਕਰਦਾ ਗੁਰਾਂ ਨੂੰ ਕੋਈ ਕਰਦਾ ਹੈ ਸੰਸਾਰ ਦੇ ਪਦਾਰਥਾਂ ਨੂੰ ਖਾਣ ਨੂੰ ਪੀਣ ਨੂੰ ਕੋਈ ਸਰੀਰਾਂ ਨੂੰ ਕੋਈ ਕਿਸੇ ਨਾਲ ਪ੍ਰੀਤ ਕਰਦਾ ਕੋਈ ਕਿਸੇ ਨਾਲ ਇਹਨਾਂ ਸਾਰੀਆਂ ਪ੍ਰੀਤਾਂ ਦੇ ਵਿੱਚੋਂ ਗੁਰੀਆ ਗੁਰਾਂ ਦੀ ਪ੍ਰੀਤ ਮਹਾਨ ਜੋ ਆਪਾਂ ਗੁਰੂ ਨਾਲ ਪਿਆਰ ਕਰਕੇ ਆਏ ਹਾਂ ਮੋਹਨ ਲਾਲਨਾ ਮੋਹਨ ਦਾ ਅਰਥ ਦਾ ਮੋਹ ਲੈਣ ਵਾਲਾ ਮਨ ਨੂੰ ਵਾਹਿਗੁਰੂ ਲਾਲਨਾ ਦਾ ਅਰਥ ਹੁੰਦਾ ਜਿਹੜਾ ਪਿਆਰਾ ਵਾਹਿਗੁਰੂ ਹੈ ਸੋ ਗੁਰੂ ਜੀ ਕਿਰਪਾ ਕਰਦੇ ਹਨ ਕਿ ਪ੍ਰੀਤਾਂ ਵਿੱਚੋਂ ਮਹਾਨ ਪਿਆਰੀ ਪ੍ਰੀਤ ਹੈ ਜਿਹੜੀ ਵਾਹਿਗੁਰੂ ਨਾਲ ਜਿਹੜੀ ਗੁਰੂ ਨਾਲ ਪ੍ਰੀਤ ਕਰਨੀ ਸਤਸੰਗੀਓ ਇਹ ਸਭ ਤੋਂ ਵੱਡੀ ਪ੍ਰੀਤ ਹੈ ਸੀਸ 'ਤੇ ਆਰਾ ਰੱਖਣ ਲੱਗੇ ਨੇ ਭਾਈ ਮਤੀ ਦਾਸ ਜੀ ਦੇ ਅਤੇ ਭਾਈ ਮਤੀ ਦਾਸ ਜੀ ਕਹਿੰਦੇ ਕਿ ਮੇਰਾ ਮੁੱਖ ਗੁਰੂ ਵੱਲ ਕਰਿਓ ਜਦੋਂ ਮੈਂ ਸ਼ਹੀਦ ਹੋਵਾਂ ਤਾਂ ਮੇਰਾ ਮੁੱਖ ਗੁਰੂ ਵੱਲ ਹੋਵੇ ਇਹ ਹੈ ਚਰਮ ਸੀਮਾ ਦਾ ਪਿਆਰ ਸਤਸੰਗੀਓ ਡਰੇ ਨਹੀਂ ਡੋਲੇ ਨਹੀਂ ਇਹ ਨਹੀਂ ਕਿਹਾ ਕਿ ਮੈਂ ਕੀ ਲੈਣਾ ਗੁਰੂ ਤੋਂ ਇੰਨਾ ਪਿਆਰ ਕੀਤਾ ਕਿ ਗੁਰੂ ਤੋਂ ਨਿਸ਼ਾਵਰ ਹੋ ਗਏ ਸੱਚੇ ਪਾਤਸ਼ਾਹ ਕਹਿੰਦੇ ਨੇ ਪ੍ਰੀਤ ਪ੍ਰੀਤ ਗੁਰੀਆ ਜੋ ਗੁਰੂ ਦੀ ਪ੍ਰੀਤ ਹੈ ਗੁਰਾਂ ਦੀ ਮੋਹਨ ਲਾਲਣਾ ਜਿਹੜਾ ਮੋਹਨ ਮਨ ਨੂੰ ਮੋਹ ਲੈਣ ਵਾਲਾ ਹੈ ਅਤੇ ਲਾਲਣਾ ਪਿਆਰਾ ਹੈ ਵਾਹਿਗੁਰੂ ਉਹਦੇ ਨਾਲ ਹੀ ਸਭ ਤੋਂ ਵੱਡੀ ਅਤੇ ਸਭ ਤੋਂ ਚੰਗੀ

ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਜਪ ਮਨ ਗੋਬਿੰਦ ਇੱਕ ਹੈ, ਮਨਾ ਜਪਿਆ ਕਰ ਇੱਕ ਪਰਮਾਤਮਾ ਨੂੰ, ਇੱਕ ਗੋਬਿੰਦ ਨੂੰ। ਇੱਕੋ ਜਪ ਇੱਕੋ ਸਲਾਹੇ, ਇੱਕ ਸਿਮਰ ਇੱਕੋ ਮਨ ਆਹੇ। ਇੱਕ ਪਰਮਾਤਮਾ ਨੂੰ ਜਪਣਾ ਸਤਸੰਗੀ, ਇੱਕ ਨੂੰ, ਇੱਕ ਦੇ ਲੜ ਲੱਗ ਕੇ ਰਹਿਣਾ ਸਾਰੀ ਜ਼ਿੰਦਗੀ, ਉਸੇ ਨੂੰ ਹੀ ਪਤੀ ਬ੍ਰਤਾ ਇਸਤਰੀ ਕਹਿੰਦੇ ਨੇ, ਉਸੇ ਨੂੰ ਸੁਹਾਗਣ ਕਹਿੰਦੇ ਨੇ, ਜਿਹੜੀ ਇੱਕ ਦੇ ਲੜ ਲੱਗ ਜਾਏ ਤਾਂ ਸਾਰੀ ਜ਼ਿੰਦਗੀ ਨਿਭਾ ਦੇਵੇ। ਗੁਰੂ ਕਿਰਪਾ ਕਰਨ, ਇਸੇ ਤਰ੍ਹਾਂ ਇੱਕ ਪਰਮਾਤਮਾ ਹੈ, ਉਹਦੇ ਨਾਲ ਹੀ ਸਤਸੰਗ ਪਿਆਰ ਕਰਨਾ, ਇੱਕ ਵਾਹਿਗੁਰੂ ਦੇ ਨਾਲ ਹੀ ਸੁਰਤ ਜੋੜਨੀ ਹੈ। ਕੁਝ ਬੀਤ ਗਈ ਰਾਤੋਂ ਮੈਂ, ਕੁਝ ਬੀਤ ਗਈ ਬਾਤੋਂ ਮੈਂ, ਕੁਝ ਬੀਤ ਗਈ ਗਨਾਹੋ ਮੈਂ, ਕੁਛ ਬੀਤ ਗਈ ਰਾਹੋ ਮੈਂ। ਮੰਜ਼ਿਲ ਬਦਲਣੇ ਵਾਲਿਓਂ ਕਾ ਸੋ ਸਤਸੰਗ, ਜਿਹੜੇ ਬਦਲਣ ਵਾਲੇ ਸੀ ਉਹ ਰਸਤੇ 'ਚ ਭਟਕ ਗਏ, ਜਿਹੜੇ ਮੰਜ਼ਿਲਾਂ 'ਤੇ ਚੱਲਣ ਵਾਲੇ ਸੀ ਪਹੁੰਚ ਗਏ ਰਸਤੇ 'ਤੇ। ਮਤਲਬ ਕੁਛ ਲੋਕਾਂ ਦੀ ਗੱਲਾਂ ਬਾਤਾਂ 'ਚ ਬਤੀਤ ਹੋ ਗਈ ਜ਼ਿੰਦਗੀ, ਕੋਈ ਦੀ ਸਤਸੰਗੀ ਉਹ ਰਾਤਾਂ ਦੇ ਵਿੱਚ ਹੀ ਸੁੱਤਿਆਂ ਬਤੀਤ ਹੋ ਗਈ, ਕੋਈ ਦੀ ਖਾਣ ਪੀਣ ਵਿੱਚ ਅਤੇ ਕੋਈ ਪਹਿਣ ਹੰਡਾਉਣ ਦੇ ਵਿੱਚ। ਰਸਤੇ ਬਦਲਣ ਵਾਲਿਓਂ ਕੀ ਰਸਤੇ ਮੈਂ ਬਤੀਤ ਹੋ ਗਈ, ਰਸਤੇ 'ਤੇ ਚੱਲਣੇ ਵਾਲੋਂ ਕਾ ਸੋ ਮੰਜ਼ਿਲ 'ਤੇ ਪਹੁੰਚ ਗਏ। ਜਿਨ੍ਹਾਂ ਨੇ ਜਾਣਾ ਸੀ ਉਹ ਪਹੁੰਚ ਗਏ, ਜਿਹੜੇ ਰਸਤੇ ਬਦਲਦੇ ਰਹਿ ਗਏ, ਅੱਜ ਨੂੰ ਤੁਰ ਪਓ, ਕੱਲ ਨੂੰ ਉਹਨੂੰ ਚੱਲ ਜਾਓ, ਆਹ ਵੇਖ ਲੈਂਦੇ ਹਾਂ, ਉਹ ਵੇਖ ਲੈਂਦੇ ਹਾਂ, ਉਹ ਮੰਜ਼ਿਲ 'ਤੇ ਨਹੀਂ ਜਾ ਸਕਦੇ। ਬੜਾ ਪਿਆਰਾ ਬਚਨ ਗੁਰੂ ਗ੍ਰੰਥ ਸਾਹਿਬ ਦਾ, ਅਗਾਂਹਾਂ ਕੂ ਤਰਾਗ ਪਿੱਛਾ ਫੇਰਨਾ ਮੋਢੜਾ, ਸ਼ਿਜ ਅਵੇਹਾ ਵਾਰ ਬੋੜਨ ਹੋਵੀ ਜਨਮੜਾ। 999 ਨਦੀਆਂ ਸੰਸਾਰ ਵਿੱਚ ਚੱਲਦੀਆਂ ਹਨ, ਔਰ ਸਾਰੀਆਂ ਹੀ ਜਦੋਂ ਚੱਲਦੀਆਂ ਨਦੀਆਂ ਦਿਨੇ ਰਾਤ ਚੱਲਦੀਆਂ, ਟਿਕ ਕੇ ਨਹੀਂ ਬੈਠਦੀਆਂ। ਦਿਨੇ ਜਾਓ, ਰਾਤ ਜਾਓ, 12-1 ਵਜੇ ਜਾਓ, ਸਿਆਲ 'ਚ ਜਾਓ, ਗਰਮੀ 'ਚ ਜਾਓ, ਨਦੀ ਚੱਲਦੀ ਰਹੇਗੀ, ਲਗਾਤਾਰ ਮੰਜ਼ਿਲ ਵੱਲ ਵਹਿੰਦੀ ਹੈ, ਟਿਕ ਕੇ ਕਿਤੇ ਨਹੀਂ ਬਹਿੰਦੀ। ਉਹਨੂੰ ਪਤਾ ਜੇ ਮੈਂ ਟਿੱਗੀ ਤਾਂ ਮਾਲਕ ਤੱਕ ਜਾ ਨਹੀਂ ਸਕਦੀ। ਸਿੱਖਿਆ ਦਿੰਦੀ ਸਾਨੂੰ, ਅਗਾਹਾ ਕੂ ਤਰਾਗ ਪਿੱਛਾ ਫੇਰਨਾ ਮੋਢੜਾ, ਅਗਾਂਹ ਹੀ ਅਗਾਂਹ ਵੱਧਦਾ ਜਾ ਭਾਈ, ਅਗਾਂਹ ਹੀ ਅਗਾਂਹ। ਦਿਨ ਰਾਤ ਪਰਮਾਤਮਾ ਦਾ ਸਿਮਰਨ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੱਚੇ ਪਾਤਸ਼ਾਹ ਦਾ ਫਰਮਾਨ ਹੈ ਕਬੀਰ, ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਸੋ

ਦਿਨੇ ਰਾਤ ਪਰਮਾਤਮਾ ਨੂੰ ਯਾਦ ਕਰਦੇ ਨੇ, ਰਾਤ ਸੁੱਤਿਆਂ ਵੀ, ਉੱਠਦਿਆਂ ਬੈਠਦਿਆਂ ਕਿਤੇ ਨਾ ਕਿਤੇ ਵਾਹਿਗੁਰੂ ਕਿਰਪਾ ਕਰੇਗਾ। ਇੱਕ ਦਿਨ ਤੂੰ ਪਰਮਾਤਮਾ ਵਿੱਚ ਲਿਵਲੀਨ ਹੋ ਜਾਏਗਾ। ਜਿਹਨਾਂ ਸਾਧੂਆਂ ਨੂੰ ਮਹਾਂਪੁਰਸ਼ਾਂ ਨੂੰ ਯਾਦ ਕਰਦੇ ਹਾਂ ਸਤਸੰਗੀਓ, ਸਵਾਸ ਸਵਾਸ ਸਿਮਰਨ ਦੇ ਨਾਲ ਰੰਗੇ ਪਰਮਾਤਮਾ ਦੇ ਪਿਆਰ ਵਿੱਚ ਭਿੱਜੇ ਹੋਏ, ਰਹਿਤ ਬੈਚ ਤਿਆਰ ਬਰਤਿਆਰ ਗੁਰੂ ਦੀਆਂ ਬਖਸ਼ਿਸ਼ਾਂ, ਤਾਂ ਜਾ ਕੇ ਸਤਸੰਗੀ ਉਹਨਾਂ ਨੂੰ ਦੁਨੀਆ ਪੂਜਦੀ ਹੈ। ਐਸੇ ਰੱਬ ਦੇ ਪਿਆਰੇ, ਐਸੀਆਂ ਰੂਹਾਂ ਜਿਨ੍ਹਾਂ ਨੇ ਬਾਣੀ ਨੂੰ ਹੀ ਆਪਣਾ ਜ਼ਿੰਦਗੀ ਦਾ ਆਧਾਰ ਮੰਨ ਲਿਆ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਵੱਡੇ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਕਥਾ ਕਰਿਆ ਕਰਦੇ ਸੀ, ਅਤੇ ਕਥਾ ਕਰਦੇ ਸੀ ਦੋ ਦੋ ਢਾਈ ਢਾਈ ਅੰਗ ਇੱਕ ਵੇਰੇ। ਜਦੋਂ ਕਥਾ ਕਰਨ ਬਹਿਣਾ, ਇੰਨੀ ਇੰਨੀ ਕਥਾ ਕਰਨੀ ਪਿਆਰਿਓ। ਜਦੋਂ ਇਹ ਕਥਾ ਕਰਨੀ, ਇੱਕ ਥਾਂ ਤੋਂ ਦੂਜੇ ਥਾਂ ਜਾਣਾ, ਉੱਥੇ ਫਿਰ ਦੋ ਦੋ ਘੰਟੇ ਲਾਉਣੇ, ਭਾਵੇਂ ਜਿੰਨੀ ਮਰਜ਼ੀ ਢਿੱਲ ਮੱਠ ਹੋਵੇ, ਜਿੰਨਾ ਮਰਜ਼ੀ ਮੌਸਮ ਖਰਾਬ ਹੋਵੇ। 27 ਕਥਾ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਕੀਤੀ ਆ। ਹੁਣ ਡੇਢ ਡੇਢ ਘੰਟਾ ਕਥਾ ਕਰਨੀ ਸਤਸੰਗੀ, ਸਾਰੀ ਸਾਰੀ ਰਾਤ ਸੇਵਾ ਵਿੱਚ ਲੱਗੇ ਰਹਿਣਾ ਸੰਤ ਗਿਆਨੀ ਕਰਤਾਰ ਸਿੰਘ ਜੀ ਨੇ। ਹੁਣ ਜਿੱਦਾਂ ਨਾਲ ਭਚੰਗ ਸਿੰਘ ਪੰਕਤੀ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ ਪੜ੍ਹਦਾ ਹੈ, ਇਸੇ ਤਰ੍ਹਾਂ ਸੰਤ ਕਰਤਾਰ ਸਿੰਘ ਜੀ ਸੰਤ ਬਾਬਾ ਗੁਰਭਜਨ ਸਿੰਘ ਜੀ ਦੇ ਨਾਲ ਕਥਾ ਕਰਵਾਇਆ ਕਰਦੇ ਸੀ। ਇੱਕ ਦਿਨ ਮਹਾਂਪੁਰਸ਼ ਅਰਥ ਕਰਨ ਲੱਗ ਪਏ, ਉਹ ਅਰਥ ਦਾ ਵਿਸਥਾਰ ਅਤੇ ਅਰਥ ਦੇ ਵਿੱਚ ਸਤਸੰਗੀ ਉਹ ਸਿਮਰਨ ਭਜਨ ਦੇ ਬਚਨ। ਜਦੋਂ ਮਹਾਂਪੁਰਸ਼ਾਂ ਨੇ ਅਰਥਾਂ ਦੀ ਸਮਾਪਤੀ ਕੀਤੀ, ਥੋੜ੍ਹੀ ਜਿਹੀ ਲੰਮੀ ਆਵਾਜ਼ ਕਰ ਦੇ ਦੀ ਹੈ, ਪਰ ਪੰਕਤੀ ਨਾ ਪੜ੍ਹੀ। ਹੁਣ ਆਮ ਸੰਗਤਾਂ ਨੂੰ ਹੋ ਜਾਂਦਾ ਕਿ ਸ਼ਾਇਦ ਧਿਆਨ ਪਾਸੇ ਚਲਾ ਗਿਆ ਜਾਂ ਸੌਂ ਹੀ ਗਿਆ ਪਾਠੀ। ਮਹਾਂਪੁਰਸ਼ ਕਹਿਣ ਲੱਗੇ ਕਿ ਇਹ ਬਚਨਾਂ ਦੀ ਕਮਾਈ ਕਰ ਰਹੇ ਨੇ। ਜਿਹੜੇ ਬਚਨ ਅਸੀਂ ਕਰ ਰਹੇ ਸੀ, ਉਹਨਾਂ ਬਚਨਾਂ ਨੂੰ ਧਿਆਨ ਨਾਲ ਸੁਣ ਰਹੇ ਸੀ, ਅਤੇ ਸੁਣ ਕੇ ਅਤੇ ਨਾਲ ਦੀ ਨਾਲ ਕਮਾਈ ਕਰਦੇ ਸੀ ਕਿ ਸਿਮਰਨ ਭਜਨ 24 ਘੰਟੇ ਹੀ ਨਾਲ ਚੱਲੇ। ਤਾਂ ਕਰਕੇ ਇਹਨਾਂ ਨੇ ਉਸ ਵੇਲੇ ਪੰਕਤੀ ਨਹੀਂ ਚੁੱਕੀ, ਕਿਉਂਕਿ ਇਹ ਸਿਮਰਨ ਦੇ ਚਰੰਗੇ ਹੋਏ ਸੀ। ਸੰਤ ਕਰਤਾਰ ਸਿੰਘ ਜੀ ਦੀ ਜਦੋਂ ਅਸੀਂ ਕਥਾ ਕੈਸਟਾਂ ਸਾਨੂੰ ਉਪਲਬਧ ਨੇ ਨੈੱਟ 'ਤੇ, ਉਹ ਸੁਣਦੇ ਹਾਂ, ਅਤੇ ਉਹ 'ਚ ਸਤਸੰਗ ਜ਼ਿਕਰ ਮਿਲਦਾ ਕਿ ਘਰਾਂ ਵੱਡੇ ਮਹਾਂਪੁਰਸ਼ ਮੁੰਬਈ ਗਏ, ਕਲਕੱਤਾ ਬੰਬਾ ਉਦੋਂ ਕਹਿੰਦੇ ਹੁੰਦੇ ਸੀ, ਹੁਣ ਦਾ ਨਾਮ ਬਦਲ ਕੇ ਮੁੰਬਈ ਕਰਤਾ, ਮਦਰਾਸ ਕਹਿੰਦੇ ਸੀ, ਉਹਨੂੰ ਚੇਨਈ ਕਰ ਦਿੱਤਾ, ਇੱਦਾਂ ਕੁਛ ਸ਼ਹਿਰਾਂ ਦੇ ਨਾਂ ਚੇਂਜ ਕਰ ਦਿੱਤੇ ਗਏ। ਇਸੇ ਤਰ੍ਹਾਂ ਸਤਸੰਗੀ ਉਦੋਂ ਬੰਬਾ ਕਹਿੰਦੇ ਸੀ, ਕਹਿੰਦੇ ਉੱਥੇ ਗਏ ਮਹਾਂਪੁਰਸ਼ ਦਾਦਰ ਗੁਰਦੁਆਰਾ, ਉੱਥੇ ਆਉਣ ਜਾਣ ਵੱਡੇ ਮਹਾਂਪੁਰਸ਼ਾਂ ਦਾ ਬਣਿਆ। ਹੁਣ ਤਾਂ ਬੰਬੇ ਦਾ ਅੰਤ ਹੀ ਨਹੀਂ, ਇੰਨਾ ਵਿਸ਼ਾਲ ਵੱਡਾ ਬੰਬਾ, ਅਤੇ ਸੈਂਕੜੇ ਹੀ ਉੱਥੇ ਗੁਰਦੁਆਰੇ ਸਾਹਿਬ ਸਤਸੰਗੀ ਹਰੇਕ ਹੀ ਕਲੋਨੀ ਦੇ ਵਿੱਚ ਗੁਰਦੁਆਰਾ ਸਾਹਿਬ ਹੈ, ਬੜੀ ਬਖਸ਼ਿਸ਼ ਵਾਹਿਗੁਰੂ ਦੀ। ਤਾਂ ਕਹਿੰਦੇ ਨੇ ਕਿ ਮਹਾਂਪੁਰਸ਼ਾਂ ਨੂੰ ਕੁਛ ਢਿੱਲ ਮੱਠ ਹੋਈ ਅਤੇ ਡਾਕਟਰ ਦੇ ਕੋਲ ਲੈ ਗਏ, ਨਾਲ ਗਏ ਸਨ ਕਰਤਾਰ ਸਿੰਘ ਜੀ ਸੇਵਾਦਾਰ ਸਨ। ਜਦੋਂ ਡਾਕਟਰ ਪਾਸ ਗਏ ਅਤੇ ਉਹਨੂੰ ਦੱਸੀ ਤਕਲੀਫ, ਅਤੇ ਉਹਨੇ ਚੈੱਕ ਵਗੈਰਾ ਕੀਤਾ ਵੇਖਿਆ, ਅਤੇ ਕਹਿਣ ਲੱਗਾ ਕਿ ਬਹਿ ਜਾਓ। ਸੰਤ ਕਰਤਾਰ ਸਿੰਘ ਜੀ ਕਹਿੰਦੇ ਕਿ ਤੁਸੀਂ ਚੈੱਕ ਕਰਕੇ ਦਵਾਈ ਦੇ ਦਿਓ, ਜੋ ਵੀ ਦੇਣ ਟੀਕਾ ਲਾਉਣਾ ਜਾਂ ਕੁਛ ਕਰਨਾ ਖਲੋਤਿਆਂ ਨੂੰ ਕਰ ਦਿਓ। ਉਹ ਕਹਿੰਦੇ ਬਹਿ ਜਾਓ, ਟਾਈਮ ਆਏਗਾ ਅਤੇ ਤੁਹਾਡੀ ਵਾਰੀ ਆਏਗੀ, ਅਤੇ ਖਲੋਤੇ ਰਹੇ। ਉਹਨੇ ਫਿਰ ਕਿਹਾ ਕਿ ਬਹਿ ਜਾਓ। ਤਿੰਨ ਵਾਰ ਜਦੋਂ ਉਹਨੇ ਕਿਹਾ ਅਤੇ ਸੰਤ ਕਰਤਾਰ ਸਿੰਘ ਜੀ ਕਹਿੰਦੇ ਕਿ ਅਸਲ ਵਿੱਚ ਇੱਥੇ ਆ ਕੇ ਆਮ ਲੋਕ ਬਹਿੰਦੇ ਨੇ ਇਹਨਾਂ ਬੈਂਚਾਂ ਦੇ ਉੱਤੇ, ਕੁਰਸੀਆਂ ਦੇ ਉੱਤੇ, ਚੰਗੇ ਮਾੜੇ ਵਸਤਰ ਪਾਏ ਹੁੰਦੇ ਨੇ, ਕੋਈ ਸਿਗਰਟ ਬੀੜੀ ਆਦਿ ਪੀਤੀ ਹੁੰਦੀ, ਇਹਨਾਂ ਨਹੀਂ ਬਹਿਣਾ। ਉਹਨੇ ਗੁੱਸਾ ਕੀਤਾ ਕਿ ਮੇਰੇ ਗ੍ਰਾਹਕਾਂ ਦੇ ਤਾਈਂ ਇਸ ਤਰੀਕੇ ਨਾਲ ਕਿਹਾ ਹੈ। ਕਹਿੰਦੇ ਡਾਕਟਰ ਨੇ ਗੁੱਸੇ ਨਾਲ ਉਹਨਾਂ ਨੂੰ ਨਸ਼ੇ ਦਾ ਟੀਕਾ ਲਾ ਤਾ ਕਿ ਮੈਂ ਵੇਖਦਾ ਕਿੱਦਾਂ ਨਹੀਂ ਬਹਿੰਦੇ। ਕੁਛ ਨਹੀਂ ਹੋਇਆ, ਸੰਤ ਖੜ੍ਹੇ ਰਹੇ। ਕੋਈ ਸਮਾਂ ਫਿਰ ਲੰਘਿਆ ਸਤਸੰਗੀ ਉਹ, ਅਤੇ ਫਿਰ ਡਾਕਟਰ ਨੇ ਕੋਲ ਟੀਕਾ ਲਾ ਦਿੱਤਾ, ਕੁਛ ਨਹੀਂ ਹੋਇਆ, ਖੜ੍ਹੇ ਰਹੇ। ਤਿੰਨ ਟੀਕੇ ਲਾ ਦਿੱਤੇ, ਮਹਾਂਪੁਰਸ਼ਾਂ ਨੂੰ ਕੋਈ ਅਸਰ ਨਹੀਂ। ਕਹਿੰਦੇ ਆਪਾਂ ਕਰਤਾਰ ਸਿੰਘ ਚੱਲੀਏ,
ਟਾਈਮ ਹੋ ਗਿਆ ਆਪਾਂ ਜਾਣਾ ਹੈ ਪੰਜਾਬ ਨੂੰ ਅਤੇ ਮਾਘੀ ਦਾ ਜੋੜ ਮੇਲਾ ਹੈ ਸ਼੍ਰੀ ਮੁਕਤਸਰ ਸਾਹਿਬ 40 ਮੁਕਤਿਆਂ ਦੀ ਯਾਦ ਵਿੱਚ ਉੱਥੇ ਕਰਨੀ ਹੈ ਕਥਾ। ਸੰਤ ਕਰਤਾਰ ਸਿੰਘ ਕਹਿਣ ਲੱਗੇ ਡਾਕਟਰ ਨੂੰ ਕਿ ਅਸੀਂ ਚੱਲੇ ਹਾਂ। ਉਹ ਕਹਿੰਦਾ ਜਵਾਨਾ ਧੋਖਾ ਖਾਓਗੇ ਰਾਹ ਦੇ ਵਿੱਚ, ਇਹਨਾਂ ਪੂਰੇ ਹੋ ਜਾਣਾ, ਇਹਨਾਂ ਨੂੰ ਟੀਕੇ ਲਾਏ ਮੈਂ 3, ਨਸ਼ਾ ਹੋ ਜਾਣਾ ਇਹਨਾਂ ਨੂੰ ਜ਼ਿਆਦਾ ਅਤੇ ਨੁਕਸਾਨ ਹੋ ਜਾਏਗਾ ਤੁਹਾਡਾ, ਨਾ ਜਾਓ। ਉਹ ਕਹਿੰਦੇ ਡਾਕਟਰ ਸਰ ਟੀਕੇ ਹਟਾ ਕੇ ਆਉਂਦਾ, ਸਰ ਸਾਡੇ 'ਤੇ ਕੋਈ ਨਹੀਂ ਹੁੰਦਾ, ਤੁਸੀਂ ਜਾ ਕੇ ਵੇਖ ਲਿਓ ਸ਼੍ਰੀ ਮੁਕਤਸਰ ਸਾਹਿਬ ਦੀ ਮਾਘੀ 'ਤੇ ਇਹਨਾਂ ਕਥਾ ਕਰਨੀ ਜਾ ਕੇ ਕੱਲ੍ਹ ਨੂੰ, ਕਿਉਂਕਿ ਮੁੰਬਈ ਤੋਂ ਆਉਂਦੇ ਸਤਸੰਗ ਵੀ ਬਹੁਤ ਲੰਮਾ ਟਾਈਮ ਲੱਗਦਾ, ਕੋਈ 2000 ਦੇ ਕਰੀਬ ਸਤਸੰਗੀ ਉਹ ਕਿਲੋਮੀਟਰ ਪੰਧ ਹੈ। ਉਹ ਕਹਿੰਦਾ ਵੀ ਤੁਹਾਡੇ ਤੋਂ ਰਾਹ 'ਚ ਹੀ ਰਹਿ ਜਾਣਾ, ਤੁਸੀਂ ਜਾਇਆ ਨਹੀਂ ਜਾਣਾ। ਕਹਿੰਦੇ ਜਾ ਕੇ ਕਥਾ ਕਰਨੀ ਮਹਾਂਪੁਰਸ਼ਾਂ ਨੇ, ਤੁਰ ਪਏ ਉੱਥੋਂ। ਹੁਣ ਡਾਕਟਰ ਦੇ ਮਨ 'ਚ ਆ ਗਈ, ਵੇਖਦਾ ਭਲਾ ਕਿੱਡਾ ਕੁ ਸੰਤ ਹੈ ਜਿਹੜਾ ਕਹਿੰਦਾ ਇੱਥੇ ਬਹਿਣਾ ਹੀ ਨਹੀਂ ਮੈਂ, ਇਹ ਸੀਟਾਂ ਨਹੀਂ ਠੀਕ। ਉਹਨੇ ਵੀ ਸਤਸੰਗ ਵੀ ਆਪਣੀ ਕਾਰ ਕੱਢੀ ਅਤੇ ਆਪਣਾ ਕਾਰੋਬਾਰ ਜਿਹੜਾ ਸੀ ਆਪਣੀ ਘਰ ਵਾਲੀ ਨੂੰ ਦੇ ਕੇ ਦੋਨੋਂ ਡਾਕਟਰ ਚੱਲ ਪਿਆ ਉੱਥੋਂ, ਨਾਲ ਹੀ ਪਿੱਛੇ ਪਿੱਛੇ ਕਾਰ ਲਾ ਲਈ ਮਹਾਂਪੁਰਸ਼ਾਂ ਦੀ ਕਾਰ ਅੱਗੇ। ਲੰਮਾ ਪੰਧ ਕੀਤਾ ਤੈ ਲੰਮਾ ਪੰਧ, ਸ਼੍ਰੀ ਮੁਕਤਸਰ ਸਾਹਿਬ ਆਏ ਅਤੇ ਜਦੋਂ ਸਤਸੰਗ ਡਾਕਟਰ ਨੇ ਗੱਡੀ ਲਾ ਕੇ ਅਤੇ ਉੱਥੇ ਅਤੇ ਉਹਨੇ ਪੁੱਛਿਆ ਸਟੇਜ ਕਿੱਥੇ ਹੈ, ਦੀਵਾਨ ਕਿੱਥੇ ਹੈ, ਕੀ ਦੇਖਦਾ ਜਾਂਦਿਆਂ ਨੂੰ ਸੰਤ ਗਿਆਨੀ ਕਰ ਗੁਰਭਜਨ ਸਿੰਘ ਜੀ ਪੂਰੇ ਜਾਹੋ ਜਲਾਲ 'ਚ ਕਥਾ ਕਰ ਰਹੇ। ਕਥਾ ਕੀਤੀ ਸਤਸੰਗ ਵੀ ਘੰਟਾ ਡੇਢ ਘੰਟਾ, ਹੈਰਾਨ ਰਹਿ ਗਿਆ ਡਾਕਟਰ, ਇਹ ਕਾਹਦੇ ਬਣੇ ਨੇ ਇਹ ਪਿਆਰੇ, ਸਿਮਰਨ ਦੀਆਂ ਕਮਾਈਆਂ, ਵਾਹਿਗੁਰੂ ਦੇ ਨਾਮ ਦੀਆਂ ਕਮਾਈਆਂ। ਡਾਕਟਰ ਦੇ ਹੱਥ ਜੁੜ ਕੇ ਕਹਿੰਦਾ ਨਾ ਇਹਨਾਂ ਨੂੰ ਕੋਈ ਰੋਗ ਹੈ ਅਤੇ ਨਾ ਇਸ ਰੋਗ ਦਾ ਕੋਈ ਇਲਾਜ ਹੈ। ਇਹ ਉਹਨਾਂ ਮਹਾਨ ਮਹਾਂਪੁਰਸ਼ਾਂ ਦੀ ਸਤਸੰਗੀਓ ਜੀਵਨ ਦੀਆਂ ਗਾਥਾ। ਸੋ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇ ਪ੍ਰੀਤ ਕਰਨੀ ਇੱਕ ਵਾਹਿਗੁਰੂ ਨਾਲ ਕਰੋ, ਜਪਣਾ ਤਾਂ ਇੱਕ ਵਾਹਿਗੁਰੂ ਜੀ ਨੂੰ ਜਪੋ, ਗੋਬਿੰਦ ਜਪ ਮਨ ਗੋਬਿੰਦ ਇੱਕ ਹੈ, ਅਵਰ ਨਹੀਂ ਕੋ ਲੇਖੈ, ਹੋਰ ਕੁਛ ਵੀ ਲੇਖੇ ਵਿੱਚ ਨਹੀਂ ਸਤਸੰਗੀਓ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਅਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੰਤ ਲਾਗ ਮਨੇ ਛਾੜ ਦੁਬਧਾ ਕੀ ਕੁਰੀਆ। ਸੰਤ ਲਾਗ ਦਾ ਭਾਵ ਜਿਹੜੇ ਨਾਮ ਜਪਣ ਵਾਲੇ ਉਹਨਾਂ ਦੀ ਸੰਗਤ ਕਰਿਆ ਕਰ, ਉਹਨਾਂ ਦੇ ਨਾਲ ਜੁੜ ਜਾ। ਕਬੀਰ ਸੰਤ ਕੀ ਗਏ ਲੈਣਾ ਛੋਡੀਐ, ਮਾਰ ਗੱਲਾ ਗਾ ਜਾਓ, ਭੇਖਤ ਹੀ ਪੁਨੀਤ ਹੋਏ ਭੇਟ ਜਪੀਏ ਨਾਓ। ਕਹਿੰਦੇ ਸੰਤਾਂ ਦਾ ਪਿੱਛਾ ਨਾ ਛੱਡੋ, ਲੜ ਲੱਗੇ ਰਹੋ, ਸੰਤ ਕੀ ਗੈਲ ਨਾ ਛੋਡੀਏ। ਬੋਲੀ ਵੱਖ ਵੱਖ ਇਲਾਕਿਆਂ ਦੀ ਵੱਖ ਵੱਖ ਹੁੰਦੀ ਸਤਸੰਗ, ਕਈਆਂ ਇਲਾਕਿਆਂ 'ਚ ਕਹਿੰਦੇ ਮੇਰੇ ਗੈਲ ਗੈਲ ਤੁਰਿਆ, ਗੈਲ ਗੈਲ। ਅਸੀਂ ਮਾਝੇ ਦੇ ਵਿੱਚ ਅਸੀਂ ਕਹਿੰਦੇ ਸਤਸੰਗੀਓ ਮੇਰੇ ਅੱਗੇ ਅੱਗੇ ਤੁਰਿਆ ਜਾ, ਦੁਆਬੇ ਚਲਿਓ ਕਹਿੰਦੇ ਮੇਰੇ ਮੂਹਰੇ ਮੂਹਰੇ ਭੱਜਿਆ ਜਾ, ਮੂਹਰੇ ਮੂਹਰੇ। ਹਰੇਕ ਇਲਾਕੇ ਦਾ ਸਤਸੰਗ ਬੋਲੀ ਦਾ ਫਰਕ ਹੈ। ਸੋ ਗੈਲ ਜਿਹੜਾ ਸ਼ਬਦ ਹੈ ਇਹਦਾ ਅਰਥ ਵੀ ਇਹੀ ਹੈ ਕਿ ਪਿੱਛੇ ਲੱਗੇ ਫਿਰਨਾ, ਮੇਰੀ ਗੈਲ ਗੈਲ ਤੁਰਿਆ। ਬਜ਼ੁਰਗ ਕਹਿ ਦਿੰਦੇ ਕੀ ਯਾਰ ਮੇਰੇ ਪਿੱਛੇ ਪਿੱਛੇ ਤੁਰਿਆ। ਕਬੀਰ ਸੰਤ ਕੀ ਗੈਲ ਨਾ ਛੋਡੀਐ, ਪਾਸ਼ੇ ਲਾਗੇ ਜਾਓ, ਪੇਖਤ ਹੀ ਪੁਨੀਤ ਹੋਏ ਭੇਟ ਜਪੀਏ ਨਾਓ। ਜੇ ਉਹਦੇ ਦਰਸ਼ਨ ਹੋ ਜਾਣ, ਪੇਖਤ ਹੀ ਪੁਨੀਤ ਹੋਏ, ਦਰਸ਼ਨ ਕਰਦਿਆਂ ਸਾਰ ਜੀਅ ਬਹੁਤ ਅਪਵਿੱਤਰ ਹੋ ਜਾਂਦਾ। ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ ਅਤੇ ਸਤਸੰਗੀ ਧਿਆਨ ਨਾਲ ਕਰਾਂਗੇ, ਅਰਥਾਂ 'ਚ ਧਿਆਨ ਦੇ ਕੇ ਪੜ੍ਹਾਂਗੇ, ਇੱਕ ਪਾਠ ਹੀ ਸ਼ਰਧਾ ਪਿਆਰ ਨਾਲ ਕਰ ਲਾਂਗੇ ਅਤੇ ਭਲਾ ਹੋ ਜਾਂਦਾ। 12ਵੀਂ ਅਸ਼ਟਪਦੀ ਦੇ ਵਿੱਚ ਆਪਾਂ 12ਵੀਂ ਅਸ਼ਟਪਦੀ ਦੀ 8ਵੀਂ ਪੌੜੀ 'ਚ ਆਪਾਂ ਪੜ੍ਹਦੇ ਹਾਂ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ। 3 ਵਾਰ ਕਹੀਏ ਪਵਿੱਤਰ ਅਤੇ ਫਿਰ ਬਣਦਾ ਪੁਨੀਤ, ਮਤਲਬ ਬਹੁਤਾ ਹੀ ਪਵਿੱਤਰ। ਅਤੇ ਜਦੋਂ ਆਪਾਂ ਆਨੰਦ ਸਾਹਿਬ ਜੀ ਦਾ ਪਾਠ ਕਰਦੇ ਹਾਂ, ਸਤਸੰਗੀ ਸੁਣਦੇ ਹਾਂ, ਤਾਂ ਉਹਦੇ ਵਿੱਚ ਹੀ ਆਪਾਂ ਜ਼ਿਕਰ ਕਰਦੇ ਹਾਂ ਸੁਣਤੇ ਪੁਨੀਤ ਕਹਿਤੇ ਪਵਿੱਤ। ਸੁਣਤੇ ਪੁਨੀਤ ਦਾ ਅਰਥ ਜਿਹੜੇ ਸੁਣਨ ਵਾਲੇ ਹਨ, ਬਾਣੀ ਸੁਣ ਰਹੇ ਨੇ, ਕੀਰਤਨ ਸੁਣ ਰਹੇ ਹਨ, ਪਰਮਾਤਮਾ ਦੀ ਸਿਫਤ ਸਲਾਹ ਦੀ ਕਥਾ, ਪਰਮਾਤਮਾ ਦੀ ਸਿਫਤ ਸਲਾਹ ਦੇ ਗੁਣ ਸੁਣ ਰਹੇ ਨੇ, ਉਹ ਪੁਨੀਤ ਨੇ, ਕਹਿਣ ਵਾਲੇ ਪਵਿੱਤਰ ਹਨ। ਸਮਝੇ, ਜਿਹੜਾ ਕਹਿਣ ਵਾਲਾ ਹੈ ਉਹ ਪਵਿੱਤਰ ਅਤੇ ਜਿਹੜਾ ਸੁਣਨ ਵਾਲਾ ਪੁਨੀਤ, 3 ਦਰਜੇ ਵੱਧ ਨੂੰ ਲਾਭ। ਪਵਿੱਤਰ ਪਵਿੱਤਰ ਪਵਿੱਤਰ
ਪੁਨੀਤ, ਤਿੰਨ ਵਾਰ ਕਹੀਏ ਪਵਿੱਤਰ ਅਤੇ ਫਿਰ ਬਣਦਾ ਪੁਨੀਤ। ਅਤੇ ਕਹਿੰਦੇ ਕੋਈ ਇਹੋ ਜਿਹਾ ਮਹਾਂਪੁਰਸ਼ ਮਿਲ ਜਾਏ, ਉਹਦੀ ਗੈਲ ਨਾ ਛੱਡੋ, ਪਿੱਛੇ ਲੱਗੇ ਫਿਰੋ, ਪੇਖਤ ਹੀ ਪੁਨੀਤ ਹੋਏ, ਕਿਤੇ ਉਹਦੇ ਦਰਸ਼ਨ ਹੋ ਜਾਣ ਅਤੇ ਜੀ ਪੁਨੀਤ ਹੋ ਗਿਆ, ਬਹੁਤਾ ਪਵਿੱਤਰ ਆ। ਪੇਖਤ ਹੀ ਪੁਨੀਤ ਹੋਏ, ਭੇਟ ਜਪੀਏ ਨਾਓ, ਜੇ ਉਹਦੀ ਸੰਗਤ ਕਿਤੇ ਮਿਲ ਜਾਏ ਤਾਂ। ਕਹਿੰਦੇ ਫਿਰ ਨਾਮ ਚੇਤੇ ਆਉਂਦਾ, ਨਾਮ ਅਰਦਾਸ ਵਿੱਚ ਆਪਾਂ ਹੁਣੇ ਕੰਮ ਕਹਿੰਦੇ ਹਾਂ, ਹੁਣੇ ਕਹਿ ਕੇ ਹਟੇ ਹਾਂ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਨਾਮ ਚੇਤੇ ਆਵੇ। ਆਮ ਸਾਡੀ ਇੱਕ ਦੁਨਿਆਵੀ ਸੋਚ ਹੈ, ਕਈ ਵਾਰ ਅਸੀਂ ਘਰੋਂ ਤੁਰਦੇ ਹਾਂ ਅਤੇ ਕੰਮ ਨਹੀਂ ਬਣਦਾ, ਕਹਿੰਦੇ ਪਤਾ ਨਹੀਂ ਕੌਣ ਮੱਥੇ ਲੱਗ ਗਿਆ, ਅੱਜ ਕੋਈ ਮੱਥੇ ਲੱਗ ਗਿਆ, ਕੰਮ ਹੀ ਨਹੀਂ ਬਣਿਆ। ਰਾਜਾ ਆਪਣੇ ਮਹੱਲਾਂ 'ਚੋਂ ਬਾਹਰ ਨਿਕਲਿਆ ਸਤਸੰਗੀਓ, ਜਦੋਂ ਬਾਹਰ ਨਿਕਲਿਆ ਤਾਂ ਕੁਦਰਤੀ ਹੀ ਕੋਈ ਵਿਅਕਤੀ ਸਾਹਮਣੇ ਆਉਂਦਾ, ਮੱਥੇ ਲੱਗ ਗਿਆ ਰਾਜੇ ਦੇ। ਰਾਜੇ ਨੇ ਰੋਕ ਲਿਆ ਆਪਣਾ ਰਾਥ, ਰਥਵਾਨ ਨੂੰ ਕਹਿੰਦਾ ਰੋਕ, ਇਸ ਬੰਦੇ ਦਾ ਹੁਲੀਆ ਕਿ ਇਹਦਾ ਪਤਾ ਸਾਰਾ ਕੁਛ ਲਿਖ ਲਓ, ਆਰਡਰ ਮੰਨਣਾ ਹੁੰਦਾ ਸੜੇ ਲਿਖ ਲਿਆ, ਨਾਲ ਜਿਹੜਾ ਪੀ ਏ ਸੀ ਜਾਂ ਜੋ ਵੀ ਨਾਲ ਸੀ ਲਿਖ ਲਿਆ, ਕੀ ਡਰ ਸਿਪਾਹੀ ਤੇਰਾ ਲਿਖ, ਨਾਂ ਕੀ ਹੈ ਤੇਰਾ, ਕਿੱਥੇ ਰਹਿੰਦਾ, ਸਾਰਾ ਕੁਛ ਲਿਖ ਲਿਆ। ਕੁਛ ਕੁ ਅੱਗੇ ਗਏ ਅਤੇ ਰਾਜੇ ਦਾ ਰੱਥ ਜਿਹੜਾ ਸੀ ਉਹਦਾ ਚੱਕਾ ਪਹੀਆ ਲੈ ਗਿਆ ਅਤੇ ਡਿੱਗ ਪਿਆ, ਰਾਜੇ ਦੇ ਸੱਟਾਂ ਲੱਗ ਗਈਆਂ। ਰਾਜਾ ਕਹਿੰਦਾ ਬੰਦੇ ਨੂੰ ਫੜ ਕੇ ਲਿਆਓ, ਕਿੱਥੇ ਹੋ। ਪਕੜ ਕੇ ਲਿਆਂਦਾ ਅਤੇ ਕਹਿਣ ਲੱਗਾ, ਬੜਾ ਮਨਹੂਸ ਬੰਦਾ, ਮੇਰੇ ਮੱਥੇ ਲੱਗਿਆ ਅਤੇ ਮੇਰੇ ਲੱਗ ਗਈਆਂ ਸੱਟਾਂ, ਕਿਸੇ ਦੇ ਹੋਰ ਮੱਥੇ ਲੱਗੇਗਾ ਅਤੇ ਠੀਕ ਨਹੀਂ ਗਿਆ, ਇਹਦਾ ਮੱਥਾ ਨਹੀਂ ਸਹੀ, ਚਾੜਦੇ ਫਾਂਸੀ ਇਹਨੂੰ। ਅੱਜ ਕੱਲ੍ਹ ਵਰਗਾ ਥੋੜ੍ਹਾ ਸੀ, ਗਾਹ ਕੇ ਸਤਸੰਗ ਵੀ ਗਵਾਹ ਵੀ ਮਰ ਜਾਂਦੇ ਨੇ, ਕਈ ਕੁਛ ਹੋ ਜਾਂਦਾ, ਜੱਜ ਵੀ ਕਈ ਚੜ ਗਏ, ਕੇਸ ਚੱਲੀ ਜਾਂਦੇ ਨੇ। ਆਹ ਸਾਡੇ ਹੁਣ ਸਤਸੰਗੀ ਕੌਮ ਦੇ ਮਹਾਨ ਸੂਰਬੀਰ ਯੋਧੇ, ਜਿਹਨਾਂ ਕੌਮ ਲਈ ਸਤਸੰਗੀ ਕੀਤਾ ਹੈ, ਆਪਣੇ ਪਰਿਵਾਰ ਲਈ ਨਹੀਂ, ਆਪਣੇ ਕਾਰੋਬਾਰ ਲਈ ਨਹੀਂ, ਆਪਣੇ ਨਿੱਜ ਲਈ ਕੁਛ ਨਹੀਂ ਕੀਤਾ, ਕੌਮ ਦੀਆਂ ਸੇਵਾਵਾਂ ਕਰਦਿਆਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਨਾ ਜਰ ਸਕੇ ਅਤੇ ਕੌਮ ਦੇ ਲਈ ਉੱਠ ਪਏ, ਸ਼ਹੀਦ ਹੋ ਗਏ ਕਈ, ਬੇਅੰਤ ਅਤੇ ਬੇਅੰਤ ਫੜੇ ਗਏ, ਉਹਨਾਂ ਨੂੰ ਫਿਰ ਲੰਮੀਆਂ ਸਜਾਵਾਂ ਲੰਮੀਆਂ ਜੇਲ੍ਹਾਂ 'ਚ ਪਾ ਦਿੱਤਾ ਗਿਆ। 30-30 ਸਾਲ ਹੋ ਗਏ ਭਾਈ, ਨਾ ਮੁਲਾਕਾਤ, ਨਾ ਭਾਈ ਉਹਨਾਂ ਦੀ ਕੋਈ ਜ਼ਮਾਨਤ, ਨਾ ਉਹਨਾਂ ਦੀ ਕੋਈ ਰਿਹਾਈ, ਕਾਨੂੰਨ ਦੇ ਅਨੁਸਾਰ ਸਤਸੰਗੀ ਹੋ ਜਾਣਾ ਚਾਹੀਦਾ ਸੀ, ਪਰ ਜਿਹੜੇ ਇਹਨਾਂ ਦੇ ਖਾਸ ਮਖਾਸ਼ ਨੇ ਕਿੰਨੇ ਵੱਡੇ ਸੰਗੀਨ ਦੋਸ਼ ਲੱਗੇ ਉਹਨਾਂ ਭਾਈ। ਮੂਮੈਂਟ ਦੇ ਵਿੱਚ ਜੇਲ੍ਹ ਵਿੱਚ ਰਹਿਣ ਦਾ ਮੌਕਾ ਮਿਲਿਆ, 3 ਸਾਲ ਜੇਲ੍ਹ ਕੱਟੀ ਹੈ ਤਾਂ ਸਤਸੰਗੀ ਉਹ ਉੱਥੇ ਵੇਖੀਦਾ ਹੈ। ਸਾਡੇ ਵੇਲੇ ਜੇਲ੍ਹ ਨੂੰ 2 ਹਿੱਸਿਆਂ 'ਚ ਕਰ ਦਿੱਤਾ ਗਿਆ ਸੀ, ਇੱਕ ਕੇਂਦਰੀ ਜੇਲ੍ਹ ਅਤੇ ਇੱਕ ਸਿਕਿਉਰਿਟੀ, 2 ਜੇਲ੍ਹਾਂ। ਜੇਲ੍ਹ ਇੱਕ ਹੀ ਸੀ ਅੰਮ੍ਰਿਤਸਰ, ਉਹਨੂੰ ਸਤਸੰਗ ਵਿੱਚੋਂ ਵੰਡ ਦਿੱਤਾ ਗਿਆ, ਕੰਧ ਕੱਢ ਦਿੱਤੀ ਗਈ। ਇੱਕ ਸੀ ਕੇਂਦਰੀ ਜੇਲ੍ਹ ਜਿਹ 'ਚ ਆਮ ਕੈਦੀ, ਪਿੰਡਾਂ ਦੇ ਝਗੜੇ, ਦੂਜਾ ਤੀਜਾ ਉਹ, ਸਾਡੇ ਵਾਲੀ ਜੇਲ੍ਹ ਨੂੰ ਸਿਕਿਉਰਿਟੀ ਜੇਲ੍ਹ ਕਹਿੰਦੇ ਸੀ। ਤਾਂ ਸਤਸੰਗੀਓ, ਜੇਲ੍ਹ ਦੇ ਵਿੱਚ ਰਹਿੰਦਿਆਂ ਇੱਕ ਚੀਜ਼ ਨੋਟ ਕੀਤੀ ਹੈ ਕਿ ਜਿਹੜਾ ਬੰਦਾ ਉੱਥੇ ਗਲਤ ਕੇਸ ਦੇ ਵਿੱਚ, ਮਤਲਬ ਸਮਝਦੇ ਹਨ ਬਲਾਤਕਾਰ ਦੇ ਕੇਸ, ਰੇਪ ਦੇ ਕੇਸ 'ਚ ਗਿਆ ਹੋਵੇ, ਸਭ ਤੋਂ ਵੱਧ ਨਫ਼ਰਤ ਉਹਨੂੰ ਕਰਦੇ ਨੇ। ਜਿਹੜਾ ਕੋਈ ਪੁਲਿਸ ਵਾਲਾ ਆਉਂਦਾ ਉਹਦੇ ਮਾਰ ਗਿਆ ਸੋਟੀ, ਜਿਹੜਾ ਕੋਈ ਆਉਂਦਾ ਉਹਨੂੰ ਗਾਲਾਂ ਕੱਢ ਗਿਆ, ਅਤੇ ਸਭ ਤੋਂ ਵੱਧ ਉੱਥੇ ਸਤਿਕਾਰ ਹੁੰਦਾ ਅਣਖ ਦੇ ਨਾਲ, ਬੰਦਾ ਆਉਂਦਾ ਅਣਖ ਨਾਲ ਕੌਮ ਲਈ ਕੋਈ ਕਰਕੇ ਆਉਂਦਾ, ਉਹਨੂੰ ਬੜਾ ਸਤਿਕਾਰ ਮਿਲਦਾ ਉੱਥੇ। ਅਤੇ ਸਤਸੰਗ ਸਰਸੇ ਵਾਲਾ ਸੂਰ ਇੰਨੇ ਸੰਗੀਨ ਦੋਸ਼ਾਂ ਵਿੱਚ ਉਹ ਬੰਦ ਹੈ ਅਤੇ 15 ਦਿਨ ਜ਼ਮਾਨਤ 'ਤੇ ਬਾਹਰ ਹੁੰਦਾ। ਜਦ ਕਿ ਗੁਰੂ ਦੇ ਸਿੰਘ ਆਪਣੇ ਨਿੱਜ ਲਈ ਕੁਛ ਨਹੀਂ ਕੀਤਾ, ਨਾ ਕੌਮ ਲਈ ਕੀਤਾ ਹੈ, ਪਰ ਕੋਈ ਗੱਲ ਹੀ ਨਹੀਂ। ਹੁਣ ਜਿਹੜਾ ਰਾਜਾ ਸੀ ਉਹਨੇ ਉਸ ਨੂੰ ਬੁਲਾ ਲਿਆ ਅਤੇ ਕਹਿੰਦਾ ਵੀ ਇਹਨੂੰ ਫਾਹੇ ਲਾ ਦਿਓ। ਫਾਹੇ ਲਾਉਣ ਲੱਗੇ ਅਤੇ ਪੁੱਛਦੇ ਕੋਈ ਅੰਤਮ ਇੱਛਾ, ਕਹਿੰਦੇ ਇਹ ਅੰਤਮ ਇੱਛਾ ਕੋਈ ਨਹੀਂ, ਰਾਜੇ ਨੂੰ ਮਿਲਣਾ ਚਾਹੁੰਦਾ। ਰਾਜੇ ਨੂੰ ਸਤਸੰਗੀ ਰਾਜੇ ਨੂੰ ਬੁਲਾ ਲਿਆ, ਆਉਣਾ ਹੀ ਪੈਣਾ ਸੀ। ਰਾਜਾ ਆਇਆ, ਹਾਂਜੀ ਦੱਸ। ਕਹਿੰਦੇ ਮਾਰੇ ਮੇਰਾ ਮੱਥਾ ਬਹੁਤ ਮਾੜਾ, ਤੁਸੀਂ ਮੇਰੇ ਮੱਥੇ ਲੱਗੇ ਅਤੇ ਤੁਹਾਡੇ ਲੱਗ ਗਈਆਂ ਸੱਟਾਂ, ਪਰ ਜਦੋਂ ਮੈਂ ਨਿਕਲਿਆ ਸੀ ਘਰੋਂ ਸਭ ਤੋਂ ਪਹਿਲਾਂ ਤੁਸੀਂ ਮੇਰੇ ਮੱਥੇ ਲੱਗੇ ਸੀ, ਤੂੰ ਤਾਂ ਬਚ ਗਿਆ, ਮੈਂ ਤਾਂ ਫਾਂਸੀ ਚੜ੍ਹ ਚੱਲਿਆ ਤੇਰਾ ਮੱਥਾ ਤੇ ਮਰਨਾ ਮਾੜਾ। ਕਹਿੰਦੇ ਛੱਡ ਦੇ ਉਹਨੂੰ, ਮੈਂ ਮੱਥੇ ਦਾ ਇਲਾਜ ਕਰਾਉਣਾ ਆਪਣੇ ਦਾ ਹੀ, ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਕਹਿੰਦਾ ਮੇਰੇ ਮੱਥੇ ਤੁਸੀਂ ਲੱਗੇ,
ਤੁਹਾਡੇ ਸੱਟਾਂ ਲੱਗ ਗਈਆਂ, ਤੁਹਾਡੇ ਮੱਥੇ ਮੈਂ ਲੱਗਾ ਸੀ, ਮੈਂ ਤਾਂ ਫਾਂਸੀ ਚੜ੍ਹਨ ਲੱਗਾ, ਤੇਰਾ ਮੱਥਾ ਬਹੁਤਾ ਮਾੜਿਆ ਰਾਜਾ। ਤਾਂ ਹੀ ਗੁਰੂ ਚਰਨਾਂ ਜਾ ਕੇ ਮੱਥਾ ਟੇਕਦੇ ਹਾਂ, ਵਾਹਿਗੁਰੂ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਲੱਗ ਜੇ, ਸਾਧ ਕੀ ਧੂੜ ਅੱਗ ਕੱਟੇ ਅੱਗ ਕੋਟ, ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਕਰੋੜਾਂ ਪਾਪ ਕੱਟ ਦਿੰਦੀ। ਪਿਆਰਿਓ ਗੁਰੂ ਦੇ ਸਿੱਖ ਹਾਂ, ਸਾਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਸਵਾਲ ਕੋਈ ਕਰ ਸਕਦਾ ਹੈ, ਕੋਈ ਸਵਾਲ ਸਾਨੂੰ ਕਰ ਦੇ ਕਿ ਸਿੱਖ ਕੌਮ ਵਿੱਚ ਪਹਿਲੇ ਲਾਇਰ ਕੌਣ ਹੋਏ ਨੇ, ਵਕੀਲ ਕੌਣ ਹੋਏ ਨੇ, ਅਤੇ ਮੇਰਾ ਖਿਆਲ ਆ ਕਿਸੇ ਵਿਰਲੇ ਨੂੰ ਪਤਾ ਆਏਗਾ। ਅਤੇ ਬੇਨਤੀ ਕਰਦੇ ਹਾਂ, ਸਿੱਖ ਕੌਮ ਵਿੱਚ ਪਹਿਲੇ ਵਕੀਲ ਹੋਏ ਨੇ ਭਾਈ ਸੁਬੇਗ ਸਿੰਘ ਜੀ, ਜੰਬਰ ਪਿੰਡ ਹੈ, ਲਾਹੌਰ ਜ਼ਿਲ੍ਹਾ। ਬੜੇ ਪੜ੍ਹੇ ਲਿਖੇ ਅਤੇ ਬੜੇ ਸਿਆਣੇ ਗੁਰੂ ਦੇ ਸਿੱਖ ਸੀ, ਨਿਤਨੇਮੀ ਪਰਪੱਕ ਗੁਰੂ ਦੇ ਰਹਿਤ ਵਿੱਚ ਅਮਰ ਛਕਿਆ ਆ, ਬੜੀ ਮਹਾਨ ਸੇਵਾਵਾਂ ਕੀਤੀਆਂ। ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ, ਜ਼ਕਰੀਆ ਖਾਂ ਸਿੰਘਾਂ ਦੇ ਸਿਰ ਕੱਟ ਕੱਟ ਕੇ ਅਤੇ ਖੂਹਾਂ ਦੇ ਖੂਹ ਭਰ ਦਿੰਦਾ ਸੀ। ਉਸ ਗੁਰੂ ਦੇ ਲਾਲ ਨੇ ਰਾਤ ਦੇ ਸਮੇਂ ਚੋਰੀ ਸਰਕਾਰ ਤੋਂ ਸਿੰਘਾਂ ਨੂੰ ਰਿਪੋਰਟਾਂ ਵੀ ਭੇਜਣੀਆਂ, ਸਿੰਘਾਂ ਦੇ ਸੀਸ ਕੱਢ ਕੇ ਖੂਹਾਂ ਦੇ ਵਿੱਚ ਸਸਤਾ

0: ਕਿ ਭਾਈ ਤਾਰੂ ਸਿੰਘ ਸਾਹਿਬ ਜੀ ਦਾ ਜੋੜਾ ਲੈ ਕੇ ਆਓ ਅਤੇ ਇਹਦੇ ਮਾਰੋ ਫੇਰੇ ਨੂੰ ਪਿਛਾਵ ਆਏਗਾ, ਕਹਿੰਦਾ ਨੂੰ ਕੈਦ ਕਰ ਲਿਓ। ਇਹਨੇ ਮੇਰੇ ਪਿਓ ਦੀ ਇੰਨੀ ਇੰਨਾ ਨਰਾਦਰ ਕਰਾਇਆ, ਮੇਰਾ ਪਿਓ 22 ਦਿਨ ਛੱਤਰ ਖਾਂਦਾ ਨਰਕਾਂ ਨੂੰ ਤੁਰ ਗਿਆ। ਫੜ ਲਿਆ ਪੁੱਤਰ ਨੂੰ, ਫੜ ਲਿਆ, ਬੜੇ ਤਸੀਹੇ ਦਿੱਤੇ, ਚੜਖੜੀਆਂ 'ਤੇ ਚਾੜ ਚਾੜ ਕੇ ਘੁਮਾਇਆ ਗਿਆ। ਜਿਨ੍ਹਾਂ ਨੇ ਇੰਟੈਰੋਗੇਸ਼ਨ ਸੈਂਟਰ ਵੇਖੇ ਨੇ ਆ ਪਿਛਲੇ ਮੂਵਮੈਂਟ ਵਿੱਚ, ਪਤਾ ਹੈਗਾ ਪਿਆਰਿਓ, ਚੀੜੇ ਪਾੜੇ ਪਏ ਹੁੰਦੇ ਸੀ ਬੰਦੇ ਉੱਥੇ, ਕਿਸੇ ਦੇ ਲੱਤਾਂ ਪਾੜੀਆਂ, ਕਿਸੇ ਦੇ ਸਤਸੰਗ ਵਿੱਚ ਪੱਟ ਚੀਰ ਦਿੱਤੇ, 9 ਫੁੱਟ ਦਿੱਤੇ ਗਏ, ਸਲਾਈਆਂ ਸੀਖਾਂ ਤੱਤੀਆਂ ਵੇਚਦੀ, ਨਗਾ ਦਿੱਤੀਆਂ ਗਈਆਂ, ਅੱਖਾਂ ਦੇ ਵੇਚਦੀ, ਪੇਟ ਦੇ ਵੇਚਦੀ, ਰੁੱਖਾਂ ਨਾਲ ਬੰਨ੍ਹ ਕੇ ਸਤਸੰਗ ਜੀਪ ਨਾਲ 2 ਫਾੜ ਕਰ ਦਿੱਤੇ ਗਏ, ਬਹੁਤ ਕੁਛ ਕੀਤਾ ਗਿਆ। ਇਸੇ ਤਰ੍ਹਾਂ ਉਹਨਾਂ ਸਮਿਆਂ 'ਚ ਇੱਦਾਂ ਹੀ ਸੀ, ਬਹੁਤ ਸੀਏ ਦਿੱਤੇ ਗਏ, ਕਰਨਾ ਕੀ ਸੀ, ਸਿੱਖੀ ਤਿਆਗ ਦਿਓ, ਮੁਸਲਮਾਨ ਬਣ ਜਾਓ, ਨਹੀਂ ਮੰਨੇ। ਕਹਿੰਦੇ ਨੇ ਕਿ ਇੰਨਾ ਜ਼ਿਆਦਾ ਤਸੱਦਦ ਕੀਤਾ ਗਿਆ ਭਾਈ ਸਾਹਬਾਜ ਸਿੰਘ ਉੱਤੇ, 19 ਸਾਲ ਦੀ ਉਮਰ ਹੈ, ਭਾਈ ਸੁਬੇਗ ਸਿੰਘ ਦਾ ਪੁੱਤਰ ਹੈ, ਬੇਹੋਸ਼ ਹੋ ਗਿਆ ਸਤਸੰਗੀ, ਬੇਹੋਸ਼, ਇੰਨੀ ਕੁੱਟ ਪਾਈ, ਇੰਨੀ ਉਹਨੂੰ ਤਸੱਦਦ ਕੀਤਾ, ਬੇਹੋਸ਼ੀ ਦੇ ਤੋਂ ਉਹਦੇ ਮੂੰਹ ਤੋਂ ਨਿਕਲ ਗਿਆ, ਮੈਂ ਮੁਸਲਮਾਨ ਬਣਨਾ ਮੰਨਦਾ ਹਾਂ, ਮੈਂ ਬਣਾਂਗਾ ਮੁਸਲਮਾਨ, ਮੈਂ ਬਣਾਂਗਾ। ਜੇ ਦੱਸ ਬੜਾ ਨਹੀਂ ਰਿਹਾ ਹੁੰਦਾ, ਬੜਾ ਰਿਹਾ ਹੁੰਦਾ ਬੰਦਾ ਸੁੱਤਾ, ਇੱਦਾਂ ਬੜਾ ਚਾਅ ਚੜਿਆ, ਚਲੋ ਇੱਕ ਸਿੱਖ ਨਿਕਲਿਆ ਜਿਹੜਾ ਹੁੰਦਾ ਮੁਸਲਮਾਨ ਬਣਾਂਗਾ, ਉਹ ਵੀ ਨੌਜਵਾਨ ਅਤੇ ਪੜ੍ਹਿਆ ਲਿਖਿਆ ਬਹੁਤ ਹੈ, ਫਾਰਸੀ ਦਾ ਵਿਦਵਾਨ ਸੀ ਭਾਈ ਸਾਹਬਾਜ ਸਿੰਘ। ਭੱਜੇ ਗਏ ਭਾਈ ਸੁਬੇਗ ਸਿੰਘ ਵੱਲ, ਕਹਿੰਦੇ ਸੁਬੇਗ ਸਿੰਘ ਆ, ਤੇਰਾ ਪੁੱਤਰ ਮੁਸਲਮਾਨ ਬਣਨਾ ਮੰਨ ਗਿਆ, ਤੂੰ ਵੀ ਮੰਨ ਜਾ। ਆਮ ਇੱਦਾਂ ਹੀ ਕਰਦੇ ਨੇ, ਹੁਣ ਹੀ ਕੋਈ ਫੜਿਆ ਜਾਵੇ ਉਹਨੂੰ, ਦੋ ਫੜੇ ਜਾਣ ਨੂੰ ਵੱਖ ਕਰ ਦਿੰਦੇ, ਬਿਆਨ ਨਾਲ ਰਲਣ ਇੱਕ ਦੂਜੇ ਨਾਲ, ਇਹਨੂੰ ਕੁਛ ਪੁੱਛੀ ਜਾਣਾ, ਉਹਨੂੰ ਕੁਛ ਦੱਸੀ ਜਾਣਾ। ਉਹਨੂੰ ਜਾ ਕੇ ਕਹਿੰਦੇ ਤੇਰਾ ਪੁੱਤ ਮੰਨ ਗਿਆ, ਕਹਿੰਦਾ ਮੈਂ ਨਹੀਂ ਮੰਨਦਾ ਕਿ ਮੇਰਾ ਪੁੱਤ ਮੰਨਿਆ ਗਿਆ, ਦਸ਼ਮੇਸ਼ ਪਿਤਾ ਦਾ ਪੁੱਤ, ਮੇਰੇ ਨਾਲ ਵੱਧ ਨਿਤਨੇਮੀ, ਮੇਰੇ ਨਾਲ ਵੱਧ ਸ਼ਰਧਾ ਵਾਲਾ। ਕਹਿੰਦੇ ਚੱਲ, ਕਹਿੰਦੇ ਵਿਖਾਓ ਮੈਨੂੰ, ਹੱਥਾਂ ਨੂੰ ਹੱਥ ਕੜੀਆਂ ਲਾਈਆਂ, ਪੈਰਾਂ 'ਚ ਬੇੜੀਆਂ ਪਾਈਆਂ, ਭਾਈ ਸੁਬੇਗ ਸਿੰਘ ਨੂੰ ਲੈ ਕੇ ਤੁਰੇ। ਜਿੱਥੇ ਭਾਈ ਸਾਹਬਾਜ ਸਿੰਘ ਜੀ ਧਰਤੀ 'ਤੇ ਨੌਜਵਾਨ ਪਿਆ ਸੀ, ਲੰਮੇ ਬੇਹੋਸ਼ ਹੋਇਆ ਪਿਆ, ਇੰਨਾ ਕੁੱਟਿਆ ਸੀ ਅਤੇ ਮੂੰਹ ਤੋਂ ਬੜਬੜਾ ਰਿਹਾ ਸੀ ਮੈਂ ਮੁਸਲਮਾਨ ਬਣਾਂਗਾ। ਕੋਲ ਗਏ ਭਾਈ ਸੁਬੇਗ ਸਿੰਘ ਜੀ, ਮਸਤਕ ਵੱਲ ਵੇਖਿਆ, ਮਸਤਕ ਵੱਲ, ਮੱਥੇ ਵੱਲ ਵੇਖਿਆ ਆਪਣੇ ਪੁੱਤਰ ਦੇ, ਹੱਥਾਂ ਨੂੰ ਹੱਥਕੜੀਆਂ ਲੱਗੀਆਂ ਸੀ, ਪੈਰਾਂ ਨੂੰ ਬੇੜੀਆਂ ਲਾਈਆਂ ਹੋਈਆਂ, ਆਪਣੇ ਪੈਰਾਂ ਦਾ ਅੰਗੂਠਾ ਸਤਸੰਗੀ ਉਹਦੇ ਮੱਥੇ ਦੇ ਵਿੱਚ ਰਗੜ ਦਿੱਤਾ, ਆਪਣੇ ਪੁੱਤ ਦੇ ਮੱਥੇ ਦੇ ਉੱਤੇ ਆਪਣੇ ਚਰਨਾਂ ਦਾ ਅੰਗੂਠਾ ਜ਼ੋਰ ਦੀ ਰਗੜ ਦਿੱਤਾ, ਇਹਦਾ ਹੁਣ ਮਨਾਓ ਇਹਨੂੰ। ਕੁੱਟ ਕੁੱਟ ਕੇ ਸਤਸੰਗੀ ਉਹਨੂੰ ਸ਼ਹੀਦ ਕਰਤਾ, ਚੜਖੜੀਆਂ 'ਤੇ ਚਾੜ ਕੇ। ਕਹਿੰਦਾ ਇਹਨੂੰ ਵੀ ਕੀਤਾ ਸੁਬੇਗ ਸਿੰਘ ਆ, ਕਹਿੰਦਾ ਇਹਦੇ ਮੱਥੇ 'ਤੇ ਦੇਖਾ ਸੀ ਕਿ ਇੱਕ ਵਾਰ ਮੁਸਲਮਾਨ ਨਾ ਬਣੇ ਗਏ, ਉਹ ਮੇੜ ਦਿੱਤੀ ਮੇਟ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਸਾਧ ਕੀ ਧੂੜ ਕੱਟੇ ਅੱਗ ਕੋਟ, ਮਹਾਂਪੁਰਸ਼ਾਂ ਦੇ, ਰੱਬ ਦੇ ਪਿਆਰਿਆਂ ਦੇ, ਨਿਤਨੇਮੀਆਂ ਦੇ, ਪ੍ਰੇਮੀਆਂ ਦੇ ਚਰਨਾਂ ਦੀ ਧੂੜ ਕਰੋੜਾਂ ਪਾਪ ਕੱਟ ਦਿੰਦੀ ਪਿਆਰਿਓ, ਤਾਂ ਆਪਾਂ ਮੱਥਾ ਟੇਕਦੇ ਹਾਂ, ਚਰਨ ਧੂੜ ਲੈ ਕੇ ਮੱਥੇ ਨੂੰ ਲਾਉਂਦੇ ਸਤਸੰਗੀ, ਜੋੜੇ ਚਾੜਦੇ ਮਸਤਕ ਨੂੰ ਧੂੜ, ਆਓ ਪੌੜੀਆਂ ਚੜ੍ਹਦੇ ਤਾਂ ਉਹਨੂੰ ਮੱਥੇ 'ਤੇ ਧੂੜ, ਦਰਬਾਰ 'ਚ ਵੜਨ ਲੱਗਦੇ ਉੱਥੇ ਮੱਥੇ ਦੀ ਧੂੜ, ਕੋਈ ਰੱਬ ਦਾ ਪਿਆਰਾ ਪੁੱਜਿਆ ਉਹਦੇ ਚਰਨਾਂ ਦੀ ਧੂੜ ਮੱਥੇ ਨੂੰ ਲੱਗ ਜਾਏ, ਤਰ ਜਾਈਦਾ ਤਰ। ਇਸ ਲਈ ਜਿਹੜੇ ਗੁਰੂ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਸਤਸੰਗੀ, ਉਹ ਕਈ ਜਨਮਾਂ ਦੇ ਪਾਪ ਕੱਟ ਦਿੰਦੀ ਹੈ। ਭਾਈ ਸੁਬੇਗ ਸਿੰਘ ਪਹਿਲੇ ਵਕੀਲ ਹੋਏ ਨੇ ਚੰਬਰ ਪਿੰਡ ਦੇ, ਦੋਨੋਂ ਪਿਓ ਪੁੱਤ ਸ਼ਹੀਦ। ਜਦੋਂ ਆਪਾਂ ਅਰਦਾਸ ਕਰਦੇ ਹਾਂ, ਚੜਖੜੀਆਂ 'ਤੇ ਚਾੜ ਕੇ ਤੂੰਬਾ ਤੂੰਬਾ ਕੀਤੇ ਗਏ, ਕੀਮਾ ਕੀਮਾ ਕਰ ਦਿੱਤੇ ਗਏ, ਖੋਪੜੀਆਂ ਉਤਾਰ ਦਿੱਤੀਆਂ, ਵੰਡਣ ਜੰਡਾ ਨਾ ਬਣ ਕੇ ਸਾੜ ਦਿੱਤੇ, ਪੱਟੀ ਦੇ ਲਾਹੌਰ ਦੀਆਂ ਜੇਲ੍ਹਾਂ 'ਚ ਪੀਸਣੇ ਪੀਸੇ, ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਗਲਾਂ 'ਚ ਹਾਰ ਪਵਾ ਲੈ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਹੁਣ ਪਿਆਰੇ ਇਤਿਹਾਸ ਸਾਡਾ ਬਦਲਣ ਦੀ ਕੋਸ਼ਿਸ਼ ਕਰ ਰਹੇ ਨੇ ਲੋਕ, ਅਸੀਂ ਬੇਸਰੇ ਹੋ ਗਏ।
1: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ ਰੋਡ, ਸਰੀ।
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ, ਫਰਨਡੇਲ, ਵਾਸ਼ਿੰਗਟਨ।

फतेह प्रवान करनी। वाहिगुरू जी का खालसा, वाहिगुरू जी की फतेह। धर्म दे अनंत पहलू ने, अनंत रूप ने, और हर पहलू दी अपनी अपनी विचार है। धर्म दी दुनिया विच कर्म दी बहुत वड्डी चर्चा है। अज आपां इसनू ही गुरबाणी दी रोशनी विच पढ़न दी, समझण दी, सोचण दी, विचारण दी कोशिश करदे हां। करमे करमे होए विचार, सच्चा आप सच्चा दरबार। वो प्रभु सच्चा है, उसका दरबार सच्चा है, उसका न्याय सच्चा है। उस तो कोई बेइंसाफी नहीं आती, कोई दबाव पा के उसका फैसला नहीं बदलाया जा सकता, कुछ लालच दे के उसकी कलम तोड़ी नहीं जा सकती, कोई होर किसी प्रकार का लोभ लालच रख के उसके फैसले नू, उसके इरादे नू ना मोड़िया जा सकता, ना तोड़िया जा सकता। इस वास्ते कहने ने वो अटल है, उसका न्याय अटल है। वो आप सच है, उसका न्याय सच है। एक गल वखरी है कि दुनिया विच जिथे इंसाफ मिले है, सारे अरब विच, ईरान, अफगानिस्तान ते भारत विच उसनू अदालत कहिंदे ने। अदालत अदल कहिंदे ने इंसाफ नू, अदालत इंसाफ दा घर। अखरी अर्थ ये बनते ने अदल इंसाफ, अदालत इंसाफ दा घर। मुनसफ जिहड़ा इंसाफ करे, मुनसफ जो इंसाफ करे, अदालत जिथे अदल होवे, जिथे इंसाफ होवे। बाकी दुनिया बारे ते शायद मेरी इतनी जानकारी ना होवे, पर भारत बारे मेरी जानकारी है। उत्थे ते अगर पैसे हैं ते इंसाफ खरीद लो, अगर ताकत है ते इंसाफ खो लो। जे ताकत नहीं है इंसाफ खोण दी, जे पैसा नहीं है इंसाफ खरीदन दी, तो इंसाफ मुफ्त दे चथे किसी नू नहीं मिलता है। ते बहुत सारे देशों च भी इस तरह नाम ही आउंदा है अदालत। अदल कित्थे मिलता है, इंसाफ कित्थे मिलता है? पर सच्चा आप सच्चा दरबार। परमात्मा सच्चा है, उसका दरबार सच्चा है, उसका न्याय भी सच्चा है। उसके दरबार विच की आउंदा है? करमी करमी होए विचार, सच्चा आप सच्चा दरबार। उसके दरबार विच कर्मां दी विचार आउंदी है, मनुख की शकल सूरत की नहीं, मनुख के कर्मां दी। इसनू खोलन तो पहले मैं अर्ज करा, इस पृथ्वी दे उत्ते जिस ते असी रहिंदे आ, दो तरह की दुनिया धर्म ने मनी है, भोग भूमि कर्म भूमि। एक ओ जीव ने जो सिर्फ इंज कह लो जीवन बतीत करन लई आए ने, भोग भोगन लई आए ने, खा लेना है, पी लेना है, सो लेना है, ते शरीर की जरूरतों की पूर्ति कर लेनी है, बस पशु जगत भोग भूमि। मनुख नूं आख्या गया है ये भोग भूमि दे नाल नाल कर्म भूमि है, ये कुछ भोगण दे नाल नाल करन लई आया है। इस वास्ते सिर्फ भोग भूमि नहीं है, भूमि कहने धरती नूं, पशु की ने भोगां दी धरती, मनुख की है कर्म भूमि। इस वास्ते साहिब कहने कर्म भूम में भोवो नाम, ये तो कर्म भूमि है। मनुख कर्म भूमि है, पशु भोग भूमि ने। पशु अपने कर्मा अनुसार विकास नहीं कर सकता, इस तरह दे ना उसके शरीर की बनतर है, ना ही इस तरह उसके मन की बनतर है। वो
ਵਿਕਾਸ ਕਰਮਾਂ ਦੇ ਉੱਤੇ ਅਸਵਾਰ ਹੋ ਕੇ ਨਹੀਂ ਕਰ ਸਕਦਾ, ਅਗਾਂਹ ਨਹੀਂ ਵੱਧ ਸਕਦਾ। ਪ੍ਰਕਿਰਤੀ ਆਪਣੇ ਸੁਭਾਅ ਦੇ ਮੁਤਾਬਕ ਉਸਨੂੰ ਅਗਾਂਹ ਤੋਰਦੀ ਹੈ। ਇੰਝ ਕਹਿ ਲਓ, ਪਸ਼ੂਆਂ ਦਾ ਵਿਕਾਸ ਪ੍ਰਾਕਿਰਤਿਕ ਹੈ, ਪਰਮਾਤਮਾ ਦੀ ਮਰਿਆਦਾ ਅਨੁਸਾਰ ਹੈ। ਤੋ ਉਹ ਮਰਿਆਦਾ ਕਿਆ ਮਨੁੱਖ ਨਾਲ ਕੰਮ ਨਹੀਂ ਕਰਦੀ, ਕੰਮ ਕਰਦੀ ਹੈ। ਮਨੁੱਖ ਨਾਲ ਪਰਮਾਤਮਾ ਦੀ ਸੁਤੰਤਰ ਮਰਿਆਦਾ ਕੰਮ ਕਰਦੀ ਹੈ ਵੀ ਇੱਥੇ ਉਸਨੂੰ ਸੁਤੰਤਰਤਾ ਦੇ ਦਈਏ, ਤੇਰੀ ਮਰਜ਼ੀ ਹੈ ਤੂੰ ਕੀ ਕਰਨਾ ਹੈ। ਮਨੁੱਖ ਨੂੰ ਕਰਮ ਦੀ ਛੋਟ ਦੇ ਦਿੱਤੀ ਗਈ, ਇਹ ਕਰਮ ਭੂਮੀ ਹੈ। ਇਸ ਧਰਤੀ ਦੇ ਵਿੱਚ ਜਿਹਾ ਬੀਜੇ ਸੋ ਲੂਣੇ ਕਰਮਾ ਸੰਦੜਾ ਖੇਤ, ਜੈਸਾ ਜੈਸਾ ਤੂੰ ਬੀਜ ਪਵੇਗਾ ਵੈਸਾ ਵੈਸਾ ਤੇਰੇ ਝੋਲੀ ਦੇ ਵਿੱਚ ਉਸਦਾ ਫਲ ਪਵੇਗਾ, ਇਹ ਕਰਮ ਭੂਮੀ ਹੈ। ਚੂੰਕਿ ਖੁੱਲ ਇਤਨੀ ਪਰਮਾਤਮਾ ਨੇ ਦੇ ਦਿੱਤੀ ਮਨੁੱਖ ਨੂੰ, ਤੂੰ ਸਤ ਪੁਰਸ਼ਾਂ ਨੇ ਬ੍ਰਹਮ ਗਿਆਨੀਆਂ ਨੇ ਕਿਹਾ ਇਹ ਖੁੱਲ ਵੀ ਤੇ ਤੇਰੀ ਦਿੱਤੀ ਹੋਈ ਹੈ, ਪਰ ਸਾਡਾ ਕੀ, ਸਾਡੇ ਕੋਲ ਤਾਂ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ ਸਾਡੇ ਕੋਲ। ਇਸ ਤੋਂ ਆਮ ਲੋਕਾਂ ਨੇ ਬੜੇ ਗਲਤ ਅੰਦਾਜ਼ੇ ਲਾਏ, ਸਾਡੇ ਕੋਲ ਕੀ ਹੈ, ਕਰਨ ਕਰਾਵਨ ਉਹ ਆਪੇ ਹੈ। ਜੇ ਸਾਡੇ ਕੋਲ ਸੁਤੰਤਰਤਾ ਵੀ ਹੈ ਤੇ ਉਸਦੀ ਦਿੱਤੀ ਹੋਈ, ਇਸ ਹਿਸਾਬ ਨਾਲ ਠੀਕ ਹੈ, ਕਰਨ ਕਾਰਨ ਹੈ, ਸਭ ਕੁਛ ਉਹੀ ਕਰ ਰਿਹਾ ਹੈ, ਪਰ ਉਸਨੇ ਸਾਨੂੰ ਖੁੱਲ ਦਿੱਤੀ ਹੈ। ਤੂੰ ਸੱਚ ਵੀ ਬੋਲ ਸਕਦਾ ਹੈ, ਝੂਠ ਵੀ ਬੋਲ ਸਕਦਾ ਹੈ, ਅਗਾਂਹ ਵੀ ਜਾ ਸਕਦਾ ਹੈ, ਪਿੱਛੇ ਵੀ ਜਾ ਸਕਦਾ ਹੈ, ਉੱਪਰ ਵੀ ਉੱਠ ਸਕਦਾ ਹੈ, ਥੱਲੇ ਵੀ ਜਾ ਸਕਦਾ ਹੈ, ਇਤਨੀ ਖੁੱਲ ਦਿੱਤੀ ਹੈ। ਪਰ ਚੂੰਕਿ ਖੁੱਲ ਉਸੇ ਦੀ ਦਿੱਤੀ ਹੋਈ ਹੈ, ਜਿਨ੍ਹਾਂ ਦੇ ਅੰਦਰ ਬ੍ਰਹਮ ਗਿਆਨ ਘਟਤ ਹੋਇਆ ਉਹਨਾਂ ਨੇ ਕਿਹਾ ਵੀ ਠੀਕ ਹੈ, ਖੁੱਲ ਤੋਂ ਦਿੱਤੀ ਅੱਗੇ ਜਾਣ ਦੀ ਪਿੱਛੇ ਜਾਣ ਦੀ, ਸੱਚ ਵੀ ਬੋਲ ਸਕਦੇ ਹਾਂ, ਤੇਰੇ ਨਾਲ ਜੁੜ ਵੀ ਸਕਦੇ ਹਾਂ, ਤੈਥੋਂ ਦੂਰ ਵੀ ਹੋ ਸਕਦੇ ਹਾਂ, ਪਰ ਖੁੱਲ ਤੇ ਤੇਰੀ ਦਿੱਤੀ ਹੋਈ ਹੈ ਨਾ, ਤੇਰੀ ਖੁੱਲ ਕਰਕੇ ਤੇਰੇ ਤੱਕ ਪਹੁੰਚੇ ਤੇ ਤੇਰੀ ਖੁੱਲ ਕਰਕੇ ਦੂਰ ਹੋ ਗਏ ਤੈਥੋਂ। ਇਸ ਵਕਤ ਸਾਡੇ ਕੋਲ ਕੀ ਹੈ, ਕੁਛ ਵੀ ਨਹੀਂ। ਉਮੀਦ ਹੈ ਪਕੜ ਵਿੱਚ ਆਈ ਹੋਵੇ ਗੱਲ ਆਪਦੇ। ਕਈ ਦਫ਼ਾ ਸਤਿਪੁਰਸ਼ ਜਿਸ ਸ਼ਿਖਰ ਦੇ ਉੱਤੇ ਬੋਲਦੇ ਨੇ ਨਾ, ਆਮ ਲੋਕਾਂ ਦੀ ਉਹ ਸ਼ਿਖਰ ਨਹੀਂ ਆਉਂਦੀ, ਉਹਨਾਂ ਦੇ ਖੜੇ ਹੋਣ ਦਾ ਤਲ ਕੁਛ ਹੋਰ ਹੁੰਦਾ ਹੈ, ਔਰ ਉਹ ਜਿਸ ਤਲ ਤੋਂ ਬੋਲ ਰਹੇ ਹੁੰਦੇ ਨੇ ਉਹ ਤਲ ਕੁਛ ਹੋਰ ਹੈ। ਇਸ ਵਾਸਤੇ ਕਈ ਦਫ਼ਾ ਸਤਿਪੁਰਸ਼ ਕਹਿੰਦੇ ਕੁਛ ਨੇ, ਜਗਤ ਸਮਝਦਾ ਕੁਛ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਮਹਾਂਪੁਰਸ਼ ਨੇ ਆਖਿਆ ਕੁਛ ਹੈ, ਗੁਰੂਆਂ ਨੇ ਆਖਿਆ ਕੁਛ ਹੈ, ਜਗਤ ਨੇ ਸਮਝਿਆ ਕੁਛ ਹੈ। ਕਾਰਨ ਐਸਾ ਕਿਉਂ ਹੋਇਆ, ਤਾਲਮੇਲ ਨਹੀਂ ਬੈਠਿਆ। ਗੱਲ ਬਹੁਤ ਉੱਚੀ ਸੀ, ਬਹੁਤ ਉੱਚੀ ਸੀ, ਸਿਰ ਦੇ ਉੱਪਰੋਂ ਲੰਘ ਗਈ। ਜਦ ਇਹ ਆਖਿਆ ਜਾਂਦਾ ਹੈ ਕਰਮ ਕਰ, ਇਹ ਰਖਵਾਦ ਨਾ ਕੀਜੇ ਰੇ ਮਨ, ਸੁਕਰਤ ਕਰ ਕਰ ਲੀਜੇ ਰੇ ਮਨ, ਤੂੰ ਗਿਲਾ ਕਿਉਂ ਕਰਦਾ ਹੈ, ਸ਼ੁਭ ਕਰਮ ਕਰਕੇ ਸੁੱਖਾਂ ਨਾਲ ਆਪਣੀ ਝੋਲੀ ਭਰ ਲੈ, ਜੋ ਕੁਛ ਤੂੰ ਜਗਤ ਵਿੱਚ ਪ੍ਰਾਪਤ ਕਰਨਾ ਹੈ ਕਰ ਲੈ, ਤੈਨੂੰ ਖੁੱਲ ਲੈ, ਤੈਨੂੰ ਧਰਤੀ ਦਿੱਤੀ ਹੈ ਤੇ ਬੀਜ ਬਾਉਣ ਦੀ ਤੈਨੂੰ ਖੁੱਲ ਦੇ ਦਿੱਤੀ ਹੈ, ਤੂੰ ਕੇਸਰ ਬੀਜਣਾ ਹੈ ਕਿ ਨਿੰਮ ਬੀਜਣੀ ਹੈ, ਤੂੰ ਜੌ ਬੀਜਣੇ ਨੇ ਕਿ ਚਣੇ ਬੀਜਣੇ ਨੇ, ਤੂੰ ਅੰਗੂਰਾਂ ਦੀਆਂ ਬੇਲਾਂ ਲਾਣੀਆਂ ਨੇ ਕਿ ਕਿੱਕਰ ਦੇ ਹੈ ਬੀਜ ਬਾਉਣੇ ਨੇ, ਇਹ ਤੇਰੀ ਮਰਜ਼ੀ, ਖੁੱਲ ਲੈ। ਤੈਨੂੰ ਧਰਤੀ ਵੀ ਦੇ ਦਿੱਤੀ, ਤੈਨੂੰ ਬੀਜ ਬਾਉਣ ਦੀ ਖੁੱਲ ਵੀ ਦੇ ਦਿੱਤੀ, ਪਰ ਇੱਕ ਦਫ਼ਾ ਬੀਜ ਤੂੰ ਬੋ ਦਿੱਤਾ ਤੇ ਬੋਣ ਤੋਂ ਬਾਅਦ ਤੈਨੂੰ ਖਿਆਲ ਆਵੇ ਮੈਂ ਤੇ ਅੰਬਾਂ ਦੇ ਬੂਟੇ ਲਾਣੇ ਸਨ, ਲਾ ਬੈਠਾਂ ਕਿੱਕਰਾਂ ਦੇ, ਅੱਛਾ ਹੁਣ ਪ੍ਰਮਾਤਮਾ ਮੈਥੋਂ ਭੁੱਲ ਹੋਈਏ, ਇਹਨਾਂ ਕਿੱਕਰਾਂ ਨੂੰ ਹੀ ਅੰਬ ਲਾ ਦੇ, ਨਹੀਂ ਲੱਗਣਗੇ, ਐਸਾ ਨਹੀਂ ਹੋਵੇਗਾ, ਇਹ ਉਸਦਾ ਨਿਯਮ ਨਹੀਂ ਹੈ, ਇਹ ਉਸਦੀ ਮਰਿਆਦਾ ਨਹੀਂ ਹੈ। ਬਾਬਾ ਫਰੀਦ ਕਹਿੰਦੇ ਨੇ, ਲੋੜੇ ਦਾਖ ਬਿਜੋਰੀਆਂ ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ, ਲਾਂਦਾ ਬੂਟੇ ਕਿੱਕਰਾਂ ਦੇ ਮੰਗਦਾ ਹੈ ਅੰਬ, ਚਰਖੇ ਵਿੱਚ ਕੱਤਦਾ ਹੈ ਉਨ ਮੰਗਦਾ ਹੈ ਰੇਸ਼ਮ, ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ। ਕੱਤਦਾ ਤੇ ਉਨ ਪਿਆ, ਬੁਣਦਾ ਤੇ ਉਨ ਪਿਆ ਤੇ ਮੰਗਦਾ ਹੈ ਰੇਸ਼ਮੀ ਕੱਪੜਾ ਖੱਡੀ ਤੋਂ, ਬੁਣਦਾ ਤੇ ਕਿੱਕਰ ਪਿਆ ਮੰਗਦਾ ਅੰਬ ਹੈ। ਐਸਾ ਹੋਇਆ, ਬੀਜ ਮਨੁੱਖ ਦੁੱਖਾਂ ਤੇ ਬੋਂਦਾ ਹੈ
ਮੰਗਦਾ ਸੁੱਖ ਹੈ, ਇਸ ਤਰ੍ਹਾਂ ਹੀ ਰਿਹਾ। ਔਰ ਜਦ ਇਸ ਨੂੰ ਸੁੱਖ ਮਿਲਦਾ ਨਹੀਂ ਤਾਂ ਗਿਲਿਆਂ ਨਾਲ ਭਰ ਜਾਂਦਾ, ਔਰ ਗਿਲਾ ਇਤਨਾ ਵੱਧ ਜਾਂਦਾ ਕਹਿ ਦਿੰਦਾ ਕੋਈ ਪਰਮਾਤਮਾ ਨਹੀਂ, ਕੋਈ ਈਸ਼ਵਰ ਨਹੀਂ। ਇਹ ਰਖਵਾਦ ਨ ਕੀਜੇ ਰੇ ਮਨ, ਸੁਕਰਤ ਕਰ ਕਰ ਲੀਜੇ ਰੇ ਮਨ। ਲੇਕਿਨ ਦੂਜੇ ਤਬਕੇ ਦਾ ਮਨੁੱਖ ਐਸਾ ਕਹਿ ਦਿੰਦਾ, ਕਰਨ ਕਰਾਵਨ ਸਰਵ ਕੋ ਨਾਥ, ਉਤੇ ਆਪ ਹੀ ਨਾਥ ਹੈ, ਮਾਲਕ ਹੈ, ਸਭ ਕੁਛ ਉਸਦੇ ਹੱਥ 'ਚ ਹੈ। ਇਸ ਕਾ ਬਲ ਨਹੀਂ ਇਸ ਹਾਥ, ਕਰਨ ਕਰਾਵਨ ਸਰਵ ਕੋ ਨਾਥ। ਫਿਰ ਉਹ ਇੰਜ ਲੈ ਲੈਂਦਾ, ਮਨੁੱਖ ਦੇ ਹੱਥ 'ਚ ਕੀ ਹੈ? ਕੁਛ ਵੀ ਨਹੀਂ ਹੈ, ਵਾਕਈ ਕੁਛ ਨਹੀਂ ਹੈ। ਤੁਸੀਂ ਆਖੋਗੇ ਹੁਣੇ ਤਾਂ ਮੈਂ ਕਹਿ ਰਿਹਾ ਕਿ ਤੂੰ ਕਿੱਕਰ ਵੀ ਬੀਜ ਸਕਦਾ, ਅੰਬ ਵੀ ਬੀਜ ਸਕਦਾ, ਪਰ ਮੈਂ ਅਰਜ਼ ਕਰਾਂ ਫਿਰ ਵੀ ਕੁਛ ਨਹੀਂ ਹੈ ਮਨੁੱਖ ਦੇ ਹੱਥ 'ਚ। ਕਿਉਂ? ਕਿੱਕਰ ਬੀਜਣ ਦੀ ਖੁੱਲ ਵੀ ਪਰਮਾਤਮਾ ਨੇ ਦਿੱਤੀ ਹੈ, ਅੰਬਾਂ ਦੇ ਬੂਟੇ ਲਾਉਣ ਦੀ ਖੁੱਲ ਵੀ ਉਸੇ ਨੇ ਦਿੱਤੀ ਹੈ, ਖੁੱਲ ਉਸਦੀ ਦਿੱਤੀ ਹੋਈ ਹੈ। ਇਹ ਸਾਡੀ ਮਰਜ਼ੀ ਅਸੀਂ ਕੀ ਬੀਜਣਾ, ਪਰ ਸਾਡੀ ਮਰਜ਼ੀ ਦੀ ਇਹ ਜਿਹੜੀ ਖੁੱਲ ਹੈ ਇਹ ਵੀ ਉਸ ਅਕਾਲ ਪੁਰਖ ਦੀ ਦਿੱਤੀ ਹੋਈ ਹੈ। ਇਸ ਬਾਰੀਕੀ ਤੇ ਪਹੁੰਚ ਕੇ ਭਗਤਾਂ ਨੇ ਕਹਿ ਦਿੱਤਾ ਸਾਡੇ ਕੋਲ ਕੁਛ ਵੀ ਨਹੀਂ, ਜੇ ਖੁੱਲ ਵੀ ਹੈ ਤੇ ਤੇਰੀ ਦਿੱਤੀ ਹੋਈ, ਸਾਡੇ ਕੋਲ ਆਪਣਾ ਕੀ ਹੋਇਆ? ਕੁਛ ਵੀ ਨਹੀਂ। ਇਸ ਰੂਪ ਵਿੱਚ ਆਖਿਆ, ਜਿਸ ਰੂਪ ਵਿੱਚ ਅਸੀਂ ਲੈ ਲੈਂਦੇ ਹਾਂ, ਇੱਕ ਸ਼ਰਾਬ ਪੀ ਰਿਹਾ ਕਹਿੰਦਾ ਜਦੋਂ ਗੁਰੂ ਛਡਾਵੇਗਾ ਉਦੋਂ ਛੱਡ ਲਿਆਂਗੇ, ਇਹਦਾ ਮਤਲਬ ਗੁਰੂ ਅਜੇ ਤੈਨੂੰ ਇਹੀ ਆਖਦਾ ਪੀ, ਸਵੇਰੇ ਵੀ ਪੀ ਤੇ ਸ਼ਾਮੇ ਵੀ ਪੀ। ਲੋਕੀ ਕਹਿ ਦਿੰਦੇ ਜਦੋਂ ਪ੍ਰਮਾਤਮਾ ਜਗਾਏਗਾ ਉਦੋਂ ਅੰਮ੍ਰਿਤ ਵੇਲੇ ਜਾਗ ਕੇ ਜਪ ਕਰਾਂਗੇ, ਇਹਦਾ ਮਤਲਬ ਅਜੇ ਪ੍ਰਮਾਤਮਾ ਨਹੀਂ ਚਾਹੁੰਦਾ। ਜਦੋਂ ਗੁਰੂ ਚਾਹੇਗਾ ਉਦੋਂ ਨੇਕ ਕਰਮ ਕਰਾਂਗੇ, ਇਹਦਾ ਮਤਲਬ ਅਜੇ ਗੁਰੂ ਇਹੀ ਚਾਹੁੰਦਾ ਤੂੰ ਬੁਰੇ ਕਰ, ਤੂੰ ਮਾੜੇ ਕਰ। ਇਹ ਜਿਹੜੇ ਅਰਥ ਲੋਕਾਂ ਨੇ ਕੀਤੇ ਨੇ ਤੇ ਸਮਝੇ ਨੇ, ਇਹ ਉਹਨਾਂ ਦਾ ਭੁਲੇਖਾ ਹੈ। ਤੇ ਇਸ ਵਕਤ ਦੀ ਵਿਚਾਰ ਦਾ ਆਧਾਰ ਜਿਹੜੀ ਪੰਕਤੀ ਮੈਂ ਚੁਣੀ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ, ਕਰਮੇ ਕਰਮੇ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉਸ ਸੱਚੇ ਦੇ ਦਰਬਾਰ ਵਿੱਚ ਸੱਚ ਕਰਮਾਂ ਅਨੁਸਾਰ ਫੈਸਲੇ ਕਰਦਾ, ਬਾਕੀ ਕੁਛ ਵੀ ਨਹੀਂ। ਔਰ ਆਪ ਦੀ ਗਿਆਤ ਲਈ ਅਰਜ਼ ਕਰਾਂ, ਮਹਾਤਮਾ ਬੁੱਧ ਨੇ ਇੱਥੇ ਤੱਕ ਐਲਾਨੀਆਂ ਕਹਿ ਦਿੱਤਾ, ਭਗਵਾਨ ਦੀ ਫਿਕਰ ਬਾਅਦ ਵਿੱਚ ਕਰੀ, ਕਰਮ ਦੀ ਫਿਕਰ ਪਹਿਲੇ ਕਰੀ। ਇੱਥੋਂ ਹਿੰਦੁਸਤਾਨ ਦੇ ਬ੍ਰਾਹਮਣਾਂ ਨੇ ਮਹਾਤਮਾ ਬੁੱਧ ਨੂੰ ਨਾਸਤਿਕ ਕਹਿ ਦਿੱਤਾ, ਇਹ ਨਾਸਤਿਕ ਹੈ। ਅਜੇ ਤੱਕ ਵੀ ਬ੍ਰਾਹਮਣੀ ਸਮਾਜ ਮਹਾਤਮਾ ਬੁੱਧ ਨੂੰ ਨਾਸਤਿਕ ਕਹਿੰਦਾ ਹੈ। ਪਟਨਾ ਜੰਕਸ਼ਨ ਦੇ ਬਾਹਰ ਇੱਕ ਬਹੁਤ ਵੱਡਾ ਮੰਦਿਰ ਬਣਿਆ ਹੈ, ਔਰ ਪਹਿਲੇ ਫੈਸਲਾ ਹੋਇਆ ਸੀ ਕਿ ਭਾਰਤ ਵਿੱਚ ਜਿਤਨੇ ਅਵਤਾਰੀ ਪੁਰਸ਼ ਹੋਏ ਨੇ ਉਹਨਾਂ ਸਾਰਿਆਂ ਦੇ ਵਿੱਚ ਮੂਰਤੀ ਸਥਾਪਨ ਕਰਨੀ ਹੈ। ਮੰਦਿਰ ਬੜਾ ਕਾਬਲੇ ਦੀਦ ਹੈ, ਬੜਾ ਖਰਚ ਕੀਤਾ ਹੈ, ਤਕਰੀਬਨ 15-20 ਸਾਲਾਂ 'ਚ ਤਾਮੀਰ ਹੋਇਆ ਹੈ, ਬਣ ਗਿਆ। ਅਤੇ ਹੁਣ ਮੂਰਤੀਆਂ ਸਥਾਪਨਾ ਕਰਨੀਆਂ ਸਨ, ਕ੍ਰਿਸ਼ਨ ਦੀ ਕਰ ਦਿੱਤੀ, ਰਾਮ ਦੀ ਕਰ ਦਿੱਤੀ, ਸ਼ਿਵ ਜੀ ਦੀ ਹੋ ਗਈ, ਵਿਸ਼ਨੂੰ ਦੀ ਹੋ ਗਈ, ਬ੍ਰਹਮੇ ਦੀ ਹੋ ਗਈ, ਹਨੂੰਮਾਨ ਦੀ ਹੋ ਗਈ, ਬਹੁਤ ਸਾਰੇ ਦੇਵੀ ਦੇਵਤਾਵਾਂ ਦੀ ਅੰਦਰ ਮੂਰਤੀਆਂ ਉਹ ਜੋ ਹੈ ਸਜਾਉਂਦੇ ਗਏ। ਉਹਨਾਂ ਦੇ ਨਾ ਜਦ ਮੂਰਤੀਆਂ ਦਾ ਆਰਡਰ ਦਿੱਤਾ ਗਿਆ ਸੀ ਤੇ ਮਹਾਤਮਾ ਬੁੱਧ ਦੀ ਮੂਰਤੀ ਵੀ ਮੰਗਾਈ, ਅਜੇ ਤੱਕ ਬਾਹਰ ਪਈ ਹੈ, ਝਗੜਾ ਚੱਲ ਰਿਹਾ, ਇਹ ਨਹੀਂ ਸਥਾਪਨ ਕਰਨੀ, ਇਹ ਨਾਸਤਿਕ ਹੈ, ਇਹਨੂੰ ਅੰਦਰ ਨਹੀਂ ਟਿਕਾਣਾ। ਉਹ ਮੂਰਤੀ ਵੀ ਮੰਦਿਰ ਦੇ ਬਾਹਰ ਪਈ ਹੈ, ਝਗੜਾ ਚੱਲ ਰਿਹਾ, ਇਸ ਮੰਦਿਰ ਵਿੱਚ ਸਥਾਪਨ ਨਹੀਂ ਹੋ ਸਕਦਾ, ਇਹ ਤੇ ਨਾਸਤਿਕ ਹੈ, ਇਹ ਤੇ ਵਰਣ ਵੰਡ ਨੂੰ ਵੀ ਨਹੀਂ ਮੰਨਦਾ। ਇਤਨੇ ਵੱਡੇ ਵਕਤ ਦੇ ਅਵਤਾਰੀ ਪੁਰਸ਼ ਨੂੰ ਨਾਸਤਿਕ ਕਿਉਂ ਆਖਿਆ? ਉਸਨੇ ਆਪਣੇ ਭਿਕਸ਼ੂਆਂ ਨੂੰ ਕਿਹਾ ਰੱਬ ਦੀ ਫਿਕਰ ਬਾਅਦ ਵਿੱਚ ਕਰਨਾ, ਪਹਿਲੇ ਕਰਮ ਦੀ ਫਿਕਰ ਕਰਨਾ, ਕਿਉਂਕਿ ਉਸਨੇ ਵੀ ਫੈਸਲਾ ਕਰਮ ਦੇ ਮੁਤਾਬਕ ਕਰਨਾ ਹੈ। ਅਤੇ ਜਦ ਕਰਮ ਦੇ ਮੁਤਾਬਕ ਹੀ ਫੈਸਲਾ ਉਸਨੇ ਕਰਨਾ ਹੈ ਤਾਂ ਉਹਦੀ ਫਿਕਰ ਇਤਨੀ ਕਰਨ ਦੀ ਲੋੜ ਨਹੀਂ, ਤੂੰ ਕਰਮ ਦੀ ਫਿਕਰ ਕਰ, ਉਸਦੇ ਹੁਕਮ ਦੀ ਫਿਕਰ ਕਰ, ਉਸਦੇ ਵਿਧਾਨ ਦੀ ਫਿਕਰ ਕਰ, ਉਸਦੇ ਬਣਾਏ ਹੋਏ ਨਿਯਮ ਦੀ ਫਿਕਰ ਕਰ, ਤੂੰ ਕਰਮ ਦੀ ਫਿਕਰ ਕਰ। ਤੋ ਬੋਧ ਭਿਕਸ਼ੂਆਂ ਵਿੱਚ ਇੱਕ ਵਾਕ ਪ੍ਰਚਲਿਤ ਹੋ ਗਿਆ, ਕਰਮ ਹੀ ਭਗਵਾਨ ਹੈ, ਭਗਵਾਨ ਹੀ ਭਗਵਾਨ ਹੈ, ਐਸਾ ਨਹੀਂ, ਕਰਮ ਹੀ ਭਗਵਾਨ ਹੈ। ਤੋ ਇਸ ਤੋਂ ਕੀ ਹੋਇਆ? ਬ੍ਰਾਹਮਣਾਂ ਨੇ ਕਹਿ ਦਿੱਤਾ ਭਗਵਾਨ ਭਗਵਾਨ ਨਹੀਂ ਹੈ, ਕਰਮ ਭਗਵਾਨ ਹੈ, ਇਹ ਤੇ ਨਾਸਤਿਕ ਨੇ।
ਅੱਜ ਤੱਕ ਸਨਾਤਨੀ ਜਗਤ ਵਿੱਚ ਮਹਾਤਮਾ ਬੁੱਧ ਦਾ ਸਨਮਾਨ ਨਹੀਂ ਬਣ ਸਕਿਆ। ਬਹੁਤ ਭਿਕਸ਼ੂਆਂ ਲਈ ਅੱਜ ਤੱਕ ਜਗ੍ਹਾ ਨਹੀਂ ਬਣ ਸਕੀ, ਇਹ ਤੇ ਨਾਸਤਿਕ ਹੈ। ਪਰ ਇੱਕ ਸੱਚਾਈ ਹੈ, ਅਗਰ ਉਹ ਨਾਸਤਿਕ ਹੈ ਤਾਂ ਫਿਰ ਦੁਨੀਆਂ 'ਚ ਕੋਈ ਵੀ ਆਸਤਿਕ ਨਹੀਂ ਹੈ। ਇਤਨੀ ਗਹਿਰੀ ਧਿਆਨ ਸਾਧਨਾ ਕਰਨ ਵਾਲਾ, ਇਤਨਾ ਭਰੋਸਾ ਰੱਖਣ ਵਾਲਾ, ਦੁਨੀਆਵੀ ਸਾਰੇ ਸੁੱਖਾਂ ਨੂੰ ਇੱਕ ਪਾਸੇ ਸੁੱਟ ਕੇ ਅਧਿਆਤਮਕ ਸੁੱਖ ਦੀ ਤਲਾਸ਼ ਕਰਨ ਵਾਲਾ, ਅਤੇ ਉਸਨੂੰ ਕਹਿ ਦੇਈਏ ਨਾਸਤਿਕ। ਕਿਉਂ ਕਿਹਾ ਗਿਆ? ਕਰਮ ਹੀ ਭਗਵਾਨ ਹੈ, ਭਗਵਾਨ ਹੀ ਭਗਵਾਨ ਹੈ। ਉਸਨੇ ਆਪਣੇ ਬੋਧ ਭਿਕਸ਼ੂਆਂ ਨੂੰ ਕਿਹਾ, ਇਹ ਫਿਕਰ ਬਾਅਦ 'ਚ ਕਰਨਾ, ਕਰਮ ਹੀ ਭਗਵਾਨ ਹੈ। ਕਿਉਂਕਿ ਜੋ ਦੁੱਖ ਮਿਲਣਾ, ਜੋ ਸੁੱਖ ਮਿਲਣਾ, ਤੁਹਾਨੂੰ ਕਰਮ ਨਾਲ ਮਿਲਣਾ ਹੈ। ਜੋ ਆਨੰਦ ਮਿਲਣਾ, ਜੋ ਖੇੜਾ ਮਿਲਣਾ, ਤੁਹਾਨੂੰ ਕਰਮ ਨਾਲ ਮਿਲਣਾ। ਜੋ ਗਿਆਨ ਮਿਲੇਗਾ, ਜੋ ਸ਼ਾਂਤੀ ਮਿਲੇਗੀ, ਤੁਹਾਨੂੰ ਕਰਮਾਂ ਨਾਲ ਮਿਲੇਗੀ। ਅਤੇ ਜਦ ਮਿਲਣਾ ਹੀ ਕਰਮਾਂ ਨਾਲ ਹੈ, ਤਾਂ ਫਿਰ ਕਰਮ ਦੀ ਫਿਕਰ ਕਰੋ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜਿਤ ਕੀਤਾ ਪਾਈਏ ਆਪਣਾ ਸਾ ਗਾਲ ਬੁਰੀ ਕਿਉਂ ਗਾਲੀਏ। ਜੇ ਤੂੰ ਆਪਣਾ ਹੀ ਕੀਤਾ ਪਾਣਾ, ਤਾਂ ਫਿਰ ਆਪਣੇ ਕਰਤੱਵ ਪ੍ਰਤੀ ਜ਼ਰਾ ਸੁਚੇਤ ਹੋ ਜਾ। ਕਹਿੰਦੇ ਨੇ, ਮਨੁੱਖ ਹੋਵੇਗਾ ਸੁਚੇਤ, ਆਪਣੇ ਕਰਮਾਂ ਦੇ ਪ੍ਰਤੀ ਸੁਚੇਤ ਨਹੀਂ ਹੈ। ਅਗਰ ਕਿਧਰੇ ਕਰਮਾਂ ਦੇ ਪ੍ਰਤੀ ਸੁਚੇਤ ਆਉਂਦਾ, ਤਾਂ ਦੁਨੀਆ ਇਤਨੀ ਦੁਖੀ ਨਹੀਂ ਆਉਣੀ ਸੀ। ਕਹਿੰਦੇ ਨੇ, ਹਵਾ ਵਿਆਪਕ ਹੈ, ਆਕਾਸ਼ ਵਿਆਪਕ ਹੈ, ਦੁੱਖ ਵੀ ਵਿਆਪਕ ਹੈ। ਜਿੱਥੇ ਤੱਕ ਆਕਾਸ਼ ਪਸਰਿਆ ਹੈ, ਉੱਥੇ ਤੱਕ ਹੀ ਦੁੱਖ ਹੈ। ਜਿੱਥੇ ਤੱਕ ਪਵਨ ਝੂਲਦੀ ਹੈ, ਉੱਥੇ ਤੱਕ ਹੀ ਲੋਕਾਂ ਦੇ ਘਰਾਂ 'ਚ ਦੁੱਖ ਝੂਲਦੇ ਪਏ। ਮਨੁੱਖਤਾ ਦੁਖੀ ਹੈ, ਯਾਨੀ ਇਸਦਾ ਇਹ ਮਤਲਬ ਨਹੀਂ ਕਿ ਪਸ਼ੂ ਪੰਖੀ ਦੁਖੀ ਨੇ, ਕਤਈ ਦੁਖੀ ਨਹੀਂ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕੋਈ ਪਸ਼ੂ ਦੁਖੀ ਨਹੀਂ, ਕੋਈ ਪਕਸ਼ੀ ਦੁਖੀ ਨਹੀਂ, ਕੋਈ ਕੀੜਾ ਮਕੌੜਾ ਦੁਖੀ ਨਹੀਂ। ਸਭ ਸੁੱਖ ਦੇ 'ਚ ਨੇ, ਪਸ਼ੂ ਸੁੱਖ ਦੇ 'ਚ ਜੀ ਰਹੇ ਨੇ, ਦੇਵਤੇ ਬ੍ਰਹਮ ਗਿਆਨੀ ਮਹਾਂਪੁਰਸ਼ ਆਨੰਦ ਦੇ 'ਚ ਜੀ ਰਹੇ ਨੇ। ਬਸ ਦੁੱਖ ਕੇਵਲ ਮਨੁੱਖ ਦੀ ਦੁਨੀਆ 'ਚ। ਔਰ ਸਾਹਿਬਾਂ ਨੂੰ ਇੱਥੇ ਤੱਕ ਕਹਿਣਾ ਪਿਆ, ਬਾਲੀ ਰੋਵੇ ਨਾਏ ਭਤਾਰ, ਨਾਨਕ ਦੁਖੀਆ ਸਭ ਸੰਸਾਰ। ਸਮੂਹ ਜਗਤ, ਮਨੁੱਖੀ ਜਗਤ, ਮੈਂ ਫਿਰ ਅਰਜ਼ ਕਰਾਂ, ਬਾਕੀ ਨਹੀਂ, ਬਾਕੀ ਸਭ ਸੁੱਖ ਦੇ 'ਚ ਨੇ। ਕਾਰਨ, ਪਸ਼ੂ ਜੋ ਜੀ ਰਿਹਾ ਲੋੜਾਂ ਦੇ ਤਲ 'ਤੇ, ਮਨੁੱਖ ਜੀ ਰਿਹਾ ਖਾਹਿਸ਼ਾਂ ਦੇ ਤਲ 'ਤੇ। ਲੋੜਾਂ ਦੀ ਪੂਰਤੀ ਨਾ ਹੋਏ, ਪਸ਼ੂ ਤੜਪਦਾ ਹੈ। ਖਾਹਿਸ਼ਾਂ ਦੀ ਪੂਰਤੀ ਨਾ ਹੋਵੇ, ਮਨੁੱਖ ਤੜਪਦਾ ਹੈ। ਬਗੌਰ ਮੁਤਾਲਾ ਕਰਨਾ, ਸਿਰਫ ਲੋੜਾਂ ਦੀ ਪੂਰਤੀ ਆਉਂਦੀ ਤੇ ਪਸ਼ੂਆਂ ਦੀ ਤਰ੍ਹਾਂ ਮਨੁੱਖ ਵੀ ਸੁਖੀ ਹੋਣਾ ਸੀ। ਉਹਨੂੰ ਪਿਆਸ ਲੱਗੀ ਹੈ, ਪਾਣੀ ਮਿਲ ਜਾਏ, ਉਹਨੂੰ ਭੁੱਖ ਲੱਗੀ ਹੈ, ਖੁਰਾਕ ਮਿਲ ਜਾਏ, ਉਹਦੀ ਸਰੀਰ ਦੀਆਂ ਲੋੜਾਂ ਦੀ ਪੂਰਤੀ ਹੋ ਜਾਏ, ਬਸ ਮਸਤ ਹੈ, ਸੌ ਜਾਂਦਾ, ਆਨੰਦ ਲੈਂਦਾ। ਪਸ਼ੂ ਸੁਖੀ ਨੇ, ਮਹਾਂਪੁਰਸ਼ ਤੇ ਦੇਵਤੇ ਆਨੰਦ ਦੇ 'ਚ ਨੇ, ਮਨੁੱਖ ਦੁੱਖ ਦੇ 'ਚ ਹੈ। ਦੁੱਖ ਸਿਰਫ ਤੁਹਾਨੂੰ ਮਨੁੱਖ ਦੀ ਦੁਨੀਆ 'ਚ ਮਿਲੇਗਾ, ਜਾਂ ਉਹਨਾਂ ਪਸ਼ੂਆਂ ਕੋਲ ਦੁੱਖ ਮਿਲੇਗਾ ਜਿਹੜੇ ਵਿਚਾਰੇ ਮਨੁੱਖ ਦੀ ਕੈਦ ਦੇ 'ਚ ਨੇ, ਮਨੁੱਖ ਦੀ ਸੰਗਤ 'ਚ ਰਹਿੰਦੇ ਨੇ। ਉਹਨਾਂ ਦੀ ਪ੍ਰਾਕਿਰਤਿਕ ਜ਼ਿੰਦਗੀ 'ਚ ਫਰਕ ਪਾ ਦਿੱਤਾ ਹੈ। ਜਿਸ ਢੰਗ ਨਾਲ ਉਹ ਜੀਵਣਾ ਚਾਹੁੰਦੇ ਨੇ, ਉਸ ਢੰਗ ਨਾਲ ਮਨੁੱਖ ਨਹੀਂ ਜੀਣ ਦਿੰਦਾ ਪਿਆ। ਉਹ ਦੁਖੀ ਹੋ ਸਕਦੇ ਨੇ, ਉਹ ਪੀੜਿਤ ਹੋ ਸਕਦੇ ਨੇ। ਵਰਨਾ ਦੁੱਖ ਸਿਰਫ ਮਨੁੱਖ ਦੇ ਕੋਲ ਹੈ, ਕਾਇਨਾਤ ਦੇ 'ਚ, ਇਸ ਬ੍ਰਹਿਮੰਡ ਦੇ 'ਚ ਦੁੱਖ ਹੋਰ ਕਿਧਰੇ ਵੀ ਨਹੀਂ ਹੈ। ਬਨਸਪਤੀ ਖੇੜੇ 'ਚ ਹੈ, ਪਸ਼ੂ ਸੁੱਖ ਦੇ 'ਚ ਨੇ, ਕੀੜੇ ਮਕੌੜੇ ਵੀ ਸੁੱਖ ਦੇ 'ਚ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਇੱਕ ਬਿਸ਼ਟਾ ਦਾ ਜੰਤੂ ਵੀ ਸੁੱਖ ਦੇ 'ਚ ਹੈ, ਇੱਕ ਗੰਦਗੀ ਦੇ 'ਚ ਲਿਪਟਿਆ ਹੋਇਆ ਸੂਰ ਵੀ ਸੁੱਖ ਦੇ 'ਚ ਹੈ। ਮੈਂ ਫਿਰ ਅਰਜ਼ ਕਰਾਂ, ਇੱਕ ਮਨੁੱਖ ਦੁੱਖ ਦੇ 'ਚ ਹੈ, ਇੱਕ ਮਨੁੱਖ ਦੀ ਸੰਗਤ ਦੇ ਜਿਹੜੇ ਪਸ਼ੂ ਰਹਿ ਰਹੇ ਨੇ ਮਨੁੱਖ ਦੀ ਕੈਦ ਦੇ 'ਚ, ਉਹ ਵਿਚਾਰੇ ਦੁਖੀ ਹੋ ਸਕਦੇ ਹਨ। ਵਰਨਾ ਪਸ਼ੂ ਦੁਖੀ ਨਹੀਂ ਨੇ, ਪੰਛੀ ਦੁਖੀ ਨਹੀਂ ਨੇ। ਪਸ਼ੂ ਜੀ ਰਹੇ ਨੇ ਲੋੜਾਂ ਦੇ ਤਲ ਦੀ ਪੂਰਤੀ 'ਤੇ, ਲੋੜਾਂ ਪੂਰੀਆਂ ਹੋ ਗਈਆਂ, ਸੁਖੀ। ਮਨੁੱਖ ਲੋੜਾਂ ਦੇ ਨਾਲ ਨਾਲ ਜੀ ਰਿਹਾ ਖਾਹਿਸ਼ਾਂ ਦੇ ਤਲ 'ਤੇ। ਲੋੜਾਂ ਪੂਰੀਆਂ ਨਾ ਹੋਣ, ਪਸ਼ੂ ਤੜਪਦਾ ਹੈ। ਖਾਹਿਸ਼ਾਂ ਪੂਰੀਆਂ ਨਾ ਹੋਣ, ਮਨੁੱਖ ਬੇਚੈਨ ਹੁੰਦਾ ਹੈ, ਮਨੁੱਖ ਤੜਪਦਾ ਹੈ। ਤੇ ਖਾਹਿਸ਼ਾਂ ਦਾ ਇੱਕ ਹੋਰ ਬੜਾ ਭਿਅੰਕਰ ਨਿਯਮ ਹੈ,
ਇੱਕ ਖਾਹਿਸ਼ ਪੂਰੀ ਹੋਵੇ ਨਾ ਤੇ ਪੂਰੀ ਹੁੰਦਿਆਂ ਹੁੰਦਿਆਂ ਉਹ 10 ਖਾਹਿਸ਼ਾਂ ਨੂੰ ਜਨਮ ਦੇ ਜਾਂਦੀ ਹੈ। ਜੈਸੇ ਇੱਕ ਮਨੁੱਖ ਜ਼ਮੀਨ ਤੋਂ ਰੁਖਸਤ ਹੁੰਦਿਆਂ ਹੋਇਆ, ਵੱਡਾ ਹੋ ਗਿਆ, ਜਵਾਨ ਹੋ ਗਿਆ, ਵਿਆਹਿਆ ਗਿਆ, ਬੁੱਢਾ ਹੋ ਗਿਆ, ਜ਼ਮੀਨ ਤੋਂ ਰੁਖਸਤ ਹੁੰਦਿਆਂ ਹੁੰਦਿਆਂ 2-4-5-7 ਬੱਚਿਆਂ ਨੂੰ ਜਨਮ ਦੇ ਜਾਂਦਾ ਹੈ, ਪਿੱਛੇ ਆਪਣੀ ਸੰਤਤ ਛੋੜ ਜਾਂਦਾ, ਆਪਣਾ ਖੂਨ ਛੋੜ ਜਾਂਦਾ। ਜ਼ਮੀਨ ਤੋਂ ਰੁਖਸਤ ਹੁੰਦਿਆਂ ਹੁੰਦਿਆਂ ਮਨੁੱਖ 2-4 ਬੱਚੇ ਛੋੜ ਜਾਂਦਾ ਹੈ। ਇੱਕ ਖਾਹਿਸ਼ ਪੂਰੀ ਹੁੰਦਿਆਂ ਹੁੰਦਿਆਂ, ਇੱਕ ਖਾਹਿਸ਼ ਮਰਦਿਆਂ ਮਰਦਿਆਂ 5-10 ਖਾਹਿਸ਼ਾਂ ਨੂੰ ਜਨਮ ਦੇ ਜਾਂਦੀ ਹੈ। ਹੁਣ ਪੂਰੀ ਇੱਕ ਹੋਈ ਹੈ ਤੇ 10 ਹੋਰ ਪੈਦਾ ਹੋਈਆਂ ਨੇ, ਫਿਰ ਉਹਨਾਂ 'ਚ ਪੂਰੀ ਇੱਕ ਹੋਈ ਹੈ ਤੇ ਫਿਰ 10-20 ਹੋਰ ਪੈਦਾ ਹੋ ਗਈਆਂ ਨੇ, ਤਾਂ ਰੋਜ਼ ਰੋਜ਼ 'ਤੇ ਖਾਹਿਸ਼ਾਂ ਵੱਧਦੀਆਂ ਜਾਣਗੀਆਂ, ਖਾਹਿਸ਼ਾਂ ਦੀ ਭੀੜ। ਇਸ ਤਰ੍ਹਾਂ ਜਿਵੇਂ ਮੌਤ ਦਰ ਘੱਟ ਜਾਏ ਤੇ ਜਨਮ ਦਰ ਵੱਧ ਜਾਏ ਤਾਂ ਮਨੁੱਖਾਂ ਦੀ ਭੀੜ ਹੋ ਜਾਂਦੀ ਹੈ। ਖਾਹਿਸ਼ ਪੂਰੀ ਤੇ ਕੋਈ ਕੋਈ ਹੁੰਦੀ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ, ਹੁੰਦੀ ਉਹ ਵੀ ਕਰਮ ਅਨੁਸਾਰ ਹੈ, ਉਂਝ ਨਹੀਂ। ਕੁਛ ਸੰਤਾਂ ਮਹਾਂਪੁਰਖਾਂ ਦੇ ਡੇਰੇ ਇਸ ਵਾਸਤੇ ਚੱਲ ਪੈਂਦੇ ਨੇ, ਜੇ 100 ਬੰਦੇ ਗਏ ਨੇ ਤੇ 60 ਦਾ ਤੇ ਉਂਝ ਹੀ ਕਰਮ ਬਣਨ ਵਾਲਾ ਹੁੰਦਾ ਹੈ, ਉਂਝ ਹੀ ਗੱਲ ਸਿਰੇ ਚੜ੍ਹਨ ਵਾਲੀ ਹੁੰਦੀ ਹੈ। ਉਹ ਜਿਹੜੀ 60 ਬੰਦਿਆਂ ਦੀ ਗੱਲ ਸਿਰੇ ਚੜ੍ਹ ਜਾਂਦੀ ਹੈ ਨਾ, ਉਹ ਕਹਿੰਦੇ ਨੇ ਇਸ ਡੇਰੇ ਕਰਕੇ, ਸੰਤ ਕਰਕੇ ਸਾਡੀ ਗੱਲ ਬਣੀ ਹੈ। ਉਹ ਫਿਰ 60 ਕਮ ਸੇ ਕਮ ਹੋਰ 60 ਨੂੰ ਲਿਆਉਂਦੇ ਨੇ, ਤੇ ਉਹਨਾਂ ਦੇ ਚੋਂ ਵੀ ਕੁਛ ਇੱਕ ਦੀ ਗੱਲ ਤੇ ਉਂਝ ਹੀ ਬਣਨ ਵਾਲੀ ਹੁੰਦੀ। ਜੇ ਡੇਰੇ ਨਾ ਵੀ ਜਾਂਦੇ ਤਾਂ ਵੀ ਬਣਨੀ ਸੀ, ਇਹ ਵੀ ਮਰਜ਼ ਕਰਦੇ ਹਾਂ। ਜੇ ਨਾ ਵੀ ਤੀਰਥਾਂ ਤੇ ਜਾਂਦੇ ਤਾਂ ਵੀ ਬਣਨੀ ਸੀ। ਬਸ ਪਖੰਡ ਇਸ ਤਰ੍ਹਾਂ ਦੁਨੀਆਂ ਦੇ ਚ ਵੱਧਦਾ ਹੈ ਅਗਿਆਨ ਦੇ ਆਸਰੇ ਤੇ। ਇੱਕ ਖਾਹਿਸ਼ ਪੂਰੀ ਹੁੰਦਿਆਂ ਹੁੰਦਿਆਂ 10 ਖਾਹਿਸ਼ਾਂ ਨੂੰ ਜਨਮ ਦੇ ਜਾਂਦੀ ਹੈ, ਤੋ ਇਸ ਤਰ੍ਹਾਂ ਖਾਹਿਸ਼ਾਂ ਦੀ ਭੀੜ ਵੱਧਦੀ ਜਾਂਦੀ ਹੈ, ਵੱਧਦੀ ਜਾਂਦੀ ਹੈ। ਪਸ਼ੂ ਲੋੜਾਂ ਦੇ ਤਲ ਤੇ ਜੀਂਦੇ ਨੇ, ਮਨੁੱਖ ਖਾਹਿਸ਼ਾਂ ਦੇ ਤਲ ਤੇ ਜੀਵਦੇ ਨੇ। ਲੋੜਾਂ ਦੀ ਪੂਰਤੀ ਨਾ ਹੋਵੇ ਤੇ ਪਸ਼ੂ ਤੜਪਦਾ ਹੈ, ਖਾਹਿਸ਼ਾਂ ਦੀ ਪੂਰਤੀ ਨਾ ਹੋਵੇ ਮਨੁੱਖ ਤੜਪਦਾ ਹੈ। ਔਰ ਸਾਰੀਆਂ ਖਾਹਿਸ਼ਾਂ ਕਿਸ ਦੀਆਂ ਪੂਰੀਆਂ ਗਈਆਂ ਹਨ, ਕਤਾ ਹੀ ਨਹੀਂ। ਇੱਕ ਦਿਨ ਮਨੁੱਖ ਹੀ ਪੂਰਾ ਹੋ ਜਾਂਦਾ, ਖਤਮ ਹੋ ਜਾਂਦਾ। ਖਾਹਿਸ਼ਾਂ ਕਿੱਥੀਆਂ ਪੂਰੀਆਂ ਹੁੰਦੀਆਂ ਨੇ, ਹਜ਼ਾਰੋਂ ਖਾਹਿਸ਼ਾਂ ਸਾਥ ਲੈ ਕੇ ਦਮ ਨਿਕਲਦਾ ਹੈ। ਅਲੀ ਕਹਿੰਦਾ ਇੱਕ ਇੱਕ ਸਵਾਸ ਦੇ ਅੰਤਿਮ ਸਮੇਂ ਕਿਤਨੀਆਂ ਖਾਹਿਸ਼ਾਂ ਨਿਕਲਦੀਆਂ ਜਿਹੜੀਆਂ ਅੰਦਰ ਪਈਆਂ ਸਨ, ਜਗ੍ਹਾ ਮਲ ਕੇ ਬੈਠੀਆਂ ਸਨ, ਬਈ ਅੱਜ ਸਾਡੀ ਗੱਲ ਬਣੇਗੀ, ਅੱਜ ਸਾਡੀ ਗੱਲ ਬਣੇਗੀ। ਗੱਲ ਕੀ ਬਣਨੀ, ਉਹ ਸਵਾਸ ਹੀ ਨਿਕਲ ਗਿਆ ਹੈ। ਹਜ਼ਾਰੋਂ ਖਾਹਿਸ਼ਾਂ ਸਾਥ ਲੈ ਕੇ ਦਮ ਨਿਕਲਦਾ ਹੈ। ਮੁਖਤਸਰ ਜੋ ਹੈ, ਮੈਂ ਅਰਜ਼ ਕਰਾਂ, ਦੁੱਖ ਕੇਵਲ ਮਨੁੱਖ ਦੀ ਦੁਨੀਆ 'ਚ ਹੈ। ਰਿਸ਼ੀਕੇਸ਼ ਦੇ 'ਚ ਅੱਜ ਤੋਂ ਕੋਈ ਗਾਲਬਨ 25-26 ਸਾਲ ਪੁਰਾਣੀ ਗੱਲ ਹੋਵੇਗੀ, ਰਾਮਕਲੀ ਰਾਗ ਦਾ ਇਹ ਸ਼ਬਦ ਚੱਲ ਰਿਹਾ ਸੀ, ਸਹਿਨ ਸਰਦਾਨ ਦੇ ਇੰਦਰ ਰੋਆਇਆ, ਪਰਸ ਰਾਮ ਰੋਵੇ ਘਰ ਆਇਆ। ਜਪਜੀ ਸਾਹਿਬ ਤੋਂ ਲੈ ਕੇ ਉੱਥੇ ਰਾਗਮਾਲਾ ਤੱਕ ਸੰਪੂਰਨ ਕਥਾ ਹੁੰਦੀ ਹੈ, ਔਰ ਉੱਥੇ ਇੱਕ ਨਿਯਮ ਹੈ, 5 ਸਾਲਾਂ 'ਚ ਭੋਗ ਪਾਉਂਦੇ ਨੇ ਲਾਜ਼ਮੀ, ਤਾਂ ਕਿ ਵਿਦਿਆਰਥੀਆਂ ਨੂੰ ਗਿਆਨ ਮਿਲਦਾ ਰਹੇ। ਉਸ ਦੌਰਾਨ 1 ਮਹੀਨਾ ਦਾਸ ਵੀ ਹਾਜ਼ਰੀ ਭਰਦਾ ਰਹੇ। ਜਦੋਂ ਦਾਸ ਕਥਾ ਕਰ ਰਿਹਾ ਸੀ, ਰਾਮਕੱਲੀ ਲਾਗ ਚੱਲਿਆ ਤੇ ਇਹ ਸ਼ਬਦ ਵੀ ਆ ਗਿਆ, ਜਿਸ ਦੀਆਂ ਆਖਲੀਆਂ ਪੰਕਤੀਆਂ ਸਨ, ਬਾਲੀ ਰੋਵੇ ਨਾਏ ਭਤਾਰ, ਨਾਨਕ ਦੁਖੀਆ ਸਭ ਸੰਸਾਰ, ਮੰਨੇ ਨਾਉ ਸੋਈ ਜਣ ਜਾਏ, ਅਵਰੀ ਕਰਮ ਨ ਲੇਖੇ ਪਾਏ। ਇਹ ਪੰਕਤੀ ਮਨੁੱਖ ਨੇ ਆਪਣੀਆਂ ਤਰਫੋਂ ਬਣਾਈਆਂ ਹੋਈਆਂ ਨੇ, ਨਾਨਕ ਦੁਖੀਆ ਸਭ ਸੰਸਾਰ, ਸੋ ਸੁਖੀਆ ਜਿਸ ਨਾਮ ਆਧਾਰ। ਇਸ ਤਰ੍ਹਾਂ ਦੀ ਪੰਕਤੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ, ਇਸ ਤਰ੍ਹਾਂ ਨਹੀਂ ਹੈ, ਇਹ ਤਾਂ ਲੋਕਾਂ ਨੇ ਆਪਣੇ ਕੋਲੋਂ ਬਣਾ ਲਿਆ, ਜਿਹਨਾਂ ਨੂੰ ਬੋਧ ਨਹੀਂ ਹੈ, ਸਮਝ ਨਹੀਂ ਹੈ। ਬਾਲੀ ਰੋਵੇ ਨਾਏ ਭਤਾਰ, ਨਾਨਕ ਦੁਖੀਆ ਸਭ ਸੰਸਾਰ, ਮੰਨੇ ਨਾਉ ਸੋਈ ਜਣ ਜਾਏ, ਅਵਰੀ ਕਰਮ ਨਾ ਲੈ ਕੇ ਲਾ। ਇਸ ਦੀ ਵਜ਼ਾਹਤ ਦਾਸ ਨੇ ਕਿਧਰੇ 2 ਦਿਨ ਕੀਤੀ। ਬੜਾ ਇੱਕ ਦਾਰਸ਼ਨਿਕ ਸਿਆਣਾ ਸਾਧੂ ਸਿੰਧ ਦੇ ਇਲਾਕੇ ਦਾ ਸੀ, ਭੇਖ ਭਗਵਾ। ਅੱਜ ਕੱਲ੍ਹ ਉਸਦਾ ਡੇਰਾ ਕਰਨਾਲ ਦੇ 'ਚ ਬਹੁਤ ਜ਼ਈਫ ਹੋ ਗਿਆ। ਉਹ ਵੀ ਕਿਧਰੇ ਬੈਠਾ ਸੀ, ਕਥਾ ਦੀ ਸਮਾਪਤੀ ਤੋਂ ਬਾਅਦ ਖੜਾ ਹੋ ਗਿਆ। ਸਾਧੂਆਂ ਦਾ ਇਕੱਠ ਸੀ, ਜੋ 30-40 ਸਰੋਤੇ ਬੈਠੇ ਸਨ, ਸਾਧੂ ਹੀ ਸਨ, ਨਿਰਮਲੇ ਉਦਾਸੀਨ।
ਮੈਨੂੰ ਕਹਿਣ ਲੱਗਾ ਮਸਕੀਨ ਜੀ, ਇਹ ਜੋ ਗੁਰੂ ਨਾਨਕ ਨੇ ਆਖਿਆ ਹੈ ਇਹ ਅਤਿ ਉਪਮਾ ਅਲੰਕਾਰ ਹੈ। ਸਾਹਿਤਿਕ ਦੁਨੀਆਂ ਦੇ ਵਿੱਚ, ਕਵਿਤਾ ਦੀ ਦੁਨੀਆਂ 'ਚ ਅਲੰਕਾਰਾਂ ਨੂੰ ਵਰਤਿਆ ਜਾਂਦਾ, ਗਹਿਣਿਆਂ ਨੂੰ, ਗੱਲ ਨੂੰ ਸਜਾਉਣ ਵਾਸਤੇ, ਬੋਲਾਂ ਨੂੰ ਸਜਾਉਣ ਵਾਸਤੇ। ਜੈਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮੁੱਖ ਝੂਠ ਵਿਭੂਖਨ ਸਾਰੰਗ, ਇਹ ਬ੍ਰਾਹਮਣ ਬੋਲਦਾ ਤੇ ਝੂਠ ਪਿਆ ਪਰ ਤੂੰ ਗਹਿਣੇ ਸੱਚ ਦੇ ਪਵਾ ਦਿੱਤੇ ਨੇ, ਉਸਨੂੰ ਬੜਾ ਸ਼ਿੰਗਾਰ ਦਿੱਤਾ ਇੱਥੋਂ। ਅਤੇ ਹੁਣ ਲੋਕਾਂ ਨੂੰ ਇੰਝ ਪ੍ਰਤੀਤ ਆਉਂਦਾ ਪਿਆ ਜਿਵੇਂ ਸੱਚ, ਝੂਠ ਨੂੰ ਵੀ ਸ਼ਿੰਗਾਰ ਦੇਈਏ, ਚਮਕਾ ਦੇਈਏ, ਚੱਲਦਾ ਬੜੇ ਸੋਹਣੇ ਢੰਗ ਨਾਲ, ਚੱਲਦਾ ਸੱਚ ਦੇ ਆਸਰੇ ਤੇ, ਗਹਿਣੇ ਸੱਚ ਦੇ ਹੀ ਪਵਾਉਣੇ ਪੈਂਦੇ ਨੇ। ਕੋਈ ਝੂਠ ਆਪਣੇ ਰੂਪ ਵਿੱਚ ਚੱਲ ਨਹੀਂ ਸਕਦਾ ਜਿੰਨੇ ਚਿਰ ਤੱਕ ਉਸਨੂੰ ਸੱਚ ਨਾਲ ਨਾ ਜੋੜੀਏ। ਝੂਠ ਬੋਲਣ ਵਾਲਾ ਵੀ ਕਹਿੰਦਾ ਮੈਂ ਸੱਚ ਕਹਿ ਰਿਹਾ, ਜੋੜਨਾ ਉਸਨੂੰ ਸੱਚ ਨਾਲ ਹੀ ਪੈਂਦਾ। ਭਾਵੇਂ ਝੂਠ ਹੈ ਪਰ ਗਹਿਣੇ ਉਸਨੂੰ ਸੱਚ ਦੇ ਪਵਾਉਣੇ ਪੈਂਦੇ ਨੇ, ਸ਼ਿੰਗਾਰ ਉਸਨੂੰ ਸੱਚ ਦਾ ਦੇਣਾ ਪੈਂਦਾ। ਇੱਕ ਤੇ ਇਹ ਹੈ, ਇੱਕ ਹੁੰਦਾ ਅਤਿ ਉਪਮਾ ਅਲੰਕਾਰ। ਜੈਸੇ ਕਿਸੇ ਨੂੰ ਕਹਿ ਦੇਣਾ ਤੇਰੇ ਜਿਹੜੇ ਦੰਦ ਨੇ ਤੇ ਮੋਤੀਆਂ ਵਰਗੇ ਨੇ, ਅਤਿ ਉਪਮਾ ਅਲੰਕਾਰ। ਇਹ ਮੁਖੜਾ ਤੇ ਚੰਨ ਦੀ ਤਰ੍ਹਾਂ ਹੈ, ਅਤਿ ਉਪਮਾ ਅਲੰਕਾਰ। ਸਾਹਿਤਿਕ ਦੁਨੀਆਂ ਦੇ ਵਿੱਚ, ਕਾਵਿ ਦੁਨੀਆਂ ਦੇ ਵਿੱਚ ਇਸਦੀ ਆਪਣੀ ਮਹਾਨਤਾ ਹੈ, ਇਸ ਨੂੰ ਮੰਨਦੇ ਨੇ। ਮੈਨੂੰ ਕਹਿਣ ਲੱਗੇ ਗੁਰੂ ਨਾਨਕ ਦੇ ਕੋਲ ਹਿਰਦਾ ਜੋ ਸੀ ਉਹ ਸੰਗੀਤਕਾਰ ਦਾ ਸੀ ਤੇ ਕਵੀ ਦਾ ਸੀ, ਸ਼ਾਇਰ ਦਾ ਸੀ। ਇਸ ਸਤਿਗੁਰਾਂ ਨੇ ਅਤਿ ਉਪਮਾ ਅਲੰਕਾਰ ਵਰਤਿਆ ਹੈ ਤੇ ਤੁਸੀਂ ਕੱਲ੍ਹ ਤੇ ਅੱਜ 2 ਘੰਟੇ ਲਾਏ ਨੇ, ਦੁੱਖ ਹੀ ਦੁੱਖ ਹੈ ਬਈ। ਆਸਮਾਨ ਵਿਆਪਕ ਹੈ ਤੇ ਦੁੱਖ ਵਿਆਪਕ ਹੈ, ਹਵਾ ਵਿਆਪਕ ਹੈ ਤੇ ਦੁੱਖ ਵਿਆਪਕ ਹੈ। ਕਹਿਣ ਲੱਗੇ ਮੈਂ ਸਹਿਮਤ ਨਹੀਂ, ਇਹ ਅਤਿ ਉਪਮਾ ਅਲੰਕਾਰ ਹੈ। ਤੇ ਅਤਿ ਉਪਮਾ ਅਲੰਕਾਰ ਨੂੰ ਇਤਨਾ ਸਪਸ਼ਟ ਨਹੀਂ ਕਰੀਦਾ ਜਿਤਨਾ ਤੁਸੀਂ ਕੀਤਾ, ਮੈਨੂੰ ਇੰਝ ਕਹਿਣ ਲੱਗਾ। ਆਖਿਰ ਮਨੁੱਖੀ ਦੁਨੀਆਂ 'ਚ ਕਿਧਰੇ ਆਨੰਦ ਵੀ ਹੈ, ਖੇੜਾ ਵੀ ਹੈ, ਖੁਸ਼ੀਆਂ ਵੀ ਹਨ। ਔਰ ਇਸੇ ਨੂੰ ਵਜ਼ਾਹਤ ਕਰਕੇ ਤੇ ਪੱਕੀ ਮੋਹਰ ਲਾ ਦੇਣੀ ਕਿ ਨਾਨਕ ਦੁਖੀਆ ਸਭ ਸੰਸਾਰ, ਇਹ ਸ਼ੋਭਾ ਨਹੀਂ ਦਿੰਦਾ। ਮੈਂ ਕਿ ਮਹਾਂਪੁਰਖੋ, ਸਿਆਣੇ ਹੋ ਤੁਸੀਂ, ਚਿੰਤਕ ਹੋ, ਔਰ ਉਮਰ ਦੇ ਲਿਹਾਜ਼ 'ਚ ਵਾਕਈ ਮੈਂ ਉਹਨਾਂ ਦੇ ਸਾਹਮਣੇ ਬਹੁਤ ਛੋਟਾ ਸੀ। ਔਰ ਵਿੱਦਿਆ ਪੜ੍ਹਾਈ ਚਿੰਤਕ ਦੇ 'ਚ ਉਹਨਾਂ ਦੀ ਦੁਨੀਆ ਬੜੀ ਅੱਗੇ ਸੀ, ਕਿਉਂਕਿ ਵਿਚਾਰ ਵਟਾਂਦਰਾ ਅਕਸਰ ਚੱਲਦਾ ਰਹਿੰਦਾ ਸੀ। ਪਰ ਇਸ ਤਰ੍ਹਾਂ ਵੀ ਉਹ ਹਿੰਮਤ ਕਰ ਲੈਣਗੇ ਕਿ ਸਾਰਿਆਂ 'ਚ ਖੜ੍ਹੇ ਹੋ ਕੇ ਇੰਝ ਕਹਿਣਗੇ। ਉਸ ਦਿਨ ਮੈਂ ਉਹਨਾਂ ਦੀ ਬਹਿਬਲਤਾ ਦੇਖੀ, ਬਿਲਕੁਲ ਅਸਹਿਮਤੀ। ਕਹਿਣ ਲੱਗੇ ਨਹੀਂ, ਇਹ 2 ਘੰਟੇ ਤੁਸੀਂ ਲਾਇਆ ਐਵੇਂ ਜ਼ਾਇਆ ਕੀਤੇ, ਦੁੱਖ ਇਤਨਾ ਨਹੀਂ ਹੈ। ਇਹ ਗੁਰੂ ਨਾਨਕ ਨੇ ਅਤਿ ਉਪਮਾ ਅਲੰਕਾਰ ਵਰਤਿਆ ਹੈ, ਜਿਸ ਨੂੰ ਤੁਸੀਂ ਹੂ ਬਹੁ ਸੱਚ ਕਰਕੇ ਬਿਆਨ ਪੈ ਕਰਦੇ ਹੋ। ਇਹ ਅਲੰਕਾਰ ਹੈ, ਗਹਿਣਾ ਹੈ, ਭੂਸ਼ਣ ਹੈ, ਵਾਸਤਵਿਕ ਐਸਾ ਨਹੀਂ ਹੈ। ਮੈਂ ਕਿਹਾ ਮੈਨੂੰ ਤੇ ਵਾਸਤਵਿਕ ਐਸਾ ਹੀ ਦਿਖਾਈ ਦਿੰਦਾ ਹੈ। ਔਰ ਜੋ ਗੁਰੂ ਨਾਨਕ ਨੇ ਆਖਿਆ ਇਹ ਅਤਿ ਉਪਮਾ ਅਲੰਕਾਰ ਨਹੀਂ ਹੈ, ਇਹ ਖਸਮ ਦੇ ਬੋਲ ਨੇ, ਇਹ ਸੱਤ ਬਚਨ ਨੇ, ਇਹ ਸੰਪੂਰਨ ਬਚਨ ਨੇ। ਅਤਿ ਉਪਮਾ ਅਲੰਕਾਰ ਕਲਪਨਾ ਹੁੰਦਾ ਹੈ, ਫਿਰ ਤੇ ਗੁਰਬਾਣੀ ਨੂੰ ਕਲਪਨਾ ਆਖਣਾ ਪਏਗਾ, ਇਹ ਕਲਪਨਾ ਨਹੀਂ ਹੈ, ਇਹ ਸੱਚ ਹੈ। ਮੈਨੂੰ ਕਹਿਣ ਲੱਗੇ ਤੁਹਾਡੀ ਸ਼ਰਧਾ ਹੈ, ਇਸ ਤਰ੍ਹਾਂ ਤੁਹਾਥੋਂ ਕਹਿਲਵਾ ਰਹੀ ਹੈ, ਵਰਨਾ ਇਹ ਅਤਿ ਉਪਮਾ ਅਲੰਕਾਰ ਹੈ। ਤੇ ਮੈਂ ਤੁਹਾਨੂੰ ਕੱਲ੍ਹ ਸੱਚ ਦਾ, ਸੁੱਖ ਦਾ ਸਰੂਪ ਦਿਖਾਵਾਂਗਾ, ਫਿਰ ਤੁਹਾਡੀ ਜ਼ਬਾਨ ਕਬੂਲ ਕਰ ਲਏਗੀ ਕਿ ਦੁਨੀਆਂ 'ਚ ਨਿਰਾ ਦੁੱਖ ਨਹੀਂ, ਸੁੱਖ ਵੀ ਹੈ। ਮੈਂ ਕਿਹਾ ਠੀਕ ਹੈ, ਅਗਰ ਇਸ ਤਰ੍ਹਾਂ ਤੁਸੀਂ ਪ੍ਰਤੱਖ ਰੂਪ ਵਿੱਚ ਕੋਈ ਸੁੱਖ ਦਾ ਸਰੂਪ ਦਿਖਾਓਗੇ ਤਾਂ ਫਿਰ ਜ਼ਰਾ ਸੋਚਾਂਗੇ, ਜਿੱਥੇ ਤੱਕ ਮੇਰਾ ਇਰਾਦਾ ਹੈ, ਮੇਰੀ ਸੋਚਣੀ ਹੈ, ਐਸੀ ਨੌਬਤ ਨਹੀਂ ਆਵੇਗੀ। ਤੁਸੀਂ ਇਸ ਤਰ੍ਹਾਂ ਦਾ ਕੋਈ ਪ੍ਰਮਾਣ ਪੇਸ਼ ਨਹੀਂ ਕਰ ਸਕਦੇ। ਉਹ ਹੱਸ ਪਏ ਉੱਥੇ ਤੇ ਉਹਨਾਂ ਦੀ ਹੱਸੀ ਇੰਝ ਸੀ ਜਿਵੇਂ ਕਟਾਕਸ਼, ਜਿਵੇਂ ਤਨਸ, ਵੀ ਜਿਵੇਂ ਮੂਰਖ ਕੁਛ ਸਮਝਦਾ ਨਹੀਂ। ਉਹ ਜਦ ਚਲਾ ਗਿਆ, ਯਕੀਨ ਜਾਣੋ ਉਸ ਦਿਨ ਸਾਰਾ ਦਿਨ ਰਿਹਾ ਮੈਂ ਵੀ ਬੇਚੈਨ। ਮੈਂ ਕਿਹਾ ਪਤਾ ਨਹੀਂ ਕੀ ਦਿਖਾਏਗਾ, ਕੀ ਲਿਆਵੇਗਾ, ਕਿਧਰੇ ਐਸਾ ਤੇ ਨਹੀਂ ਕਿ ਮੈਂ ਹੀ ਕੁਝ ਜ਼ਿਆਦਾ ਕਹਿ ਗਿਆ ਤੇ ਗੱਲ ਇਤਨੀ ਮੈਂ ਸਪਸ਼ਟ ਨਾ ਕਰ ਸਕਾਂ। ਉਹ ਨੀਂਦਰਾ ਕਿਸ ਨੂੰ ਕਹਿੰਦੇ ਨੇ, ਨੀਂਦ ਦਾ ਨਾ ਆਉਣਾ, ਇਹ ਵੀ ਮੈਨੂੰ ਉਸ ਦਿਨ ਪਤਾ ਚੱਲਿਆ। ਮੈਨੂੰ ਰਾਤ ਨੂੰ ਨੀਂਦ ਵੀ ਨਹੀਂ ਪਈ,
ਦਿਮਾਗ ਸੋਚਦਾ ਹੀ ਰਿਹਾ ਵੀ ਇਹਨੇ ਸਾਰੇ ਸਾਧੂਆਂ ਦੇ ਇਕੱਠ ਦੇ ਚ ਪੱਗ ਲਾਣੀ ਹੈ। ਸਿਆਣਾ ਬੜਾ ਹੈ, ਚਿੰਤਕ ਬੜਾ ਹੈ, ਸੂਝਵਾਨ ਹੈ, ਕਈ ਕਿਤਾਬਾਂ ਦਾ ਲਿਖਾਰੀ ਹੈ, ਸੰਸਕ੍ਰਿਤ ਅਤੇ ਫਾਰਸੀ ਅਤੇ ਅਰਬੀ ਦਾ ਮਹਾਂਪੰਡਿਤ ਹੈ। ਇਹ ਤਾਂ ਪਤਾ ਨਹੀਂ ਕੀ ਦਿਖਾਵੇਗਾ ਔਰ ਕੋਈ ਮਾਮੂਲੀ ਚੀਜ਼ ਪੇਸ਼ ਨਹੀਂ ਕਰੇਗਾ, ਕਿਉਂਕਿ ਮਾਮੂਲੀ ਸੋਚਣੀ ਦਾ ਇਹ ਮਨੁੱਖ ਹੀ ਨਹੀਂ ਹੈ। ਖੈਰ ਜਿਉਂ ਦਿਉਂ ਕਰਕੇ ਸਵੇਰ ਹੋਈ, ਕਥਾ ਦਾ ਵਕਤ ਹੋਇਆ। ਕਥਾ ਉੱਥੇ ਅੰਮ੍ਰਿਤ ਵੇਲੇ ਆਉਂਦੀ ਸੀ, ਸੂਰਜ ਨਿਕਲਣ ਤੋਂ ਪਹਿਲੇ ਪਹਿਲੇ ਸਮਾਪਤੀ ਹੋ ਜਾਂਦੀ ਸੀ। ਗੰਗਾ 'ਤੇ ਇਸ਼ਨਾਨ ਕਰਕੇ ਸਾਧੂ ਉੱਥੇ ਹੀ ਨਿਤਨੇਮ ਕਰ ਲੈਂਦੇ ਸਨ ਆਪਣਾ ਜੋ ਕੁਛ ਕਰਨਾ ਹੈ, ਅਤੇ ਫਿਰ ਕਥਾ ਜੋ ਹੈ ਇੱਕ ਤਰੀਕੇ ਨਾਲ ਸੰਥਿਆ ਚੱਲਦੀ ਸੀ। ਇੰਜ ਕਥਾ ਦਾਸ ਨੇ ਆਰੰਭ ਕੀਤੀ, ਪਰ ਮਨ ਉਖੜਿਆ ਹੋਇਆ ਤਾਂ ਜ਼ਬਾਨ ਵੀ ਉਖੜੀ ਹੋਈ ਹੈ। ਘੰਟਾ ਜ਼ਰੂਰ ਮੈਂ ਪਾਸ ਕੀਤਾ, ਲੇਕਿਨ ਮੈਨੂੰ ਖੁਦ ਵੀ ਨਹੀਂ ਪਤਾ ਕਿ ਮੈਂ ਘੰਟੇ 'ਚ ਕੀ ਆਖਿਆ। ਇਹ ਵੀ ਮੇਰੀ ਉਸ ਦਿਨ ਹਾਲਤ ਰਹੀ। ਉਹ ਸਾਧੂ ਆਇਆ, ਜਦ ਕੋਈ ਮੈਨੂੰ 15-20 ਮਿੰਟ ਬੋਲਦਿਆਂ ਹੋ ਗਏ, ਉਹਦੇ ਹੱਥ 'ਚ ਖਿੜੇ ਹੋਏ ਗੁਲਾਬ ਦੇ ਫੁੱਲਾਂ ਦਾ ਗੁਲਦਸਤਾ ਸੀ, ਅਤੇ ਮੈਂ ਸੋਚਿਆ ਸ਼ਰਧਾ ਤਾਂ ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਰੱਖਦਾ ਹੈ। ਐਨ ਅੰਮ੍ਰਿਤ ਵੇਲੇ ਸੋਹਣੇ ਜਿਹਾ ਫੁੱਲਾਂ ਦਾ ਗੁਲਦਸਤਾ ਲੈ ਕੇ ਆਇਆ, ਮੱਥਾ ਜ਼ਰੂਰ ਉਸਨੇ ਟੇਕਿਆ, ਫੁੱਲ ਨਹੀਂ ਭੇਟ ਕੀਤੇ, ਆਪਣੇ ਹੱਥ 'ਚ ਹੀ ਰੱਖੇ। ਐਨ ਬੈਠਦਾ ਵੀ ਕੋਣੇ 'ਚ ਸੀ, ਬਿਲਕੁਲ ਕੋਣੇ 'ਚ ਬੈਠ ਗਿਆ। ਕਥਾ ਦੀ ਸਮਾਪਤੀ ਤੋਂ ਬਾਅਦ ਖੜ੍ਹੇ ਹੋ ਕੇ ਮੈਨੂੰ ਕਹਿਣ ਲੱਗਾ, ਮਸਕੀਨ ਜੀ, ਇਹ ਤੁਹਾਨੂੰ ਫੁੱਲ ਦਿਖਾਈ ਦਿੰਦੇ ਨੇ, ਇਹ ਜੋ ਮੇਰੇ ਹੱਥ ਦੇ 'ਚ ਗੁਲਾਬ ਦੇ ਫੁੱਲਾਂ ਦਾ ਗੁਲਦਸਤਾ ਹੈ, ਤੁਹਾਨੂੰ ਦਿਖਾਈ ਦਿੰਦਾ ਹੈ। ਮੈਂ ਕਿਹਾ ਪ੍ਰਭੂ ਦੀ ਬਖਸ਼ਿਸ਼ ਹੈ, ਰਹਿਮਤ ਹੈ, ਅੱਖਾਂ 'ਚ ਰੋਸ਼ਨੀ ਹੈ, ਦਿਖਾਈ ਦਿੰਦਾ ਹੈ। ਮੈਨੂੰ ਕਹਿਣ ਲੱਗਾ ਜੇ ਦਿਖਾਈ ਦਿੰਦੇ ਨੇ ਤੁਹਾਨੂੰ ਇਹ ਫੁੱਲ, ਤਾਂ ਫਿਰ ਫੁੱਲਾਂ ਦਾ ਹਾਸਾ ਵੀ ਦਿਖਾਈ ਦਿੰਦਾ ਹੋਵੇਗਾ, ਇਹਨਾਂ ਦੀ ਮੁਸਕਰਾਹਟ ਵੀ ਦਿਖਾਈ ਦਿੰਦੀ ਹੋਵੇਗੀ, ਅਤੇ ਇਹਨਾਂ ਦਾ ਸੁਪਨ ਵੀ ਦਿਖਾਈ ਦਿੰਦਾ ਹੋਵੇਗਾ। ਮੈਂ ਕਿਹਾ ਠੀਕ ਹੈ, ਬਿਲਕੁਲ ਠੀਕ ਹੈ, ਇਹ ਹੱਸਦੇ ਹੋਏ ਪ੍ਰਤੀਤ ਹੋ ਰਹੇ ਨੇ। ਕਹਿੰਦਾ ਇਤਨੇ ਹਾਸੇ ਦੇ ਹੁੰਦੇ ਹਾਂ, ਇਤਨੀ ਖੁਸ਼ੀ ਦੇ ਹੁੰਦੇ ਹਾਂ, ਇਤਨੇ ਖਿੜਾਓ ਦੇ ਹੁੰਦੇ ਹਾਂ ਔਰ ਇਤਨੇ ਸੁਪਨ ਦੇ ਹੁੰਦੇ ਹਾਂ, ਕਿਆ ਇਹ ਆਖਣਾ ਫੱਬਦਾ ਹੈ, ਚੰਗਾ ਲੱਗਦਾ ਹੈ? ਨਾਨਕ ਦੁਖੀਆ ਸਭ ਸੰਸਾਰ, ਐਸਾ ਖੇੜਾ ਸਾਹਮਣੇ ਹੋਵੇ। ਇੱਕ ਸੁਪਨ ਦਾ ਨਮੂਨਾ ਸਾਹਮਣੇ ਹੋਵੇ, ਖੇੜੇ ਦੀ ਤਸਵੀਰ ਸਾਹਮਣੇ ਹੋਵੇ, ਮੁਸਕੁਰਾਹਟ ਦਾ ਮੁਜੱਸਮਾ ਸਾਹਮਣੇ ਹੋਵੇ, ਕਿ ਇਹ ਬੋਲ ਫਬਦੇ ਨੇ? ਨਾਨਕ ਦੁਖੀਆ ਸਭ ਸੰਸਾਰ ਅਤਿ ਉਪਮਾ ਅਲੰਕਾਰ ਹੈ। ਇਹ ਕਿਸੇ ਕਿਸੇ ਥਾਂ 'ਤੇ ਘਟਤ ਹੋਵੇਗਾ, ਸਭ ਜਗ੍ਹਾ 'ਤੇ ਨਹੀਂ। ਮਨ ਤੋਂ ਬੋਝ ਥੋੜ੍ਹਾ ਹਲਕਾ ਹੋਇਆ। ਮੈਂ ਕਿਹਾ ਮਹਾਤਮਾ ਜੀ, ਧੰਨਵਾਦ ਤੁਹਾਡਾ, ਤੁਸੀਂ ਮੈਨੂੰ ਖੇੜੇ ਦੇ, ਖੁਸ਼ੀਆਂ ਦੇ, ਸੁੱਖ ਦੇ ਦਰਸ਼ਨ ਕਰਾਏ। ਕੱਲ੍ਹ ਤੁਸੀਂ ਵਾਅਦਾ ਕੀਤਾ ਸੀ, ਅੱਜ ਦਿਖਾਇਆ, ਤਸਲੀਮ ਮੰਨਦੇ ਹਾਂ। ਗਾਲਬਨ ਕੱਲ੍ਹ ਵਾਅਦਾ ਕੀਤਾ ਅਤੇ ਅੱਜ ਦਿਖਾਇਆ, ਇਹ 24 ਘੰਟੇ ਹੋ ਗਏ, ਅਤੇ ਹੁਣ 12 ਘੰਟਿਆਂ ਵਾਸਤੇ ਬਸ ਸਤਿਗੁਰ ਦੀ ਹਜ਼ੂਰੀ 'ਚ ਰੱਖ ਜਾਓ, ਇੱਥੇ ਹੀ ਰੱਖ ਜਾਓ, ਬਾਕੀ ਗੱਲ ਆਪਾਂ ਸ਼ਾਮੀ ਕਰਾਂਗੇ, ਬਾਕੀ ਚਰਚਾ ਤੁਹਾਡੇ ਨਾਲ ਸ਼ਾਮੀ ਹੋਵੇਗੀ, ਇਹਨਾਂ ਹੀ ਫੁੱਲਾਂ ਦੇ ਸੰਬੰਧ 'ਚ, ਇਹਨਾਂ ਨੂੰ ਜ਼ਰਾ ਬਸ ਇੱਥੇ ਹੀ ਰੱਖ ਜਾਓ। ਗੁਲਾਬ ਹਿੰਦੁਸਤਾਨ ਵਿੱਚ ਖਿੜਦਾ ਹੈ ਗਰਮੀਆਂ ਦੇ ਦਿਨਾਂ ਵਿੱਚ ਖਾਸ ਕਰਕੇ, ਔਰ ਬੜੀ ਮਹਿਕ, ਬੜੀ ਖੁਸ਼ਬੂ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਜਦ ਮੈਂ ਦੂਰੋਂ ਦੇਖਿਆ ਉਹਨਾਂ ਦੀ ਅੱਖਾਂ ਬਾਹਰ ਆਈਆਂ, ਕਹਿੰਦੇ ਸ਼ਾਮ ਨੂੰ ਤਾਂ ਮੁਰਝਾ ਜਾਣਗੇ ਅਤੇ ਫਿਰ ਕੀ ਗੱਲ ਹੋਵੇਗੀ? ਅਤੇ ਮੈਂ ਕਿਹਾ ਮੁਰਝਾਣਾ ਕੋਈ ਆਸਮਾਨ ਤੋਂ ਟਪਕੇਗਾ? ਇਹ ਜਿਹੜਾ ਮੁਰਝਾਣਾ ਹੈ ਨਾ, ਇਸੇ ਖੇੜੇ ਦੇ ਚੋਂ ਨਿਕਲੇਗਾ, ਇਹ ਜਿਹੜੀ ਮੌਤ ਹੈ ਇਸੇ ਜ਼ਿੰਦਗੀ ਦੇ ਚੋਂ ਨਿਕਲੇਗੀ, ਇਹ ਜਿਹੜੀ ਕਰੂਪਤਾ ਹੈ ਨਾ, ਇਸੇ ਸੁਪਨ ਦੇ ਚੋਂ ਨਿਕਲੇਗੀ, ਇਹ ਜੋ ਕਬਰ ਹੈ ਇਸੇ ਜ਼ਿੰਦਗੀ ਦੀ ਬਣੇਗੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਢਾਹ ਨਿਕਲ ਗਈ ਉਸਦੇ ਮੂੰਹ ਚੋਂ, ਔਰ ਮੇਰੇ ਹਿਰਦੇ ਨੇ ਤਸਲੀਮ ਕੀਤਾ, ਨਿਰਾ ਪਖੰਡੀ ਨੇ
ਗੱਲ ਨੂੰ ਪਕੜਨ ਵਾਲਾ ਸਮਝਣ ਵਾਲਾ ਵੀ ਹੈ, ਕੋਰਾ ਹੰਕਾਰੀ ਨਹੀਂ। ਕਹਿਣ ਲੱਗਾ ਗੁਰੂ ਨਾਨਕ ਨੇ ਜੋ ਕੁਛ ਆਖਿਆ ਸਹੀ ਹੈ। ਗੁਰੂ ਨਾਨਕ ਦੇ ਸੰਬੰਧਿਤ ਜੋ ਮੈਂ ਸ਼ਬਦ ਆ ਕੇ ਮੈਂ ਵਾਪਸ ਲੈਂਦਾ ਕਿ ਠੀਕ ਹੈ, ਬਾਲੀ ਰੋਵੇ ਨਾ ਭਤਾਰ, ਨਾਨਕ ਦੁਖਿਆ ਸਭ ਸੰਸਾਰ। ਦੁੱਖ ਵਿਆਪਕ ਹੈ, ਮੂਰਖ ਦਾ ਦੁਖੀ ਹੋਣਾ ਕੁਦਰਤੀ ਹੈ, ਸਿਆਣਾ ਵੀ ਦੁਖੀ ਹੈ। ਨਿਰਧਨ ਦਾ ਦੁਖੀ ਹੋਣਾ ਕੁਦਰਤੀ ਹੈ, ਧਨਵਾਨ ਵੀ ਦੁਖੀ ਹੈ। ਬਲਕਿ ਮਨੋਚਿੰਤਕ ਤੇ ਕਹਿੰਦੇ ਨੇ ਨਿਰਧਨ ਦੇਸ਼ ਇਤਨੇ ਦੁਖੀ ਨਹੀਂ ਜਿਤਨੇ ਧਨਵਾਨ ਦੇਸ਼ ਦੁਖੀ ਨੇ। ਨਿਰਧਨ ਮਨੁੱਖ ਇਤਨਾ ਦੁਖੀ ਨਹੀਂ ਜਿਤਨਾ ਧਨਵਾਨ ਦੁਖੀ ਹੈ, ਔਰ ਨਿਰਗੁਣ ਮੂਰਖ ਇਤਨਾ ਦੁਖੀ ਨਹੀਂ, ਕਿਉਂਕਿ ਮੂਰਖਤਾ ਦਾ ਜੋ ਕਰਕੇ ਉਸਨੂੰ ਦੁੱਖ ਦਾ ਇਤਨਾ ਅਹਿਸਾਸ ਨਹੀਂ ਆਉਂਦਾ ਜਿਤਨਾ ਕਿ ਸਿਆਣਾ ਦੁਖੀ ਹੈ। ਚਿੰਤਕ ਦੁਖੀ ਹੈ, ਦੁੱਖ ਤੇ ਵਿਆਪਕ ਹੈ। ਕਮਜ਼ੋਰ ਵੀ ਦੁਖੀ ਹੈ, ਤਾਕਤਵਰ ਵੀ ਦੁਖੀ ਹੈ, ਨਿਰਬਲ ਵੀ ਦੁਖੀ ਹੈ, ਬਲਵਾਨ ਵੀ ਦੁਖੀ ਹੈ, ਨਿਰਧਨ ਵੀ ਦੁਖੀ ਹੈ, ਧਨਵਾਨ ਵੀ ਦੁਖੀ ਹੈ, ਕਰੂਪ ਵੀ ਦੁਖੀ ਹੈ, ਸੁੰਦਰ ਵੀ ਦੁਖੀ ਹੈ, ਛੋਟਾ ਵੀ ਦੁਖੀ ਹੈ, ਵੱਡਾ ਵੀ ਦੁਖੀ ਹੈ। ਦੁੱਖ ਵਿਆਪਕ ਹੈ, ਬਾਲੀ ਰੋਵੇ ਨਾ ਭਤਾਰ, ਨਾਨਕ ਦੁਖੀ ਆ ਸਭ ਸੰਸਾਰ। ਮਨੁੱਖਤਾ ਦੀ ਝੋਲੀ 'ਚ ਇਤਨੇ ਦੁੱਖ ਦੇਖ ਕੇ ਖਿਆਲ ਆ ਜਾਂਦਾ ਕਿਧਰੇ ਗਲਤ ਬੀਜ ਤੇ ਨਹੀਂ ਬੋਏ ਗਏ। ਕੜਵੇ ਫਲਾਂ ਨੂੰ ਵੇਖ ਕੇ ਕਹਿੰਦੇ ਨਾ ਦਰਖਤ ਦੀ ਪਹਿਚਾਣ ਆਉਂਦੀ ਹੈ, ਫਲਾਂ ਤੋਂ ਪਹਿਚਾਣ ਆਉਂਦੀ ਹੈ ਬੋਇਆ ਕੀ ਸੀ। ਬੀਜ ਦੀ ਪਹਿਚਾਣ ਕਿਸ ਤੋਂ ਹੋਵੇਗੀ? ਫਲ ਤੋਂ। ਕੜਵੇ ਫਲਾਂ ਨੂੰ ਵੇਖ ਕੇ ਫੌਰਨ ਅੰਦਾਜ਼ਾ ਲੱਗਦਾ ਬੀਜ ਠੀਕ ਨਹੀਂ ਬੋਏ ਗਏ, ਗਲਤ ਬੋਏ ਗਏ ਨੇ। ਅਜੋਕੀ ਸਾਇੰਸ ਸਫਲ ਹੋ ਗਈ ਹੈ ਬੀਜ ਦੇ ਵਿੱਚ ਬ੍ਰਿਕਸ਼ ਵੇਖਣ ਦੇ ਵਿੱਚ, ਔਰ ਬੀਜ ਦੇ ਵਿੱਚ ਫਲ ਵੇਖਣ ਦੇ ਵਿੱਚ। ਐਸੀਆਂ ਖੁਰਦਬੀਨਾਂ ਤਿਆਰ ਹੋ ਗਈਆਂ ਨੇ, ਸਾਇੰਟਿਸਟ ਵੇਖ ਲੈਂਦੇ ਨੇ ਇਹਦੇ 'ਚ ਐਸਾ ਫੁੱਲ ਨਿਕਲੇਗਾ, ਐਸਾ ਫਲ ਨਿਕਲੇਗਾ, ਔਰ ਫੁੱਲਾਂ ਦਾ ਇਹ ਰੰਗ ਹੋਵੇਗਾ, ਫਲ ਇਤਨੇ ਆਕਾਰ ਦਾ ਹੋਵੇਗਾ, ਅਗਰ ਅਨੁਕੂਲ ਧਰਤੀ ਮਿਲ ਗਈ। ਬੀਜ ਦੇ ਵਿੱਚ ਫਲ ਵੇਖਣ ਦੇ ਸਫਲ ਹੋਇਆ ਹੈ ਸਾਇੰਟਿਸਟ ਵਿਗਿਆਨਕ, ਕਰਮਾਂ ਦੇ ਵਿੱਚ ਫਲ ਵੇਖਣ ਦੇ ਸਫਲ ਹੋਇਆ ਸੰਤ ਭਗਤ। ਉਹਨੂੰ ਦਿਸ ਪਿਆ ਕਰਮਾਂ ਦੇ ਬੀਜ ਦੇ ਵਿੱਚ ਇਹਦੇ ਚੋਂ ਦੁੱਖ ਨਿਕਲੇਗਾ, ਇਹਦੇ ਚੋਂ ਕਲੇਸ਼ ਨਿਕਲੇਗਾ, ਇਸ ਦੇ ਚੋਂ ਸੁੱਖ ਨਿਕਲੇਗਾ, ਇਸ ਦੇ ਚੋਂ ਆਨੰਦ ਨਿਕਲੇਗਾ, ਉਹਦੇ ਕੋਲ ਆਪਣੀ ਦ੍ਰਿਸ਼ਟੀ। ਇਸ ਵਾਸਤੇ ਉਸਨੇ ਵਿਗਿਆਨ ਨੇ ਕੋਸ਼ਿਸ਼ ਕੀਤੀ ਬੀਜ ਚੰਗੇ ਵਧੀਆ ਬਣਾਈਏ, ਤਾਂ ਪਹਿਲੇ ਨਾਲੋਂ ਵਧੀਆ ਬੀਜ ਨੇ, ਪਹਿਲੇ ਨਾਲੋਂ ਚੰਗੀਆਂ ਕਣਕਾਂ ਦੀ ਫਸਲ ਹੈ, ਫਲਾਂ ਦੀ ਫਸਲ ਹੈ, ਫੁੱਲਾਂ ਦੀ ਫਸਲ ਹੈ, ਔਰ ਬਹੁਤਾਤ ਦੇ 'ਚ ਹੈ, ਬੜੇ ਸੋਹਣੇ ਢੰਗ ਨਾਲ ਹੈ। ਅਗਰ ਇਸ ਤਰ੍ਹਾਂ ਨਾ ਹੁੰਦਾ ਤਾਂ ਇਸ ਵਧੀ ਹੋਈ ਆਬਾਦੀ ਦੀ ਤਾਂ ਸ਼ਾਇਦ ਇਤਨੀ ਪੂਰਤੀ ਵੀ ਨਹੀਂ ਹੋ ਸਕਦੀ ਸੀ। ਬੀਜ ਨੂੰ ਵਧੀਆ ਕਰਨ ਦੇ 'ਚ ਸਾਇੰਸ ਦਾ ਬਹੁਤ ਵੱਡਾ ਹੱਥ ਹੈ, ਔਰ ਸਾਇੰਟਿਸਟ ਸਫਲ ਹੋਇਆ ਬੀਜ ਦੇ 'ਚ ਫਲ ਵੇਖਣ ਦੇ 'ਚ, ਸੰਤ ਸਫਲ ਹੋਇਆ ਕਰਮ ਦੇ 'ਚ ਫਲ ਵੇਖਣ ਦੇ 'ਚ। ਇਸ ਕਰਮ 'ਚੋਂ ਦੁੱਖ ਨਿਕਲੇਗਾ, ਇਸ ਕਰਮ 'ਚੋਂ ਸੁੱਖ ਨਿਕਲੇਗਾ, ਇਸ ਕਰਮ 'ਚੋਂ ਪਰਮ ਆਨੰਦ ਨਿਕਲੇਗਾ। ਔਰ ਇਹ ਨਿਯਮ ਪਰਮਾਤਮਾ ਨੇ ਆਪ ਬਣਾਇਆ। ਅਗਰ ਕੋਈ ਦੁਖੀ ਹੈ ਤਾਂ ਇੱਕ ਗੱਲ ਸਪਸ਼ਟ ਹੋ ਗਈ, ਬੀਜ ਐਸਾ ਬੋਇਆ ਗਿਆ ਜਿਸ ਤੋਂ ਦੁੱਖ ਨਿਕਲਿਆ। ਔਰ ਜੇ ਦੁੱਖ ਹੈ ਤਾਂ ਫਿਰ ਪਰਮਾਤਮਾ ਕਸੂਰਵਾਰ ਨਹੀਂ, ਕਿਉਂਕਿ ਅੱਜ ਤੱਕ ਐਸਾ ਹੋਇਆ ਫਰਾਇਡ ਨੇ ਕਿਧਰੇ ਕਹਿ ਦਿੱਤਾ ਕਿ ਗਾਲਬਨ 60% ਬਿਮਾਰੀਆਂ ਜੱਦੀ ਆਉਂਦੀਆਂ ਨੇ, ਮਾਂ ਨੂੰ ਕੋਈ ਰੋਗ ਸੀ ਤੇ ਅੱਗੇ ਔਲਾਦ ਨੂੰ ਹੋ ਗਿਆ, ਔਰ ਪਿਓ ਨੂੰ ਕੋਈ ਰੋਗ ਸੀ ਤੇ ਅੱਗੋਂ ਪੁੱਤਰ ਨੂੰ ਹੋ ਗਿਆ, ਜੱਦੀ ਰੋਗ। ਫਰਾਇਡ ਨੇ ਐਸਾ ਕਹਿ ਦਿੱਤਾ ਤੇਰੇ ਸਰੀਰਕ ਰੋਗਾਂ ਲਈ ਤੂੰ ਜ਼ਿੰਮੇਵਾਰ ਨਹੀਂ, ਤੇਰੇ ਮਾਂ ਬਾਪ ਜ਼ਿੰਮੇਵਾਰ ਨੇ। ਤੇ ਹੁਣ ਸੰਸਕਾਰ ਵੀ ਸ਼ੁਰੂ ਚ ਮਾਂ ਬਾਪ ਦਿੰਦੇ ਨੇ, ਬੋਲਣਾ ਸੋਚਣਾ ਇਹ ਪਹਿਲੇ ਤੇ ਮਾਂ ਬਾਪ ਤੋਂ ਹੀ ਮਿਲਦਾ ਜੋ ਹੈ ਮਨੁੱਖੀ ਬੱਚੇ ਨੂੰ। ਤੋ ਫਰਾਇਡ ਨੇ ਐਸਾ ਕਹਿ ਦਿੱਤਾ ਤੇਰੇ ਸੋਗ ਤੇ ਚਿੰਤਾ ਲਈ ਤੇਰੇ ਮਾਂ ਬਾਪ ਜ਼ਿੰਮੇਵਾਰ ਨੇ, ਔਰ ਤੇਰੇ ਸਰੀਰਕ ਰੋਗ ਲਈ ਤੇਰੇ ਮਾਂ ਬਾਪ ਜ਼ਿੰਮੇਵਾਰ ਨੇ। ਮਾਂ ਬਾਪ ਤੋਂ ਸਰੀਰ ਆਇਆ, ਰੋਗੀ ਸਰੀਰ ਆਇਆ, ਉਹ ਦੋਸ਼ੀ ਨੇ। ਔਰ ਉਸਨੇ ਉਸ ਵਕਤ ਐਲਾਨੀਆਂ ਕਿਹਾ ਸੀ ਜਰਮਨੀ ਦੇ ਪ੍ਰਸਿੱਧ ਡਾਕਟਰ ਨੂੰ
कि दुनिया दे इस तरह के जितने रोगी बंदे ने उन्हां कोल औलाद पैदा करन दा हक खो लेना चाहिदा है, नहीं तो दुनिया दे रोगी रोगी होणगे। उसने अपने ढंग नाल ऐसा आख्या, तेरे शरीरक रोगां लई तेरे मां बाप जिम्मेवार ने, तेरे मानसिक संताप लई तेरे मां बाप जिम्मेवार ने। मानसिक रोगां लई ते शरीरक रोगां लई मां बाप जिम्मेवार ने। अजे इसका असर यूरोप की दुनिया च पै रहा सी, पनीरी ते नवी पनीरी ते नौजवानों ते, और मां बाप का सन्मान घटना शुरू हो गया सी। इस ख्याल तो कॉर्ल मार्कस ने एक होर चोट कर दी, तेरी आर्थिक औकड़ा लई समाज जिम्मेवार है, तू जिम्मेवार नहीं। तेरी आर्थिक तंगियां लई, तेरे आर्थिक कलेश लई, तेरे आर्थिक संताप लई समाज जिम्मेवार है। हुण मेरिया आर्थिक जो है कमजोरिया ते दुखां लई समाज जिम्मेवार है, मेरे शरीरक रोगां लई मेरे मानसिक संताप लई मां बाप जिम्मेवार ने। मैं तो सुतंत्र हो गया, मेरा तो फिर कोई कसूर ही नहीं, फिर तो हर बंदा बेकसूर हो गया, फिर तो मेरा कोई दोष ही नहीं, फिर तो दोष मां बाप का हो गया, दोष समाज का हो गया। गुरु ग्रंथ साहब जी महाराज की रोशनी च फ्राइड के ख्यालों लईए, कार्ल मार्कस के ख्यालों लईए, साहब कहने मां बाप दोषी नहीं है, समाज भी दोषी नहीं है, फिर कौन दोषी है। दद्दा दोष न देव काहू, दोष कर्मा अपने आ, जो मैं किया सो मैं पाया, दोष न दीजे अवर जना। कोई मां बाप दोषी नहीं है, कोई समाज दोषी नहीं, तेरे दुखां लई तेरे कर्म दोषी ने, तेरे दुखां लई तू जिम्मेवार है, ना मां बाप ना समाज। तू किसे नू जिम्मेवार नहीं ठहरा सकता, तू अपना दोष किसे ते भी नहीं सुट सकता। तेरे दुख लई, तेरी मानसिक पीड़ा लई, तेरे शरीरक रोगां लई, तेरिया आर्थिक औकड़ा लई तू जिम्मेवार है, ना समाज जिम्मेवार और ना ही मां बाप जिम्मेवार। तू स्वयं दद्दा दोष ना काहू, दोष कर्मा अपने आ, जो मैं किया सो मैं पाया, दोष ना दीजे अवर जना। कर्म एक ऐसा बीज है, और ये बीज तेनों परमात्मा ने खुले रूप दे दिते, अदृश्य रूप च रसना तेरे कोल है, तेरी मर्जी है। तू सच दे बीज बो भावें झूठ दे, मिठास दे बीज बो भावें कुड़त्तन दे, हाथ तेरे कोल ने भावें गलत कर भावें ठीक कर, पैर तेरे कोल ने भावें गलत पासे जा भावें सही। लेकिन इतनी गल चेते कर ले, तेरा हर कर्म एक बीज है, और इस बीज तो फल पैदा होगा। अपने कर्म प्रति तू सावधान हो। ते कर्म तीन तरह के ने, शरीरक मानसिक वाचक। जो मैं मन नाल सोचिया चंगा या माड़ा मानसिक कर्म, जो मैं जबान नाल बोलिया चंगा या माड़ा वाचक कर्म, जो मैं हथां पैरां दे नाल कीता चंगा ते माड़ा शरीरक कर्म। इन्हां तिन्नां ही कर्मां दे जोड़ तों उपजदे ने सुख ते दुख। दुख है तेरे कोल, किसे नूं भी दोषी ठहराण दी लोड़ नहीं। तेरे शरीरक कर्म ठीक नहीं आउणगे, तेरे वाचक कर्म ठीक नहीं आउणगे, तेरे मानसिक कर्म ठीक नहीं आउणगे। कर्म ही ते बीज सन। ते मैं फिर अर्ज करां, मनुख हर बंदा जैसे बीज दे फल नहीं देख सकता, लेकिन विज्ञानक देख सकता है, साइंटिस्ट देख सकता है, आज भी देख सकता है। ये बीज ठीक नहीं है, ये चो फल ठीक नहीं निकलेगा, ये चो फुल चंगे नहीं निकलेंगे। बीज दे फल वेखण दे सफल होया साइंटिस्ट, कर्म दे दुख सुख का फल वेखण दे सफल होया संत। बीजां की छटाई की साइंटिस्ट ने, कर्मां की छटाई की संत ने, गुरु ने, पीर पैगंबर ने। इन्हां कर्मां नूं जिंदगी तो एक पासे कर दो, नहीं तो दुख ही दुख होणगे। और इन्हां कर्मां नूं झोली दे च पा लो जे सुख तू चाहना है। ये रब्बी विधान जब महात्मा बुद्ध दे सामने आया,
ਉਹਨੇ ਆਪਣੇ ਭਿਕਸ਼ੂਆਂ ਨੂੰ ਕਿਹਾ ਰੱਬ ਨੂੰ ਨੰਬਰ ਦੋ ਤੇ ਰੱਖੋ, ਕਰਮ ਨੂੰ ਨੰਬਰ ਪਹਿਲੇ, ਪਿੱਛੇ ਰੱਖੋ ਰੱਬ ਨੂੰ। ਕਿਉਂਕਿ ਰੱਬ ਨੇ ਵੀ ਇੱਕ ਨਿਯਮ ਬਣਾ ਦਿੱਤਾ ਹੈ ਕਿ ਜੈਸਾ ਕਰਮ ਵੈਸੀ ਪ੍ਰਾਪਤ, ਇਸੇ ਬੀਚ ਚੋਂ ਦੁੱਖ ਸੁੱਖ ਨਿਕਲਣਗੇ। ਔਰ ਉਸਦਾ ਵਿਧਾਨ ਵੀ ਅਟਲ, ਉਸਦਾ ਨਿਯਮ ਵੀ ਅਟਲ। ਇਹ ਨਹੀਂ ਅਗਰ ਉਹ ਫੈਸਲੇ ਬਦਲਦਾ ਹੈ, ਨਿਯਮ ਬਦਲਦਾ ਹੈ, ਤਾਂ ਫਿਰ ਉਸਦੇ ਫੈਸਲੇ ਕਮਜ਼ੋਰ ਨੇ। ਉਸਦਾ ਕੋਈ ਵੀ ਵਿਧਾਨ ਅਟਲ ਨਹੀਂ ਹੈ, ਨੇਚਲ ਨਹੀਂ ਹੈ। ਫਿਰ ਨਾ ਪਰਮਾਤਮਾ ਨੇਚਲ ਹੈ, ਉਹਦੇ ਨੇਚਲ ਹੋਣ ਦਾ ਸਬੂਤ ਕਿੱਥੋਂ ਮਿਲਦਾ ਹੈ? ਉਹਦਾ ਨਿਯਮ ਨੇਚਲ ਹੈ। ਭਾਰਤ ਦਾ ਜਿਹੜਾ ਰਾਸ਼ਟਰੀ ਵਿਧਾਨ ਹੈ ਨਾ, ਜਿਸ ਦੇ ਮੁਤਾਬਕ ਮੁਲਕ ਨੂੰ ਚਲਾਇਆ ਜਾਂਦਾ, ਕਾਂਸਟੀਟਿਊਸ਼ਨ, ਇਸ ਦੇ ਵਿੱਚ ਗਾਲਬਨ 150 ਤੋਂ ਵੀ ਜ਼ਿਆਦਾ ਦਫ਼ਾ ਤਰਮੀਮ ਹੋ ਚੁੱਕੀ ਹੈ, ਸੰਸ਼ੋਧਨ ਹੋ ਚੁੱਕਾ ਹੈ, ਅਮੈਂਡਮੈਂਟ ਹੋ ਚੁੱਕੀ ਹੈ, 150 ਤੋਂ ਵੀ ਵੱਧ। ਜਦ ਜਦ ਦੇਖਿਆ ਗਿਆ ਵਿਧਾਨ, ਇਹਦੇ ਮੁਤਾਬਕ ਦੇਸ਼ ਨੂੰ ਚਲਾਉਣਾ ਔਖਾ ਹੈ, ਤਬਦੀਲੀ, ਇਹਦੇ ਮੁਤਾਬਕ ਦੇਸ਼ ਨੂੰ ਚਲਾਉਣਾ ਔਖਾ ਹੈ, ਫਿਰ ਤਬਦੀਲੀ। ਇਸਦਾ ਮਤਲਬ ਹੈ 150 ਦਫ਼ਾ ਪਹਿਲੇ ਹੋਈ ਹੈ। ਜੇ ਪਹਿਲੇ ਉਸ ਵਿਧਾਨ ਨੂੰ ਸਹੀ ਮੰਨ ਕੇ ਦੇਸ਼ ਨੂੰ ਚਲਾਇਆ ਜਾਂਦਾ ਰਿਹਾ ਤੇ ਸਾਲ 2 ਸਾਲ ਬਾਅਦ 10 ਸਾਲ ਬਾਅਦ ਪਤਾ ਚੱਲਿਆ, ਨਹੀਂ ਇਹ ਗਲਤ ਹੈ, ਸੰਸ਼ੋਧਨ ਕਰੋ, ਤੇ ਕੀ ਪਤਾ ਹੁਣ ਵੀ ਜਿਸ ਢੰਗ ਨਾਲ ਚਲਾ ਰਹੇ ਹੋਏ ਇਹ ਵੀ ਕੋਈ ਸਹੀ ਹੈ, ਇਹਦੇ ਚ ਵੀ ਸੰਸ਼ੋਧਨ ਕਰਨਾ ਪਿਆ। ਕਿਤਨੀ ਦਫਾ ਕਰਨਾ ਪਿਆ, 150 ਦਫਾ ਤੇ ਕਰ ਚੁੱਕੇ। ਕਿਆ ਪਰਮਾਤਮਾ ਵੀ ਆਪਣੇ ਵਿਧਾਨ ਵਿੱਚ ਸੰਸ਼ੋਧਨ ਕਰਦਾ ਹੈ, ਤਰਮੀਮ ਕਰਦਾ ਹੈ? ਅਗਰ ਤਰਮੀਮ ਕਰਦਾ ਹੈ ਤਾਂ ਇਹਦਾ ਮਤਲਬ ਉਹਦੇ ਕੋਲ ਭੁੱਲਾਂ ਹੁੰਦੀਆਂ ਨੇ, ਗਲਤੀਆਂ ਹੁੰਦੀਆਂ ਨੇ। ਉਹਦਾ ਨਿਯਮ ਵੀ ਅਟਲ ਨਹੀਂ ਹੈ, ਉਹਦਾ ਵਿਧਾਨ ਵੀ ਅਟਲ ਨਹੀਂ ਹੈ। ਫਿਰ ਉਹਨੂੰ ਵੀ ਠੀਕ ਕਰਨਾ ਪੈਂਦਾ, ਉਹਨੂੰ ਵੀ ਆਪਣੇ ਵਿਧਾਨ ਦੀ ਸੁਧਾਈ ਕਰਨੀ ਪੈਂਦੀ ਹੈ, ਔਰ ਉਹਨੂੰ ਵੀ ਸੋਚਣਾ ਪੈਂਦਾ ਕਿ ਇਹਦੇ ਮੁਤਾਬਕ ਜਗਤ ਨੂੰ ਚਲਾਉਣਾ ਔਖਾ ਹੈ, ਔਰ ਇਹਦੇ ਮੁਤਾਬਕ ਜਗਤ ਨੂੰ ਪੈਦਾ ਕਰਨਾ ਔਖਾ ਹੈ। ਮੈਂ ਆਪਣੇ ਵਿਧਾਨ ਵਿੱਚ ਜੋ ਹੈ ਤਬਦੀਲੀ ਕਰਾਂ, ਨਹੀਂ, ਸੱਚਾ ਆਪ ਸੱਚਾ ਦਰਬਾਰ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਪਰਮਾਤਮਾ ਸੱਚਾ ਹੈ, ਉਹਦਾ ਨਿਯਮ ਸੱਚਾ ਹੈ, ਉਹਦਾ ਦਰਬਾਰ ਅਟਲ ਹੈ, ਉਹਦੇ 'ਚ ਕੋਈ ਤਰਮੀਮ ਨਹੀਂ, ਉਹਦੇ ਕੋਈ ਸੰਸ਼ੋਧਨ ਨਹੀਂ। ਕਰਮਾਂ ਦੀ ਵਿਚਾਰ ਆਉਂਦੀ ਹੈ ਉਸਦੇ ਦਰਬਾਰ ਵਿੱਚ, ਕਿਸ ਢੰਗ ਨਾਲ ਆਉਂਦੀ ਹੈ। ਇਹ ਲੰਬੇ ਚੌੜੇ ਸਿਧਾਂਤਕ ਨੁਕਤੇ ਮੈਂ ਤੁਹਾਡੇ ਸਾਹਮਣੇ ਕੱਲ੍ਹ ਫਿਰ ਰੱਖਾਂਗਾ, ਕਿਉਂਕਿ ਘੜੀ 'ਤੇ ਆਪਣੀ ਚਾਲ ਨਾਲ ਚੱਲਦੀ ਹੈ, ਅਤੇ ਕੱਲ੍ਹ ਦੀ ਤਰ੍ਹਾਂ ਮੈਂ ਗੁਸਤਾਖੀ ਨਾ ਕਰਾਂ, ਕਿਉਂਕਿ ਪਿੱਛੇ ਜਥਿਆਂ ਨੇ ਕੀਰਤਨ ਵੀ ਕਰਨਾ ਹੁੰਦਾ, ਔਰ ਮਹਾਂਪੁਰਖਾਂ ਦੀਆਂ ਇੱਥੇ ਵਿਚਾਰਾਂ ਆਉਂਦੀਆਂ ਨੇ, ਇਤਨੀ ਜੋ ਹੈ ਪ੍ਰਵਾਨ ਕਰਨੀਆਂ। ਦਾਸ ਨੇ ਅੱਗੇ ਜਾ ਕੇ 7:45 ਗੁਰਦੁਆਰਾ ਸਰੀ ਦੇ ਜੋ ਹੈ ਹਾਜ਼ਰੀ ਭਰਨੀ ਹੈ, ਉੱਥੇ ਜੋ ਲੜੀਵਾਰ ਮਜ਼ਮੂਨ ਚੱਲ ਰਿਹਾ ਉਸ ਨੂੰ ਉੱਥੇ ਤੋਰਾਂਗੇ। ਇਹ ਮੈਂ ਇਸ ਵਾਸਤੇ ਤੁਹਾਡੇ ਸਾਹਮਣੇ ਜੋ ਹੈ ਵਿਚਾਰ ਰੱਖੀ, ਕਿਉਂਕਿ ਬਹੁਤ ਸਾਰਿਆਂ ਦੇ ਇਸ ਢੰਗ ਦੇ ਪ੍ਰਸ਼ਨ ਸਨ, ਅਤੇ ਇਹ ਪ੍ਰਸ਼ਨ ਆਪਣੇ ਆਪ ਵਿੱਚ ਇਤਨਾ ਵੱਡਾ ਹੈ, ਇਤਨਾ ਵੱਡਾ ਹੈ, ਘੱਟ ਤੋਂ ਘੱਟ ਮੇਰੀ ਛੋਟੀ ਜਿਹੀ ਮਤ ਦੇ ਮੁਤਾਬਕ 15 ਦਿਨ ਤੇ ਮੰਗਦਾ ਹੈ ਇਹਨੂੰ ਨਿਖੇੜਨ ਲਈ, ਅਤੇ 1-2 ਦਿਨ ਦੇ ਹੀ ਦਾਸ ਨੇ ਨਿਖੇੜਾ ਕਰਨਾ ਹੈ। ਭਾਵੇਂ ਇਸ ਸੰਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੈਂਕੜੇ ਸ਼ਬਦ ਨੇ, ਕਲਗੀਧਰ ਪਾਤਸ਼ਾਹ ਦੇ ਬਹੁਤ ਸਾਰੇ ਵਾਕ ਨੇ, ਭਾਈ ਗੁਰਦਾਸ ਜੀ ਨੇ ਇਸ ਦੇ ਉੱਤੇ ਬਹੁਤ ਵੱਡੀ ਮਗਜ਼ਮਾਰੀ ਕੀਤੀ ਹੈ, ਔਰ ਨੰਦ ਲਾਲ ਨੇ ਵੀ ਆਪਣੀਆਂ ਰਾਇਆਂ ਪੇਸ਼ ਕੀਤੀਆਂ ਨੇ। ਤੁਛ ਬੁੱਧੀ ਅਨੁਸਾਰ ਸਮੇਂ ਦੀ ਗਤੀ ਦੇ ਮੁਤਾਬਕ ਜਿਤਨਾ ਹੋ ਸਕਿਆ ਤੁਹਾਡੇ ਸਾਹਮਣੇ ਰੱਖਾਂਗਾ। ਪੰਕਤੀ ਹੈ ਮੂਲ, ਕਰਮੇ ਕਰਮੇ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਮੇਰੇ ਦੁੱਖਾਂ ਲਈ ਕੋਈ ਦੋਸ਼ੀ ਨਹੀਂ, ਮੇਰੇ ਦੁੱਖਾਂ ਲਈ ਮੈਂ ਦੋਸ਼ੀ ਹਾਂ। ਦੱਦਾ ਦੋਸ ਨ ਦੇਊ ਕਾਹੂ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨ ਦੀਜੈ ਅਵਰ ਜਨਾ। ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: You're listening to KRPI 1550 Radio, Ferndale, Washington.
1: ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। 4 ਪਾਉਂਡ ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਲਵੋ 2.99 ਦਾ ਬੈਗ। ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ। 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.

0: ਸਰਦੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪੌਂਡ ਦਾ ਬੈਗ 16.98 ਦਾ, ਪੀਲੇ ਗੰਡੇ 50 ਪੌਂਡ ਦਾ ਬੈਗ 16.98 ਦਾ, ਅਤੇ ਗ੍ਰੀਨ, ਰੈਡ ਜਾਂ ਔਰੇਂਜ ਸ਼ਿਮਲਾ ਮਿਰਚ ਲਵੋ 98 ਸੈਂਟਸ ਨੂੰ ਪਾਉਂਡ।
1: Family Care Pharmacy
2: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
2: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
3: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
1: ਜਾਂ ਕਾਲ ਕਿਰਨ ਐਟ 604-581-1900।
4: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.

0: ਰੇਡੀਓ ਸਟੇਸ਼ਨ 1550 AM ਗੁਰਬਾਣੀ ਸੈਗਮੈਂਟ ਤੁਹਾਡੇ ਤੱਕ। ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਅਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.

0: You're listening to KRPI 1550 Radio, Ferndale, Washington.
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
2: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
3: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
1: ਜਾਂ ਕਾਲ ਕਿਰਨ ਐਟ 604-581-1900।
4: 107.7 Pulse FM is a proud supporter of the Starfish Pack program in Surrey. Every Thursday, volunteers from the Lower Mainland get together to help pack 2 ready-made breakfasts, lunches, dinners, and snacks into a backpack to be delivered to hungry children on Fridays. These kids are then able to enjoy the nutritious and delicious food with their families over the weekend and be healthy and ready for school on Monday. The Surrey Starfish program is currently seeking donations and volunteers to help families in need. If you're interested in helping out, head to starfishpack.com. An initiative of Pulse FM Cares.
5: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪੌਂਡ ਦਾ ਬੈਗ 16.98 ਦਾ, ਪੀਲੇ ਗੰਡੇ 50 ਪੌਂਡ ਦਾ ਬੈਗ 16.98 ਦਾ, ਅਤੇ ਗ੍ਰੀਨ, ਰੈੱਡ ਜਾਂ ਔਰੇਂਜ ਸ਼ਿਮਲਾ ਮਿਰਚ ਲਵੋ 98 ਸੈਂਟਸ ਨੂੰ ਪਾਉਂਡ।
2: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313, 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।

0: ਇੱਕ ਦਿਨ ਗੁਰੂ ਨਾਨਕ ਦੇ ਮਹਾਰਾਜ ਭਾਈ ਮਰਦਾਨਾ ਜੀ ਨੂੰ ਲੈ ਕੇ ਇੱਕ ਸਿੱਖ ਦੇ ਘਰ ਰਹੇ ਤਾਂ ਕਾਨਿਆਂ ਦੀ ਕੱਚੀ ਛੰਨ ਸੀ ਉਹਦੀ। ਉਹਨੇ ਬੜਾ ਅਦਬ ਸਤਿਕਾਰ ਕੀਤਾ। ਉਸ ਸਿੱਖ ਦੇ ਘਰ ਵਿੱਚ ਦੀਵਾਨ ਸਜੇ, ਸੰਗਤ ਜੁੜੀ। ਰਾਤ ਪੈ ਗਈ, ਲੋਕ ਆਪਣੇ ਘਰਾਂ ਨੂੰ ਚਲੇ ਗਏ ਤਾਂ ਉਸ ਸਿੱਖ ਨੇ ਮਹਾਰਾਜ ਦੀ ਸੇਵਾ ਵਿੱਚ ਕਿਹਾ, ਮਹਾਰਾਜ ਮੇਰੇ ਘਰ ਠਹਿਰੋ, ਘਰ ਤੇ ਛੋਟਾ ਪਰ ਪਾਤਸ਼ਾਹ ਇਸ ਘਰ ਵਿੱਚ ਆਏ ਹੋ ਤਾਂ ਹੁਣ ਇੱਥੇ ਥੋੜੇ ਦਿਨ ਰਹਿ ਕੇ ਜਾਇਓ। ਮਹਾਰਾਜ ਨੇ ਉਹਦੇ ਘਰ ਵਿੱਚ ਵਿਸ਼ਰਾਮ ਕੀਤਾ। ਇੱਕੋ ਛੰਨ ਸੀ ਤਾਂ ਸਰਦੀਆਂ ਦੀ ਰੁੱਤ ਸੀ। ਉਹ ਸਿੱਖ ਨੇ, ਗਰੀਬ ਨੇ ਸੋਚਿਆ, ਮਹਿਮਾਨ ਆਏ ਨੇ ਗੁਰੂ ਨਾਨਕ ਸਾਹਿਬ, ਰੱਬ ਦਾ ਰੂਪ ਨੇ, ਬਾਹਰ ਕਿਵੇਂ ਪਾ ਦਾਂ। ਉਹਨੇ ਆਪਣੇ ਘਰ ਪਰਿਵਾਰ ਬੱਚਿਆਂ ਨੂੰ ਕਿਹਾ, ਆਪਾਂ ਬਾਹਰ ਸੌ ਜਾਵਾਂਗੇ, ਮਹਾਰਾਜ ਔਰ ਸੱਚੇ ਪਾਤਸ਼ਾਹ ਦੇ ਸਾਥੀ ਵਾਸਤੇ ਅੰਦਰ ਬਿਸਤਰਾ ਕਰ ਦਈਏ। ਤਾਂ ਸੱਚੇ ਪਾਤਸ਼ਾਹ ਵਾਸਤੇ ਉਹ ਅੰਦਰ ਛੰਨ ਦੇ ਅੰਦਰ ਮਹਾਰਾਜ ਜੀ ਦਾ ਆਸਣ ਕਰ ਦਿੱਤਾ। ਜਿੰਨੀ ਯਥਾ ਸ਼ਕਤ ਕੋਈ ਸਾਫ਼ ਕੱਪੜਾ ਚਾਦਰ ਸੀ ਵਿਛਾ ਦਿੱਤੀ, ਆਪਣਾ ਔਰ ਆਪਣੇ ਬੱਚਿਆਂ ਦਾ ਬਿਸਤਰਾ ਬਾਹਰ ਲਾ ਲਿਆ। ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਉਸ ਛੰਨ ਵਿੱਚ ਸੁੱਤੇ ਨੇ, ਨਾਲ ਮਹਾਰਾਜ ਦੇ ਭਾਈ ਮਰਦਾਨਾ ਜੀ ਨੇ। ਇਤਿਹਾਸ ਕਹਿੰਦਾ ਅੱਧੀ ਕੁ ਰਾਤ ਹੋਈ ਤੇ ਬੱਦਲ ਅਸਮਾਨ ਵਿੱਚ ਹੋਇਆ ਤੇ ਵਰਖਾ ਸ਼ੁਰੂ ਹੋ ਗਈ। ਗੁਰੂ ਪਰਖਦਾ ਸਿੱਖ ਨੂੰ, ਸੰਕਟ ਦਿੰਦਾ ਜਾਣ ਬੁੱਝ ਕੇ ਕਿ ਪਰਖਿਆ ਜਾਵੇ ਇਹ ਕਿੱਥੇ ਕੁ ਖਲੋਤਾ। ਤਾਂ ਹੁਣ ਵਰਖਾ ਸ਼ੁਰੂ ਹੋਈ ਤਾਂ ਮੀਂਹ ਤਾਂ ਪਹਿਲਾਂ ਉਹਨਾਂ ਤੇ ਪੈਣਾ ਸੀ ਨਾ ਜਿਹੜੇ ਬਾਹਰ ਪਏ ਨੇ, ਛੰਨ ਵਾਲੇ ਤੇ ਤਾਂ ਘੱਟ। ਬਰੀਕ ਬਰੀਕ ਕਿਣੀਆਂ ਦਾ ਮੀਂਹ ਸ਼ੁਰੂ ਹੋਇਆ ਤਾਂ ਸਿੱਖ ਦੇ ਮਨ ਵਿੱਚ ਆਇਆ ਕਿਤੇ ਛੰਨ ਚੋ ਨਾ ਪਵੇ, ਮਹਾਰਾਜ ਦੀ ਨੀਂਦ ਖਰਾਬ ਹੋਏ ਗਈ। ਸੱਚੇ ਪਾਤਸ਼ਾਹ ਭਾਗਾਂ ਨਾਲ ਸਾਡੇ ਘਰ ਆਏ ਨੇ, ਇਹਨੇ ਆਪਣੇ ਆਪਣੇ ਬੱਚਿਆਂ ਦੇ ਥੱਲੇ ਜੋ ਬਿਸਤਰਾ ਚਾਦਰਾਂ ਵਿਛਾਈਆਂ ਸਨ ਉਹ ਕੱਢ ਕੇ ਹੌਲੀ ਹੌਲੀ ਛੱਤ ਛੰਨ ਉੱਤੇ ਪਾ ਦਿੱਤੀਆਂ ਕਿ ਜੇ ਵਰਖਾ ਤੜਕੇ ਤੱਕ ਵੱਧਦਿਆਂ ਵੱਧਦਿਆਂ ਥੋੜ੍ਹੀ ਹੋਰ ਕਿਣੀਆਂ ਵਧੀਆਂ ਤਾਂ ਹੋਰ ਅੱਧਾ ਘੰਟਾ ਗੁਜ਼ਰ ਜਾਊ। ਇਹਨੇ ਤਲਾਈ ਕੱਢੀ, ਇਹਨੇ ਚਾਦਰਾਂ ਜੋ ਬਿਸਤਰਾ ਸੀ ਸਭ ਕੁਝ ਛੰਨ ਦੇ ਉੱਪਰ ਪਾ ਦਿੱਤਾ। ਗੁਰੂ ਨਾਨਕ ਸਾਹਿਬ ਮਹਾਰਾਜ ਸਭ ਕੁਝ ਜਾਣਦੇ ਨੇ, ਸੁੱਤੇ ਥੋੜ੍ਹੀ ਨੇ, ਹਜ਼ੂਰ ਵੇਖ ਰਹੇ ਸਨ। ਤਾਂ ਤੜਕੇ ਤੱਕ ਬਰੀਕ ਕਿਣੀਆਂ ਦਾ ਮੀਂਹ ਪਿਆ, ਥੋੜ੍ਹੀ ਜਿਹੀ ਬਿਜਲੀ ਲਸ਼ਕੀ, ਬੱਦਲ ਗਰਜਿਆ। ਇਹਨੇ ਬਾਹਰ ਪਰਿਵਾਰ ਨੇ ਬਹਿ ਕੇ ਰਾਤ ਕੱਟੀ, ਗੁਰੂ ਨਾਨਕ ਸਾਹਿਬ ਵੇਖਦੇ ਰਹੇ। ਰਾਤ ਲੰਘ ਗਈ, ਸਵੇਰ ਹੋਈ, ਬੜਾ ਸੋਹਣਾ ਸੂਰਜ ਚੜ ਗਿਆ, ਦੀਵਾਨ ਸੱਜ ਗਏ, ਸੰਗਤ ਆ ਗਈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਰਤਨ ਸੁਣਾਇਆ, ਸੰਗਤ ਜੁੜੀ ਰਹੀ। ਫਿਰ ਗੁਰਸਿੱਖਾਂ ਨੇ ਰਾਸ਼ਨ ਲਿਆ ਕੇ ਲੰਗਰ ਤਿਆਰ ਕੀਤਾ। ਸਾਰਾ ਦਿਨ ਆਲੇ ਦੁਆਲਿਓ ਸੰਗਤ ਆਈ। ਜਦੋਂ ਸ਼ਿਖਰ ਦੁਪਹਿਰ ਹੋ ਗਈ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ, ਤੀਲਾਂ ਦੀ ਡੱਬੀ ਮੰਗਾਓ, ਅੱਗ ਲਿਆਓ ਕਿਤਿਓ। ਉਹਨੇ ਕਿਹਾ, ਮਹਾਰਾਜ ਜੀ ਬਲਦੀ ਅੱਗ ਚਾਹੀਦੀ ਹੈ। ਕਾਹਦੇ ਵਾਸਤੇ? ਕਹਿੰਦੇ ਜਿੱਥੇ ਭੋਜਨ ਲੰਗਰ ਤਿਆਰ ਹੋ ਰਿਹਾ ਉੱਥੋਂ ਬਲਦੀ ਇੱਕ ਲੱਕੜ ਲੈ ਕੇ ਆਓ। ਉਹ ਬਲਦੀ ਲੱਕੜ ਲਿਆਂਦੀ ਤਾਂ ਮਹਾਰਾਜ ਉਹ ਸਿੱਖ ਨੂੰ ਕਹਿੰਦੇ, ਵੀ ਕੋਈ ਕੀਮਤੀ ਸਮਾਨ ਤੇ ਨਹੀਂ ਤੇਰਾ ਛੰਨ ਵਿੱਚ? ਹੁਣ ਕਿਹਾ, ਮਹਾਰਾਜ ਹੁਕਮ ਕਰੋ, ਕੀ ਕਹਿਣਾ ਚਾਹੁੰਦੇ ਹੋ? ਹਜ਼ੂਰ ਨੇ ਕਿਹਾ, ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਜੇ ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਅੱਜ ਅਸੀਂ ਜਾਣਾ ਤੇ ਤੇਰੀ ਛੰਨ ਨੂੰ ਅੱਗ ਲਾ ਜਾਣੀ ਹੈ। ਹੁਣ ਲੋਕ ਹੈਰਾਨ ਨੇ ਤੇ ਕਈ ਕਹਿੰਦੇ ਨੇ, ਹਾਂ ਰੱਖ ਗੁਰੂ ਨਾਨਕ ਸਾਹਿਬ ਨੂੰ ਘਰ ਵਿੱਚ, ਲੈ ਸਾਧੂਆਂ ਨੂੰ ਰੱਖਣ ਦਾ ਸਵਾਲ, ਇਹ ਹੁਣ ਤੇਰੀ ਛੰਨ ਨੂੰ ਅੱਗ ਲਾ ਕੇ ਜਾਣ। ਗਰੀਬ ਬੰਦਾ, ਗਰੀਬ ਦੀ ਛੰਨ ਨੂੰ ਅੱਗ ਕਾਹਦੇ ਵਾਸਤੇ? ਮਹਾਰਾਜ ਨੇ ਕਿਹਾ, ਬਈ ਜੇ ਕੋਈ ਸਮਾਨ ਕੱਢਣਾ ਤੇ ਕੱਢ ਲਾ, ਤੇਰੀ ਛੰਨ ਨੂੰ ਅੱਗ ਲਾਉਣੀ ਹੈ, ਉਹ ਤੋਂ ਬਾਅਦ ਅਸੀਂ ਚਲੇ ਜਾਣਾ। ਧੰਨ ਗੁਰੂ ਨਾਨਕ ਦੇ ਮਹਾਰਾਜ ਅੱਗੇ ਹੱਥ ਜੋੜ ਕੇ ਸਿੱਖ ਨੇ ਕਿਹਾ, ਪਾਤਸ਼ਾਹ ਸਭ ਤੋਂ ਕੀਮਤੀ ਚੀਜ਼ ਤਾਂ ਤੁਹਾਡਾ ਨਾਮ ਹੈ, ਉਹ ਮੇਰੇ ਹਿਰਦੇ 'ਚ ਵਸਾ ਦਿਓ, ਮੈਨੂੰ ਆ ਕੁਝ ਨਹੀਂ ਚਾਹੀਦਾ। ਮਹਾਰਾਜ ਇਹਦੇ ਵਿੱਚ ਕੀ ਹੈ? ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ, ਭਾਈ ਮਰਦਾਨੇ ਸਮੇਤ ਸਮਾਨ ਆਹ ਪਕੜੋ, ਬਲਦੀ ਲੱਕੜ ਤੇ ਅੱਗ ਲਾ ਦਿਓ। ਬਲਦੀ ਹੋਈ ਲੱਕੜ ਲੈ ਕੇ ਭਾਈ ਮਰਦਾਨੇ ਨੇ ਹੁਕਮ ਮੰਨਿਆ, ਸਮੇਤ ਸਮਾਨ ਉਹ ਸਿੱਖ ਦੀ ਕੁੱਲੀ ਨੂੰ ਅੱਗ ਲਾ ਦਿੱਤੀ। ਉਹਦੀ ਛੰਨ ਲਟਾ ਲਟ ਬਲਣ ਲੱਗੀ। ਕਈ ਕੱਚੇ ਲੋਕ ਨਿੰਦਿਆ ਕਰਨ ਲੱਗ ਪਏ, ਲਓ ਰੱਖੋ ਸਾਧੂਆਂ ਨੂੰ ਘਰ 'ਚ, ਮਸਾਂ ਵਿਚਾਰੇ ਗਰੀਬ ਨੇ ਛੰਨ ਬਣਾਈ, ਉਹਨੂੰ ਦੇਣਾ ਤਾਂ ਕੁਝ ਕੀ ਹੈ। ਮਹਾਰਾਜ ਨੇ ਅੱਗ ਲਾ ਦਿੱਤੀ, ਸਮੇਤ ਸਮਾਨ ਸਾੜ ਦਿੱਤਾ। ਉਹ ਸਿੱਖ ਉਹਦਾ ਪਰਿਵਾਰ ਹੁਕਮ ਤੇ ਭਾਣੇ ਵਿੱਚ ਖੜੇ। ਜਦੋਂ ਅੱਗ ਬਲ ਰਹੀ ਸੀ, ਛੰਨ ਸੜ ਕੇ ਸਵਾਹ ਹੋ ਗਈ। ਫਿਰ ਗੁਰੂ ਨਾਨਕ ਦੇ ਮਹਾਰਾਜ ਨੇ ਪਿਆਰ ਨਾਲ ਕਿਹਾ, ਸਿੱਖਾ ਤੇਰੀ ਛੰਨ ਪਤਾ ਕਿਉਂ ਸਾੜੀ ਹੈ? ਉਹਨੇ ਕਿਹਾ, ਮਹਾਰਾਜ ਮੈਂ ਪੁੱਛਣਾ ਹੀ ਨਹੀਂ ਕਿਉਂ ਸਾੜੀ ਹੈ। ਮਹਾਰਾਜ ਮੈਂ ਕਿਉਂ ਪੁੱਛਣਾ ਕਿਉਂ ਸਾੜੀ ਹੈ? ਹਜ਼ੂਰ ਨੇ ਕਿਹਾ, ਤੂੰ ਪੁੱਛੇਗਾ ਨਹੀਂ, ਤੇਰੀ ਕੁੱਲੀ ਤੇਰੀ ਛੰਨ ਤੇਰੇ ਇੱਕੋ ਦੋ ਚਾਰ ਲੀੜੇ ਕੱਪੜੇ ਸੀ, ਅਸੀਂ ਸਾੜ ਦਿੱਤੇ, ਪੁੱਛੇਗਾ ਨਹੀਂ ਕਿਉਂ ਸਾੜੇ ਨੇ। ਉਹਨੇ ਕਿਹਾ, ਮਹਾਰਾਜ ਮੈਂ ਕਿਉਂ ਪੁੱਛਾਂ ਕਿਉਂ ਸਾੜੇ ਨੇ? ਜੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਅੱਗ ਲਾ ਦਿੱਤੀ, ਮਹਾਰਾਜ ਮੈਂ ਕੁਝ ਨਹੀਂ ਪੁੱਛਾਂਗਾ। ਇਹਨੂੰ ਸਿੱਖੀ ਕਹਿੰਦੇ ਨੇ ਜੀ, ਗੁਰੂ ਤੋਂ ਨਾ ਪੁੱਛਣਾ ਮੇਰੇ ਨਾਲ ਇਹ ਕਿਉਂ ਹੋਇਆ। ਆਪਾਂ ਕਈ ਵਾਰ ਪੁੱਛਣ ਲੱਗ ਜਾਂਦੇ, ਸਾਡੇ ਨਾਲ ਹੀ ਐਂ ਕਿਉਂ ਕਰ ਰਹੇ ਹੋ? ਤਾਂ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ, ਪੁੱਛੇਗਾ ਨਹੀਂ ਕਿਉਂ ਅੱਗ ਲਾਈ ਹੈ? ਤੇਰੀ ਛੰਨ ਕੱਪੜੇ ਲੀੜੇ ਸਾੜ ਦਿੱਤੇ, ਤੂੰ ਪੁੱਛੇਗਾ ਨਹੀਂ ਕਿਉਂ? ਉਹਨੇ ਕਿਹਾ, ਮਹਾਰਾਜ ਮੈਂ ਨਹੀਂ ਉਹ ਪੁੱਛਣਾ। ਹਜ਼ੂਰ ਨੇ ਕਿਹਾ, ਫਿਰ ਸੁਣ, ਤੇਰੀ ਕੁੱਲੀ ਨੂੰ ਤਾਂ ਅੱਗ ਲਾਈ ਹੈ, ਛੰਨ ਤੇਰੀ ਤਾਂ ਸਾੜ ਦਿੱਤੀ ਹੈ। ਅਸੀਂ ਸਾਰੀ ਰਾਤ ਵਿਚਾਰ ਕਰਦੇ ਰਹੇ। ਸਿੱਖ ਦਾ ਦਿਲ ਬਹੁਤ ਵੱਡਾ ਪਰ ਘਰ ਬੜਾ ਛੋਟਾ ਹੈ। ਲੈ ਸਿੱਖਾ ਅੱਗ ਲਾ ਕੇ ਸਾੜ ਦਿੱਤਾ, ਹੁਣ ਮਹਿਲ ਬਣਨਗੇ। ਗੁਰੂ ਕਈ ਵਾਰ ਕੁੱਲੀਆਂ ਸਾੜ ਦਿੰਦਾ ਤੇ ਮਹਿਲ ਬਣਾਉਂਦਾ। ਗੁਰੂ ਕਈ ਵਾਰ ਥੋੜਾ ਜਿਹਾ ਦੁੱਖ ਦਿੰਦਾ, ਉਹ ਤੋਂ ਬਾਅਦ ਕਨੇਰੇ ਸੁੱਖ ਨਾਲ ਘਰ ਭਰ ਦਿੰਦਾ। ਗੁਰੂ ਕਈ ਵਾਰ ਛੋਟਾ ਜਿਹਾ ਘਾਟਾ ਪਾਉਂਦਾ, ਉਹ ਤੋਂ ਬਾਅਦ ਕਰੋੜਾਂ ਦਾ ਮੁਨਾਫਾ ਦੇ ਦਿੰਦਾ। ਇਹ ਗੁਰੂ ਦੀ ਆਪਣੀ ਕਲਾ। ਪਰ ਸਿੱਖ ਕਦੇ ਨਾਰਾਜ਼ ਤੇ ਇਤਰਾਜ਼ ਨਾ ਕਰੇ। ਅੱਜ ਮੇਰੇ ਸਤਿਗੁਰੂ ਜੀ ਦੀ ਮਹਿਮਾ ਵਿੱਚ ਰਾਏ ਬੁਲਾਰ ਕਹਿੰਦਾ, ਮੈਂ ਤਾਂ ਕਾਲੂ ਤੈਨੂੰ ਨਹੀਂ ਪਤਾ, ਇਹ ਸੰਪੱਤੀ ਰਾਜ ਵਡਿਆਈ ਸੋਭਾ ਮੇਰੀ ਨਹੀਂ, ਸਭ ਕੁਝ ਤੇਰੇ ਨਾਨਕ ਦੀ ਬਖਸ਼ੀ ਹੋਈ ਹੈ।
1: ਬਰ ਸ਼ਰਧਾ ਔਰ ਧਾਰ ਪਰਮ ਪ੍ਰੇਮ ਉਪਜਾਵੇ।
0: ਕਹਿੰਦੇ, ਹੇ ਮੈਂ ਤਾਂ ਕਲਿਆਣ ਦੱਸ, ਆਪਣੇ ਹਿਰਦੇ ਵਿੱਚ ਸ਼ਰਧਾ ਧਾਰਨ ਕਰ, ਆਪਣੇ ਹਿਰਦੇ ਵਿੱਚ ਵਿਸ਼ਵਾਸ ਬਣਾ। ਮੈਨੂੰ ਦੁੱਖ ਹੁੰਦਾ, ਨਾਨਕ ਤੇਰਾ ਪੁੱਤਰ ਹੈ, ਪਰ

0: ਭਾਈ ਸੰਤੋਖ ਸਿੰਘ ਲਿਖਦੇ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਜਿਹਦੀ ਜਿਹਦੀ ਸ਼ਰਧਾ ਬਣਦੀ ਹੈ, ਭਾਵੇਂ ਉਹ ਭੂਪ ਮੀਨੰਗ ਰਾਜਾ ਹੋਵੇ ਅਤੇ ਭਾਵੇਂ ਕੰਗਾਲ ਹੋਵੇ, ਗੁਰੂ ਨਾਨਕ ਸਭ ਨੂੰ ਬਖਸ਼ ਦਿੰਦੇ ਨੇ ਔਰ ਸਾਰਿਆਂ ਦੀਆਂ ਝੋਲੀਆਂ ਸੁੱਖ ਖੁਸ਼ੀਆਂ ਨਾਲ ਭਰਦੇ ਨੇ।
1: You're listening to KRPI 1550 Radio, Ferndale, Washington.
2: ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀ 6ਵੀਂ ਸੰਤਾਨ ਨੇ। 6ਵੀਂ ਸੰਤਾਨ ਤਾਂ ਸ਼ਬਦ ਵਰਤਿਆ, ਹਜ਼ੂਰ ਦੇ ਆਗਮਨ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 4 ਬੇਟੇ ਔਰ 1 ਬੇਟੀ ਹੈ। ਬਾਬਾ ਗੁਰਦਿੱਤਾ ਜੀ, ਬੀਬੀ ਵੀਰੋ ਜੀ, ਬਾਬਾ ਅਟਲ ਰਾਏ ਜੀ, ਬਾਬਾ ਸੂਰਜਮਲ ਜੀ ਔਰ ਬਾਬਾ ਅਣੀ ਰਾਏ ਜੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ ਹੈ। ਹਜ਼ੂਰ ਮਹਾਰਾਜ ਜੀ ਦਾ ਜਿਸ ਜਗ੍ਹਾ ਤੇ ਆਗਮਨ ਹੋਇਆ ਉੱਥੇ ਗੁਰੂ ਰਾਮਦਾਸ, ਗੁਰੂ ਅਰਜੁਨ ਦੇਵ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਰਹਿੰਦਿਆਂ ਆਪਣੀ ਰਹਿਸ਼ ਰੱਖੀ ਤੇ ਉਸ ਅਸਥਾਨ ਨੂੰ ਅਸੀਂ ਸ਼ਬਦ ਵਰਤਨੇ ਆ ਗੁਰੂ ਕਾ ਮਹਿਲ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਉਸ ਗੁਰਦੁਆਰੇ ਦਾ ਨਾਮ ਗੁਰੂ ਕਾ ਮਹਿਲ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਅੰਮ੍ਰਿਤ ਵੇਲੇ ਹੋਇਆ।

ਦੇਖਾਂਗੇ ਹਰ ਗੱਲ ਸਵੀਕਾਰ ਹੋਵੇਗੀ। ਜੇ ਤਰਕ ਨਾਲ ਹਰ ਗੱਲ ਨੂੰ ਕੱਟਣ ਦਾ ਯਤਨ ਕਰਾਂਗੇ ਤੇ ਕੁਛ ਵੀ ਸਿੱਧ ਨਹੀਂ ਹੋਵੇਗਾ। ਮਹਾਰਾਜ ਜੀ ਨੇ ਆਪਣੇ ਬੇਟੇ ਨੂੰ ਹੱਥਾਂ 'ਚ ਪਕੜਿਆ, ਇਤਿਹਾਸ ਕਹਿੰਦਾ ਆਪਣਾ ਸੀਸ ਚੁਕਾਇਆ। ਭਾਈ ਬਿਧੀ ਚੰਦ ਜੀ ਪੁੱਛਦੇ ਨੇ, ਮਹਾਰਾਜ ਇਸ ਪੁੱਤਰ ਨੂੰ ਇੰਨੀ ਨੀਜ ਨਾਲ ਦੇਖਿਆ ਤੇ ਸਤਿਗੁਰੂ ਦੇ ਜਿਹੜੇ ਸ਼ਬਦ ਸਨ ਉਹ ਇਹ ਸਨ, ਇਹ ਮੇਰਾ ਬੇਟਾ ਦੀਨ ਰੱਖਕ ਸੰਕਟ ਹਾਰਨ। ਕੁਛ ਵਿਦਵਾਨ ਕਹਿੰਦੇ ਦੀਨ ਬੰਧੂ, ਇਹਦਾ ਮਤਲਬ ਗਰੀਬਾਂ ਦਾ ਰਖਵਾਲਾ ਹੈ ਤੇ ਜਿਤਨੀ ਮਰਜ਼ੀ ਵੱਡੀ ਤੋਂ ਵੱਡੀ ਮੁਸੀਬਤ ਆ ਜਾਏ, ਸੱਚ ਇਹ ਵੇ ਮੇਰਾ ਪੁੱਤਰ ਵੱਡੇ ਤੋਂ ਵੱਡੇ ਸੰਕਟ ਨੂੰ ਵਿਖਾਰ ਕਰ ਦੇਵੇਗਾ। ਤੇ ਸਾਡੇ ਮੈਂ ਥੋੜ੍ਹੀ ਜਿਹੀ ਬੇਨਤੀ ਆਪ ਨੂੰ ਕਰਨੀ, ਖਾਸ ਕਰਕੇ ਸਰਦਾਰ ਕਪੂਰ ਸਿੰਘ ਉਹਨਾਂ ਨੇ ਇੱਕ ਵਾਰੀ ਜਲੰਧਰ ਰੇਡੀਓ 'ਤੇ ਇੱਕ ਲੈਕਚਰ ਦਿੱਤਾ ਸੀ, ਹੈ ਤਾਂ ਥੋੜ੍ਹੇ ਦੇ ਮਿੰਟਾਂ ਦਾ ਸੀ, ਅਤੇ ਮੈਂ ਉਹਨੂੰ ਤਾਂ ਆਧਾਰ ਬਣਾ ਰਿਹਾ ਕਿਉਂਕਿ ਜਿਸ ਵਿਦਵਾਨ ਦੀ ਖੋਜ ਹੋਵੇ ਭਾਵੇਂ ਉਹ ਦੁਨੀਆਂ ਤੋਂ ਚਲਾ ਵੀ ਜਾਏ ਉਹਦਾ ਜ਼ਿਕਰ ਜ਼ਰੂਰ ਕਰਨਾ ਚਾਹੀਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਸ਼ਬਦ ਕਹਿ ਸਨ, ਇਹ ਸੰਕਟ ਹਰਨ ਦੀਨ ਰੱਖਕ। ਚਲੋ ਇਹ ਸ਼ਬਦ ਤਾਂ ਨੇ ਸਾਡੇ ਕੋਲ ਹਿਸਟਰੀ ਦੇ, ਅਤੇ ਇਸ ਵਿੱਚ ਆਹ ਵੀ ਕਹਿ ਸਕਦੇ ਹਾਂ ਵੀ ਕਵੀ ਨੇ ਭਾਵਨਾ ਨਾਲ ਲਿਖਿਆ ਹੋਵੇ, ਪਰ ਜਿਹੜੇ ਬਚਨ ਆਪ ਜੀ ਰੋਜ਼ ਸਵੇਰੇ ਸ਼ਾਮ ਦੁਨੀਆਂ ਭਰ ਵਿੱਚ ਜਿੱਥੇ ਵੀ ਸਿੱਖ ਨੇ ਗੁਰਦੁਆਰਿਆਂ ਵਿੱਚ ਘਰਾਂ ਵਿੱਚ ਜਿੱਥੇ ਨੇਮੀ ਪ੍ਰੇਮੀ ਰੋਜ਼ ਅਰਦਾਸ ਕਰਦੇ ਆ, ਗੁਰਮੁਖੋ ਕਰੋੜਾਂ ਸ਼ਰਧਾਲੂ ਰੋਜ਼ਾਨਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਦੇ ਆ, ਤੇ ਗੁਰੂ ਗੋਬਿੰਦ ਸਿੰਘ ਦੋ ਬਚਨ ਕਹਿੰਦੇ ਆ ਕਿ ਇੱਕ ਮੇਰੇ ਪਿਤਾ ਜੀ ਨੂੰ, ਚਲੋ ਤੇ ਸ਼ਬਦ ਉਹਨਾਂ ਤੇਗ ਬਹਾਦਰ ਵਰਤਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੋਈ ਵੀ ਯਾਦ ਕਰੇਗਾ ਸਭ ਤੋਂ ਪਹਿਲਾਂ ਉਹਨਾਂ ਦੀ ਯਾਦ ਵਿੱਚ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ, ਨੌ ਨਿਧਾ ਨੇ। ਦੂਸਰੀ ਗੱਲ ਕਿ ਜਿੱਥੇ ਪਿਤਾ ਜੀ ਨੂੰ ਕੋਈ ਯਾਦ ਕਰੇਗਾ ਪਿਤਾ ਗੁਰਦੇਵ ਉਹਦੀ ਸਹਾਇਤਾ ਵਾਸਤੇ ਜ਼ਰੂਰ ਪਹੁੰਚਣਗੇ। ਅਸੀਂ ਰੋਜ਼ ਪਾਠ ਕਰਨੇ ਆ ਤੇਗ ਬਹਾਦਰ ਸਿਮਰੇ, ਇਹਦਾ ਮਤਲਬ ਗੁਰੂ ਤੇਗ ਬਹਾਦਰ ਸਾਹਿਬ ਨੂੰ ਚੇਤੇ ਕੀਤੇ ਆ। ਉਂਝ ਮੈਨੂੰ ਪਤਾ ਨੌਨਿਧ ਦੇ ਅਰਥ ਗੁਰਬਾਣੀ ਵਿੱਚ ਬੜੇ ਹੋਰ ਵੀ ਡੂੰਘੇ ਆ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਪ੍ਰਭ ਕਾ ਨਾਮ ਸ਼ਬਦ ਵਰਤਿਆ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਬਚਨ ਕੀਤਾ, ਕਹਿਣ ਲੱਗੇ ਤੇ ਥੋੜੀ ਆਵਾਜ਼ ਘੱਟ ਕਰ, ਤੇਗ ਬਹਾਦਰ ਸਿਮਰੇ ਘਰ ਨੌਨਿਧ ਆਵੇ ਧਾਏ। ਧਾਏ ਦਾ ਅਰਥ ਆਪਾਂ ਸਮਝਨੇ ਦੌੜ ਕੇ। ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕੋਈ ਕਰੇ ਘਰ ਨੌ ਨਿਧੀਆਂ ਧਾ ਕੇ ਆਉਂਦੀਆਂ ਨੇ, ਤੇ ਅਗਲਾ ਬਚਨ ਕੀਤਾ ਸਭ ਥਾਈ ਹੋਏ ਸਹਾਇ। ਜਿੱਥੇ ਵੀ ਕੋਈ ਯਾਦ ਕਰਦਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਹਰ ਥਾਂ ਤੇ ਸਹਾਇਤਾ ਕਰਨ ਵਾਸਤੇ ਪਹੁੰਚਦੇ ਆ। ਦਾਸ ਇੱਕ ਹੋਰ ਬੇਨਤੀ ਕਰੇ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਜੇ ਦੂਰ ਥੋੜਾ ਜਿਹਾ ਹੋਰ ਗਏ ਤੇ ਗੁਰੂ ਹਰਗੋਬਿੰਦ ਸਾਹਿਬ, ਪਰ ਗੁਰੂ ਨਾਨਕ ਸਾਹਿਬ ਜਿੰਨਾ ਨਹੀਂ ਸਫ਼ਰ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹਨਾਂ ਦਾ ਪੂਰਵ ਰਟਨ ਹੈ, ਜਿਹਨੂੰ ਆਪਾਂ ਪਟਨਾ ਸਾਹਿਬ ਢਾਕਾ ਆਸਾਮ ਦਾ ਜ਼ਿਕਰ ਕਰਦੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਦੀ ਪਰਵਰਿਸ਼ ਅੰਮ੍ਰਿਤਸਰ ਦੀ ਧਰਤੀ ਤੇ ਸ਼ੁਰੂ ਹੋਈ। ਉਸ ਦਿਨ ਮੈਂ ਇੱਕ ਬੇਨਤੀ ਕੀਤੀ ਸੀ ਕਿ ਮਹਾਰਾਜ ਨੂੰ ਸੁੱਤੇ ਸਿੱਧ ਬਚਪਨ ਤੋਂ ਹੀ ਬੈਰਾਗ ਸੀ, ਬਿਰਹਾ ਸੀ, ਪਰ ਇੱਕ ਘਟਨਾ ਨੇ ਉਹਨਾਂ ਦੀ ਜ਼ਿੰਦਗੀ ਤੇ ਬਹੁਤ ਗਹਿਰਾ ਅਸਰ ਕੀਤਾ। ਉਹ ਘਟਨਾ ਸੀ ਆਪਣੇ ਵੱਡੇ ਵੀਰ ਬਾਬਾ ਅਟਲ ਰਾਏ ਜੀ ਦਾ ਚਲਾਣਾ, ਕਿਉਂਕਿ ਉਹਨਾਂ ਦਾ ਚਲਾਣਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੇ ਕਦੀ ਵੀ ਗੁਰੂ ਹਰ ਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੇ ਕਦੀ ਵੀ ਤਿੰਨ ਪਾਤਸ਼ਾਹਾਂ ਕੋਲ ਇਹ ਜਤਾਇਆ ਹੀ ਨਹੀਂ ਕਿ ਮੈਂ ਵੱਡਾ ਹਾਂ ਤੇ ਗੱਦੀ ਦਾ ਵਾਰਸ ਮੈਂ ਹਾਂ। ਗੁਰੂ ਹਰਗੋਬਿੰਦ ਸਾਹਿਬ ਦੇ ਬੇਟੇ ਨੇ, ਪਰ ਉਹਨਾਂ ਇਹ ਨਹੀਂ ਜਿਤਾਇਆ ਕਿ ਮੈਂ ਹਰ ਰਾਏ ਜੀ ਤੋਂ ਵੱਡਾ ਹਾਂ। ਨੇ ਜੋ ਪਿਤਾ ਗੁਰਦੇਵ ਨੇ ਕਹਿ ਦਿੱਤਾ, ਕੀਰਤਪੁਰ ਸਾਹਿਬ ਰਹਿਆ ਤੇ ਇੱਥੇ ਇੱਕ ਵਾਰ ਅਰਜ਼ ਕੀਤੀ ਸੀ, ਮਹਾਰਾਜ ਜੀ ਜਦੋਂ ਵੀ ਸੰਗਤ ਵਿੱਚ ਆਉਂਦੇ ਸਨ ਇੱਕ ਤਾਂ ਨੇਤਰ ਨੀਵੇਂ ਕਰਕੇ, ਕਿਉਂਕਿ ਸਾਡੇ ਕੋਲ ਇਤਿਹਾਸ ਦੀਆਂ ਘਟਨਾਵਾਂ ਇਹ ਨੇ, ਜ਼ਿਆਦਾ ਉੱਚਾ ਨਹੀਂ ਸੰਬੋਲਦੇ, ਚੰਚਲ ਤਾਈ ਕਦੇ ਨਹੀਂ ਸੀ ਉਹਨਾਂ ਦੇ ਨੇੜੇ ਆਈ।

ਗੁਰੂ ਰੂਪ ਸਤਸੰਗ ਜੀਓ ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਇੱਕ ਐਸਾ ਜਨਮ ਹੈ, ਸਹਿਜੇ ਸਹਿਜੇ ਮਨੁੱਖ ਕਈ ਤਰ੍ਹਾਂ ਦੀ ਹੋਰ ਜ਼ਿੰਦਗੀ ਨੂੰ ਜਨਮ ਦਿੰਦਾ ਹੈ। ਮਨੁੱਖ ਦੇ ਅੰਦਰੋਂ ਹੀ ਸਮਾਜ ਦਾ ਜਨਮ ਹੋਇਆ, ਮਨੁੱਖ ਦੇ ਅੰਦਰੋਂ ਹੀ ਰਾਜਨੀਤੀ ਦਾ ਜਨਮ ਹੋਇਆ, ਮਨੁੱਖ ਦੇ ਅੰਦਰੋਂ ਹੀ ਧਰਮ ਦਾ ਜਨਮ ਹੋਇਆ। ਸਮਾਜਿਕ ਜੀਵਨ ਨੂੰ ਜਨਮ ਦਿੱਤਾ ਹੈ ਮਨੁੱਖ ਨੇ, ਰਾਜਨੈਤਿਕ ਜੀਵਨ ਨੂੰ ਜਨਮ ਦਿੱਤਾ ਹੈ ਮਨੁੱਖ ਨੇ, ਔਰ ਧਾਰਮਿਕ ਜੀਵਨ ਨੂੰ ਜਨਮ ਦਿੱਤਾ ਹੈ ਮਨੁੱਖ ਨੇ। ਮਨੁੱਖ ਦਾ ਜਨਮ ਹੋਇਆ, ਫਿਰ ਮਨੁੱਖ ਨੇ ਸਮਾਜ ਨੂੰ ਜਨਮ ਦਿੱਤਾ ਹੈ, ਮਨੁੱਖ ਨੇ ਰਾਜਨੀਤੀ ਨੂੰ ਜਨਮ ਦਿੱਤਾ ਹੈ, ਮਨੁੱਖ ਨੇ ਧਰਮ ਨੂੰ ਜਨਮ ਦਿੱਤਾ। ਰਾਜਨੀਤੀ ਤੇ ਸਮਾਜ ਨੂੰ ਇਸ ਵਕਤ ਨਾ ਲਈ, ਕਿਉਂਕਿ ਆਪਾਂ ਧਾਰਮਿਕ ਮੰਦਿਰ ਦੇ ਵਿੱਚ ਬੈਠੇ ਹਾਂ ਤੇ ਮਹਾਨ ਧਰਮ ਦੇ ਸਾਗਰ, ਧਰਮ ਦੇ ਕੇਂਦਰ ਧੰਨ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ। ਇਸ ਵਾਸਤੇ ਗੱਲ ਤੇ ਧਰਮ ਦੀ ਕਰਾਂਗੇ। ਜਿਨ੍ਹਾਂ ਕੋਲ ਧਾਰਮਿਕ ਜੀਵਨ ਹੈ ਉਹ ਕੋਈ ਕਰੋੜਾਂ ਚ ਇੱਕ ਕਦ ਨਹੀਂ, ਹਜ਼ਾਰਾਂ ਚ ਸੈਕੜਿਆਂ ਚ ਇੱਕ ਕਦ ਨਹੀਂ। ਜਨ ਨਾਨਕ ਕੋਟਨ ਮੇ ਕਿਨਹੂੰ ਗੁਰਮੁਖ ਹੋਏ ਪਛਾਨ, ਕੋਟਨ ਮੇ ਨਾਨਕ ਕੋ ਨਾਰਾਇਣ ਜੈ ਜੀ। ਗੁਰੂ ਤੇਗ ਬਹਾਦਰ ਕਰੋੜਾਂ ਚ ਕੋਈ ਇੱਕ ਅਦ ਨਾਰਾਇਣ ਜਿਸਦੇ ਚੇਤੇ ਦੇ ਚ ਹੈ, ਨਾਰਾਇਣ ਜਿਹਦੀ ਸਮਝ ਦੇ ਚ ਹੈ। ਗੁਰਦੁਆਰੇ ਬੈਠਾ ਹੈ, ਗੁਰੂ ਦੀ ਗੋਦ ਚ ਬੈਠਾ ਹੈ, ਕੁਛ ਵੀ ਨਹੀਂ ਪਤਾ ਇਹ ਮੇਰਾ ਗੁਰੂ ਹੈ, ਨਾ ਗੁਰੂ ਦੀ ਅਜ਼ਮਤ ਦਾ ਪਤਾ, ਨਾ ਗੁਰੂ ਦੀ ਮਹਾਨਤਾ ਦਾ ਪਤਾ, ਨਾ ਗੁਰੂ ਦੇ ਗਿਆਨ ਦਾ ਪਤਾ। ਇਸ ਵਾਸਤੇ ਅਕਸਰ ਮੈਂ ਇਹ ਦੋ ਬੋਲ ਹਰ ਜਗ੍ਹਾ ਬੋਲਦਾ ਔਰ ਹਰ ਵਕਤ ਬੋਲਦਾ, ਜੋ ਮੇਰੀ ਸਮਝ ਦੇ ਚ ਨਹੀਂ ਹੈ। ਹੋਵੇਗਾ ਪਰਮਾਤਮਾ, ਹੈ ਪਰਮਾਤਮਾ, ਜ਼ਰੇ ਜ਼ਰੇ ਚ ਹੈ, ਰੋਮ ਰੋਮੇ ਚ ਹੈ, ਹੋਵੇ ਪਿਆ, ਜੋ ਮੇਰੀ ਸਮਝ ਦੇ ਚ ਨਹੀਂ ਹੈ। ਦੂਸਰਾ, ਜੋ ਮੇਰੇ ਚੇਤੇ ਦੇ ਚ ਨਹੀਂ ਹੈ, ਜੋ ਮੇਰੀ ਸਿਮਰਤੀ ਦੇ ਚ ਨਹੀਂ ਹੈ। ਹੋਵੇਗਾ ਜ਼ਰੇ ਜ਼ਰੇ ਚ ਪਰਮਾਤਮਾ, ਮੇਰੀ ਸਮਝ ਚ ਨਹੀਂ ਹੈ। ਹੋਵੇਗਾ ਰੋਮ ਰੋਮ ਦੇ ਚ ਪਰਮਾਤਮਾ, ਮੇਰੀ ਸਿਮਰਤੀ ਦੇ ਚ ਨਹੀਂ ਹੈ। ਦੁਨੀਆਂ ਭਰ ਦੇ ਅਵਤਾਰੀ ਪੁਰਸ਼ਾਂ ਨੇ ਆਖਿਆ, ਯਾਦ ਕਰੋ, ਚੇਤੇ ਕਰੋ, ਸੰਸਕ੍ਰਿਤ ਚ ਕਹਿੰਦੇ ਨੇ ਸਿਮਰਨ ਕਰੋ, ਸਿਮਰਨ ਕਰੋ, ਚੇਤੇ ਕਰੋ, ਯਾਦ ਕਰੋ। ਇਸ ਵਾਸਤੇ ਮੈਂ ਦੁਹਰਾਵਾਂ ਸ਼ਬਦਾਂ ਨੂੰ, ਅਸੀਂ ਈਸ਼ਵਰ ਨੂੰ ਗਵਾਇਆ ਨਹੀਂ, ਗਵਾ ਨਹੀਂ ਸਕਦੇ, ਭੁਲਾਇਆ ਹੈ, ਬੁਲਾ ਸਕਦੇ ਹਾਂ, ਭੁੱਲ ਗਏ, ਭੁੱਲਿਆ ਕਿਉਂ, ਸਮਝਦੇ ਚ ਨਹੀਂ। ਕਹਿੰਦੇ ਨੇ ਦੋ ਜਗ੍ਹਾ ਤੇ ਪਰਮਾਤਮਾ ਨਹੀਂ ਹੈ, ਉਂਝ ਵਿਆਪਕ ਹੈ, ਸਭ ਜਗ੍ਹਾ ਹੈ, ਪਰ ਦੋ ਜਗ੍ਹਾ ਤੇ ਨਹੀਂ ਹੈ। ਕਿਹੜੀ ਦੋ ਜਗ੍ਹਾ ਤੇ ਨਹੀਂ ਹੈ? ਸਮਝਦੇ ਚ ਨਹੀਂ ਹੈ, ਚੇਤੇ ਦੇ ਚ ਨਹੀਂ ਹੈ, ਬਾਕੀ ਸਭ ਜਗ੍ਹਾ ਹੈ। ਐਸੀ ਕੋਈ ਜਗ੍ਹਾ ਨਹੀਂ ਜਿੱਥੇ ਰੱਬ ਨਹੀਂ ਹੈ। ਪਰ ਫਿਰ ਵੀ ਧਾਰਮਿਕ ਵਿਦਵਾਨ ਕਹਿੰਦੇ ਨੇ ਦੋ ਥਾਵਾਂ ਤੇ ਨਹੀਂ ਹੈ, ਬਾਕੀ ਸਭ ਜਗ੍ਹਾ ਹੈ, ਸਮਝਦੇ ਚ ਨਹੀਂ ਹੈ, ਚੇਤੇ ਦੇ ਚ ਨਹੀਂ ਹੈ। ਪਸ਼ੂ ਦੀ ਜ਼ਿੰਦਗੀ ਦੱਸਦੀ ਹੈ, ਇਹਨੂੰ ਮਾਂ ਬਹਿਣ ਦੀ ਸਮਝ ਨਹੀਂ, ਇਹਨੂੰ ਪਰਿਵਾਰ ਦੀ ਸਮਝ ਨਹੀਂ। ਮਨੁੱਖ ਦੀ ਜ਼ਿੰਦਗੀ ਦੱਸਦੀ, ਇਹਨੂੰ ਨਿਰੰਕਾਰ ਦੀ ਸਮਝ ਨਹੀਂ ਹੈ, ਨਹੀਂ ਹੈ। ਇਹਦਾ ਵਿਵਹਾਰ ਦੱਸਦਾ, ਇਹਦੀ ਤਰਜ਼ ਜ਼ਿੰਦਗੀ ਦੱਸਦੀ ਹੈ, ਇਹਦੀ ਜੀਵਨ ਸ਼ੈਲੀ ਦੱਸਦੀ ਹੈ, ਪਰਮਾਤਮਾ ਦੀ ਸਮਝ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਨਮ ਤੇ ਹੋ ਗਏ, ਤੇ ਹੁਣ ਮੈਂ ਇਹ ਵੀ ਅਰਜ਼ ਕਰਾਂ, ਜਨਮ ਬੱਚੇ ਦੀ ਤਰ੍ਹਾਂ ਆਉਂਦਾ। ਕਦੀ ਕਦੀ ਸੰਸਾਰ ਵਿੱਚ ਕੁਝ ਇਸ ਤਰ੍ਹਾਂ ਦੇ ਮਹਾਨ ਰੂਹਾਂ ਦਾ ਜਨਮ ਵੀ ਹੋਇਆ, ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਬੁੱਢਿਆਂ ਦੀ ਤਰ੍ਹਾਂ ਜਨਮ ਹੋਇਆ। ਚੀਨ ਦੇ ਵਿੱਚ ਕਹਿੰਦੇ ਨੇ ਲਾਓਤਸੇ ਜਿਹੜਾ ਸੰਤ ਹੋਇਆ, ਕਹਿੰਦੇ ਨੇ ਬੁੱਢਿਆਂ ਦੀ ਤਰ੍ਹਾਂ ਪੈਦਾ ਹੋਇਆ। ਤੇ ਬੁੱਢੇ ਤੋਂ ਮੁਰਾਦ ਜਨਮ ਤੋਂ ਸਮਝਦਾਰ ਸੀ, ਜਨਮ ਤੋਂ ਗਿਆਨੀ ਸੀ,
जन्म तो सूझवान से, जन्म तो दूरदृष्ट से। भट्ट गुरु अर्जन देव जी महाराज कहने ते जन्मत गुरमत ब्रह्म पछाणियो। ए गुरु अर्जन देव जी, तुसी ते जमदे ही ब्रह्म गए ने। हे गुरु अर्जन देव जी महाराज, थोड़े शरीर का जन्म होया, शरीर के नाल नाल धर्म का जन्म होया, ते जन्मत गुरमत ब्रह्म पछाण। कहिंदे ने धन गुरु अर्जन देव जी महाराज 2.5 साल दे सन, ते गुरु अमरदास जी महाराज का सिंघासन गोविंदवाल साहब की गल है, चढ़न की कोशिश पे करते सन, उपर तखत ते चढ़न की कोशिश पे करते सन। भजे हुए माता भानी जी आए, उन्होंने चुक लिया, आखिया लाल जी ये गुरु नानक का तखत है, ये तीजे गुरु नानक का सिंघासन है, इस ते बैठन की कोशिश ना करो, इस ते आइंदा ना चढ़ना। प्यार नाल डांटदे आया बच्चे नू कह रहे हैं, बालक गुरु अर्जन देव जी, इस तखत ते नहीं बैठना, चढ़न की कोशिश ना करनी, ये गुरु नानक का सिंघासन है। गुरु अमरदास जी महाराज सुते सिदा गए, भानी दे हथों 2.5 साल दे इस बच्चे नू लेके बालक गुरु अर्जन देव जी नू सिंघासन ते बिठा दिता। आखिया बहुता बाणी का बहुता, ये ते बाणी दा जहाज है, जे ए नहीं सिंघासन ते बैठेगा ते होर कौन बैठेगा, ते धुर दरगाहों बैठे होया आया, इनू ते रब ने बिठाया, इनू ते परमात्मा ने बिठाया, ये ते प्रभु दी गोद विच है, और इस दे आसरे ते पता नहीं कितनिया नू परमात्मा दी गोद हासिल होवेगी। ये ते बहुत है, ये ते जहाज है, इहदे आसरे पता नहीं कितने पार होणगे, ए नहीं बैठेगा ते कौन बैठेगा। जन्म तो बुजुर्ग कोई करोड़ च एक कद, कदी कदी जन्म सारिया दे बच्चे दी तरह होंदा है, शरीरक तौर ते भी बच्चे, दिमागी तौर ते भी बच्चे, ना समझी कुछ भी पता नहीं। कदी कदाई संसार दे इतिहास दे कोई बुढ़िया दी तरह पैदा होंदा है। चीन दे चे कथा है, भई लाद से बुढ़िया दी तरह पैदा होया, भाव जन्म तो गया नहीं हो। कबीर बारे कहिंदे ने कमल तो पैदा होया, विष्णु नू कहिंदे ने कमल तो पैदा होया, ब्रह्मे नू कहिंदे ने कमल तो पैदा होया, नहीं जन्म तो कमल जैसे से डुबे नहीं, गर्क नहीं होए, समझ जैसे पानी दे कमल डुबदा नहीं। जेडे मनुख संसार दे डुबन ना, पदार्थां दे डुबन ना, वो कमल दी तरह होंदे ते डुबे हुए ने, सहजे सहजे फिर तैरना ते निर्लेप होना सिख देने, पर कोई जन्म तो भी निर्लेप होंदे, उन्हां नू कहिंदे ने इन्हां दा जन्म ते कमल तो है, भाव कमल जैसे ने, कमल डुबदा नहीं। गुरु नानक देव जी महाराज कहिंदे ने हम देखा ते डुबे आले, पहले पातशाह जी दा वाह, महाराज कहिंदे मैं ते देखदा डुबे पैने, डुबे पैने। सुते सिद्ध गल आ गई तो मैं अर्ज करा, पानी विच कुत्ते तैर दे ने, गौआं भी तैर दियां ने, मज्जां भी तैर दियां ने, पानी विच चीते भी तैर के लंघ जांदे ने। मैं केरला दे देख के दंग होया सी, बहुत पुरानी गल, 60 फुट डूंगा पानी हाथी नहावे पिया, के ना के बाहर निकला हाथी तैर रहे, पहाड़ वर्गा शरीर तैर रहे, हाथी तैर रहे ने, गौआं तैर दियां ने, घोड़े तैर रहे ने, मज्जां तैर दियां ने, कुत्ते तैर रहे ने, शेर तैर रहे ने, चीते तैर रहे ने, मनुख डुबदे ने, बंदा डुबदा, सिर्फ मनुख डुबदा। क्या पानी दा मनुखा नाल वैर है? मज्जां ते तैर दियां ने, घोड़े ते तैर दे ने, हाथी ते तैर दे ने, गौआं ते तैर दियां ने, कुत्ते भी तैर दे ने, बंदा डुबदा। क्या पानी दा मनुखा नाल वैर है? नहीं,
ਮਨੁੱਖ ਵੀ ਜ਼ਿੰਦਾ ਹੀ ਡੁੱਬਦਾ ਹੈ, ਮੁਰਦੇ ਤੇ ਤੈਰਦੇ ਨੇ, ਤੈਰਦੇ ਮੁਰਦਾ ਤੇ ਤੈਰਦੇ ਨੇ। ਯੂਪੀ ਦੇ ਅੰਦਰ ਮੱਧ ਭਾਰਤ ਦੇ ਚ ਸਨਾਤਨ ਮੱਤ ਦੇ ਕੋਈ ਹਿੰਦੂ ਸਨ, ਅਗਰ ਚਲਾਣਾ ਕਰ ਜਾਂਦਾ ਦੇਹੀ ਛੱਡ ਜਾਂਦਾ ਹੈ ਉਹਨੂੰ ਜਲ ਪ੍ਰਵਾਹ ਕਰਦੇ ਨੇ, ਦਾਹ ਸੰਸਕਾਰ ਨਹੀਂ ਕਰਦੇ, ਜਲ ਪ੍ਰਵਾਹ ਕਰਦੇ। ਪਰ ਜਦ ਜਲ ਪ੍ਰਵਾਹ ਕਰਦੇ ਨੇ ਤੇ ਮਣ ਮਣ ਦੋ ਦੋ ਮਣ ਦੇ ਨਾਲ ਪੱਥਰ ਬਣਦੇ ਨੇ, ਕਿਉਂ? ਲਾਸ਼ ਤੈਰਨ ਲੱਗ ਪੈਂਦੀ, ਹਾਲਾਂਕਿ ਲਾਸ਼ ਜ਼ਿੰਦਾ ਮਨੁੱਖ ਨਾਲੋਂ ਭਾਰੀ ਹੋ ਜਾਂਦੀ, ਵਜ਼ਨ ਵੱਧ ਜਾਂਦਾ, ਲੇਕਿਨ ਤੈਰਦੀ ਹੈ। ਹੈਰਾਨਗੀ ਹੈ, ਜ਼ਿੰਦਾ ਡੁੱਬਦੇ ਨੇ, ਮੁਰਦੇ ਤੈਰਦੇ। ਪਾਣੀ ਦਾ ਮਨੁੱਖ ਨਾਲ ਵੀ ਵੈਰ ਨਹੀਂ, ਅਗਰ ਮਨੁੱਖ ਨਾਲ ਵੈਰ ਹੈ ਤਾਂ ਫਿਰ ਮੁਰਦੇ ਵੀ ਡੁੱਬਣੇ ਚਾਹੀਦੇ ਸੀ, ਮੁਰਦਾ ਤੇ ਨਹੀਂ ਡੁੱਬਦਾ। ਜੀਵਦਾ ਮਨੁੱਖ ਕਿਉਂ ਡੁੱਬਦਾ? ਇਹ ਆਪਣਾ ਬੈਲੈਂਸ ਵਿਗਾੜ ਬੈਠਦਾ, ਤਵਾਜ਼ਨ ਖੋ ਬੈਠਦਾ, ਸੰਤੁਲਨ ਗਵਾ ਬੈਠਦਾ, ਤਾਂ ਡੁੱਬਦਾ। ਲੋਕ ਇਸਦਾ ਤਵਾਜ਼ਨ ਡਾਵਾਂ ਡੋਲ ਕਰ ਦਿੰਦਾ, ਸੀਮਾ ਤੋਂ ਵਧਿਆ ਹੋਇਆ ਅਹੰਕਾਰ ਇਸਦਾ ਬੈਲੈਂਸ ਵਿਗਾੜ ਦਿੰਦਾ, ਸੀਮਾ ਤੋਂ ਵਧੀ ਹੋਈ ਵਾਸ਼ਨਾ ਇਹਦਾ ਸੰਤੁਲਨ ਡਾਵਾਂ ਡੋਲ ਕਰਦੇ, ਡੁੱਬ ਜਾਂਦਾ। ਹਮ ਦੇ ਖਾਂ ਤੈਂ ਡੁੱਬੇ ਆਇਆ, ਇਹਦੇ ਡੁੱਬ ਗਏ। ਡੁੱਬੇ ਦੀ ਪਹਿਚਾਣ ਕੀ ਹੋਵੇਗੀ? ਉਹਦਾ ਨਿਤਨੇਮ ਡੁੱਬ ਗਿਆ ਹੋਵੇਗਾ, ਨਹੀਂ ਕਰਦਾ ਹੋਵੇਗਾ। ਰਹਿਤ ਬੈ ਡੁੱਬ ਗਈ ਹੋਵੇਗੀ, ਅੰਮ੍ਰਿਤ ਵੇਲਾ ਡੁੱਬ ਗਿਆ ਹੋਵੇਗਾ, ਗੁਰੂ ਭਗਤੀ ਡੁੱਬ ਗਈ ਹੋਵੇਗੀ, ਸੀਲ ਸੰਜਮ ਡੁੱਬ ਗਿਆ ਹੋਵੇਗਾ, ਦਇਆ ਵਿਸ਼ਾਲਤਾ ਸਮ ਦ੍ਰਿਸ਼ਟੀ ਡੁੱਬੀ ਹੋਈ ਹੋਵੇਗੀ। ਹਮ ਦੇਖਾਂ ਤੈਂ ਡੁੱਬੇ। ਮਹਾਰਾਜ ਕਹਿੰਦੇ ਮੈਂ ਤੇ ਦੇਖਦਾ ਡੁੱਬੇ ਹੋਏ, ਦੁਨੀਆਂ ਡੁੱਬੀ ਹੋਈ ਹੈ, ਗਰਕ ਹੋਈ ਹੈ। ਡੁੱਬੇ ਦੀ ਪਹਿਚਾਣ ਕੀ ਹੈ? ਉਹਦੇ ਕੋਲ ਨਿਤਨੇਮ ਨਹੀਂ ਹੋਵੇਗਾ, ਅੰਮ੍ਰਿਤ ਵੇਲਾ ਨਹੀਂ ਹੋਵੇਗਾ, ਜਪ ਤਪ ਨਹੀਂ ਹੋਵੇਗਾ, ਸੀਲ ਸੰਜਮ ਨਹੀਂ ਹੋਵੇਗਾ, ਦੈਵੀ ਗੁਣ ਨਹੀਂ ਹੋਣਗੇ, ਡੁੱਬਿਆ ਹੋਵੇਗਾ, ਗਰਕ ਹੋਇਆ ਹੋਵੇਗਾ। ਕਦੀ ਕਦਾਈ ਕੋਈ ਕਦ ਮਨੁੱਖ ਆਪਣਾ ਤਵਾਜ਼ਨ, ਆਪਣਾ ਬੈਲੈਂਸ ਠੀਕ ਰੱਖਦਾ ਹੈ, ਡੁੱਬਦਾ ਨਹੀਂ। ਉਸੇ ਨੂੰ ਅਸੀਂ ਕਹਿੰਦੇ ਹਾਂ ਨਿਰਲੇਪ ਹੈ, ਕਮਲ ਦੀ ਤਰ੍ਹਾਂ ਪਾਣੀ ਵੱਧਦਾ, ਕਮਲ ਹੋਰ ਉੱਪਰ ਉੱਠਦਾ। ਧਨ ਘਰ ਦੇ ਚ ਵਧ ਰਿਹਾ, ਡੁੱਬਦਾ ਨਹੀਂ ਪਿਆ। ਪ੍ਰਭਤਾ ਵੱਧ ਰਹੀ ਹੈ, ਡੁੱਬਦਾ ਨਹੀਂ ਪਿਆ। ਨਹੀਂ ਤੇ ਕੋਈ ਪ੍ਰਭਤਾ ਚ ਡੁੱਬੇ ਹੋਏ ਨੇ, ਕੋਈ ਧਨ ਸੰਪਦਾ ਦੇ ਡੁੱਬੇ ਹੋਏ ਨੇ, ਕੋਈ ਰੂਪ ਰੰਗ ਦੇ ਡੁੱਬੇ ਹੋਏ। ਹਮ ਦੇ ਖਾਂ ਤੈਂ ਡੁੱਬੇ। ਮਹਾਰਾਜ ਕਹਿੰਦੇ ਮੈਂ ਦੇਖਦਾ ਦੁਨੀਆਂ ਤੇ ਡੁੱਬੀ ਪਈ। ਧਾਰਮਿਕ ਜੀਵਨ ਤੇ ਕੁਝ ਗੁਣਾਂ ਦੇਖਦਾ ਹੈ। ਸੂਰਜ ਆਪਣਾ ਨੂਰ ਵੰਡਦਾ ਹੈ ਸੰਸਾਰ ਦੇ ਚ ਕਿਰਨਾਂ ਦੇ ਰਾਹੀਂ, ਪਰਮਾਤਮਾ ਦਾ ਪ੍ਰਕਾਸ਼ ਹਿਰਦੇ ਚ ਪਹੁੰਚਦਾ ਹੈ ਗੁਣਾਂ ਦੇ ਰਾਹੀਂ। ਇਹ ਗੁਣਾਂ ਤੋਂ ਪਤਾ ਚੱਲਦਾ ਇੱਥੇ ਚਾਨਣਾ ਹੈ। ਸਾਰੀ ਰੋਸ਼ਨੀ ਸੂਰਜ ਦੀ ਹੈ, ਸਾਰੇ ਗੁਣ ਪਰਮਾਤਮਾ ਦੇ ਨੇ। ਸਭ ਗੁਣ ਤੇਰੇ ਮੈਂ ਨਾ ਹੀ ਕੋ, ਵਿਣ ਗੁਣ ਕੀਤੇ ਭਗਤ ਨਾ ਹੋ। ਮੇਰੇ ਘਰ ਦੇ ਚ ਚਾਨਣਾ ਹੈ, ਪਰ ਚਾਨਣਾ ਤੇ ਸੂਰਜ ਦਾ ਨਾ ਮੇਰਾ ਤੇ। ਅਗਰ ਹਿਰਦੇ ਦੇ ਚ ਗੁਣ ਆ ਜਾਣ, ਗੁਣ ਪਰਮਾਤਮਾ ਦੇ ਨੇ, ਠੀਕ ਹੈ। ਗੁਣ ਰੋਸ਼ਨੀ ਨੇ, ਔਗਣ ਅੰਧੇਰਾ। ਜਿਤਨੇ ਔਗਣ ਹੋਣਗੇ ਉਤਨੇ ਹੀ ਉਹ ਭਟਕਦਾ ਹੋਇਆ ਮਨੁੱਖ ਹੋਵੇਗਾ, ਅੰਧੇਰਾ ਹੋਵੇਗਾ। ਜਿਤਨਾ ਗੁਣ ਹੋਣਗੇ ਉਤਨੇ ਹੀ ਉਹਦੀ ਜ਼ਿੰਦਗੀ ਵਿੱਚ ਚਾਨਣਾ ਹੋਵੇਗਾ, ਪ੍ਰਕਾਸ਼ ਹੋਵੇਗਾ। ਔਰ ਜੀਵਨ ਸਹੀ ਮਾਰਗ ਤੇ ਚੱਲ ਰਿਹਾ ਹੋਵੇਗਾ। ਤਾਂ ਮੈਂ ਫਿਰ ਦੁਹਰਾਵਾਂ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਹੇ ਪ੍ਰਭੂ ਮੈਂ ਤੇਰੇ ਮਾਰਗ ਤੇ ਚੱਲ ਤੇ ਪਿਆ। ਤਾਂ ਚੱਲਦੀ ਕੀ ਹੈ? ਸੁਰਤ ਚੱਲਦੀ ਹੈ। ਤੁਸੀਂ ਚੱਲ ਕੇ ਆ ਗਏ, ਸਰੀਰ ਚੱਲ ਕੇ ਆ ਗਿਆ, ਪੈਰ ਚੱਲ ਕੇ ਆ ਗਏ ਨੇ, ਇਹਦੇ ਨਾਲ ਹਾਜ਼ਰੀ ਅਸੀਂ ਭਰੀ ਹੈ। ਅਸੀਂ ਗੁਰੂ ਦੀ ਹਜ਼ੂਰੀ ਚ ਨਹੀਂ ਗਏ, ਗੁਰੂ ਦੀ ਹਜ਼ੂਰੀ ਚ ਸੁਰਤ ਜਾਂਦੀ ਹੈ। ਸ਼ਬਦ ਨਾਲ ਸੁਰਤ ਜੁੜੇਗੀ, ਹੱਥ ਪੈਰ ਨਹੀਂ ਜੁੜਦੇ। ਇਸ ਵਾਸਤੇ ਹਾਜ਼ਰੀ ਭਰਨਾ ਹੋਰ ਗੱਲ ਹੈ, ਗੁਰੂ ਦੀ ਹਜ਼ੂਰੀ ਵਿੱਚ ਚਲੇ ਜਾਣਾ ਹੋਰ ਗੱਲ ਹੈ। ਅਗਰ 10,000 ਬੰਦੇ ਹਾਜ਼ਰੀ ਪਏ ਭਰਦੇ ਨੇ, ਗੁਰੂ ਦੀ ਹਾਜ਼ਰੀ ਪਏ ਭਰਦੇ ਨੇ,
ਇੱਕ ਦੋ ਬੰਦੇ ਆਉਣਗੇ ਜਿਨ੍ਹਾਂ ਨੂੰ ਗੁਰੂ ਦੀ ਹਜ਼ੂਰੀ ਨਸੀਬ ਹੋਵੇ। ਕਲਗੀਧਰ ਪਿਤਾ ਦੇ ਰਸਨਾ ਤੋਂ ਇਹ ਬੋਲ ਨਿਕਲਿਆ ਸੀ, ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਸ਼ਾਇਦ ਜਿਨ੍ਹਾਂ ਨੇ ਸਾਖੀ ਸੁਣੀ, ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਜਿਤਨੇ ਬੈਠੇ ਹੋਏ ਸਨ ਉਹਨਾਂ ਦੀ ਸੁਰਤ ਉੱਥੇ ਨਹੀਂ ਸੀ, ਧਿਆਨ ਉੱਥੇ ਨਹੀਂ ਸੀ, ਸੁਰਤ ਸ਼ਬਦ ਵਿੱਚ ਨਹੀਂ ਸੀ। ਹਾਜ਼ਰ ਗੈਰ ਹਾਜ਼ਰ ਕੁਛ ਨਹੀਂ ਪਹੁੰਚ ਸਕੇ ਸਨ, ਉਹਨਾਂ ਦਾ ਧਿਆਨ ਉੱਥੇ ਸੀ। ਗੈਰ ਹਾਜ਼ਰ ਹਾਜ਼ਰ ਚੱਲਣਾ ਤੇ ਸੁਰਤ ਨੇ ਨਾ, ਸੁਰਤ ਅਗਰ ਸ਼ਬਦ ਦੀ ਤਰਫ ਚੱਲ ਪਈ ਹੈ ਤੇ ਮੈਂ ਇਹ ਵੀ ਦੁਹਰਾ ਦਿਆਂ ਤਾਂ ਕਿ ਗੱਲ ਪੂਰੀ ਸਮਝ ਵਿੱਚ ਆਵੇ। ਸੁਰਤ ਦੇ ਤਿੰਨ ਅਰਥ ਨੇ, ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੋੜਨਾ। ਸਰੋਤੇ ਸ਼ਬਦ ਤੋਂ ਬਣਿਆ ਸੁਰਤ, ਬਈ ਇਹ ਤੇ ਸਰੋਤਾ ਹੈ, ਇਹ ਤੇ ਸੁਰਤ ਦੇ ਚ ਸੁਣ ਰਿਹਾ। ਇੱਕ ਸੈਕਿੰਡ ਦੇ ਚ ਤਿੰਨ ਘਟਨਾਵਾਂ ਘਟਦੀਆਂ ਨੇ ਇੱਕੋ ਹੀ ਸਮੇਂ। ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ, ਇਹ ਤੇ ਸਰੋਤਾ ਹੈ, ਸੁਰਤ ਦੇ ਚ ਹੈ। ਅਗਰ ਇਹ ਸੁਰਤ ਦੇ ਚ ਹੈ ਤੇ ਇਹਨੂੰ ਸੁਰਤ ਆ ਜਾਏਗੀ, ਅਗਰ ਸੁਰਤ ਆ ਗਈ ਤੇ ਸੁਰਤ ਜੁੜ ਜਾਏਗੀ। ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ, ਇਹ ਤਿੰਨ ਘਟਨਾਵਾਂ ਇੱਕ ਸੈਕਿੰਡ ਦੇ ਚ ਘਟਦੀਆਂ ਨੇ। ਜਿਸ ਵਕਤ ਮਨੁੱਖ ਸੁਣਦਾ ਹੈ ਉਸੇ ਵਕਤ ਹੀ ਸਮਝ ਆ ਜਾਂਦੀ ਹੈ, ਉਸੇ ਵਕਤ ਹੀ ਜੁੜ ਜਾਂਦਾ ਹੈ। ਇਹ ਘਟਨਾ ਇੱਕ ਸੈਕਿੰਡ ਵਿੱਚ ਘਟਦੀ, ਇੱਕ ਸੈਕਿੰਡ ਵਿੱਚ ਘਟਦੀ। ਇੱਧਰ ਜ਼ਬਾਨ ਨੇ ਆਖਿਆ ਵਾਹਿਗੁਰੂ, ਇੱਧਰ ਮਨ ਨੇ ਸੁਣਿਆ, ਇੱਧਰ ਮਨ ਨੇ ਸੁਣਿਆ, ਇੱਧਰ ਮਨ ਨੂੰ ਸਮਝ ਆ ਗਈ, ਇੱਧਰ ਮਨ ਨੂੰ ਸਮਝ ਆਈ, ਮਨ ਸ਼ਬਦ ਵਿੱਚ ਲੀਨ ਹੋ ਗਿਆ, ਜੁੜ ਗਿਆ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਜੁੜ ਗਿਆ ਜੋਤੀ ਜੋਤ ਰਲੀ ਸੰਪੂਰਨ, ਇਹ ਜੋਤ ਦੇ ਜੋਤ ਹੋ ਗਏ, ਜੀਵਨ ਯਾਤਰਾ ਸੰਪੂਰਨ ਹੋ ਗਈ। ਹੁੰਦੀ ਇੱਕ ਛਿੰਨ ਵਿੱਚ ਹੈ, ਨਿਰਮਾਉਣ ਕੀਰਤਨ ਗਾਵੋ ਕਰ ਤੇਕਾ ਨਿਮਕ ਸਿਮਰਤ ਜਿਤ ਛੂਟ ਹੈ। ਨਿਮਕ ਨਿਮਕ ਇੱਕ ਸੈਕਿੰਡ ਹੈ। ਇੱਕ ਚਿੱਤ ਜੈ ਇੱਕ ਛਿੰਨ ਦੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਛਿੰਨ ਇੱਕ ਨਿਮਕ, ਇਹਨੂੰ ਅਤਕਥਨੀ ਨਾ ਸਮਝ ਲੈਣਾ। ਕਿਸੇ ਕਮਰੇ ਵਿੱਚ 50 ਸਾਲ ਦਾ ਅੰਧੇਰਾ ਹੋਵੇ, ਗੁੱਪ ਅੰਧੇਰਾ ਹੋਵੇ, ਉਸ ਅੰਧੇਰੇ ਨੂੰ ਕੱਢਣ ਵਾਸਤੇ 50 ਸਾਲ ਲੱਗਣਗੇ? ਨਹੀਂ, ਇੱਕ ਸੈਕਿੰਡ ਲੱਗੇਗਾ, ਬੱਤੀ ਜੁਲਾਈ ਦੇ ਗਿਆ। ਜਨਮਾਂ ਜਨਮਾਂਤਰਾਂ ਦੇ ਪਾਪ ਦੁੱਖ ਸੰਤਾਪ ਤੇ ਅੰਧੇਰਾ, ਇਹਨੂੰ ਕੱਢਣ ਵਾਸਤੇ ਕਈ ਜਨਮ ਲੱਗਣਗੇ? ਨਹੀਂ, ਇੱਕ ਸੈਕਿੰਡ ਲੱਗੇਗਾ। ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾ, ਇੱਕ ਦਮ ਦੇ ਟਿਕ ਜਾਓ ਖੁਦਾ ਹਾਜ਼ਰ ਨਾਜ਼ਰ। ਤੇ ਇੱਕ ਦਮ ਹੀ ਅੱਜ ਹੈ। ਬਾਬਾ ਫਰੀਦ ਕਹਿੰਦੇ ਨੇ, ਆਜ ਮਿਲਾਵਾ ਸ਼ੇਖ ਫਰੀਦ, ਟਾਕਮ ਗੂੰਜਣੀਆਂ ਮਨੋ ਮਚਿੰਦਰੀਆਂ। ਮੈਂ ਪਾਣੀ ਹੁਣ ਪੀਵਾਂ, ਪਿਆਸ ਕੱਲ ਮਿਟੇਗੀ ਕਿ ਹੁਣੇ ਮਿਟਦੀ? ਮੈਂ ਭੋਜਨ ਹੁਣ ਛਕਾਂ, ਹੁਣੇ ਭੁੱਖ ਮਿਟਦੀ ਹੈ ਜਾਂ ਮਹੀਨੇ ਬਾਅਦ ਮਿਟਦੀ ਹੈ? ਮੈਂ ਨਾਮ ਹੁਣ ਜਪਾਂ, ਫਲ ਅਗਲੇ ਜਨਮ ਵਿੱਚ ਮਿਲੇਗਾ? ਸਾਲ ਦੋ ਸਾਲ ਬਾਅਦ ਮਿਲੇਗਾ? ਇਹਨਾਂ ਗੱਲਾਂ ਨੇ ਮਨੁੱਖ ਨੂੰ ਨਿਰਾਸ਼ ਕੀਤਾ ਹੋਇਆ। ਇਹ ਵੀ ਮੈਂ ਅਰਜ਼ ਕਰਾਂ, ਐਸੀ ਗੱਲ ਨਹੀਂ ਹੈ। ਐਕਰ ਕਰੇ ਸੋ ਐਕਰ ਪਾਏ ਮਹਾਰਾਜ ਦਾ ਅਤ ਛਿੰਨ। ਟੁੱਕ ਦਮ ਕਰਾਰੀ ਜੋ ਕਰੋ, ਇੱਕ ਦਮ ਵਿੱਚ ਕਿਧਰੇ ਟਿਕ ਜਾਓ ਹਾਜ਼ਰ ਹਜ਼ੂਰ ਖੁਦਾ। ਮੈਂ ਪਾਣੀ ਹੁਣ ਪੀਵਾਂ ਤੇ ਪਿਆਸ ਮਹੀਨੇ ਬਾਅਦ ਮਿਟੇਗੀ? ਮੈਂ ਰੋਟੀ ਹੁਣ ਖਾਵਾਂ ਤੇ ਭੁੱਖ ਕੱਲ ਮਿਟੇਗੀ? ਲੋਕੀ ਕਹਿੰਦੇ ਨੇ ਕੋਈ ਨੀ, ਸਹਿਜੇ ਸਹਿਜੇ ਹੋ ਜਾਏਗਾ, ਗਾਸੀ ਲੱਗ ਜਾਂਦੀ ਹੌਲੇ ਹੌਲੇ। ਬੰਦੇ ਨੂੰ ਤਾਪ ਚੜਿਆ ਹੋਵੇ ਬੜਾ ਜ਼ੋਰ ਦਾ ਤੇ ਉਹ ਡਾਕਟਰ ਨੂੰ ਕਹਿੰਦਾ, ਜਰਾ ਹੌਲੇ ਹੌਲੇ ਬੁਖਾਰ ਮੇਰਾ ਉਤਾਰੀ, ਮਹੀਨਾ ਦੋ ਮਹੀਨਾ ਤੜਪਦਾ ਰਹਾਂ। ਕਹਿੰਦਾ ਛੇਤੀ ਕਰ, ਜਲਦੀ ਠੀਕ ਕਰ।
ਵਿਕਾਰਾਂ ਦਾ ਅਗਿਆਨਤਾ ਦਾ ਤਾਪ ਮਨ ਨੂੰ ਚੜਿਆ ਹੋਵੇ, ਓਹਲੇ ਓਹਲੇ ਹੋ ਜਾਏਗਾ, ਆਹਿਸਤਾ ਆਹਿਸਤਾ ਹੋ ਜਾਏਗਾ। ਇਹ ਠੀਕ ਨਹੀਂ ਹੋਣਾ ਚਾਹੁੰਦਾ। ਇਹ ਰੋਗੀ ਰੋਗ ਨਾਲ ਵੀ ਮੋਹ ਕਰ ਬੈਠਾ ਹੈ। ਮਨੋ ਚਿੰਤਕ ਐਸਾ ਕਹਿੰਦਾ, ਲੰਬੀ ਬਿਮਾਰੀ ਦੇ ਜੀਣ ਵਾਲੇ ਮਰੀਜ਼ ਬਿਮਾਰੀ ਨਾਲ ਸਹਿਮਤ ਹੋ ਕੇ ਜੀਵਦੇ ਨੇ ਔਰ ਨਿਰਾਸ਼ ਹੋ ਜਾਂਦੇ ਨੇ ਵੀ ਠੀਕ ਨਹੀਂ ਹੋਵਾਂਗੇ। ਕੋਈ ਦੱਸੇ ਵੀ ਸਹੀ ਉਹਨਾਂ ਨੂੰ, ਇਹ ਦਵਾਈ ਲੈ ਲਓ, ਇਹ ਦਵਾਈ ਲੈ ਲਓ, ਉਹਨਾਂ ਦੇ ਅੰਦਰ ਨਿਰਾਸ਼ਾ ਹੈ। ਰੋਗ ਦੇ ਜੀਣ ਦੀ ਆਦਤ ਬਣ ਗਈ, ਵਿਕਾਰਾਂ ਦੇ ਜੀਣ ਦਾ ਸੁਭਾਅ ਬਣ ਗਿਆ, ਹੁਣ ਠੀਕ ਹੋਣ ਦਾ ਖਿਆਲ ਵੀ ਨਹੀਂ ਔਰ ਠੀਕ ਹੋ ਸਕਾਂਗੇ ਐਸਾ ਭਰੋਸਾ ਵੀ ਨਹੀਂ ਪੈਂਦਾ। ਨਹੀਂ ਠੀਕ ਹੋ ਸਕਾਂਗੇ, ਇਹਦੇ ਚ ਜੀਵਣਾ ਪਏਗਾ। ਜੈਸੇ ਜਰਮਨੀ ਦੇ ਪ੍ਰਸਿੱਧ ਡਾਕਟਰ ਹੋ ਗੁਜ਼ਰੇ, ਫਰਾਇਡ ਨੇ ਕਿਹਾ ਹੈ, ਹੰਕਾਰ ਵਿੱਚ, ਕਾਮ ਵਿੱਚ, ਕ੍ਰੋਧ ਵਿੱਚ, ਲੋਭ ਵਿੱਚ ਜੀਣਾ ਪਏਗਾ, ਇਹਦਾ ਕੋਈ ਇਲਾਜ ਨਹੀਂ। ਥੋੜਾ ਜਿਹਾ ਇਹਨਾਂ ਨੂੰ ਮਦਨ ਕੀਤਾ ਜਾ ਸਕਦਾ, ਬਾਕੀ ਇਹਨਾਂ ਦਾ ਤਿਆਗ ਨਹੀਂ ਹੋ ਸਕਦਾ। ਇਹ ਜੀਵਨ ਨੂੰ ਛੱਡ ਨਹੀਂ ਸਕਦੇ, ਇਹਨਾਂ ਦੇ ਜੀਵਣਾ ਹੀ ਪਏਗਾ। ਯੂਰਪ ਦੇ ਪੜ੍ਹੇ ਲਿਖੇ ਬੰਦਿਆਂ ਨੂੰ ਇਸ ਫਰਾਇਡ ਨੇ ਬੜਾ ਨਿਰਾਸ਼ ਕੀਤਾ ਹੈ। ਜੀਵਣਾ ਹੀ ਪਏਗਾ, ਇਹਦੇ ਜੀਵਣਾ ਪਏਗਾ। ਉਹਨੇ ਐਲਾਨੀਆ ਕਿਹਾ, ਭਾਰਤ ਦੇ ਸੰਤ ਗਲਤ ਕਹਿੰਦੇ ਨੇ, ਮਨ ਵਿੱਚ ਰਾਮ ਹੈ। ਕਹਿੰਦਾ ਨਹੀਂ, ਮਨ ਵਿੱਚ ਕਾਮ ਹੈ। ਮਨ ਵਿੱਚ ਨਿਰੰਕਾਰ ਹੈ, ਕਹਿੰਦਾ ਕਥਾ ਹੀ ਨਹੀਂ, ਮਨ ਵਿੱਚ ਹੰਕਾਰ ਹੈ। ਉਹ ਇੰਝ ਕਹਿੰਦਾ, ਕਹਿੰਦਾ ਮੈਂ ਮਨ ਨੂੰ ਫੋਲ ਕੇ ਦੇਖਿਆ, ਸਿਵਾਏ ਹੰਕਾਰ ਤੋਂ ਹੋਰ ਕੁਛ ਵੀ ਨਹੀਂ ਹੈ। ਮੈਂ ਮਨ ਨੂੰ ਫੋਲ ਕੇ ਦੇਖਿਆ, ਸਿਵਾਏ ਵਾਸਨਾ ਤੋਂ ਹੋਰ ਕੁਛ ਵੀ ਨਹੀਂ ਹੈ। ਮੈਂ ਮਨ ਨੂੰ ਫੋਲ ਕੇ ਦੇਖਿਆ, ਕਹਿੰਦਾ ਸਿਵਾਏ ਕਾਮ ਤੋਂ ਹੋਰ ਕੁਛ ਨਹੀਂ। ਐਵੇਂ ਕਹੀ ਜਾਂਦੇ ਨੇ, ਰਾਮ ਹੈ, ਰਾਮ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇੱਕ ਸੀਮਾ ਤੱਕ ਉਹ ਠੀਕ ਕਹਿੰਦਾ, ਇੱਕ ਸੀਮਾ ਤੱਕ। ਜੈਸੇ ਸਾਗਰ ਦੇ ਉੱਪਰ ਉੱਪਰ ਤੇ ਲਹਿਰਾਂ ਨੇ, ਜਾਂ ਕੁਝ ਲੱਭਣਗੀਆਂ ਮਛਲੀਆਂ ਨੇ, ਸੰਖ ਨੇ, ਸਿਪੀਆਂ ਨੇ, ਮੋਤੀ ਤੇ ਗਹਿਰੇ ਤਲਦੇ ਸਨ ਕਿਸੇ ਕਿਸੇ ਦੇ ਹੱਥਾਂ ਦੇ। ਉੱਪਰ ਉੱਪਰ ਤੇ ਵਾਕਈ ਮਨ ਦੇ ਖਾਹਿਸ਼ਾਂ ਨੇ, ਕਾਮਨਾਵਾਂ ਨੇ, ਵਾਸ਼ਨਾਵਾਂ ਨੇ, ਜੋ ਬਹੁਤ ਗਹਿਰੇ ਡੁਬਕੀ ਲਾ ਲੈਂਦੇ ਨੇ, ਉਹਨਾਂ ਨੂੰ ਰਾਮ ਨਾਮ ਦਾ ਹੀਰਾ ਮਿਲ ਜਾਂਦਾ। ਤਨ ਮੈਂ ਮਨੁਆ, ਮਨ ਮੈਂ ਸਾਚਾ, ਸੋ ਸਾਚਾ ਮਿਲ ਸਾਚੇ ਰਾਚਾ। ਤਨ ਵਿੱਚ ਮਨ ਹੈ, ਮਨ ਵਿੱਚ ਸੱਚ। ਤਨ ਵਿੱਚ ਮਨ ਹੈ, ਮਨ ਵਿੱਚ ਪ੍ਰਭੂ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਖੇਡ ਸਾਰੀ ਪਹਿਚਾਨਣ ਦੀ ਹੈ, ਪਹਿਚਾਨਣ ਦੀ ਹੈ। ਜਿਸ ਨੂੰ ਮੈਂ ਨਹੀਂ ਜਾਣਦਾ ਉਹ ਨਹੀਂ ਹੈ, ਜਿਸ ਨੂੰ ਮੈਂ ਨਹੀਂ ਸਮਝਦਾ ਉਹ ਨਹੀਂ ਹੈ, ਜੋ ਮੇਰੇ ਚੇਤੇ ਚ ਨਹੀਂ ਉਹ ਨਹੀਂ ਹੈ, ਜੋ ਮੇਰੀ ਸਿਮਰਤੀ ਚ ਨਹੀਂ ਉਹ ਨਹੀਂ ਹੈ, ਜੋ ਮੇਰੀ ਸਮਝ ਦੇ ਚ ਨਹੀਂ ਉਹ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਹੇ ਪ੍ਰਭੂ, ਚੱਲ ਤੇ ਪਿਆ ਤੇਰੇ ਮਾਰਗ ਤੇ, ਪਰ ਉਸ ਬੱਚੇ ਦੀ ਤਰ੍ਹਾਂ ਜਿਸਨੇ ਅੱਜ ਚੱਲਣਾ ਸਿੱਖਿਆ। 2 ਸਾਲ ਬਾਅਦ, 2.5 ਸਾਲ ਬਾਅਦ, 1.5 ਸਾਲ ਬਾਅਦ ਬੱਚੇ ਚੱਲਦੇ ਨੇ, ਪੈਰ ਪੁੱਟਦੇ ਨੇ, ਖੜੇ ਹੁੰਦੇ। ਤੇ 4-5 ਸਾਲ ਦਾ ਬੱਚਾ ਹੋਵੇ ਤੇ ਬੱਚਾ ਚੱਲੇ ਨਾ, ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਹੈ। ਗੱਲ ਕੀ ਹੈ, ਬੱਚਾ ਖੜਾ ਨਹੀਂ ਹੁੰਦਾ, ਪੈਰ ਨਹੀਂ ਪੁੱਟਦਾ। 4 ਸਾਲ ਦਾ ਹੋ ਗਿਆ, 5 ਸਾਲ ਦਾ ਹੋ ਗਿਆ, ਡਾਕਟਰਾਂ ਕੋਲ ਲੈ ਜਾਂਦੇ, ਵੈਦ ਕੋਲ ਲੈ ਜਾਂਦੇ। 3 ਸਾਲ ਦਾ ਹੋ ਗਿਆ, 4 ਸਾਲ ਦਾ ਹੋ ਗਿਆ, ਮੂੰਹ ਅੱਖਰ ਨਹੀਂ ਨਿਕਲਦਾ, ਬੋਲਦਾ ਨਹੀਂ। ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਹੈ। ਜਿਸ ਦਿਨ ਬੱਚੇ ਦੀ ਜ਼ਬਾਨ ਚੋਂ ਪਹਿਲਾ ਬੋਲ ਨਿਕਲਦਾ, ਅਕਸਰ ਮਾਂ ਹੀ ਨਿਕਲਦਾ, ਘਰ ਦੇ ਚ ਖੁਸ਼ੀਆਂ ਮਨਾਈਆਂ ਜਾਂਦੀਆਂ, ਘਰ ਦੇ ਚ ਪ੍ਰਸ਼ਾਦ ਵੰਡਦੇ ਨੇ, ਮਿਠਾਈਆਂ ਵੰਡਦੇ ਨੇ, ਨੱਚਦੇ ਨੇ, ਟੱਪਦੇ ਨੇ, ਬੱਚਾ ਬੋਲਣ ਲੱਗਦਾ। ਜਿਸ ਦਿਨ ਬੱਚਾ ਕਦਮ ਪੁੱਟੇ, ਬੱਚੇ ਨੇ ਕਦਮ ਪੁੱਟੇ, ਚੱਲਣ ਲੱਗਦਾ। ਚਲੋ ਇੱਕ ਕਦਮ ਹੀ ਸਹੀ, ਕਦਮ ਤੇ ਪੁੱਟੇ, ਖੜਾ ਤੇ ਹੋਇਆ। ਕੋਈ 30-40 ਸਾਲ ਤੋਂ ਗੁਰਦੁਆਰੇ ਆ ਰਿਹਾ ਹੋਵੇ ਤੇ ਅਜੇ ਵੀ ਸੁਰਤ ਨਹੀਂ ਚਲੀ ਸ਼ਬਦ ਦੀ ਤਰਫ, ਯਕੀਨ ਜਾਣੋ ਗੁਰੂ ਨੂੰ ਵੀ ਚਿੰਤਾ ਹੋ ਜਾਂਦੀ ਹੈ। ਗੱਲ ਕੀ ਹੈ, ਇੰਨਾ ਚਿਰ ਹੋ ਗਿਆ ਗੁਰਦੁਆਰੇ ਆਉਂਦੇ, 50 ਸਾਲ ਹੋ ਗਏ ਗੁਰਦੁਆਰੇ ਆਉਂਦਿਆਂ, ਅਜੇ ਵੀ ਅੰਮ੍ਰਿਤ ਵੇਲੇ ਉੱਠ ਕੇ ਰਸਨਾ ਵਾਹਿਗੁਰੂ ਵਾਹਿਗੁਰੂ ਨਹੀਂ ਜਪਦੇ। ਗੁਰੂ ਨੂੰ ਵੀ ਚਿੰਤਾ ਹੋ ਜਾਂਦੀ, ਇਹਨੂੰ ਬੋਲਣਾ ਹੀ ਨਹੀਂ ਆਇਆ। ਬਾਬਾ ਬੋਲ ਨਾ ਕਿਆ ਕਹੀਏ, ਜੈਸੇ ਰਾਮ ਨਾਮ ਰਵ ਰਹੀ, ਇਹਨੂੰ ਬੋਲਣਾ ਹੀ ਨਹੀਂ ਆਇਆ।
ਇਹ ਬੋਲਦਾ ਹੀ ਨਹੀਂ, 50 ਸਾਲ ਦਾ ਹੋ ਗਿਆ ਬੋਲਦਾ ਨਹੀਂ ਪਿਆ, ਇਹ 30-35 ਸਾਲ ਹੋ ਗਏ ਨੇ ਇਹਨੂੰ, ਇਹ ਚੱਲਦਾ ਹੀ ਨਹੀਂ। ਚੱਲਣਾ ਤੇ ਸੁਰਤ ਨੇ, ਜਪਣਾ ਤੇ ਰਸਨਾ ਨੇ, ਰਸਨਾ ਨਾਮ ਜਪੋ ਤਬ ਮਤੀਏ ਇਨ ਬਿਦ ਅੰਮ੍ਰਿਤ ਪਾਓ, ਜਪਣਾ ਰਸਨਾ ਨਾਲ ਹੁੰਦਾ। ਔਰ ਜਪਣ ਦੇ ਜੋ ਢੰਗ ਇਸਤੇਮਾਲ ਕਰਨਾ ਹੈ ਗੁਰੂ ਨਾਨਕ ਨੇ ਦੱਸ ਦਿੱਤਾ ਹੈ, ਗਾਵੀਏ ਸੁਣੀਏ ਮਨ ਰੱਖੀਏ, ਜ਼ਬਾਨ ਗਾਇਨ ਕਰੇ ਤੇ ਮਨ ਸੁਣੇ, ਮਨ ਸਰੋਤਾ ਬਣੇ ਜ਼ਬਾਨ ਵਕਤਾ ਬਣੇ। ਅਗਰ ਜ਼ਬਾਨ ਵਕਤਾ ਬਣ ਕੇ ਮਨ ਸਰੋਤਾ ਬਣ ਗਿਆ ਇਹ ਪੁਰਸ਼ ਪਹੁੰਚ ਗਿਆ, ਜ਼ਬਾਨ ਵਕਤਾ ਤੇ ਬਣੀ ਹੈ ਮਨ ਸਰੋਤਾ ਨਹੀਂ ਬਣਿਆ, ਇਹ ਚੱਲ ਤੇ ਪਿਆ, ਚੱਲ ਤੇ ਪਿਆ ਪਹੁੰਚਿਆ ਕੋਈ, ਜ਼ਬਾਨ ਵਕਤਾ ਹੀ ਨਹੀਂ ਬਣੀ, ਜਪਦਾ ਹੀ ਨਹੀਂ। ਇਹ ਤੇ ਉਸ ਬੱਚੇ ਦੀ ਤਰ੍ਹਾਂ ਹੋਇਆ, 4-5 ਸਾਲ ਦਾ ਹੋ ਗਿਆ ਮੂੰਹੋਂ ਬੋਲ ਨਹੀਂ ਨਿਕਲਦੇ ਪਏ, ਮਾਂ ਬਾਪ ਨੂੰ ਚਿੰਤਾ, ਗੱਲ ਕੀ ਹੈ ਬੋਲਦਾ ਨੇ। ਡਿੱਗਣਾ ਕੀ ਹੈ ਤੇ ਚੱਲਣਾ ਕੀ ਹੈ, ਸਤਸੰਗ ਵਿੱਚ ਆਇਆ ਚੱਲ ਪਿਆ, ਕੁਛ ਸੰਗਤ ਵਿੱਚ ਬੈਠਾ ਹੈ ਡਿੱਗ ਗਿਆ, ਸੱਚ ਬੋਲਿਆ ਚੱਲ ਪਿਆ, ਝੂਠ ਬੋਲ ਰਿਹਾ ਡਿੱਗ ਪਿਆ, ਦਾਨ ਕੀਤਾ ਹੈ ਚੱਲ ਪਿਆ, ਬੇਈਮਾਨੀ ਕਰ ਰਿਹਾ ਡਿੱਗ ਪਿਆ, ਅੰਮ੍ਰਿਤ ਦੀ ਪਿਆਸ ਪੈਦਾ ਹੋਈ ਹੈ ਚੱਲ ਪਿਆ, ਸ਼ਰਾਬ ਦੀ ਤਲਬ ਜਾਗ ਪਈ ਹੈ ਡਿੱਗ ਪਿਆ, ਜ਼ਿੰਦਗੀ ਭਰ ਇਹ ਚੱਲਣਾ ਡਿੱਗਣਾ ਚੱਲਣਾ ਡਿੱਗਣਾ ਕਹੀ ਆਉਂਦਾ। ਹੱਥ ਦੇ ਚ ਗੁਟਕਾ ਹੈ ਚੱਲ ਪਿਆ, ਪਰ ਗੰਦੇ ਗੀਤ ਅਲਾਪ ਰਿਹਾ ਡਿੱਗ ਪਿਆ। ਤੁਸੀਂ ਦੇਖ ਸਕਦੇ ਹੋ ਚੱਲਦੇ ਨੇ ਡਿੱਗਦੇ ਨੇ, ਚੱਲਦੇ ਸਾਰੀ ਜ਼ਿੰਦਗੀ ਚੱਲ ਪਏ ਨੇ ਡਿੱਗ ਪਏ ਨੇ, ਕਦਮ ਅੱਗੇ ਦੀ ਤਰਫ ਉੱਡਦੇ ਡਿੱਗਦੇ ਪਿੱਛੇ ਦੀ ਤਰਫ, ਫਿਰ ਉੱਥੇ ਹੀ ਆ ਜਾਂਦੇ ਨੇ ਜਿੱਥੋਂ ਚੱਲੇ। ਹੁਣ ਸਾਰਾ ਦਿਨ ਕੋਈ ਮਨੁੱਖ ਇੱਕ ਕਦਮ ਅੱਗੇ ਤੇ ਇੱਕ ਕਦਮ ਪਿੱਛੇ ਪੁੱਟੇ ਕਿੱਥੇ ਪਹੁੰਚੇਗਾ, ਕਿਧਰੇ ਪਹੁੰਚੇਗਾ, ਚੱਲ ਚੱਲ ਕੇ ਥੱਕੇਗਾ, ਚੱਲ ਚੱਲ ਕੇ ਟੁੱਟੇਗਾ, ਪਹੁੰਚੇਗਾ ਕਿਧਰੇ ਨਹੀਂ। ਦਾਵੇ ਨਾਲ ਮੈਂ ਕਹਿ ਸਕਦਾ 40-40 ਸਾਲ ਤੋਂ ਜਿਹੜੇ ਗੁਰਦੁਆਰੇ ਆ ਰਹੇ ਨੇ, 40 ਸਾਲ ਪਹਿਲੇ ਕ੍ਰੋਧੀ ਸਨ ਅੱਜ ਵੀ ਕ੍ਰੋਧੀ ਨੇ, 40 ਸਾਲ ਪਹਿਲੇ ਲੋਭੀ ਸਨ ਅੱਜ ਵੀ ਲੋਭੀ ਨੇ, 40 ਸਾਲ ਪਹਿਲੇ ਝੂਠੇ ਸਨ ਅੱਜ ਵੀ ਝੂਠੇ ਨੇ, ਔਰ 40 ਸਾਲ ਪਹਿਲੇ ਵਾਸ਼ਨਾ ਦੇ ਭਰੇ ਹੋਏ ਸਨ ਅੱਜ ਵੀ ਨੇ, ਕੱਲ ਤੇ ਕੁਛ ਵੀ ਨਾ ਬਣੇ। ਮਿਹਨਤ ਤੇ ਬੜੀ ਕੀਤੀ, ਥੱਕੇ ਵੀ ਨੇ ਟੁੱਟੇ ਵੀ ਨੇ, 40 ਸਾਲ ਪਹਿਲੇ ਹੰਕਾਰੀ ਸਨ ਅੱਜ ਵੀ ਹੰਕਾਰੀ, ਖੇਡ ਤੇ ਕੁਛ ਵੀ ਨਾ ਚੱਲੇ ਨੇ, ਚੱਲ ਚੱਲ ਕੇ ਥੱਕੇ ਨੇ ਟੁੱਟੇ ਨੇ ਪਹੁੰਚੇ ਕਿਧਰੇ ਵੀ ਨੇ, ਕਿਧਰੇ ਵੀ। ਹੇ ਪ੍ਰਭੂ ਮੈਂ ਤੇ ਚੱਲਣਾ ਤੇ ਡਿੱਗਦਾ, ਤੂੰ ਮੇਰ ਕਰ, ਤੂੰ ਮੇਰੀ ਬਾਂਹ ਪਕੜ, ਤਾਂ ਹੀ ਖੇਡ ਬਣੇ। ਦਾਸ ਗੋਬਿੰਦ ਫਤਿਹ ਸਤਿਗੁਰ ਕੀ ਬਾਹਾਂ ਦੇ ਮੋਹੇ ਨਿਸਤਾਰ, ਗੁਰੂ ਗੋਬਿੰਦ ਸਿੰਘ ਜੀ ਹੇ ਪ੍ਰਭੂ ਆਪਣੀ ਬਾਂਹ ਦੇ, ਆਪਣੀ ਬਾਂਹ ਪਕੜਾ ਤੇ ਡਿੱਗਣ ਤੋਂ ਬਚੀਏ। ਮੇਰੇ ਕੋਲ ਉਹ ਕੰਨ ਨਹੀਂ ਜੋ ਤੇਰੇ ਬੋਲ ਸੁਣ ਸਕਣ, ਮਨੁੱਖ ਕੋਲ ਜਿਹੜੇ ਕੰਨ ਨੇ ਇਹ ਪੁੱਤਰ ਨੂੰ ਸੁਣ ਸਕਦੇ ਨੇ, ਮਿੱਤਰ ਨੂੰ ਸੁਣ ਸਕਦੇ ਨੇ, ਪਤਨੀ ਨੂੰ ਸੁਣ ਸਕਦੇ ਨੇ, ਪਤੀ ਨੂੰ ਸੁਣ ਸਕਦੇ ਨੇ, ਭਰਾ ਨੂੰ ਸੁਣ ਸਕਦੇ ਨੇ, ਮਿੱਤਰਾਂ ਨੂੰ ਸੁਣ ਸਕਦੇ ਨੇ, ਗੁਰੂ ਨੂੰ ਨਹੀਂ ਸੁਣਦੇ। ਇਹ ਹਕੀਕਤ ਹੈ ਮਹਾਰਾਜ, ਮੇਰੇ ਕੋਲ ਉਹ ਕੰਨ ਨਹੀਂ ਸਤਿਗੁਰ ਕਹਿੰਦੇ ਜੋ ਤੈਨੂੰ ਸੁਣ ਸਕਾਂ, ਮੇਰੇ ਕੋਲ ਉਹ ਜ਼ਬਾਨ ਵੀ ਕੋਈ ਨਹੀਂ ਜੋ ਮੈਂ ਆਪਣੇ ਬੋਲ ਤੇਰੇ ਤੱਕ ਪਹੁੰਚਾ ਸਕਾਂ। ਮੇਰੇ ਬੋਲ ਪੁੱਤਰਾਂ ਤੱਕ ਪਹੁੰਚਦੇ ਨੇ, ਪਰਿਵਾਰ ਤੱਕ ਪਹੁੰਚਦੇ ਨੇ, ਮਿੱਤਰਾਂ ਤੱਕ ਪਹੁੰਚ ਜਾਂਦੇ ਨੇ, ਪੜੋਸੀਆਂ ਤੱਕ ਪਹੁੰਚ ਜਾਂਦੇ ਨੇ, ਇਹ ਪ੍ਰਭੂ ਤੇਰੇ ਤੱਕ ਨਹੀਂ ਪਹੁੰਚ। ਮੇਰੇ ਕੋਲ ਇਤਨੀ ਤੌਫੀਕ ਹੀ ਕੋਈ ਨਹੀਂ ਕਿ ਮੈਂ ਬੋਲ ਤੇਰੇ ਤੱਕ ਪਹੁੰਚਾਵਾਂ। ਪਹੁੰਚਦੀ ਇਹ ਗੱਲ ਰੱਬ ਤੱਕ ਵੀ, ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਦੀ ਹੈ, ਪਰ ਨਹੀਂ ਤਾਕਤ ਪਰਵਾਸ ਮਗਰ ਰੱਖਦੀ ਹੈ, ਜਾਂ ਕਾ ਕਿਹਾ ਦਰਗੇ ਚਲੇ। ਮਹਾਰਾਜ ਕਹਿੰਦੇ ਜਿਹਦਾ ਬੋਲਿਆ ਹੋਇਆ ਦਰਗਾਹ ਦੇ ਚੱਲਦਾ ਹੈ, ਪਰਮਾਤਮਾ ਸੁਣਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮੈਂ ਐਵੇਂ ਨਹੀਂ ਬੋਲਣਾ, ਦੇ ਕੰਨ ਸੁਣੋ ਅਰਦਾਸ ਜੀਓ, ਮੈਂ ਤੇਰੇ ਕੰਨ ਵਿੱਚ ਗੱਲ ਕਰਨੀ ਹੋਵੇ ਥੋੜ੍ਹੀ ਕਰਨੀ, ਤੂੰ ਸੁਣ ਤੇ ਮੈਂ ਬੋਲ। ਭਗਤ ਬੋਲਦੇ ਨੇ ਪ੍ਰਭੂ ਸੁਣਦਾ,
ਕਿਉਂ ਉਹਨਾਂ ਦੇ ਬੋਲ ਪ੍ਰਭੂ ਤੱਕ ਪਹੁੰਚਦੇ ਨੇ। ਦਿਲ ਚੋਂ ਨਿਕਲੀ ਹੋਈ ਗੱਲ ਪਰਮਾਤਮਾ ਤੱਕ ਪਹੁੰਚਦੀ ਹੈ, ਜ਼ਬਾਨ ਤੋਂ ਨਿਕਲੀ ਹੋਈ ਗੱਲ ਤੇ ਸਿਰਫ ਕੰਨਾਂ ਤੱਕ ਪਹੁੰਚਦੀ ਹੈ, ਨਹੀਂ ਪਹੁੰਚਦੀ ਦਿਲ ਤੱਕ, ਨਹੀਂ ਪਹੁੰਚਦੀ। ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਤੀ ਹੈ, ਪਰ ਨਹੀਂ ਤਾਕਤੇ ਪਰਵਾਸ ਮਗਰ ਰੱਖਦੀ। ਮੇਰੇ ਕੋਲ ਉਹ ਅੱਖਾਂ ਵੀ ਕੋਈ ਨਹੀਂ ਜੋ ਤੈਨੂੰ ਵੇਖ ਸਕਦੀਆਂ ਨੇ। ਜੋ ਪਰਮਾਤਮਾ ਨੂੰ ਵੇਖਦੀਆਂ ਨੇ ਉਹ ਅੱਖਾਂ ਇਤਨੀਆਂ ਨਿਰਮਲ ਹੋ ਜਾਂਦੀਆਂ ਨੇ, ਇਤਨੀਆਂ ਪਵਿੱਤਰ ਹੋ ਜਾਂਦੀਆਂ ਨੇ, ਇਤਨੀਆਂ ਸੁੰਦਰ ਹੋ ਜਾਂਦੀਆਂ ਨੇ। ਉਹੀ ਨੇਤਰ ਖੂਬਸੂਰਤ ਨੇ ਜਿਨ੍ਹਾਂ ਚ ਪਰਮਾਤਮਾ ਵਸਦਾ ਹੈ, ਉਹ ਨੇਤਰ ਤੇ ਕਰੂਪ ਨੇ, ਮਹਿਲੇ ਨੇ ਜਿਨ੍ਹਾਂ ਦੇ ਅੰਦਰ ਵਾਸ਼ਨਾ ਹੈ, ਜਿਨ੍ਹਾਂ ਦੇ ਅੰਦਰ ਅਨਰਥ। ਸਾਹਿਬ ਕਹਿੰਦੇ ਉਹ ਸੁੰਦਰ ਨੇਤਰ ਵੀ ਮੇਰੇ ਕੋਲ ਨਹੀਂ ਜੋ ਤੈਨੂੰ ਦੇਖ ਸਕਣ। ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਟੀਕਾਕਾਰ ਭਾਈ ਗੁਰਦਾਸ ਨੇ ਆਪਦੀ ਗਿਆਤ ਲਈ ਅਰਜ਼ ਕਰਾਂ, ਮੇਰੇ ਦੇਖੇ ਮੇਰੀ ਸਟੱਡੀ ਦੇ ਜੋ ਆਇਆ ਗਾਲਬਨ 150 ਸ਼ਬਦਾਂ ਦੇ ਅਰਥ ਭਾਈ ਗੁਰਦਾਸ ਜੀ ਨੇ ਆਪ ਕੀਤੇ ਨੇ। ਜਿਹੜੇ ਜਿਹੜੇ ਸ਼ਬਦ ਅਰਥ ਕਰਨ ਲੱਗੇ ਗੁਣੀ ਗਿਆਨੀ ਭੁਲੇਖਾ ਖਾ ਸਕਦੇ ਸਨ, ਲੋਕੀ ਧੋਖਾ ਖਾ ਸਕਦੇ ਸਨ, ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਖੋਲ੍ਹਿਆ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਇਸ ਸਲੋਕ ਨੂੰ ਵੀ ਖੋਲਦੇ ਨੇ। ਪਵਨ ਗੁਰੂ ਗੁਰ ਸ਼ਬਦ ਹੈ, ਵਾਹਿਗੁਰੂ ਜਪ ਮੰਤਰ ਸੁਣਾਇਆ, ਧਰਤੀ ਮਾਤਾ ਮਹਿਤ ਕਰ ਓਤ ਪੋਤ ਸੰਜੋਗ ਬਣਾਇਆ। ਅਸੀਂ ਜੋ ਬੋਲਦੇ ਹਾਂ ਪਵਨ ਕਰਕੇ ਬੋਲਦੇ ਹਾਂ, ਦੇਹੀ ਮਾਟੀ ਬੋਲੇ ਪਵਨ। ਪਵਨ ਨਾ ਹੋਵੇ ਬੋਲ ਨਹੀਂ ਸਕਦੇ। ਦੇਖੋ ਲਾਸ਼ ਪਈ ਆਉਂਦੀ ਪਾਣੀ ਤੇ ਸਰੀਰ ਚ ਹੈ, ਮਿੱਟੀ ਦਾ ਢਾਂਚਾ ਵੀ ਪਿਆ, ਪਵਨ ਨਹੀਂ ਰਹਿ ਗਈ ਤਾਂ ਬੋਲਣਾ ਕੋਈ ਨਹੀਂ, ਬੋਲਣਾ ਹੀ ਬੋਲਣਾ ਤੇ ਪਵਨ ਕਰਕੇ। ਦੇਹੀ ਮਾਟੀ ਬੋਲੇ ਪਵਨ, ਬੋਲਣ ਹਾਰ ਪਰਮ ਗੁਰ ਇਹੀ। ਬੋਲ ਕੇ ਹੀ ਸੰਬੰਧ ਜੁੜਦੇ ਨੇ, ਬੋਲ ਕੇ ਹੀ ਸੰਬੰਧ ਟੁੱਟਦੇ ਨੇ। ਕੁਛ ਐਸਾ ਬੋਲ ਹੈ, ਬੋਲ ਹੁੰਦਾ ਕਿ ਉਹ ਪਰਾ ਬੇਗਾਨਾ ਆਪਣਾ ਹੋ ਜਾਂਦਾ। ਕੁਛ ਜ਼ਬਾਨ ਚੋਂ ਐਸੇ ਬੋਲ ਨਿਕਲਦੇ ਨੇ, ਮੁੱਦਤਾਂ ਦੀ ਮਿੱਤਰਤਾ ਦੁਸ਼ਮਣੀ ਚ ਬਦਲ ਜਾਂਦੀ। ਇੱਕ ਬੋਲ, ਇੱਕ ਬੋਲ, ਇੱਕ ਬੋਲ ਐਸਾ ਬੰਦੇ ਨੂੰ ਤਪਾ ਕੇ ਰੱਖ ਸਕਦਾ, ਸ਼ਾਇਦ ਸਾਰੀ ਰਾਤ ਤੜਪਦਾ ਰਹੇ। ਪਰ ਜੇ ਇੱਕ ਬੋਲ ਤੜਪਾ ਕੇ ਰੱਖ ਸਕਦਾ ਹੈ, ਇੱਕ ਬੋਲ ਸ਼ਾਂਤ ਵੀ ਕਰ ਸਕਦਾ, ਸਕੂਨ ਵੀ ਦੇ ਸਕਦਾ। ਖੇਡ ਤੇ ਸਾਰੀ ਬੋਲਾਂ ਦੀ, ਮਨੁੱਖੀ ਦੁਨੀਆਂ ਦੀ ਸਾਰੀ ਹਲਚਲ ਬੋਲਚਾਲ ਤੇ ਖੜੀ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਸਾਰੇ ਸੰਬੰਧ ਵੀ ਬੋਲਚਾਲ ਤੇ ਖੜੇ ਨੇ। ਮਨੁੱਖ ਕਹਿ ਦਿੰਦਾ ਉੱਥੇ ਸਾਡੀ ਬੋਲਚਾਲ ਹੈ ਜਿੱਥੇ ਸੰਬੰਧ ਹੋਵੇ, ਜਿੱਥੇ ਸੰਬੰਧ ਨਾ ਹੋਵੇ ਕਹਿੰਦਾ ਉੱਥੇ ਸਾਡੀ ਬੋਲਚਾਲ ਕੋਈ ਨਹੀਂ। ਜਿੱਥੇ ਸੰਬੰਧ ਗੂੜੇ ਹੋਣ ਕਹਿੰਦਾ ਉੱਥੇ ਸਾਡੀ ਬੋਲਚਾਲ ਬੜੀ ਚੰਗੀ ਹੈ, ਜਿੱਥੇ ਨਾ ਹੋਵੇ ਬਈ ਸਾਡੀ ਬੋਲਚਾਲ ਹੀ ਕੋਈ ਨਹੀਂ। ਉੱਥੇ ਸੰਬੰਧ ਜੁੜਦੇ ਨੇ ਬੋਲਣ ਕਰਕੇ, ਤੇ ਬੋਲਣਾ ਪਵਨ ਕਰਕੇ। ਇਹਨਾਂ ਪੰਜ ਤੱਤਾਂ ਦੇ ਚੋਂ ਪਵਨ ਨੂੰ ਗੁਰੂ ਨਾਨਕ ਨੇ ਗੁਰੂ ਕਿਹਾ, ਕਿਉਂਕਿ ਇਸ ਕਰਕੇ ਤੇ ਬੋਲਣਾ। ਵਾਹਿਗੁਰੂ ਵਾਹਿਗੁਰੂ ਤਾਂ ਹੀ ਰਸਣਾ ਜਦ ਸਕਦੀ ਅੰਦਰ ਸਵਾਸ ਚੱਲਣ, ਪਵਨ ਹੈ। ਭਾਵੇਂ ਪਾਣੀ ਪਿਤਾ ਹੈ, ਭਾਵੇਂ ਧਰਤੀ ਮਾਂ ਹੈ, ਪਰ ਪਵਨ ਤੇ ਗੁਰੂ ਹੈ, ਸੰਬੰਧ ਜੋੜਦਾ ਹੈ ਪਰਮਾਤਮਾ ਨਾਲ। ਐਸਾ ਕੁਛ ਬੋਲਣਾ ਹੈ, ਮੋਹ ਕੇ ਬੋਲਣ ਬੋਲੀਏ, ਜਿਤ ਸੁਣ ਧਰੇ ਪਿਆਰ। ਕੁਛ ਹੈ ਐਸਾ ਬੋਲਣਾ ਕਿ ਪਰਮਾਤਮਾ ਨਾਲ ਸੰਬੰਧ ਜੁੜਦਾ ਹੈ, ਕੁਛ ਹੈ ਐਸਾ ਬੋਲਣਾ ਸੰਸਾਰ ਨਾਲ ਸੰਬੰਧ ਜੁੜਦਾ ਹੈ, ਪਰਿਵਾਰ ਨਾਲ ਸੰਬੰਧ ਜੁੜਦਾ ਹੈ। ਜਿਹੜੇ ਬੋਲ ਪਰਿਵਾਰ ਨਾਲ ਸੰਬੰਧ ਜੋੜਦੇ ਨੇ, ਸੰਸਾਰ ਨਾਲ ਸੰਬੰਧ ਜੋੜਦੇ ਨੇ, ਉਹਨਾਂ ਨੂੰ ਕਹਿੰਦੇ ਨੇ ਸ਼ਬਦ, ਤੇ ਜਿਹੜੇ ਬੋਲ ਪਰਮਾਤਮਾ ਨਾਲ ਸੰਬੰਧ ਜੋੜਦੇ ਨੇ ਉਹਨਾਂ ਨੂੰ ਕਹਿੰਦੇ ਨੇ ਗੁਰ ਸ਼ਬਦ। ਰੋਸ਼ਨੀ ਨਾਲ ਭਰੇ ਹੋਏ ਸ਼ਬਦ ਨੇ, ਚਾਨੇ ਨਾਲ ਭਰੇ ਹੋਏ ਸ਼ਬਦ ਨੇ। ਖੈਰ ਸੰਖੇਪ ਵਿੱਚ ਮੈਂ ਅਰਜ਼ ਕਰਾਂ, ਮਨੁੱਖ 90% ਪ੍ਰਗਟ ਵੀ ਬੋਲਾਂ ਤੇ ਹੁੰਦਾ ਹੈ। ਤਾਂ ਮਰਦ ਏ ਸੁਖਨ ਨਾ ਗੁਫਤਾ ਬਾਸ਼ਦ, ਐਬੋ ਹੁਨਰ ਨਿਹੁਫਤਾ ਬਾਸ਼ਦ। ਜਿੰਨੇ ਚਿਰ ਤੱਕ ਮਨੁੱਖ ਬੋਲੇ ਨਾ, ਗੁਣ ਔਗਣਾਂ ਦਾ ਪਤਾ ਹੀ ਨਹੀਂ ਚੱਲਦਾ। ਕ੍ਰੋਧੀ ਏ ਕਿ ਸ਼ਾਂਤਮਈ ਹੈ, ਇਹ ਜਲਦਬਾਜ਼ ਹੈ ਕਿ ਧੀਰਜਮਾਨ ਹੈ, ਮੂਰਖ ਹੈ ਕਿ ਸਿਆਣਾ ਹੈ, ਧਾਰਮਿਕ ਹੈ ਕਿ ਅਧਾਰਮਿਕ ਹੈ, ਸਤਸੰਗੀ ਹੈ ਕਿ ਕੁਸੰਗੀ ਹੈ। ਬੋਲ ਦੱਸ ਦਿੰਦੇ, ਹੱਥਾਂ ਤੋਂ ਕੁਛ ਨਹੀਂ ਪਤਾ ਚੱਲਦਾ, ਪੈਰਾਂ ਤੋਂ ਕੁਛ ਨਹੀਂ ਪਤਾ ਚੱਲਦਾ, ਮੂੰਹ ਮੱਥੇ ਤੋਂ ਵੀ ਕੁਛ ਨਹੀਂ ਪਤਾ ਚੱਲਦਾ, ਬੋਲਾਂ ਤੋਂ ਪਤਾ ਚੱਲਦਾ। ਤਾਂ ਮਰਦ ਏ ਸੁਖਨ ਨਾ ਗੁਫਤਾ ਬਾਸ਼ਦ, ਐਬੋ ਹੁਨਰ ਨਿਹੁਫਤਾ ਬਾਸ਼ਦ। ਜਿੰਨੇ ਚਿਰ ਤੱਕ ਬੰਦਾ ਬੋਲੇ ਨਾ, ਕੱਖ ਨਹੀਂ ਪਤਾ ਚੱਲਦਾ।
कुछ ऐसा बोलना है जिहदे च परमात्मा है, कुछ ऐसा बोलना है जिहदे च लोभ है, कुछ ऐसा बोलना है जिहदे च हंकार है, कुछ ऐसा बोलना है जिहदे च निरंकार है। तो इस तरह के बिखड़े शब्द जिन्हां दे अर्थ करन लगिया मनुख धोखा खा सकदा सी, भुलेखा खा सकदा सी, भाई गुरदास कोल ले। इस वास्ते भाई गुरदास जी की बाणी नूं आखिया गया कुंजी, इहदे ताले नूं खोल दी है, शब्दां नूं खोल दी है। इत्थे आखो शरीर की गल, शरीर की गल नहीं। महाराज कहिंदे ने अखां कोई नहीं, कन्न कोई नहीं, जबान कोई नहीं, पैर भी कोई नहीं, हाथ भी कोई नहीं टुंडे, पैर भी कोई नहीं लंगड़े, जबान भी कोई नहीं गूंगे, कन्न भी कोई नहीं बहरे, अखां भी कोई नहीं अंधे। इत्थे सारी अंग भंग हो गए। भाई गुरदास जी ध्यान नाल सुनना, भाई साहब कहिंदे ने देखबे को ना दृष्ट, ना दर्श दिखाए बे को, कैसे प्रिये दर्शन देखिए दिखाइए। हे गुरु तैनू देख सका, मेरे को अखां कोई नहीं, ते जिहड़ियां अखां हैगियां ने इहदे नाल तू दिखाई नहीं देंदा। भाई गुरदास, देखबे को ना दृष्ट, ना दर्स दिखाए बे को, कैसे प्रिय दर्शन देखिए दिखाइए। कहबे को ना सुरत, ना सर्वन सुनबे को, कैसे प्रिय निद गुण सुनिए सुनाइए। हे गुरु तेरे तक मैं बोल पुछा सका, जबानी कोई नहीं, पर तेरे बोल मैं सुन सका, मेरे को कान नहीं कोई नहीं। भाई गुरदास, कहबे को ना सुरत, ना सर्वन सुनबे को, कैसे प्रिय निध गुण सुनिए सुनाइए। मन में गुरमत, गुरमत में न मन, नेचल होए कैसे उन मन लेवल आइए। अंग अंग भंग रंग रूप कुलहीन दीन, कैसे बो नायक की नायका कहाइए। भाई साहब भाई गुरदास, मन में गुरमत, गुरमत में न मन, जो गुरु दी मत है ये मेरा मन कबूल नहीं करता, जो गुरु दी समझ है ये मेरा मन कबूल नहीं करता, जो गुरु दे विचार ने ये मैनू कबूल नहीं, ते जो मेरे विचार ने गुरु नू कबूल नहीं। ध्यान नाल सुनने वाली, जो मेरी सोचनी है गुरु नू प्रवान नहीं, गुरु कहिंदा ठीक नहीं है, ते जो गुरु दी सोचनी है मैनू प्रवान नहीं। मैं अक्सर अर्ज करता हूं, मत्था टेकन का मतलब इन्ना ही है, गुरु मैं अपने विचार इत्थे रखना, गल खत्म, मैं अपना विचारां दे मुताबिक जी के देख लिया, सिवाय दुख तो मेरे पल्ले होर कुछ नहीं पिया, सिवाय विपतावां तो मेरे पल्ले होर कुछ नहीं पिया। और सही है, ऐ गुरु मैं अपने विचार इत्थे रखना, तू अपने विचार मैनू दे। और गुरु कहिंदा भी है, गुरु की मत तो ले इयाने, भगत बिना बहु डूबे सियाने। भगती ते गुरु दी मत नाल होएगी, मेरी मत नाल नहीं हो सकती। कहिंदे ने मनुख नूं अपने शरीर नाल, धन संपदा नाल, परिवार नाल भी इतना प्यार नहीं होंदा जितना अपने विचारां नाल प्यार है। अपने विचारां नाल मोहे मनुख कह भी देंदा है, इन्हें मेरे विचारां नूं सट मारी। जिसम नूं सट लग जाए शायद बर्दाश्त कर लवे, विचारां नूं सट लग गई बर्दाश्त नहीं। इन्हें मेरे विचारां दा खंडन किया, इन्हें मेरे विचारां नूं चोट पहुंचाई है, इन्हें मेरी सोचनी नूं चोट पहुंचाई है, इन्हें मैनूं बड़ा दुखी किया। इहदा मतलब विचारां नाल मनुख नूं बड़ी भारी ममता है, जीवन भर ममता रहिंदी है। पर कई दफा जद बिरद हो जांदा है, बुढ़ा हो जांदा है, उदों कहिंदा ऐ गुरु ऐ मेरी मत हुण लै तो, तू अपनी मत मैनू दे। पर गुरु कहिंदा हुण तेरे कोल मत रही भी है, उते सारी गवा के आ गई, सतना का मत हीण, असियां का व्यवहार ना पावे, रही किथे। इसे वास्ते थानूं ये शेर चेते होवेगा, शेख सादी साहब ने कहा है, दर जवानी तौबा करदन सीरते पैगंबरी, वक्ते पीरी गुरगे जालम में शब्द परहेजगार। जिहड़ा जवानी दे गुनाहां तो तौबा करे,
شیخ سعدی صاحب کہتے ہیں اودی سیرت تے پیغمبراں جیسی ہے، تے پیغمبر جوانی تے گناہاں تو توبہ، جوانی تے شیل تے سنجم، جوانی تے اپنے آپ تے قابو، ایدی سیرت تے پیغمبراں جیسی ہے۔ پر بڈھا ہو گیا تے کہندا ہے میں گناہاں دا تیاگی، اے فقیر کہندا میں نہیں مندا۔ وقت پیری گرگے ظالم میں شود پرہیز، کیوں نہیں من دے؟ دلیل دیتی ہے، ایک بڈھا بگیاڑ اگر اے آکھے اے پیڑو اے بکریو تسی میں تھو ڈرو نا، میں تھانو پکڑنا چھوڑ دیتا ہے۔ پکڑنا نہیں چھوڑیا اس کو پکڑیاں ہی نہیں جانتی، غلطی نہیں۔ بڈھا بندہ کہندا ہے میں گناہاں دا تیاگ کیتا ہے، قطعی ہی نہیں، گناہ ہی اس دا تیاگ کر کے چلے گئے۔ گناہاں نے بیٹھنا سی اکھاں دے وچ، رسناں دے وچ، کناں دے وچ، ہتھاں وچ، پیراں وچ، ایتھے ساریاں کرسیاں ٹوٹیاں پیاں، بیچارے گناہ کتھے بیٹھن، کیڑی تھاں تے بیٹھن؟ کہندا میں گناہاں دا تیاگ کیتا ہی نہیں۔ وقت پیری گرگے ظالم میں شود پرہیزگار، بھائی صاحب کہ من میں گرمت، گرمت میں نہ من، جو گرو دی مت ہے وہ میرا من قبول نہیں کرتا، اور جو میری مت ہے وہ گرو نہیں قبول کرتا۔ جو میری سوچنی ہے یہ گرو نو پروان نہیں ہے، اور جو گرو دی سوچنی ہو مینو قبول نہیں۔ من میں گرمت، گرمت میں نہ من، نیچل ہوئے کیسے ان من لیول آئیے، انگ انگ بھنگ رنگ روپ کل ہین دین، کیسے بو نائک کی نائکا کہائیے۔ انگ انگ ٹوٹے آیا ہے، پیر بھی کوئی نہیں، ہاتھ بھی کوئی نہیں، اکھاں بھی کوئی نہیں، کن بھی کوئی نہیں، زبان بھی کوئی نہیں۔ اس واسطے ہے میں عرض کردا ہوں نا، سارے گیان اندرے تے کرم اندرے نہ ہون تے پتھر تے بندے وچ فرق ہی ہے۔ پتھر ویکھ نہیں سکدا، سن نہیں سکدا، پتھر بول نہیں سکدا، پتھر چل نہیں سکدا، پتھر کچھ کر نہیں سکدا۔ اگر منک پرماتما نو ویکھ نہیں سکدا، سن نہیں سکدا، پرماتما نال بول نہیں سکدا، اپنے بول پچھا نہیں سکدا، ایدی صورت چلی نہیں پرماتما دے مارگ تے، کہ کم سے کم دھارمک تل تے تے بندہ پتھر ہی اور کی ہے۔ میں دو شبداں واسطے معافی منگ لواں، بڑے بڑے اکٹھ دھارمک سمیلن میں دیکھے نے، کوئی ایک اد منک بیٹھا ہوئے، کوئی دو چار بیٹھے ہون، اوکھے نہ ہونا پتھر بیٹھے دکھائی دیں۔ اتنی اصلیت پہلے کنٹھ تو آئی سی، میں تھلے کیتی سی، پر ہونا اتنا اچھال آ گیا، آؤٹ آف کنٹرول ہو گئی، میں کہہ بیٹھا پتھر۔ سلطان پور دے نواب نے گرو نانک نو کہا، سنے ہیں تسی کہندے ہو اللہ تے رام ایک کوئی ہے؟ سدگر کہن لگے کیڑی شک دی گل، ایک کوئی نہیں، تے چلو ساڈے نال نماز پڑھو پھر چلو۔ مہاراج کہن لگے چلو، ہونے ہی چل، عشاء دی نماز پڑھ دیا، چل، وقت ہو گیا۔ اتنی امید نواب نو بھی نہیں سی، چل پینا، چل پینا۔ سارے سلطان پور وچ خبر پہنچ گئی بابا نماز پڑھن لئی جا رہا ہے نواب دی مسجد، اور نواب دے نال جا رہا ہے۔ بہت ساریاں نوں تے چنتا ہوئی، بابے نے مذہب بدل لیا، بیبے نانکی مسکراندی رہی۔ کہندے نے کرشن دی پہلی بھگتنی جس دا پورا اٹل وشواس سی وہ دروپتی سی، جنہیں شردا لیا دی، جنہیں محمد صاحب تے سب تو پہلے شردا لیا دی، وہ خدیجہ سی، انہاں دی پتنی سی۔ جس نے سب تو پہلے گرو نانک تے شردا لیا دی، وہ بیبے نانکی سی۔ کتھوں سیکھی؟ چلی خدیجہ تو اسلام چلیا، جے کدھرے اس دی پتنی انکار کر دیں دی کہ اسلام نہیں ودنا سی، یہ بھی محض کر دیا، انہیں قبول کر لیا، محمد اے بول تھوڑے نہیں تے خدا دے لگ دے۔ تے محمد صاحب بھی کہنے لگے خدیجہ تو ٹھیک جانیا، میں تے چپ کر گیا، بالکل چپ کر گیا، مینو تے ہن بولنا ہی نہیں آتا، پتہ نہیں خدا کی بولنا۔ گرو نانک کہندے نے ہوں آکو بول نہ جاندا، ہوں کہا سب حکم آو جیو، مینو بولنا نہیں آتا، میں نہیں بولتا، پتہ نہیں رب کی بولنا،
पता नहीं परमात्मा की बोलता, जैसे में आवे कसम की वाणी कैसड़ा करी ज्ञान वे लाल। ये श्रद्धा सब तो पहले बेबे नानकी दी सी, सिखी उत्थों चली गई। खैर बाबा मस्जिद दे च पहुंच गए, कतार दे च खड़े हो गए, इमाम ने रुकात पढ़नी शुरू की थी, सारिया ने सजदा किया, गुरु नानक खड़े रहे खड़े रहे। जन्म साखी दे बड़े विस्तार नाल ये गाथा लिखी और वक वक ढंग नाल लिखी। सुल्तानपुर दे नवाब ने अखां खोल के देख लिया कि बाबे ने सजदा नहीं किया, झुके नहीं ने कि नमाज नहीं पढ़ रहे। नमाज पढ़न तो बाद समाप्ति तो बाद नवाब कहन लगा सब गल्ला ही गल्ला ने, राम इको है अल्लाह इको है। तुसी क्या सी साडे नाल नमाज पढ़ोगे, तुसी ते नहीं पढ़ी। महाराज कहन लगे साडा वायदा सी तेरे नाल नमाज पढ़नी सी, तेरे नाल मिलके घोड़े नहीं खरीदने सन, तू ते काबुल दे घोड़े पिया खरीद रहा, अपा घोड़े नहीं खरीदने, अपा ते नमाज पढ़नी सी। साडा वायदा ए सी तेरे नाल नमाज पढ़नी है, तेरे नाल घोड़े नहीं खरीदने, तू घोड़े खरीदा पिया सी कि नमाज पिया पढ़दा सी। हैरान हो गया नवाब, नमाज पढ़दा घोड़े पिया खरीदा सी, कोई मंदिर दे पूजा पाठ करदे अपने घोड़े खरीदा, कोई गुरुद्वारे बैठा कथा कीर्तन सुनदे पाठ करदे अपने अपने घोड़े लोग खरीदते, कौन गुरु नाल जुड़दा, सब अपने अपने घोड़े खरीदते, अपनी अपनी गल्लां च उलझे होंदे, अपने अपने झमेलियां दे फसे पए होंदे। कदी कदाई कोई पुरुष प्रभु की उस्तति दे जुड़े। हुण इत्थे प्रश्न पैदा होंदा है, वो हथ केड़े ने जिहड़े सेवा करदे, वो पैर केड़े ने जिहड़े चल पैंदे, वो जबान केड़ी है, वो अखां केड़ियां ने। गुरु नानक ने उन्हां दा खुलासा कीता है, भय के चरण। मनुख दे अंदर समाज दा डर है, कानून दा डर है, लेकिन परमात्मा दा डर नहीं। साहिब कहिंदे टुंडा है देख कोल हाथी कोई नहीं, परमात्मा दा ते डर ही नहीं, समाज तो डरदा है, कानून तो डरदा है, रब दा ते कोई डर ही नहीं, परमात्मा दा वाकई डर नहीं। देखो गोलक नूं वी ताले लाए ना, तीन तीन चार चार लाए ना, इहदा मतलब चोरी दे इत्थे वी डर है। कई दफा ऐसा देखे अगर टिकटां ते जोड़े ना रखो तो पैरी नंगी जाना पैंदा, घर जुतियां भी नहीं लगदियां। कोई रब दा डर थोड़ी, कानून तो डरदा है, पुलिस ते नहीं देख रही, समाज तो डरदा है, दुनिया ते नहीं देख रही, परमात्मा तो नहीं डरदा जो हर जगह देखदा। बेखत सुनत सदा है संगे, मैं मूर्ख जाने दूरी, सदा वेखदा। भय के चरण कर भाव के, पैर भावना दे बना। भावना शब्द दो अवस्थावां तो बनता है, प्रेम तो ते भरोसे तो। जिस ते भरोसा है उस नाल प्रेम है, जिस नाल प्रेम है उस ते भरोसा है। कई दफा बच्चे नाल प्रेम ते बड़ा है, पर बच्चे ते भरोसा नहीं, उदी हर गल ते भरोसा से थोड़ी करते हैं, बच्चा बच्चा भरोसा नहीं होने वास्ते। कई दफा किसी ते साडा भरोसा ते पक्का है, भाई बंदा काबले एतबार है, भरोसे ही हो गए, इस ते भरोसा किया जा सकता है, पर उहदे नाल कोई प्रेम का संबंध ही नहीं, सिर्फ भरोसे ही हो गए। भरोसा ते प्रेम जब दोवें इकट्ठे होंदे ने उहनूं कहिंदे ने भावना। कर भाव के, हथ बना भावना दे, पैर बना पैर दे। परमात्मा दा भय होवे पैर गलत पासे नहीं जाणगे, परमात्मा दी भावना होवे हथ गलत करनगे भी नहीं। भय के चरण कर भाव के, लोयण सुरत करे, अखां बना ज्ञान दियां समझ दियां, सुरत दे ते अर्थ समझ, समझ दियां अखां बना, लोयण सुरत करे। नानक कहे सियाणीए इउं कंत मिलावा, इस तरह मिला पाउंदा। इकबाल कहिंदे ने दिले भी ना भी कर खुदा से तलब, के आंख का नूर दिल का नूर नहीं। दिले भी ना भी कर खुदा से तलब,
کہ آنکھ کا نور دل کا نور نہیں، علم میں بھی سرور ہے لیکن یہ وہ جنت ہے جس میں حور نہیں۔ ٹھیک ہے گیان باہر دا اکشری گیان، اودے چ بھی کوئی گل ہوے گی پر رس تو ہی نہیں ہے، کچھ بھی نہیں۔ گیان تے انبھو ہی ہوندا ہے جو اندروں جنمے تے اندر دی دنیا نو بدل دے وے۔ انبھو پرکاش لوئن سرت کرے نانک کہے سیانیے، کیوں کنت ملاوا ہوئے۔ جتنے چر تک سمجھ دی اکھاں نہیں نے، گستاخی معاف نیتر ہی نے، بھاونا نہیں ہے یہ ٹنڈا ہے، پہ نہیں ہے یہ لنگڑا ہے، امرت ویلے اٹھ کے جپدا نہیں ہے یہ تے گنگا ہے، یہ تے گنگا ہے۔ پرماتما دی بانی گرو دے بول سنن لگے اندر اتشاہ نہیں پیدا ہوندا، یہ تے بہر ہے، یہ کتے سنتا ہے، یہ تے بہر ہے۔ مہاراج کہندے نے روہلا ٹنڈا اندلا کیوں گل لگے دھائے، پہلا بادشاہ باغ ستگرو نانک دیو جی مہاراج دا واک، روہلا ٹنڈا اندلا کیوں گل لگے دھائے۔ جو لنگڑا ہے، ٹنڈا ہے، اندھا ہے، بہرا ہے، گنگا ہے، انو پرماتما کتھوں نسے۔ انگ انگ بھنگ رنگ روپ کل ہی نہ دیں، بچے کل انگ نہیں نے، ہاتھ ہیں کچھ نہیں کر سکتا، زبان ہے نہیں بول سکتا، سہجے سہجے اسنو بھوجن ملتا ہے، دودھ ملتا ہے، خوراک ملتی ہے، ایک دن اس دے ہتھاں وچ طاقت آؤں کچھ کرن لگتا ہے، ایک دن اس دے پیراں وچ بل آ جاندا ہے چلن لگ پیندا ہے، ایک دن قوت گویائی مل جاندی ہے بولن لگ پیندا ہے۔ شریر دے اے سارے گیان اندرے کرم اندرے کم کرن لگ پیندے نے بھوجن دی شکتی نال، وکاس سارا بھوجن تے کھڑا ہے۔ روز روز بھجن کیتا جائے امرت ویلے اٹھ کے، ہر امرت ویلے وتے کا بیجیا بھگت کھائے خرچ رہے نکھٹے نائی، واہگرو واہگرو جپدیا جپدیا ایک دن واہگرو دکھائی دین لگتا ہے، ایک دن اس دے بول چاروں پاسے سنائی دین لگ پہ ہے، ایک دن اس دا دامن ہتھاں دے چاہ جاتا ہے، ایک دن ایسا محسوس ہوندا سی تے پرماتما دی گود وچ بیٹھے ہاں۔ یہ ساری توفیق ملدی ہے بھجن نال، جیسے شریر دا سارا بل کی ہے بھوجن، بھوجن نہ ملے کوئی اندرا وکست نہیں ہوئے گا، منکھ دا شریر مر جائے گا، پر بھجن روز روز نہ ہوئے وہ اکھاں نہیں ملن گیاں جو پرماتما نو ویکھ سکدے ہیں، وہ کن بھی نہیں ملن گے جو سن سکدے ہیں، وہ زبان بھی نہیں ملے گی جو بھجن دا رس مان سکتی ہے۔ یہ بھی میں عرض کر دیا، بھوجن دی برکی منہ تے رکھ دیا سواد آ گیا، واہگرو واہگرو جب دیا رس نہیں آیا، کیوں؟ اجے زبان دے چو توفیق نہیں ہے، ورنہ واہگرو آکھن دا بھی اپنا رس ہے، جنو واہگرو آکھ دیا رس آوے صاحب کہنے پرماتما دی رسنا تے وسے، پرب جی بسے ساد کی رسنا نانک جن کا داسن دسنا، واہگرو تے دی زبان تے، کیوں؟ اے واہگرو آکھ دے رس نال بھر جاندا ہے، اے بانی جپ دے رس نال بھر جاندا ہے، بانی تے دی رسنا تے وس گئی، نام تے اس دی رسنا تے وس گیا۔ جنے چر تک واہگرو واہگرو آکھ دیا رس نہ آوے، اجے واہگرو رسنا تے نہیں وسیا، تے جتنے چر تک رسنا تے نہیں وسیا اکھاں نال دکھائی بھی کچھ نہیں دے گا، پرماتما نے دکھائی دے گا، سنسار دکھائی دے گا، کناں نال سنائی بھی نہیں دے گا۔ پہلے گل رس دی، بھوجن پہلے زبان دا رس بندا ہے، خون بعد وچ بندا ہے، ماس بعد وچ بندا ہے، ہڈیاں دی طاقت بعد وچ بندا ہے، اندریاں دی شکتی بعد وچ بندا ہے، رس پہلے، بھوجن دی برکی دا رس آ گیا، سواد تے پہلے آ گیا، ہوں سہجے

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 16.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 16.98 ਦਾ, ਅਤੇ ਬਿਨਾਂ ਬੀਜ ਵਾਲਾ ਹਦਵਾਣਾ ਲਵੋ 58 ਸੈਂਟਸ ਨੂੰ ਪਾਉਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313 ਯੂਨਿਟ 103-8140-120 ਸਟਰੀਟ ਸਰੀ, 604-349-1313, 604-349-1313। ਗਗਨ ਸਿੰਘ, ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
6: ਸਭ ਤੋਂ ਮੈਂ ਪਹਿਲੀ ਗੱਲ ਕੀਤੀ ਵਿਸ਼ਵਾਸ, ਜਾਂ ਕਹਿ ਹਿਰਦੈ ਵਿਸ਼ਵਾਸ ਪ੍ਰਭਾਵ ਆਇਆ, ਤਤ ਗਿਆਨ ਤੇ ਸਮਾਨ ਪ੍ਰਗਟਾਇਆ। ਇੱਕ ਉਦਾਹਰਨ ਹੋਰ ਦੇ ਕੇ ਵਿਸ਼ਵਾਸ ਕੀ ਹੈ। ਗੁਰੂ ਗ੍ਰੰਥ ਸਾਹਿਬ ਧੰਨਾ ਜੀ ਦੇ 3 ਸ਼ਬਦ ਨੇ, ਚਲੋ ਸੱਜਣ ਕਈ 4 ਕਹਿੰਦੇ ਆ, ਚੌਥਾ ਗੁਰੂ ਅਰਜਨ ਦੇਵ ਦਾ। ਪਰ ਭਾਈ ਗੁਰਦਾਸ ਸਾਹਿਬ ਨੇ, ਮੈਂ ਉੱਥੇ ਜਗ੍ਹਾ ਤੇ ਕਥਾ ਕਰਕੇ ਆਇਆ ਟੌਂਕ ਧੁਆਨ ਪਿੰਡ, ਭਗਤ ਧੰਨਾ ਜੀ ਦੀ ਅਜੇ ਵੀ ਪੈਲੀ ਹੈਗੀ ਹੈ ਜੀ, ਉਹਨਾਂ ਦੇ ਨਾਂ ਤੇ 2 ਬਿਘੇ ਜ਼ਮੀਨ ਬੋਲਦੀ। ਜਦੋਂ ਉਸ ਪਿੰਡ 'ਚ ਮੈਂ ਗਿਆ ਤੇ ਸਵੇਰੇ

ਵੇਲੇ ਨੇਤਰਮ ਤੋਂ ਬਾਅਦ ਬਾਹਰ ਨਿਕਲਿਆ ਤੇ ਮੇਰੇ ਮਨ ਚ ਇੱਕੋ ਖਿਆਲ ਐ ਟਕਰਾਇਆ ਕਿ ਜਿਹੜਾ ਪੰਡਿਤ ਪੂਜਾ ਕਰਦਾ ਸੀ ਉਹ ਤੇ ਵਿਦਵਾਨ ਸੀ, ਧੰਨਾਂ ਤੇ ਪੜਿਆ ਨਹੀਂ ਸੀ। ਉਹਨੇ ਰੋਜ਼ ਲੰਘਦਾ ਉਹ ਮੱਝਾਂ ਗਾਵਾਂ ਲੈ ਕੇ ਜਾਂਦਾ, ਫਿਰ ਉਸਨੇ ਵੇਖਿਆ ਵੀ ਇਹ ਬੰਦਾ ਰੋਜ਼ ਇਸ਼ਨਾਨ ਕਰਾਉਂਦਾ, ਇਹ ਦੀਵੇ ਬੱਤੀ ਧੂਪ ਬੱਤੀਆਂ ਬਾਲਦਾ। ਉੱਥੇ ਭਾਈ ਸਾਹਿਬ ਨੇ ਲਿਖਿਆ, ਬਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਜਾਵੇ, ਧੰਨੇ ਡਿੱਠਾ ਚਲਤੇ ਪੁੱਛੇ ਬਾਹਮਣ ਆਖ ਸੁਣਾਵੇ। ਉਹਨੇ ਕਿਹਾ ਕੀ ਕਰਨਾ, ਉਹ ਕਹਿੰਦਾ ਠਾਕੁਰ ਦੀ ਪੂਜਾ ਕਰੇ ਜੋ ਇੱਛਾ ਸੋਈ ਫਲ ਪਾਵੇ। ਯਾਦ ਰੱਖਿਓ, ਉਹ ਬੰਦੇ ਨੇ ਕਿਹਾ ਵੀ ਧੰਨਿਆ ਇਹ ਠਾਕੁਰ ਦੀ ਜਿਹੜਾ ਪੂਜਾ ਕਰਦੇ ਸਵਾਲ ਹੈ ਜੀ, ਉਹਨੇ ਪੱਥਰ ਦੀ ਪੂਜਾ ਕੀਤੀ। ਮੈਂ ਇੱਕ ਬੇਨਤੀ ਤੁਹਾਨੂੰ ਕਰਾਂ, ਪਲੀਜ਼ ਮੇਰੀ ਗੱਲ ਧਿਆਨ ਨਾਲ ਸੁਣਿਓ। ਅਧਿਆ ਜਿਵੇਂ ਬਾਹਰ ਮੁਖੀ ਵੱਖ ਵੱਖ ਤਲੀਮ ਦੇ ਪੜਾਅ ਨੇ, ਸਟੇਜਿਸ ਨੇ, ਇਸੇ ਤਰ੍ਹਾਂ ਸਪਿਰਚੁਅਲਿਟੀ ਵਿੱਚ ਵੀ ਵੱਖ ਵੱਖ ਪੜਾਅ ਆਉਂਦੇ ਆ। ਉਦਾਹਰਣ ਦੇ ਤੌਰ ਤੇ ਅਸੀਂ ਬੱਚੇ ਨੂੰ ਸਕੂਲ ਪੜ੍ਹਨੇ ਪਾਉਂਦੇ ਹਾਂ, ਜੇ ਅੰਗਰੇਜ਼ੀ ਚ ਪੜ੍ਹਨਾ ਹੋਵੇ ਜੇ ਉਹ ਸਭ ਤੋਂ ਪਹਿਲਾਂ, ਪਹਿਲੀ ਗੱਲ ਤੇ ਉਹ ਅੱਜ ਕੱਲ ਪਹਿਲਾਂ ਪੜ੍ਹਾਉਂਦੀ ਕੋਈ ਨਹੀਂ, ਉਹ ਕਹਿੰਦੇ ਨੇ ਵੀ ਖੇਡ ਖੇਡ ਕੇ ਆ ਜਾਂਦਾ। ਉਹ ਬੱਚਾ ਜਿਹੜਾ ਅੱਜ ਫੀਸ ਦੇਣੇ ਪੈ ਖੇਡ ਕੇ ਆ ਜਾਏ, ਇਸ ਤਰ੍ਹਾਂ ਹੀ ਹੈ ਨਾ ਜੀ। ਤੇ ਜੇ ਦਸਵੀਂ ਚ ਪੜ੍ਹਦਾ ਖੇਡੇ ਆਪਾਂ ਡਾਂਗ ਚੁੱਕ ਲੈਣੇ, ਤੇ ਅਗਲਾ ਕਹੇਗਾ ਜਿੱਦਣ ਪੜ੍ਹਨੇ ਪਾਇਆ ਉਦਣ ਤੇ ਖੇਡ ਤੋਂ ਸ਼ੁਰੂ ਹੋਈ ਸੀ ਕੰਮ, ਬੈਟ ਬੱਲੇ ਪਏ ਸਨ, ਗੇਂਦਾਂ ਪਈਆਂ ਸਨ, ਝੂਟੇ ਲੱਗੇ ਸਨ। ਜੇ ਬੰਦਾ ਪੀ ਐਚ ਡੀ ਕਰਦਾ ਕਹੇ ਮੈਂ ਤਾਂ ਬੈਟ ਬੱਲਾ, ਕਰਦੇ ਕਹਿਣਗੇ ਫੜ ਇਹਨੂੰ, ਬੈਟ ਨੂੰ ਠੋਕੋ ਇਹਨੂੰ, ਇਹਦੇ ਨੇ ਕੁੱਟੋ ਵਿਕਟਾਂ ਨਾਲ ਇਹਨੂੰ, ਵੀ ਤੈਨੂੰ ਪਤਾ ਨੀ ਇੰਨੇ ਪੈਸੇ ਭਰੇ ਆ। ਪਰ ਉਹ ਕਹੇਗਾ ਜਦੋਂ ਮੈਂ ਸ਼ੁਰੂ ਹੋਇਆ ਉਦੋਂ ਤਾਂ ਬੱਲੇ ਤੋਂ ਸ਼ੁਰੂ ਹੋਇਆ। ਉਹਨਾਂ ਕਿਹਾ ਬੇਟੇ ਉਦਣ ਤੈਨੂੰ ਦੱਸਣਾ ਸੀ ਤਲੀਮ ਕੀ ਹੈ। ਏ ਫੋਰ ਐਪਲ ਦਾ ਮਤਲਬ ਇਹ ਨੀ ਕਿ ਐਪਲ ਹੀ ਕੇਵਲ ਏ ਤੋਂ ਬਣਦਾ, ਏ ਤੋਂ ਤਾਂ ਹਜ਼ਾਰਾਂ ਸ਼ਬਦ ਬਣਦੇ ਪਏ ਆ, ਐਪਲ ਤਾਂ ਦੱਸਿਆ ਸੀ ਤੈਨੂੰ ਏ ਦੀ ਸਮਝ ਪੈ ਜਾਏ। ਅਧਿਆਤਮਿਕਤਾ ਚ ਜਦੋਂ ਕੋਈ ਸਰਗੁਣ ਦੀ ਭਗਤੀ ਵੱਲ ਤੁਰਦਾ ਉਸ ਵਿੱਚ ਉਹਨੂੰ ਕਈ ਵਾਰੀ ਦ੍ਰਿਸ਼ ਨੂੰ ਸਿਰਜਦਾ। ਉਹ ਗੁਰੂ ਅਮਰਦਾਸ ਨੂੰ ਸਾਰੇ ਵਿਦਵਾਨ ਮੰਨਦੇ ਆ, 19 ਸਾਲ ਉਹ ਗੰਗਾ ਇਸ਼ਨਾਨ ਕਰਦੇ ਰਹੇ, ਉਹਨਾਂ ਦੀ ਦ੍ਰਿਸ਼ਟ ਮਾਨਤਿਕ ਭਾਵਨਾ ਸੀ। ਪਰ ਜਿੱਦਣ ਪੂਰਾ ਗੁਰੂ ਮਿਲਿਆ ਉਹਨੇ ਦੇਖਿਆ ਬੰਦੇ ਦੀ ਐਨਰਜੀ ਬੜੀ ਜ਼ਬਰਦਸਤ ਏ, ਉਹਨੂੰ ਮੋੜ ਕੇ ਰੱਖ ਦਿੱਤਾ। ਮੈਂ ਇਸ ਕਰਕੇ ਕਹਿੰਦਾ ਖੰਡਨ ਕਰਨ ਦੀ ਬਜਾਏ ਇਹਨੂੰ ਸਮਝੀਏ ਕਿ ਉਹਨੇ ਸ਼ੁਰੂਆਤ ਕਿਹਾ। ਉਹਨੇ ਕਿਹਾ ਵੀ ਜਿਹੜਾ ਠਾਕੁਰ ਦੀ ਪੂਜਾ ਕਰਦਾ ਉਹਦੇ ਕੰਮ ਹੁੰਦਾ। ਉਹ ਬੰਦਾ ਸੀ ਜੀ ਬਿਲਕੁਲ ਨਿਰਸ਼ਲ, ਉਹਦੇ ਮਨ ਦੇ ਵਿੱਚ ਬਿਲਕੁਲ ਕੋਈ ਪਾਪ ਨਹੀਂ ਸੀ, ਨਾ ਉਹਦੇ ਕੋਲ ਵਿਦਵਾਨਾਂ ਵਾਲੀ ਅਤਰ ਘੁਣਤਰੀਆਂ ਤਰਕ ਸ਼ਰਕ ਸਨ। ਉਹਨੇ ਜਦੋਂ ਇਹ ਸੁਣਿਆ ਵੀ ਠਾਕੁਰ ਦੀ ਪੂਜਾ ਕਰੇ ਜੋ ਇੱਛਾ ਸੋਈ ਫਲ ਪਾਵੇ, ਉਹ ਕਹਿੰਦਾ ਜੋ ਮੰਗੀਏ ਉਹੀ ਕੰਮ ਕਰਦਾ। ਕਹਿੰਦਾ ਬਿਲਕੁਲ। ਉਹ ਸੀ ਜੱਟ, ਉਹਨੇ ਕਿਹਾ ਅੱਜ ਕੱਲ੍ਹ ਕਾਮਿਆਂ ਦੀ ਬੜੀ ਲੋੜ ਹੈ, ਐਵੇਂ ਦਿਹਾੜੀ ਵਾਲੇ ਸੱਦਣ, ਠਾਕੁਰ ਲੈ ਜਾਓ। ਇਸ ਤਰ੍ਹਾਂ ਹੋਇਆ ਨਾ ਜੀ। ਉਹਨੇ ਕਿਹਾ ਇਕੱਲਾ ਬੰਦਾ ਵਾ, ਜੇ ਨੱਕੇ ਮੋੜਨ ਤੇ ਗਾਦੀ ਤੇ ਕੋਈ ਨੀ ਬਹਿੰਦਾ, ਜੇ ਗਾਦੀ ਤੇ ਬਹਿੰਦਾ ਨੱਕੇ ਨੀ ਕਿਹੜਾ ਮੋੜੇਗਾ, ਢੱਗੇ ਨੀ ਤੁਰਦੇ। ਉਹਨੇ ਕਿਹਾ ਕੰਮ ਕਰੋ, ਠਾਕੁਰ ਨੂੰ ਲੈ ਜਾਓ, ਨਾਲੇ ਪੱਠੇ ਪਵਾਵਾਂ ਕਰਾਂਗੇ, ਨਾਲੇ ਹਲਵਾਵਾਂਗੇ। ਇਹੀ ਸੀ ਨਾ ਜੀ, ਇਹਨੂੰ ਤਰਕ ਨੀ, ਥੋੜਾ ਮਜ਼ਾਕ ਨੀ। ਦੇਖੋ ਉਹਨੇ ਕਿਹਾ ਵੀ ਮੈਨੂੰ ਠਾਕੁਰ ਦੇ। ਦੂਜੇ ਦਿਨ ਆ ਗਿਆ, ਉਹਨੇ ਕਿਹਾ ਵੀ ਐਵੇਂ ਦਿਹਾੜੀ ਵਾਲੇ ਤੇ ਜਾਂਦੇ ਨੀ, ਠਾਕੁਰ ਲੈ ਜਾਓ। ਉਹਨੇ ਕਿਹਾ ਠਾਕੁਰ ਦੇ। ਉਹਨੇ ਕਿਹਾ ਕਿਉਂ? ਕਹਿੰਦਾ ਵੀ ਗਾਦੀ ਤੇ ਬਾਵਾਂਗੇ, ਨੱਕੇ ਨੁੱਕੇ ਮੋੜੂਗਾ। ਇਹੀ ਸੁਣਾਉਂਦੇ ਆ ਸਾਰੇ। ਉਹਨੇ ਕਿਹਾ ਇਹ ਨੀ ਕਰਦਾ ਕੰਮ ਏ। ਉਹਨੇ ਕਿਹਾ ਜੇ ਇਹ ਨੀ ਕੰਮ ਕਰਦਾ ਤੂੰ ਕਾਥੋਂ ਪਾਣੀ ਪਾਈ ਜਾਂਦਾ ਇਹਨੂੰ? ਇੱਕ ਪਾਸੇ ਤੂੰ ਕਹਿੰਦਾ ਕੰਮ ਕਰਦਾ, ਦੂਜੇ ਪਾਸੇ ਕਹਿੰਦਾ ਨਹੀਂ ਕਰਦਾ। ਉਹ ਦੂਜੇ ਦਿਨ ਫਿਰ ਆਇਆ, ਉੱਥੇ ਭਾਈ ਗੁਰਦਾਸ ਸਾਹਿਬ ਕਹਿੰਦੇ ਠਾਕੁਰ ਨੇ ਦਿੱਤਾ ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੇ। ਉਹਨੇ ਕਿਹਾ ਖੇੜੇ ਪੈ ਗਿਆ ਜੱਟ। ਉਹਨੇ ਬਾਹਰੋਂ ਪੱਥਰ ਚੁੱਕਿਆ, ਰੁਮਾਲੇ ਚ ਲਪੇਟ ਕੇ ਕਹਿੰਦਾ ਲੈ ਜਾ ਠਾਕੁਰ। ਉਹ ਪਿਓ ਦਾ ਪੁੱਤਰ ਪੱਥਰ ਨੂੰ ਨਹੀਂ ਬੈਠਾ, ਉਹ ਸੱਚੀ ਮੁੱਚੀ ਬੈਠਾ ਪੱਥਰ ਅੱਗੇ। ਪੱਥਰ ਦੂ ਚਲਾ ਗਿਆ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਵਾਗਾ। ਕਿਹੜੀ ਚੀਜ਼ ਸੀ ਉਹਦੇ ਕੋਲ? ਆਪ ਸਿਆਣੇ ਹੋ, ਜਿਸ ਬੰਦੇ ਨੇ ਪੱਥਰ ਲਪੇਟ ਕੇ ਦਿੱਤਾ ਉਹਦਾ ਕਿਤੇ ਜ਼ਿਕਰ ਨਹੀਂ ਆਉਂਦਾ, ਪਰਮਾਤਮਾ ਨੂੰ ਪਾ ਗਿਆ। ਉਹ ਸਿਰਫ ਕਹਿ ਰਿਹਾ ਸੀ ਪਰਮਾਤਮਾ ਇਸ ਤਰ੍ਹਾਂ, ਪਰਮਾਤਮਾ ਇਸ ਤਰ੍ਹਾਂ। ਜਿਹਨੇ ਵਿਸ਼ਵਾਸ ਕੀਤਾ ਸੱਚੀ ਮੁੱਚੀ ਉਹਨੇ ਰੱਬ ਨੂੰ ਪ੍ਰਗਟ ਕਰਕੇ ਉਹਦੇ ਨਾਲ ਗੱਲਾਂ ਕੀਤੀਆਂ। ਮੈਂ ਸਿਰਫ ਤੁਹਾਨੂੰ ਗੁਰਮਤ ਦੇ ਨੁਕਤੇ ਚੋਂ ਦਿੱਤੀਆਂ ਨੇ ਕੁਝ ਉਦਾਹਰਨਾਂ, ਅਜੇ ਬਹੁਤ ਕੁਛ ਪਿਆ ਗੁਰੂ ਗ੍ਰੰਥ ਸਾਹਿਬ ਵਿੱਚ, ਇਸ ਦੀ ਵਿਆਖਿਆ ਕਰਨ ਲਈ ਭਰੋਸਾ ਕੀ ਹੈ। ਯਕੀਨ ਬੜੀ ਵੱਡੀ ਚੀਜ਼ ਹੈ।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ, 21 ਅਗਸਤ ਤੋਂ 26 ਅਗਸਤ ਤੱਕ 4 ਪਾਉਂਡ ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਲਵੋ 2.99 ਦਾ ਬੈਗ, ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ, 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ।

ਪਰੀ ਪੂਰਨ ਪ੍ਰਮਾਤਮਾ ਨੇ ਮਨੁੱਖ ਨੂੰ ਦੋ ਤਨ ਦਿੱਤੇ ਨੇ, ਇੱਕ ਅਸਥੂਲ ਇੱਕ ਸੂਕਸ਼ਮ। ਉਹ ਜੋ ਸੂਕਸ਼ਮ ਹੈ ਉਹ ਮਨ ਹੈ, ਔਰ ਜੋ ਅਸਥੂਲ ਹੈ ਉਹ ਤਨ ਹੈ। ਰੋਗ ਅਕਸਰ ਤਨ ਦੇ ਤਲ ਤੇ ਪ੍ਰਗਟ ਹੁੰਦੇ ਨੇ, ਔਰ ਸੋਗ ਅਕਸਰ ਮਨ ਦੇ ਚ ਹੁੰਦਾ ਹੈ। ਇਸ ਤਰ੍ਹਾਂ ਰੋਗ ਤੇ ਸੋਗ ਦੇ ਵਿੱਚ ਸਾਰੀ

0: You're listening to KRPI 1550 Radio, Ferndale, Washington.
1: ਪੰਜਾਬ ਫੋਰੈਕਸ ਗਗਨ ਸਿੰਘ ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ 6043491313 ਯੂਨਿਟ 103-8140-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 16.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 16.98 ਦਾ, ਅਤੇ ਗ੍ਰੀਨ, ਰੈਡ ਜਾਂ ਔਰੇਂਜ ਸ਼ਿਮਲਾ ਮਿਰਚ ਲਵੋ 98 ਸੈਂਟਸ ਨੂੰ ਪਾਉਂਡ।
2: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.
3: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪੌਂਡ ਦਾ ਬੈਗ 16.98 ਦਾ, ਪੀਲੇ ਗੰਡੇ 50 ਪੌਂਡ ਦਾ ਬੈਗ 16.98 ਦਾ, ਅਤੇ ਬਿਨਾਂ ਬੀਜ ਵਾਲਾ ਹਦਵਾਣਾ ਲਵੋ 58 ਸੈਂਟਸ ਨੂੰ ਪਾਉਂਡ।
2: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
3: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
2: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
3: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
2: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

ਜੇ ਕਿਸੇ ਘਰ ਨਿਆਣਾ ਹੋਵੇ, ਕਦੀ ਕਿਸੇ ਕਿਹਾ ਵੀ ਵਧਾਈ ਹੋਵੇ, ਤੁਹਾਡੇ ਘਰ ਕੱਲ੍ਹ ਭਾਣਾ ਵਾਪਰ ਗਿਆ, ਤੁਹਾਡੇ ਘਰ ਨਿਆਣਾ ਹੋਇਆ ਭਾਣਾ ਵਾਪਰਿਆ, ਕਿਉਂਕਿ ਹੁਕਮ ਤੇ ਭਾਣਾ ਲਫ਼ਜ਼ ਅਸੀਂ ਦੁਖਾਂਤ ਨੂੰ ਜੋੜਿਆ। ਗੁਰੂ ਨੇ ਪਹਿਲੀਆਂ ਪੌੜੀਆਂ 'ਚ ਕਿਹਾ, ਨਹੀਂ ਉਹ ਸਿੱਖਾ, ਹੁਕਮ ਸ਼ਬਦ ਬੜਾ ਵੱਡਾ, ਇਹ ਸੁੱਖ ਵੀ ਹੈ ਅਤੇ ਇਹਦੇ ਵਿੱਚ ਦੁੱਖ ਵੀ। ਫਿਰ ਬੇਨਤੀ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਕਰੇ ਸੋ ਚੰਗਾ ਮਨ। ਮੈਂ ਬੇਨਤੀ ਕਰ ਰਿਹਾ, ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਏ। ਮੇਰੀ ਬੇਨਤੀ ਤੁਸੀਂ ਸਾਰਿਆਂ ਪੌੜੀ ਨਾਲ ਪੜ੍ਹੀ, ਪਰ ਧਿਆਨ ਦਿਆ ਜੀ ਅਰਥਾਂ ਵੱਲ। ਹੁਕਮ ਵਿੱਚ ਹੀ ਵਡਿਆਈ ਹੈ, ਹੁਕਮ ਵਿੱਚ ਹੀ ਅਪਮਾਨ ਹੈ, ਹੁਕਮ ਵਿੱਚ ਹੀ ਮੌਤ ਹੈ, ਹੁਕਮ ਵਿੱਚ ਹੀ ਜਨਮ ਹੈ, ਹੁਕਮ ਵਿੱਚ ਹੀ ਸੁੱਖ ਹੈ, ਹੁਕਮ ਵਿੱਚ ਹੀ ਦੁੱਖ ਹੈ। ਪਰ ਇਸ ਹੁਕਮ ਦੀ ਸਮਝ ਤਾਂ ਪੈਂਦੀ ਜਦ ਦਿਨ ਬੰਦੇ ਦੀ ਈਗੋ ਮਰੇਗੀ, ਕਿਉਂਕਿ ਈਗੋ ਨਹੀਂ ਸਮਝ ਦਿੰਦੀ, ਈਗੋ ਕਹਿੰਦੀ ਮੈਂ ਕਰਨ ਵਾਲਾ। ਫਿਰ ਪੌੜੀ ਪੜ੍ਹ ਲਈਏ, ਹੁਕਮੀ ਖੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਖੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈਏ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੈ ਤਾਂ ਹੋਮੇ ਕਹੇ ਨਾ ਕੋਈ, ਉਹ ਹੋਮੇ 'ਚ ਨਹੀਂ ਕਹਿੰਦਾ। ਮੈਂ ਫਿਰ ਬੇਨਤੀ ਕਰਾਂਗਾ ਜੀ, ਇਸ ਗੱਲ ਨੂੰ ਮੈਂ ਜ਼ਿਆਦਾ ਜ਼ੋਰ ਸਿਰਫ ਇਸੇ 'ਤੇ ਦੇਣਾ ਕਿ ਕਰੇ ਚੁ ਸੋ ਚੰਗਾ ਮਾਨ, ਦੂਈ ਗਣਤ ਲਾਹੇ, ਜੋ ਕਰ ਰਿਹਾ ਬਸ ਉਹਨੂੰ ਸਵੀਕਾਰ ਕਰ ਲੈ। ਅਕਸਰ ਅਸੀਂ ਜਦੋਂ ਇਹ, ਮੈਂ ਹੁਣ ਭਾਣਾ ਸ਼ਬਦ ਵਰਤਿਆ, ਅਤੇ ਇਹ ਆਨੰਦ ਸਾਹਿਬ 'ਚ ਰੋਜ਼ ਪੜ੍ਹਦੇ ਹਾਂ ਜੀ, ਜਾਂ ਤਿਸ ਭਾਣਾ ਤਾਂ ਜੰਮਿਆ, ਭਾਣਾ ਵਾਪਰਿਆ ਅਤੇ ਬੰਦੇ ਦਾ ਜਨਮ ਹੋਇਆ, ਪਰਿਵਾਰ ਭਲਾ ਪਾਇਆ। ਇੱਕ ਅਸੀਂ ਘਟਨਾ ਅਕਸਰ ਸੁਣਾਉਂਦੇ ਹਾਂ ਭਾਈ ਭਿਖਾਰੀ ਜੀ ਦੀ, ਮੈਂ ਸਾਖ ਹੀ ਨਹੀਂ ਸਿਰ, ਮੈਂ ਤਿੰਨ ਗੱਲਾਂ ਉਹ 'ਚੋਂ ਕਰਨੀਆਂ ਨੇ ਕਿ ਤਸਲੀਮ ਕਰ ਲੈਣਾ ਵੀ ਜੋ ਹੋ ਰਿਹਾ ਮੈਨੂੰ ਮੰਨਾਂਗਾ। ਅੱਗੇ ਅਸੀਂ ਬਾਣੀ 'ਚੋਂ ਦੇਖਾਂਗੇ, ਕਿਉਂਕਿ ਜੋ ਗੁਰੂ ਜੀ ਦੀ ਤਾਂ ਬਾਣੀ ਦੇ ਪ੍ਰਮਾਣ ਲਈਦੇ ਨੇ, ਮਤਾਂ ਕੋਈ ਸੋਚੇ ਸ਼ਾਇਦ ਆਪਣੇ ਕੋਲੋਂ। ਹੁਣ ਅਸੀਂ ਜਦੋਂ ਮਹਾਰਾਜ ਜੀ ਦੇ ਸਿੱਖ ਬਾਰੇ ਪੜ੍ਹਦੇ ਹਾਂ, ਭਾਈ ਭਿਖਾਰੀ ਬਾਰੇ, ਅਤੇ ਜਿਹੜਾ ਸਿੱਖ ਇਹਨੂੰ ਮਿਲਣ ਗਿਆ ਉਹਦਾ ਨਾਮ ਦਰਅਸਲ ਸੀ ਭਾਈ ਗੁਰਮੁਖ। ਬੱਚੇ ਦਾ ਵਿਆਹ ਸੀ, ਆਪ ਸਭ ਨੂੰ ਪਤਾ ਹੈ ਵੀ ਜਵਾਨ ਪੁੱਤਰ ਦਾ ਵਿਆਹ, ਘਰ ਇੰਨਾ ਖੁਸ਼ੀਆਂ ਖੇੜੇ। ਪਰ ਭਾਈ ਭਿਖਾਰੀ ਜੀ ਜਿਹੜੇ ਨੇ ਉਹ ਤੱਪੜ ਸੀਂਦੇ ਪਏ ਸਨ, ਅਤੇ ਜਦੋਂ ਦੂਜੇ ਦਿਨ ਵਿਆਂਦੜ ਮੁੰਡਾ ਹੀਜ ਦੀ ਬਰਾਤ ਗਈ, ਉਹ ਹੀ ਮਰ ਗਿਆ ਅਤੇ ਵਾਪਸ ਆਏ, ਅਤੇ ਭਾਈ ਭਿਖਾਰੀ ਜੀ ਅੱਜ ਕੱਲ੍ਹ ਜਿਸ ਬੱਚੇ ਦੇ ਵਿਆਹ ਵਿੱਚ ਇੰਨੇ ਸਾਜੋ ਸਮਾਨ ਘਰ ਇਕੱਠਾ ਕਰੀ ਬੈਠੇ ਸਨ, ਅਤੇ ਅੱਜ ਤੱਪੜ ਵਿਛਾ ਕੇ ਉਸ ਬੱਚੇ ਦੀ ਮੰਜੀ ਦੇ ਕੋਲ ਬੈਠ ਕੇ ਉਹ ਬੰਦਗੀ ਕਰਨ ਲੱਗ ਪਏ। ਉੱਥੇ ਉਹਨਾਂ ਨੂੰ ਪੁੱਛਿਆ ਗਿਆ ਵੀ ਜੇ ਤੁਹਾਨੂੰ ਪਤਾ ਸੀ ਸੰਸਕਾਰ ਤੋਂ ਬਾਅਦ, ਤਾਂ ਤੁਸੀਂ ਇਹ ਗੱਲ ਕੱਲ੍ਹ ਕਿਉਂ ਨਾ ਕੀਤੀ, ਤੁਸੀਂ ਭੇਦ ਕਿਉਂ ਨਾ ਖੋਲ੍ਹਿਆ। ਉਹ ਕਹਿਣ ਲੱਗੇ, ਸਿੱਖੀ ਵਿੱਚ ਜਿਸ ਬੰਦੇ ਨੂੰ ਮੁਕਤ ਹੋਣਾ ਤਿੰਨ ਗੱਲਾਂ ਚੇਤੇ ਰੱਖੇ, ਇਹ ਤਿੰਨ ਲਫ਼ਜ਼ ਉੱਥੇ ਵੀ ਨੇ, ਤਾਂ ਤੇ ਭੋ ਗੁਰਮੁਖ ਸੁਣ ਲੀਜੈ। ਇਹ ਭਾਈ ਗੁਰਮੁਖ ਮੇਰੀ ਗੱਲ ਸੁਣ, ਭਾਣਾ ਮਾਨਣ ਮਨ ਥਿਰ ਕੀਜੈ, ਭਾਣਾ ਮੰਨਣ ਵਾਸਤੇ ਮਨ ਨੂੰ ਅਡੋਲ ਬਣਾ। ਕਿਵੇਂ? ਜਿਵੇਂ ਉਸਤਾਦ ਆਪਣੇ ਵਿਦਿਆਰਥੀ ਨੂੰ ਸਾਲ, ਦੋ ਸਾਲ, ਪੰਜ ਸਾਲ, ਦਸ ਸਾਲ, ਵੀਹ ਸਾਲ ਪੜ੍ਹਾਉਂਦਾ, ਅਤੇ ਵੀਹ ਪੱਚੀ ਸਾਲ ਬਾਅਦ ਫਿਰ ਉਹ ਪਰਚਾ ਪਾ ਕੇ ਕਹਿੰਦਾ, ਉਹ ਸਵਾਲ ਪਾਉਂਦਾ, ਪਰਚੇ ਪਾਉਂਦਾ, ਕਹਿਣ ਲੱਗੇ ਵੀਹ ਸਾਲ ਦੀ ਤਿਆਰੀ ਇੱਕ ਦਿਨ ਦੇ ਪਰਚੇ 'ਚ ਪਤਾ ਲੱਗ ਜਾਂਦਾ। ਕਈ ਵਾਰੀ ਕਿੰਨੇ ਕਿੰਨੇ ਸਾਲ ਕੀਤੀ ਹੋਈ ਬੰਦਗੀ, ਇਹੋ ਜਿਹੀ ਘਟਨਾ ਵਾਪਰਦੀ, ਮੌਤ ਅਤੇ ਦੁੱਖ ਬਣ ਕੇ ਉਸ ਬੰਦਗੀ ਦਾ ਪਰਚਾ ਪੈ ਜਾਂਦਾ। ਕਹਿੰਦੇ ਭਾਈ ਯਾਦ ਰੱਖੀ ਤਿਆਰੀ। ਹੁਣ ਆਪ ਮੇਰੇ ਵਰਗਾ ਤਾਂ ਕਹਿ ਦਿੰਦਾ ਕੋਈ ਨਹੀਂ, ਗੁਰੂ ਪਰਚੇ ਪਾਉਂਦਾ ਪਿਓ, ਪਿਆਰਿਓ ਪਰਚਾ ਵੀ ਤਾਂ ਉਹਦਾ ਪੈਂਦਾ ਜਿਹੜਾ ਪੜ੍ਹਿਆ, ਜਿਹੜਾ ਪੜ੍ਹੀ ਕੋਈ ਨਹੀਂ, ਉਹਦਾ ਪਰਚਾ ਕੀ? ਇੱਥੇ ਭਾਈ ਸਾਹਿਬ ਕਹਿੰਦੇ, ਤਾਂ ਤੇ ਭੋ ਗੁਰਮੁਖ ਸੁਣ ਲੀਜੈ, ਭਾਣਾ ਮਾਨਣ ਮਨ ਥਿਰ ਕੀਜੈ, ਸਤ ਨਾਮ ਕੋ ਸਿਮਰਨ ਕਰਨੋ, ਤਨ ਹੰਤਾ ਕੋ ਹਿਰਦੈ ਵਿਸਰਨੋ, ਇੱਕ ਸਰੀਰ ਦਾ ਮੋਹ ਛੱਡ ਦੇ ਦੂਜਾ ਸਿਮਰਨ ਕਰ, ਤੀਸਰਾ ਭਾਣਾ ਮੰਨਣ ਵਾਸਤੇ ਤਿਆਰ ਰਿਹਾ ਕਰ, ਮੁਕਤੀ ਕੇ ਮਾਰਗ ਤੀਨ ਕਹਿ ਗੁਰੂ ਅਰ ਸੰਤ ਪ੍ਰਵੀਨ। ਮੈਂ ਅਰਜ ਕਰਾਂਗਾ ਜੀ, ਕਰੇ ਸੋ ਚੰਗਾ ਮਾਨ, ਜੋ ਕਰਦਾ ਚੰਗਾ ਮੰਨ ਲੈ, ਜੇ ਨਹੀਂ ਮੰਨਾਂਗੇ। ਮੈਂ ਕਿਹਾ ਇੱਕ ਤਰੀਕਾ ਸੰਘਰਸ਼ ਦਾ, ਮੈਂ ਨਹੀਂ ਮੰਨਦਾ, ਮੈਂ ਆਹ ਨਹੀਂ ਮੰਨਦਾ। ਉਹ ਪਿਆਰਿਓ, ਬੰਦੇ ਦੀ ਹਸਤੀ ਕੀ ਹੈ ਜੀ? ਮੰਨ ਲਓ ਜੇ ਆਪਾਂ ਗੁਰੂ ਸਾਹਮਣੇ ਜਾਂ ਕਿਸੇ ਵਾਹਿਗੁਰੂ ਸਾਹਮਣੇ ਕਹੀ ਜੇ ਨਹੀਂ ਮੰਨਦੇ, ਮੇਰੇ ਗੁਰੂ ਸਾਹਿਬ ਤਾਂ ਕਹਿੰਦੇ ਨੇ, ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ ਜੇ ਕਰ ਸਕੀਏ। ਸਾਡੇ ਕੋਲ ਕੀ ਤਾਕਤ ਅਸੀਂ ਕੁਝ ਕਰ ਸਕੀਏ?
ਕੀਤਾ ਕਰਨਾ ਸਰਬ ਰਜਾਈ ਕਿਛ ਕੀਚੈ ਜੇ ਕਰ ਸਕੀਐ ਆਪਣਾ ਕੀਤਾ ਕਿਛੂ ਨਾ ਹੋਵੇ ਜਿਉਂ ਹਰ ਭਾਵੈ ਤਿਉਂ ਰੱਖੀਐ ਮੇਰੇ ਘਰ ਜੀਓ ਸਭ ਕੋ ਤੇਰੇ ਵਸ ਅਸਾਂ ਜੋਰ ਨਾਹੀ ਇਹ ਹੈ ਸਮਰਪਣ ਇਹ ਤੇਰੇ ਹੱਥ ਚ ਮੈਂ ਅਰਜ਼ ਕੀਤੀ ਸਮਰਪਣ ਵਾਲਾ ਤਰੀਕਾ ਬੜਾ ਵਧੀਆ ਜੇ ਰੱਬ ਨਾਲ ਸੰਘਰਸ਼ ਕਰਨ ਵਾਲਾ ਤਰੀਕਾ ਬੜਾ ਗਲਤ ਹੈ ਆਖਣ ਜੋਰ ਚੁੱਪੈ ਨਾ ਜੋਰ ਜੋਰ ਨਾ ਮੰਗਣ ਦੇਰ ਨਾ ਜੋਰ ਜੋਰ ਨਾ ਜੀਵਨ ਮਰਨਾ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋ ਜਿਹਦੇ ਹੱਥ ਤਾਕਤ ਉਹਨੇ ਆਪਣੀ ਤਾਕਤ ਲਾਣੀ ਤੇਰੀ ਤਾਕਤ ਕੰਮ ਨਹੀਂ ਆਉਣੀ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਈ ਮਹਾਰਾਜ ਕਹਿ ਰਹੇ ਆ ਮੇਰੇ ਘਰ ਜੀ ਉਹ ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀ ਜੇ ਕਿਚ ਕਰ ਹਮ ਸਾਕੇ ਜਿਉਂ ਭਾਵੈ ਤਿਉਂ ਬਖਸ਼ ਇਹਨੂੰ ਗੁਰੂ ਜੀ ਨੇ ਕਿਹਾ ਜਿਸ ਠਾਕੁਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ ਮੈਂ ਬੇਨਤੀ ਕਰਾਂ ਪਹਿਲਾ ਸ਼ਬਦ ਮੈਂ ਵਰਤਿਆ ਸੀ ਜੀ ਸਬਰ ਦੂਜਾ ਸ਼ਬਦ ਰਜਾ ਤੀਸਰਾ ਤਸਲੀਮ ਇਹ ਤੀਸਰੀ ਅਵਸਥਾ ਉਹ ਵੇ ਪਿਆਰਿਓ ਜਿੱਥੇ ਰੱਬ ਦੀ ਵਾਹਿਗੁਰੂ ਦੀ ਗੁਰੂ ਦੀ ਵਾਪਰੀ ਕੋਈ ਹਰ ਗੱਲ ਹੀ ਮਿੱਠੀ ਲੱਗਣ ਲੱਗ ਪੈਂਦੀ ਜਿਹਨੂੰ ਆਪਾਂ ਕਹਿੰਦੇ ਹਾਂ ਭਾਣਾ ਮਿੱਠਾ ਕਰਕੇ ਮੰਨਿਆ ਗੁਰਮੁਖੋ ਤੀਸਰੀ ਅਵਸਥਾ ਜਦੋਂ ਬੰਦੇ ਨੂੰ ਪਰਮਾਤਮਾ ਦੀ ਕੀਤੀ ਹੋਏ ਤੇਰਾ ਕੀ ਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗ ਹੈ ਉਹ ਚੀਜ਼ ਮਿੱਠੀ ਲੱਗਣ ਲੱਗ ਪੈਣੀ ਜੋ ਪਰਮਾਤਮਾ ਕਰ ਰਿਹਾ ਹੈ ਦੇਖੋ ਅੱਜ ਅਸੀਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ ਮੈਂ ਥੋੜ੍ਹਾ ਜਿਹਾ ਆਪ ਜੀ ਨਾਲ ਇਤਿਹਾਸ ਜ਼ਰੂਰ ਸਾਂਝਾ ਕਰਕੇ ਜਾਣਾ ਕਿਉਂਕਿ ਉਹਨਾਂ ਦਾ ਪਰਸੋਂ ਸ਼ਹਾਦਤ ਵਾਲਾ ਦਿਨ ਨਿਕਲਿਆ ਅਤੇ ਅਕਸਰ ਅਸੀਂ ਸੁਣਦੇ ਹਾਂ ਭਾਈ ਸਾਹਿਬ ਸ਼ਹੀਦ ਹੋਏ ਪਰ ਕਿਵੇਂ ਸ਼ਹੀਦ ਹੋਏ ਆਪਾਂ ਕਹਾਂ ਖੋਪੜੀ ਲਾ ਕੇ ਖੋਪੜੀ ਤੋਂ ਬਾਅਦ ਤਾਂ ਜਿਉਂਦੇ ਰਹੇ ਹੋ ਅੰਤਲਾ ਸਮਾਂ ਰਤਨ ਸਿੰਘ ਭੰਗੂ ਲਿਖਦਾ ਹੈ ਕਿ ਸਾਖੀ ਤਾਰੂ ਸਿੰਘ ਬਦੇਹੀ ਨਿਹੰਗ ਕੀ ਸ਼ਬਦ ਵਰਦ ਹੈ ਬਦੇਹੀ ਦਾ ਲਫ਼ਜ਼ੀ ਅਰਥ ਹੁੰਦਾ ਦੇਹ ਵਿੱਚ ਰਹਿ ਕੇ ਵੀ ਦੇਹ ਤੋਂ ਉੱਪਰ ਉੱਠ ਜਾਣ ਬਦੇਹੀ ਦਾ ਅਰਥ ਸਰੀਰ 'ਚ ਰਹਿ ਰਿਹਾ ਅਤੇ ਸਰੀਰ ਤੋਂ ਉੱਪਰ ਉੱਠ ਰਿਹਾ ਭਾਈ ਤਾਰੂ ਸਿੰਘ ਜੀ ਦਾ ਜਿਹੜਾ ਪਿੰਡ ਹੈ ਆਪ ਜੀ ਨੂੰ ਪਤਾ ਹੋਣਾ ਮਾਝੇ ਦੇ ਵਿੱਚ ਤਿੰਨ ਚਾਰ ਪਿੰਡ ਬੜੇ ਨੇੜੇ ਨੇੜੇ ਸ਼ਹੀਦਾਂ ਦੇ ਇੱਕ ਸਿੰਘਪੁਰਾ ਇੱਕ ਜੀ ਆਪਣਾ ਪਾਹੋ ਪਿੰਡ ਅਤੇ ਤੀਸਰਾ ਪੂਲਾ ਮੈਂ ਤਕਰੀਬਨ ਦੋ ਕਥਾਵਾਂ 'ਤੇ ਕਥਾ ਕਰਕੇ ਇੱਕ ਤਾਂ ਭਾਈ ਸਾਹਿਬ ਦੇ ਪਿੰਡ ਉਹਨਾਂ ਦੇ ਖੇਤਾਂ 'ਚ ਗੁਰਦੁਆਰਾ ਭਾਈ ਤਾਰੂ ਸਿੰਘ ਜੀ ਉਹਨਾਂ ਦੇ ਪੂਲਾ ਪਿੰਡ ਅਤੇ ਪੂਲੇ ਦੇ ਬਿਲਕੁਲ ਨੇੜੇ ਹੈ ਬਾਬਾ ਦੀਪ ਸਿੰਘ ਜੀ ਦਾ ਪਿੰਡ ਪਾਹੂ ਪਿੰਡ ਯਾਦ ਰੱਖੋ ਸੁਲਤਾਨ ਪਿੰਡ ਅੰਮ੍ਰਿਤਸਰ 'ਚ ਹੈ ਪਾਹੂ ਪਿੰਡ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ ਮੈਂ ਜਾਤ ਗੋਤ ਨਹੀਂ ਕਰਦਾ ਦੋਨੋਂ ਸੰਧੂ ਨੇ ਭਾਈ ਤਾਰੂ ਸਿੰਘ ਜੀ ਵੀ ਅਤੇ ਬਾਬਾ ਦੀਪ ਸਿੰਘ ਜੀ ਵੀ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਇਹਨਾਂ ਬਾਰੇ ਇੱਕ ਖੋਜ ਇਹ ਵੀ ਹੈ ਇੱਕ ਵਿਦਵਾਨ ਨੇ ਇਹ ਵੀ ਲਿਖਿਆ ਇਹਨਾਂ ਦੇ ਪਿਤਾ ਜੀ ਇੱਕ ਨੇ ਲਿਖਿਆ ਕਿ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੋਏ ਸਨ ਉਹਨਾਂ ਇਹ ਸ਼ਬਦ ਕਿਹਾ ਇਹਨਾਂ ਦੇ ਸਨਮਾਨਯੋਗ ਪਿਤਾ ਦਾ ਨਾਮ ਸੀ ਭਾਈ ਜੋਧ ਸਿੰਘ ਜੀ ਭਾਈ ਤਾਰੂ ਸਿੰਘ ਜੀ ਦੇ ਪਿਤਾ ਦਾ ਪਿਤਾ ਸ਼ਹੀਦ ਹੋਇਆ ਇੱਕ ਇਹਨਾਂ ਦੀ ਭੈਣ ਸੀ ਭੈਣ ਸਿਰੋਂ ਨੰਗੀ ਦਾ ਮਤਲਬ ਸਮਝਦੇ ਨਾ ਉਹਦੇ ਹਸਬੈਂਡ ਦੀ ਉਹਦੇ ਪਤੀ ਦਾ ਅਕਾਲ ਚਲਾਣਾ ਹੋ ਗਿਆ ਸੀ ਉਸ ਬੀਬੀ ਦਾ ਨਾਮ ਸੀ ਬੀਬੀ ਤਾਰੋ ਫਿਰ ਸੁਣਿਓ ਭਾਈ ਤਾਰੂ ਸਿੰਘ ਦੀ ਭੈਣ ਦਾ ਨਾਮ ਬੀਬੀ ਤਾਰੋ ਹੈ ਇਹਨਾਂ ਦੀ ਮਾਤਾ ਅਤੇ ਦੋਵੇਂ ਭੈਣ ਭਰਾ ਅਤੇ ਇਹਨਾਂ ਦੇ ਖੇਤ ਅੱਜ ਵੀ ਹੈ ਨੇ ਜੀ ਜਿੱਥੇ ਗੁਰਦੁਆਰਾ ਬਣਿਆ ਜਿੱਥੇ ਆ ਦੁਸ਼ਟ ਪੂਲਾ ਰਹਿੰਦਾ ਸੀ ਜ਼ਿਆਦਾ ਪੂਲਾ ਜਿਹੜਾ ਉਹਦੇ ਕਰਕੇ ਪਿਛਲੇ ਦਿਨੀ ਭਾਈ ਬਲਵਿੰਦਰ ਸਿੰਘ ਉਹਨਾਂ ਦਾ ਜ਼ਿਕਰ ਹੋਇਆ ਜਟਾਣੇ ਦਾ ਯਾਦ ਰੱਖਿਓ ਅਸੀਂ ਜਦੋਂ ਕਾਲਜ ਪੜ੍ਹਦੇ ਸੀ ਉਹਨਾਂ ਦਾ ਪਿੰਡ ਬਿਲਕੁਲ ਸਾਡੇ ਕਾਲਜ ਦੇ ਨੇੜੇ ਸੀ ਜਟਾਣੇ ਦਾ ਕਿਉਂਕਿ ਹਕੂਮਤਾਂ ਬਾਅਦ ਵਿੱਚ ਬਹੁਤ ਕੁਝ ਕਰ ਦਿੰਦੀਆਂ ਨੇ ਉਹ ਜਦੋਂ ਵੀ ਮਿਲਦੇ ਸਨ ਨਾ ਭਾਈ ਬਲਵਿੰਦਰ ਸਿੰਘ ਚਲੋ ਉਦੋਂ ਇੱਕ ਤਿਗਰ ਵੀ ਇੱਕੋ ਜਿਹੀ ਉਮਰ ਦੇ ਸਾਰੇ ਅਸੀਂ ਇਹ ਨਹੀਂ ਕਿ ਮੈਂ ਬਹੁਤ ਉਹਨਾਂ ਨੂੰ ਜਾਣਨਾ ਪਰ ਸੱਚੀ ਮੁੱਚੀ ਉਹ ਸਿੰਘ ਜਦੋਂ ਵੀ ਮਿਲਣਾ ਉਹਦੇ ਬੁੱਲ ਗੁਰੂ ਦੀ ਬਾਣੀ ਦੇ ਜਾ ਵਿੱਚ ਹਿਲਦੇ ਹੀ ਰਹਿੰਦੇ ਸਨ ਇਹ ਪੂਲਾ ਕਿਉਂਕਿ ਜਦੋਂ ਜੋ ਪੂਲੇ ਦਾ ਜ਼ਿਕਰ ਹੁੰਦਾ ਹੈ ਤਾਂ ਉਹ ਦੂਜਾ ਦੁਸ਼ਟ ਸਾਹਮਣੇ ਆਉਣ ਲੱਗ ਪੈਂਦਾ ਹੈ ਨਾ ਨਹੀਂ ਅਸਲ 'ਚ ਉਸ ਥਾਂ 'ਤੇ ਕਬਜ਼ਾ ਕੀਤਾ ਸੀ ਇਹਨੇ ਉਹ ਖੰਡਰਾਤ ਹੋ ਗਿਆ ਪੂਲਾ ਜਿਹੜਾ ਭਾਈ ਸਾਹਿਬ ਦਾ ਗੁਰਦੁਆਰਾ ਭਾਈ ਗੁਰ ਇਕਬਾਲ ਸਿੰਘ ਬਣਵਾਇਆ ਉੱਥੇ ਇਹਦਾ ਜਿਹੜਾ ਐਸ਼ੋ ਆਰਾਮ ਬਣਾ ਰਿਹਾ ਸੀ ਨਾ ਉਹ ਸਾਰਾ ਖੰਡਰਾਤ ਹੋ ਚੁੱਕਾ ਕਿਲ੍ਹਾ ਟਾਈਪ ਸਮਝੋ ਬਣਾਉਂਦਾ ਪਿਆ ਸੀ ਭਾਈ ਤਾਰੂ ਸਿੰਘ ਉਹਨਾਂ ਦੀ ਭੈਣ ਬੀਬੀ ਤਾਰੋ
ਤੇ ਮਾਂ ਤਿੰਨ ਜੀ ਘਰ ਚ ਰਹਿੰਦੇ ਆ। ਇਹ ਜੀ ਮਾਮਲਾ ਵੀ ਪੂਰਾ ਦਿੰਦਾ, ਹਾਲਾ ਪੂਰਾ ਭਰਦਾ। ਭਾਈ ਸਾਹਿਬ ਕੀਰਤਨ ਵੀ ਕਰਦੇ ਸਨ, ਬੰਦਗੀ ਕਰਦੇ ਸਨ। ਸਭ ਤੋਂ ਜ਼ਿਆਦਾ ਜ਼ੋਰ ਇਹਨਾਂ ਦੇ ਜੀਵਨ ਨੂੰ ਘੜਨ ਵਿੱਚ ਇਹਨਾਂ ਦੀ ਮਾਈ ਨੇ ਲਾਇਆ ਹੈ, ਮਾਂ ਨੇ ਲਾਇਆ ਹੈ। ਕਿਉਂਕਿ ਆਪ ਨੂੰ ਪਤਾ ਹੋਣਾ ਪਿੰਡਾਂ ਵੀ ਸਾਡੇ ਨਾ, ਪਹਿਲਾਂ ਮੱਖਣ ਵੀ ਬੀਬੀਆਂ ਲਾਉਂਦੀਆਂ ਸਨ ਕੇਸ ਵਾਹਣ ਲੱਗਿਆਂ। ਜਦੋਂ ਕੇਸੀ ਇਸ਼ਨਾਨ ਕੀਤਾ ਹੋਣਾ ਕੇਸ ਖਰੇ ਹੋ ਜਾਣੇ, ਕਿਉਂਕਿ ਸਿੱਖੀ 'ਚ ਕੇਸ ਸੁੱਕੇ ਨਹੀਂ ਕਿਹਾ ਜਾਂਦਾ, ਆਪ ਜੀ ਨੂੰ ਪਤਾ ਹੋਣਾ। ਇਹ ਖਾਲਸੇ ਦੇ ਬੋਲਿਆਂ, ਜੇ ਕਿਸੇ ਅੰਮ੍ਰਿਤਧਾਰੀ ਨਿਹੰਗ ਸਿੰਘ ਨੂੰ ਕਹੋ ਨਾ ਵੀ ਮੈਂ ਕੇਸ ਸੁਕਾਉਣ ਲੱਗਾ, ਵਾਲ ਸੁਕਾਉਣ ਲੱਗਾ, ਯਾਦ ਰੱਖਿਓ ਗੁੱਸਾ ਕਰੇਗਾ। ਉਹ ਕਹਿੰਦੇ ਗੁਰੂ ਦੀ ਦਿੱਤੀ ਦਾਤ ਇਹਨੂੰ ਸੋਕਾ ਨਹੀਂ ਪੈਂਦਾ, ਹਰੇ ਕਰਨੇ ਨੇ, ਹੁੰਦਾ ਸੁਕਾਉਣਾ ਹੀ ਹੈ। ਉਹ ਮਾਂ ਮੱਖਣ ਕੱਢ ਕੇ ਭਾਈ ਤਾਰੂ ਸਿੰਘ ਦੇ ਕੇਸ ਏਡੇ ਏਡੇ ਲੰਮੇ, ਅਤੇ ਉਹਨੇ ਇੱਕ ਦਿਨ ਪੁੱਛ ਲਿਆ, ਮਾਂ ਇਹ ਇਹ ਇਹ ਕੇਸ ਇੰਨੇ ਸੋਹਣੇ ਆਪਾਂ ਪਾਲਨੇ ਹਾਂ, ਕੇਸ ਬੋਲਦੇ ਨੇ ਸੱਚੀ ਮੁੱਚੀ। ਗੁਰਮੁਖੋ ਤੁਸੀਂ ਮੇਰੇ ਵੀਰ ਬੈਠੇ ਹੋ ਕਈ, ਜਿੰਨਾ ਅਜੇ ਇਹਦੇ ਸਿੱਖੀ ਨੂੰ ਧਾਰਨ ਨਹੀਂ ਕੀਤਾ, ਉਹ ਪਿਆਰਿਓ ਇਹ ਕੇਸ ਅਸਲ 'ਚ ਬੰਦਗੀ ਵਾਲੀ ਦੀਆਂ ਜੀਭਾਂ ਨੇ। ਜਿਉਂ ਜਿਉਂ ਅੰਦਰ ਸ਼ਬਦ ਦਾ ਪ੍ਰਕਾਸ਼ ਹੁੰਦਾ, ਇਹਦਾ ਰੋਮ ਰੋਮ ਗੁਰੂ ਗੁਰੂ ਬੋਲਣ ਲੱਗ ਪੈਂਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵੈ। ਭਾਈ ਨੰਦ ਲਾਲ ਸਾਹਿਬ ਜੀ ਨੇ ਕਿਹਾ, ਹਰ ਸਰੇ ਮੂਯਮ ਹਰ ਸਰੇ ਮੂਈ, ਮੇਰੇ ਹਰ ਇੱਕ ਵਾਲ ਦੇ ਉੱਤੇ ਜ਼ੁਬਾਨ ਮੇਰੀ ਜ਼ਬਾਨ ਬਣਾ ਦੇ ਇੱਕ ਇੱਕ ਵਾਲ ਨੂੰ। ਹਰ ਸਰੇ ਮੁਯਮ ਜ਼ੁਬਾਨ ਕੁਨ ਅਜ ਕਰਮ ਤਾਪ ਗੋਇ ਵਸਵ ਹਾਕਰਾ ਦਮ ਬਦਮ। ਜਿੰਨੇ ਮੈਨੂੰ ਰੋਮ ਦਿੱਤੇ ਨੇ ਗੁਰੂ ਗੋਬਿੰਦ ਸਿੰਘ, ਇੱਕ ਇੱਕ ਰੋਮ ਨੂੰ ਜੀਵ ਲਾ ਦੇ, ਕਿਉਂਕਿ ਮੇਰਾ ਰੋਮ ਰੋਮ ਵੀ ਬੰਦਗੀ ਕਰੇ। ਪਿਆਰਿਓ ਰੁਖਾਨੀਅਤ ਦੇ ਤੌਰ 'ਤੇ ਜੇ ਸਰੀਰਕ ਤੌਰ 'ਤੇ ਅਰਥ ਨੇ ਨਾ, ਆਪਾਂ ਕਹਿੰਦੇ ਹਾਂ ਮਸਾਮ ਨੇ ਜੀ ਇਹ ਖੁੱਲ ਜਾਂਦੇ ਨਹੀਂ, ਅਸੀਂ ਕਹਿੰਦੇ ਦੌੜ ਕੇ ਆਓ। ਲੋਕ ਤਾਂ ਹੁਣ ਇਹ ਸੱਚੀ ਮੁੱਚੀ ਆ ਜਿੱਥੇ ਜਾਂਦੇ ਨੇ ਆਪਣੇ ਅਭਿਆਸ ਕਰਨ, ਜਿਮ ਕਹਿੰਦੇ ਆ, ਉੱਥੇ ਭਾਪ ਵਾਲੇ ਕਮਰੇ 'ਚ ਕਿਉਂ ਪੈਂਦੇ ਵੀ ਇਹ ਖੁੱਲ ਜਾਂਦੇ ਨੇ? ਇਹਦਾ ਮਤਲਬ ਤੁਹਾਡੇ ਸਾਡੇ ਸਰੀਰ ਦਾ ਇਹ ਸੁਰਾਖਾਂ ਨਾਲ ਕੋਈ ਸੰਬੰਧ ਹੈ। ਪਰ ਜਦੋਂ ਕੋਈ ਬੰਦਗੀ ਕਰਦਾ ਪਰ ਸਰੀਰਕ ਤੌਰ 'ਤੇ ਨਹੀਂ, ਇਹਦਾ ਹਰ ਇੱਕ ਰੋਮ ਰੋਮ ਜਿਹੜਾ ਉਹ ਗੁਰੂ ਗੁਰੂ ਪੁਕਾਉਣ ਲੱਗ ਪੈਂਦਾ। ਉਹਨਾਂ ਕਿਹਾ, ਮਾਂ ਕੇਸ, ਅੱਗੋਂ ਉੱਤਰ ਮਿਲਿਆ, ਪੁੱਤ ਕੇਸ ਰੱਬ ਦੀ ਦਿੱਤੀ ਹੋਈ ਦਾਤ ਹੈ। ਮੈਂ ਰੱਬ ਦੀ ਦਾਤ ਕਹਿ ਰਿਹਾ। ਉਂਝ ਭਾਈ ਸਾਹਿਬ ਨੇ ਵਾਲਾਂ ਦੀ ਗਿਣਤੀ ਅੰਗਾਂ ਵਿੱਚ ਕੀਤੀ। ਭਾਈ ਗੁਰਦਾਸ ਭਾਈ ਸਾਹਿਬ ਲਿਖਦੇ ਆ, ਹੱਥ ਪੈਰ ਦੰਦ ਵਾਲ ਗਣਾਇਆ। ਜਿਵੇਂ ਦੰਦ ਅਤੇ ਹੱਥ ਪੈਰ ਨੇ, ਭਾਈ ਸਾਹਿਬ ਨੇ ਬੰਦੇ ਦੇ ਸਰੀਰ ਵਿੱਚ ਰੱਬ ਦੀ ਮਿਲੀ ਦਾਤ, ਉਹਨਾਂ ਨੇ ਵਾਲ ਕੇਸ ਇਹ ਇੱਕ ਅੰਗ ਮੰਨਿਆ। ਫਿਰ ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਕੇਸਾਂ ਵਿੱਚ ਹੀ ਅੰਮ੍ਰਿਤ ਪਾਇਆ ਗੁਰੂ ਗੋਬਿੰਦ ਸਿੰਘ ਜੀ ਨੇ। ਉਂਝ ਭਾਵੇਂ ਅਸੀਂ ਕਹਿ ਦਿੰਦੇ ਹਾਂ ਜੀ ਇਹ ਮਹਾਰਾਜ ਜੀ ਨੇ ਸਿਰ 'ਚ ਪਾਇਆ, ਨਹੀਂ ਪਿਆਰਿਓ, ਜਿੰਨਾ ਅੰਮ੍ਰਿਤ ਛਕਿਆ ਕੇਸਾਂ 'ਚ ਪਾਇਆ। ਅੱਜ ਵੀ ਜਿਹੜਾ ਬੰਦਾ, ਚਲੋ ਇਹ ਦੁਨਿਆਵੀ ਉਦਾਹਰਨ ਕੋਈ ਫਿੱਟ ਨਹੀਂ ਬਹਿਣੀ ਪਰ ਸਮਝਣ ਲਈ ਹੈ, ਜਿਹੜਾ ਕੋਈ ਬੰਦਾ ਦਾਰੂ ਸਿੱਕਾ ਚਲਾ ਕੇ ਗੱਡੀ ਚਲਾਇਆ ਫਸ ਜਾਏ ਤੇ ਮੰਨੇ ਨਾ, ਮੈਂ ਨਹੀਂ ਮੰਨਦਾ, ਯਾਦ ਰੱਖਿਓ ਉਹਦੇ ਵਾਲਾਂ ਨੂੰ ਵੀ ਕੱਟ ਕੇ ਅਗਲੇ ਸਿੱਧ ਕਰ ਦਿੰਦੇ, ਤੂੰ ਦਾਰੂ ਪੀਤਾ ਸੀ, ਹੈ ਨਾ ਜੀ? ਇਹ ਅਸਲੀਅਤ ਹੈ। ਮੈਂ ਆਪ ਨੂੰ ਬੇਨਤੀ ਕਰਾਂਗਾ, ਇਹ ਕੇਸ ਮਨੁੱਖ ਦੀ ਮਨੁੱਖ ਨੂੰ ਰੱਬ ਨੇ ਦਾਤ ਦਿੱਤੀ ਹੈ, ਕੇਵਲ ਸਿੱਖ ਨਹੀਂ। ਸੱਚ ਇਹ ਵੇ ਕਿ ਰੱਬ ਦੀ ਦਿੱਤੀ ਹੋਈ ਦਾਤ ਨਾਲ ਕੋਈ ਛੇੜਛਾੜ ਨਾ ਕਰੇ ਤੇ ਸਾਰੀ ਦੁਨੀਆ ਵਿੱਚ ਜਿੰਨੇ ਇਨਸਾਨੀ ਜਾਮੇ ਹੋਣਗੇ ਸਾਬਤ ਸੂਰਤ ਹੀ ਹੋਣਗੇ, ਕਿਉਂਕਿ ਪਰਮਾਤਮਾ ਨੇ ਦਾਤ ਦਿੱਤੀ। ਮਾਂ ਨੇ ਕੇਸਾਂ ਦੀ ਸੰਭਾਲ ਕਰਨੀ। ਇਸੇ ਕਰਕੇ ਮੈਂ ਫਿਰ ਬੇਨਤੀ ਕਰਾਂਗਾ, ਗੁਰਮੁਖੋ ਇਹ ਅਰਦਾਸ ਵਿੱਚ ਦੋ ਵਾਰੀ ਆਉਂਦਾ ਕੇਸ। ਇੱਕ ਤਾਂ ਆਉਂਦਾ ਧਰਮ ਨਹੀਂ ਖਾ ਰਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਦੂਜੀ ਵਾਰੀ ਆਉਂਦਾ ਸਿੱਖਾਂ ਨੂੰ ਸਿੱਖੀ ਦਾਨ, ਤੇ ਪਹਿਲਾ ਦਾਨ ਹੀ ਇਹ ਕੇਸ ਦਾਨ। ਤੇ ਜਿੱਥੇ ਗੁਰੂ ਜੀ ਨੇ ਅੰਮ੍ਰਿਤ ਛਕਾਇਆ ਉਹਦਾ ਨਾਮ ਗੁਰੂ ਨੇ ਅੰਮ੍ਰਿਤਗੜ੍ਹ ਨਹੀਂ ਰੱਖਿਆ, ਉਸ ਪਹਾੜੀ ਦਾ ਨਾਮ ਗੁਰਦੇਵ ਨੇ ਕੇਸਗੜ੍ਹ ਰੱਖ ਦਿੱਤਾ। ਇਹਦਾ ਮਤਲਬ ਕਿੱਡੀ ਕੁ ਵੱਡੀ ਮਹਾਨਤਾ ਹੋਵੇਗੀ, ਜਿੱਥੇ ਬਾਟਾ ਤਿਆਰ ਕੀਤਾ ਉਹ ਕਿਲ੍ਹਾ ਨਹੀਂ, ਕਿਲ੍ਹੇ ਪੰਜ ਵੱਖਰੇ ਨੇ, ਉਹਦਾ ਨਾਮ ਹਜ਼ੂਰ ਨੇ ਕੇਸਗੜ੍ਹ ਰੱਖਿਆ। ਤਾਂ ਪੂਰੇ ਗੁਰੂ ਗ੍ਰੰਥ ਸਾਹਿਬ ਜਿਹੜੇ ਆਪ ਸੱਜਣ ਪਾਠ ਕਰਦੇ ਹੋ, ਰੱਬ ਦੇ ਜਦੋਂ ਸਰਗੁਣ ਸਰੂਪ ਦਾ ਜ਼ਿਕਰ ਕੀਤਾ, ਸੱਚੀ ਮੁੱਚੀ ਮੈਂ ਕਹਿੰਦਾ ਉਹਨੂੰ ਇੰਨੇ ਸੋਹਣੇ ਵਾਲਾ ਵਾਲਾ ਕਿਹਾ। ਮਹਾਰਾਜ ਜੀ ਦੇ ਬਚਨ ਵੀ ਆਉਂਦੇ, ਮਹਾਰਾਜ ਨੇ ਫਰਮਾਇਆ, ਕਬੀਰ ਕੇਸੋ ਕੇਸੋ ਕੂਕੀ ਹੈ। ਕੇਸੋ ਦਾ ਲਫ਼ਜ਼ੀ ਅਰਥ ਜਿਹੜਾ ਕੇਸ, ਬਹੁਤ ਸੋਹਣੇ ਕੇਸਾਂ ਵਾਲਾ। ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ।
भगत नामदेव ने जिहड़े दर्शन किए उन्होंने इथों तक शब्द क्या है कि खूब तेरी पगड़ी मीठे तेरे बोल। मैं फिर बेनती करांगा कि ये शब्द क्योंकि जे भाई तारू सिंह का जिक्र करना है तो ये बड़ी वड्डी गल है केस यही तो गल अगे चल के मैं कहना क्यों खोपड़ी लाई गई गर्दन क्यों ना ला दी हाथ पैर क्यों ना कट दिते क्योंकि इत्थे एक सिख नू अपमानित करना सी केसा करके केस रब की दात ने पीर बुद्धू शाह ने चार पुत्रां तो दो पुत्र मरवाए शहीद कराए ते जदों गुरु गोबिंद सिंह त्रुठे ते क्या जो मंगेगा कह लगे बस आ जेड़े कंगे विच केस अड़े ने केस मेरी झोली च पा दियो। वो गुरमुखो साखियां तां सुनाने असीं वो मुसलमान है पीर जी पर गुरु गोबिंद सिंह तो केस क्यों मंग रहा है क्योंकि उन्हें गुरु गोबिंद सिंह दियां जुल्फां दे विचों बहुत कुछ मिलिया। साढ़े एक बहुत वड्डे कवि होए ने प्रीतम सिंह जी कासिद वो कहिंदे ने जदों आए वापस तो पीर जी ने अपनी घरवाली नूं कहा सी सुन नसीरां मेरे नसीब जोर कर गए गुरु गोबिंद सिंह मेरा यार बन गया। शब्द सुन वाले सुन नसीरां नसीरां वाइफ का नाम सी मेरे नसीब जोर कर गए गुरु गोबिंद सिंह मेरा यार बन गया यार नू पुत दे के आया ओदे बदले यार ने केस दे दिते फिर अर्ज है इनू भाई नंद लाल साहब दियो शेर दीन दुनिया दर कमंदे आ परी रुखसार ए परी लफज दर्द पुरी नहीं नू पढ़ना परी अपरियां नहीं होंदियां आ जिहड़ियां कहिंदे बड़े हुसीन परियां ओह वाह वाह भाई साहब कहिंदे लोको कादियां परियां दे मुंहां दियां गल कर दिओ एक बारी मेरे गुरु गोबिंद सिंह दा चेहरा देखो ये सरूप दे सामने परियां दी भी कोई कीमत नहीं मेरी फिर

ਹਿੰਦੂ ਕੀ ਮੁਸਲਮਾਨ ਮੈਂ ਅੱਗੇ ਅਰਜ਼ ਕਰਾਂਗਾ, ਹਰ ਬੰਦਾ ਭਾਈ ਤਾਰੂ ਸਿੰਘ ਨੂੰ ਰੱਜ ਕੇ ਸਨਮਾਨ ਦਿੰਦਾ। ਇੱਥੋਂ ਤੱਕ ਜਿਹੜਾ ਮੈਂ ਪਿੰਡ ਸਿੰਘਪੁਰਾ ਕਿਹਾ ਨਾ ਨੇੜੇ, ਇਹ ਨਵਾਬ ਕਪੂਰ ਸਿੰਘ ਦਾ ਪਿੰਡ ਸੀ, ਜਿਹੜਾ ਸਿੰਘਪੁਰੀ ਨੇ ਫੈਜ਼ਲਾਪੁਰੀ ਜੀ ਦੀ ਮਿਸਲ ਸੀ ਨਾ, ਇਹ ਉਹਨਾਂ ਦਾ ਪਿੰਡ ਹੈ ਜੀ। ਇਲਾਕੇ ਦੇ ਜਿੰਨੇ ਚੰਗੇ ਜੀਵਨ ਵਾਲੇ ਨੇ ਭਾਈ ਤਾਰੂ ਸਿੰਘ ਦਾ ਬਹੁਤ ਸਨਮਾਨ ਕਰਦੇ ਨੇ। ਅੱਜ ਸ਼ਾਮ ਨੂੰ ਭਾਈ ਸਾਹਿਬ ਆਏ, ਸਾਰੇ ਬਾਣੀ ਪੜ੍ਹ ਕੇ ਤਿੰਨੇ ਜਣੇ ਖਟੇ, ਅਤੇ ਮਾਂ ਨੂੰ ਕਹਿੰਦਾ, ਮਾਂ ਅੱਜ ਦੁਬਾਰਾ ਫਿਰ ਅਨੰਦਪੁਰ ਸਾਹਿਬ ਵਾਲੇ ਦਿਨ ਆ ਗਏ। ਉਹਨੇ ਪੁੱਛਿਆ, ਜੀ ਕੀ ਮੈਂ ਥੋੜ੍ਹਾ ਜੀ ਇਤਿਹਾਸ ਤਾਂ ਲੈ ਲਿਆ ਅੱਜ ਵਿਚਾਰ ਨੂੰ ਵਿਰਾਮ ਦੇ ਕੇ, ਕਿਉਂਕਿ ਕੱਲ੍ਹ ਮੈਂ ਬਾਬਾ ਜੀ ਦਾ ਜ਼ਿਕਰ ਕੀਤਾ ਸੀ, ਅੱਜ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਅਗਲੇ ਹਫ਼ਤੇ ਪੁਰਬ ਆਉਣਾ। ਭਾਈ ਸਾਹਿਬ ਕਹਿੰਦੇ, ਮਾਂ ਅਨੰਦਪੁਰ ਆ ਗਿਆ, ਪੁੱਤ ਕੀ ਸਮਝੀ ਨਹੀਂ? ਕਹਿਣ ਲੱਗੀ, ਅੱਜ ਮੈਂ ਸਿੰਘ ਦੇਖੇ ਨੇ, ਕਚਹਿਰੇ ਪਾਟੇ ਨੇ, ਸੱਚੀ ਮੁੱਚੀ ਲੀਰਾਂ ਬਣ ਗਏ ਨੇ, ਗਾਤਰੇ ਪਾਟੇ ਨੇ, ਰੋਟੀ ਨਹੀਂ ਮਿਲਦੀ, ਖੇਤਾਂ 'ਚ ਹੀ ਲੰਘੇ ਨੇ। ਮਾਂ ਅੱਗੋਂ ਕਹਿੰਦੀ, ਪੁੱਤ ਮੇਰਿਆ, ਪਤਾ ਮੈਨੂੰ ਵੀ ਹੈ, ਪੈਰਾਂ 'ਚ ਜੁੱਤੀ ਨਹੀਂ ਪਰ ਸਿਦਕ ਉਹਨਾਂ ਨੂੰ, ਜਿਹੜੀ ਗੱਲ ਮੈਂ ਸਬਰ ਕਹੀ, ਸਿਦਕ ਉਹਨਾਂ ਨੂੰ ਕੰਡਿਆਂ ਦੀ ਛਾਲਿਆਂ ਦੀ ਪੀੜ ਨਹੀਂ ਹੋਣ ਦਿੰਦਾ, ਉਹਨਾਂ ਦੇ ਤਨ ਢੱਕਣ ਨੂੰ ਕੱਪੜੇ ਨਹੀਂ, ਪਰ ਸਦਕ ਅਤੇ ਗੁਰੂ ਦੀ ਰਜ਼ਾ ਉਹਨਾਂ ਨੂੰ ਸਰਦੀ ਗਰਮੀ ਨਹੀਂ ਲੱਗਣ ਦਿੰਦੀ, ਨੀਂਦ ਨਹੀਂ ਕਈ ਕਈ ਦਿਨ ਪੂਰੀ ਹੁੰਦੀ, ਤੁਰੇ ਰਹਿੰਦੇ ਆ। ਪੁੱਤ ਮੇਰਿਆ, ਸਬਰ ਅਤੇ ਸਿਦਕ ਉਹਨਾਂ ਨੂੰ ਆਪਣੀ ਗੋਦ ਵਿੱਚ ਸਮਾ ਦਿੰਦਾ, ਉਹਨਾਂ ਨੂੰ ਰੋਟੀ ਨਹੀਂ ਮਿਲਦੀ, ਢਿੱਡ ਵਿੱਚ ਕੜਲਾਂ ਪੈਂਦੀਆਂ ਨੇ, ਪਰ ਸਿਦਕ ਉਹਨਾਂ ਸਿੰਘਾਂ ਨੂੰ ਭੁੱਖ ਨਹੀਂ ਲੱਗਣ ਦਿੰਦਾ। ਕਹਿੰਦਾ, ਮਾਂ ਆਪਾਂ ਕੀ ਕਰ ਸਕਦੇ ਹਾਂ ਸੇਵਾ ਵਾਸਤੇ? ਜਿਵੇਂ ਭਾਈ ਸਾਹਿਬ ਕਹਿ ਕੇ ਗਏ, ਕਿੰਨਾ ਉੱਥੇ ਚੱਲ ਰਿਹਾ, ਵੇਖੋ ਅਸੀਂ ਕਿਸੇ ਦੇ ਵਿਰੋਧ ਵਿੱਚ ਨਹੀਂ ਵੀ ਫਲਾਣਾ ਧਰਮ ਕੀ ਕਰ ਰਿਹਾ, ਸਾਡੇ ਪ੍ਰਬੰਧ ਦੀਆਂ ਨਲਾਇਕੀਆਂ ਕਰਕੇ ਸਭ ਕੁਝ ਹੁੰਦਾ ਪਿਆ। ਉੱਥੇ ਏਡਾ ਵੱਡਾ ਬਜਟ ਹੋਵੇ, ਹਜ਼ਾਰਾਂ ਏਕੜ ਜ਼ਮੀਨ ਕਮੇਟੀ ਕੋਲ ਹੋਵੇ, ਅਤੇ ਫਿਰ ਵੀ ਕੁਝ ਨਾ ਕਰ ਸਕੇ ਇਹਦੇ ਵਿੱਚ, ਤੁਸੀਂ ਸਾਰੇ ਇਸ ਗੱਲ ਤੋਂ ਜਾਣੂ ਹੋ, ਕਿਉਂਕਿ ਇਹਨੂੰ ਕਲਪਣ ਦੀ ਲੋੜ ਨਹੀਂ। ਮੈਂ ਸਾਡੀ ਇੱਛਾ, ਜਿਵੇਂ ਭਾਈ ਰਜਿੰਦਰ ਸਿੰਘ ਕਹਿ ਕੇ ਗਏ, ਮੈਂ ਚਾਹੁੰਦਾ 10-15 ਪ੍ਰਚਾਰਕ, ਪੈਸੇ ਇਕੱਠੇ ਕਰਨ ਲਈ ਨਹੀਂ, ਉਹਨਾਂ ਨੂੰ ਪਿੰਡ ਦਿੱਤੇ ਜਾਣ, ਤਹਿਸੀਲ ਪੱਧਰ 'ਤੇ, ਬਲਾਕ ਪੱਧਰ 'ਤੇ, ਅਤੇ ਆਹ ਵਖਰੇਵਾਂ, ਇਹ ਫਲਾਣੀ ਜਥੇਬੰਦੀ ਜੀ, ਫਲਾਣਾ ਜਥਾ ਜੀ, ਫਲਾਣਾ, ਇਸ ਚੀਜ਼ ਨੂੰ ਖਤਮ ਕਰੋ। ਜੇ ਸਿੱਖੀ ਬਜਾਣੀ, ਸਿਰਫ ਇੱਕ ਪੰਥ ਅਤੇ ਗੁਰੂ ਗ੍ਰੰਥ ਦੀ ਗੱਲ ਕਰੋ, ਮੇਰੀ ਬੇਨਤੀ ਹੈ, ਤਾਂ ਬਚੇਗਾ। ਜੇ ਨਹੀਂ ਤਾਂ ਸਾਡੀ ਅੰਦਰ ਸਾਰੀ ਊਰਜਾ ਜਿਹੜੀ ਇੱਕ ਦੂਜੇ ਨੂੰ ਠਿੱਬੀਆਂ ਲਾਉਣ 'ਤੇ ਲੱਗੀ ਹੈ, ਸੱਚੀ ਜੀ। ਇੱਕ ਛੋਟੇ ਜਿਹੇ ਗੁਰਦੁਆਰੇ ਤੋਂ ਲੈ ਕੇ ਪੂਰੇ ਪੰਥ ਤੱਕ ਲੈ ਲਓ, ਇਹ ਸੱਚਾਈ, ਅਸੀਂ ਦੂਜੇ ਨੂੰ ਥੱਲਾ ਲਾਉਣਾ ਚਾਹੁੰਦੇ ਹਾਂ, ਇੱਕ ਦਿਨ ਕਿਸੇ ਨੂੰ ਥੰਦੇ ਲਾਉਂਦੇ ਲਾਉਂਦੇ ਆਪ ਹੀ ਥੱਲੇ ਲੱਗ ਜਾਂਦਾ ਬੰਦਾ। ਨਹੀਂ, ਇਹਦੇ ਵਿੱਚ ਉੱਚੀ ਸੋਚ ਲੈ ਕੇ ਤੁਰੀਏ। ਮੇਰੀ ਮੰਜ਼ਿਲ ਕੀ ਹੋ ਪਿਆਰਿਓ? ਆਪ ਕੁੱਲੂ ਕੱਲੂਹਾਰੇ ਵੱਡੇ 'ਚ ਕੁੱਪਰੇੜੇ, ਸਰਦਾਰ ਚੜ੍ਹਤ ਸਿੰਘ ਨੇ ਕਿਹਾ, ਆਪਣੇ ਰਣਜੀਤ ਸਿੰਘ ਦੇ ਦਾਦੇ ਨੇ ਵੀ, ਮਿਸਲਾਂ ਵੰਡ ਕੇ ਆਪਾਂ ਲੜੀਏ ਆਪੋ ਆਪਣੀ ਜਥੇਬੰਦੀ। ਜੱਸਾ ਸਿੰਘਾਲੋ ਵਾਲੀਆ ਖੂਨ ਨਾਲ ਭਿੱਜਾ ਹੋਇਆ, ਤਕਰੀਬਨ 22-19 ਫੱਟ ਲੱਗੇ, ਉਹ ਕਹਿੰਦਾ ਚੜ੍ਹਤ ਸਿੰਘ ਨੂੰ, ਸਰਦਾਰ ਜੀ

0: हैवी मेल्स करते हैं, एक कमानी पैंदी है, पकानी पैंदी है, एदी दरिया नहीं चलते, एदी बारिश नहीं आती। तन भोजन का पुतला है, हवा की तरह पानी की तरह यह भोजन आम कव नहीं बनाया प्रभु ने, इस वास्ते मनुख दे राही कुछ विकास होवे, ये भोजन इस तो कुछ करवावे। रेलां मोटरां गड्डियां बनिया ने, सड़कां बनिया ने, बिल्डिंगां बनिया ने, दो रोटियां बनवा रही ने, और कौन बनवा रहे है? इन्नी जिहड़ी हलचल है कौन करा रहे है? भोजन करा रहे है, रोटी करा रही है। जी किधरे रोटियां दी भी बारिश आउंदी, रोटियां दे भी दरिया चलदे, ते दरियावां दे कंडे मनुख पिया रहना सी, एवें ही सुता ही रहना सी, 24 घंटे कख नहीं करना सी। इतना जो विकास होया है मनुख तो ये भोजन ने कराया, सब भोजन का विकास है। कोई इंजीनियर है, कोई डॉक्टर है, कोई लॉयर है, कोई बहुत वड्डा व्यापारी है, यकीन जानो सब भोजन का विकास है और कुछ भी नहीं है। भजन ने भी बड़ा विकास कराया है, कोई फकीर है, कोई संत है, कोई ब्रह्म ज्ञानी है, कोई दार्शनिक है, कोई चिंतक है, कोई भगत है, कोई जोगी है, कोई सन्यासी है, कोई उदासी है। इतना लंबा चौड़ा पसारा भजन ने कराया है, मन की भुख ने कराया है। मन विच भजन की भुख ना आउंदी ते कौन जोगी, कौन संत, कौन भगत, कौन सन्यासी, कौन उदासी, कौन सन्यासी बनना सी, किसने बनना सी, किसने फकीर बनना सी। भजन की भुख ने संत पैदा किते, भगत पैदा किते, जोगी पैदा किते, सन्यासी पैदा किते, भोजन की भुख ने इंजीनियर पैदा किते, डॉक्टर पैदा किते, लॉयर पैदा किते, व्यापारी पैदा किते, कारोबारी पैदा किते। बड़ा विकास होया है, बहुत विकास होया है। गहराई न लेना जरा। हुण दूसरा नुक्ता मैं पेश करन लगा। अगर भोजन दी किसे नूं भुख ना लगे और टंग दी ना लगे, आयुर्वेद आचार्य कहिंदे ने इहदा तन रोगी है, रोगी है, रोगी नूं भुख नहीं लगदी। मैं इसदा जाती तजर्बा पिछले साल मैनूं हो गया, किधरे मैनूं लू लग गई, पिछले साल दी गल है। ऊपर अलवर दे कोल एक पहाड़ है, ते 3-4 साल तो राजस्थान विच बारिश नहीं पै रही। प्यासे मोर हजारां दी तादाद दे जंगलां च मर गए, हिरन मर गए, सांबर मर गए। अठ दस वड्डे मंदिर ने अलवर विच, उन्हां दीआं सोसाइटियां ने बहुत वड्डे वड्डे टप उपर पहाड़ां ते रखे, ते ट्रैक्टरां दे राहीं टैंकरां दे राहीं पानी पहुंचाया। ओह मेरे कोल भी आए, कहन लगे कोई उद्दम करो तुसीं वी। उन्हां दे नाच खकरियां होर हरियावल बड़ी सस्ती मिल रही सी, तो आपां जीप दे ते साजो समान लद के उपर लै जाइए। जीप नूं देख के हिरन दौड़दे हुए हन, भुखे प्यासे विचारे, पर लू बड़ी चलदी पई सी। उहदे च घंटा दो घंटे मैं बैठा रहिंदा सी, चौथे दिन लू लग गई, बड़ी गर्म हवा सी। फिर 15 दिन मेरी हालत रही, अगों रोटी रखन भुख ना लगे, एक बुरकी भी खाण नूं जी ना करे। डॉक्टर बड़ा गुरमुख सी, कहिंदे गैनी जी ये हालत हो जांदी है, लू लग जाए फिर भुख नहीं लगदी, पर तुसी खाओ नहीं ते कमजोरी आएगी। मैं कह खाइए किवें, एक ते चंगी नहीं लगदी, एक भुख कोई नहीं। वाकई 10-12 दिन तक रोटी की आउंदी है, भुख की आउंदी है, इहदा मैनूं कख नहीं पता चलिया, भावे मैं लै लैंदा रहा पर भुख नहीं सी। भुख का ना लगना इस गल का सबूत है, तन रोगी है। ਭੋਜਨ ਦੀ ਭੁੱਖ ਨਹੀਂ ਹੈ, ਤਨ ਰੋਗੀ ਹੈ। ਹਰ ਉਸ ਮਨੁੱਖ ਨੂੰ ਸਮਝ ਲੈਣਾ ਚਾਹੀਦਾ ਹੈ ਜਿਹਦੇ ਅੰਦਰ ਭੋਜਨ ਦੀ ਭੁੱਖ ਨਹੀਂ ਹੈ, ਮਨ ਰੋਗੀ ਹੈ, ਰੋਗੀ ਹੈ ਉਹਦਾ ਮਨ ਰੋਗੀ ਹੈ ਜਿਹਦੇ ਅੰਦਰ ਅੰਮ੍ਰਿਤ ਵੇਲੇ ਉੱਠਣ ਦੀ ਤੜਪ ਨਹੀਂ ਹੈ, ਵਾਹਿਗੁਰੂ ਵਾਹਿਗੁਰੂ ਜਪਣ ਦੀ ਭੁੱਖ ਨਹੀਂ ਹੈ, ਸਤਸੰਗ ਕਰਨ ਦੀ ਤੜਪ ਨਹੀਂ ਹੈ, ਉਸ ਮਨੁੱਖ ਨੂੰ ਅੱਜ ਇੱਥੇ ਸਮਝ ਲੈਣਾ ਚਾਹੀਦਾ ਮਨ ਮੇਰਾ ਰੋਗੀ ਹੈ, ਠੀਕ ਨਹੀਂ। ਤਨ ਨੂੰ ਜਿਹੜੇ ਤਾਪ ਚੜਦੇ ਨੇ ਉਹਨਾਂ ਦੇ ਨਾਮ ਨੇ ਬਈ ਲੂ ਲੱਗ ਗਈ ਹੈ, ਟਾਈਫਾਇਡ ਹੈ, ਤਪੇ ਦਿੱਕ ਹੈ, ਨਮੋਨੀਆ ਹੈ, ਨਵੀਆਂ ਬਿਮਾਰੀਆਂ ਨੇ ਜਨਮ ਲਿਆ, ਉਹਨਾਂ ਦੇ ਨਾਮ ਨੇ। ਤਨ ਦੇ ਰੋਗਾਂ ਦੇ ਨਾਮ ਨੇ, ਮਨ ਵੀ ਰੋਗੀ ਹੋ ਜਾਂਦਾ ਜੇ ਸੀਮਾ ਤੋਂ ਹੰਕਾਰ ਵੱਧ ਜਾਏ, ਮਨ ਰੋਗੀ ਹੋ ਜਾਂਦਾ, ਸੀਮਾ ਤੋਂ ਲੋਭ ਵੱਧ ਜਾਏ, ਮਨ ਰੋਗੀ ਹੋ ਜਾਂਦਾ, ਸੀਮਾ ਤੋਂ ਵੱਧ ਕਾਮ ਵੱਧ ਜਾਏ, ਕ੍ਰੋਧ ਵੱਧ ਜਾਏ, ਮੋਹ ਵੱਧ ਜਾਏ, ਈਰਖਾ ਵੱਧ ਜਾਏ, ਮਨ ਰੋਗੀ ਹੋ ਜਾਂਦਾ। ਜੈਸੇ ਰੋਗੀ ਤਨ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ, ਰੋਗੀ ਮਨ ਨੂੰ ਭਜਨ ਦੀ ਭੁੱਖ ਨਹੀਂ ਲੱਗਦੀ। ਹੁਣ ਦੂਸਰਾ ਨੁਕਤਾ ਵੀ ਸੁਣ ਲੈਣਾ, ਐਸੇ ਰੋਗੀਆਂ ਦੀ ਤਾਦਾਦ ਬਹੁਤ ਥੋੜ੍ਹੀ ਹੈ, ਬਹੁਤ ਥੋੜ੍ਹੀ ਹੈ, ਬਹੁਤ ਥੋੜ੍ਹੀ ਹੈ ਜਿਨ੍ਹਾਂ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ, ਭੋਜਨ ਦੀ ਭੁੱਖ ਨਹੀਂ ਲੱਗਦੀ। ਐਸੇ ਰੋਗੀਆਂ ਨਾਲ ਸਾਰਾ ਸੰਸਾਰ ਭਰਿਆ ਪਿਆ ਜਿਨ੍ਹਾਂ ਦੇ ਅੰਦਰ ਭਜਨ ਦੀ ਭੁੱਖ ਹੈ ਹੀ ਕੋਈ ਨਹੀਂ, ਹੈ ਹੀ ਕੋਈ ਨਹੀਂ, ਹੈ ਹੀ ਕੋਈ ਨਹੀਂ। ਗੁਸਤਾਖੀ ਮਾਫ, ਹਰ ਉਸ ਮਨੁੱਖ ਨੂੰ ਮਾਨਸਿਕ ਤਲ ਤੇ ਆਪਣੇ ਆਪ ਨੂੰ ਰੋਗੀ ਮੰਨ ਲੈਣਾ ਚਾਹੀਦਾ ਹੈ ਅਗਰ ਭਜਨ ਦੀ ਤੜਪ ਨਹੀਂ ਪੈਦਾ ਹੋਈ, ਭਜਨ ਦੀ ਭੁੱਖ ਨਹੀਂ ਪੈਦਾ ਹੋਈ। ਵਾਹਿਗੁਰੂ ਆਖਣ ਦਾ ਰਸ ਨਹੀਂ ਆ ਰਿਹਾ, ਤੈਨੂੰ ਕੌਣ ਦੱਸੇ ਭੁੱਖ ਹੀ ਕੋਈ ਨਹੀਂ, ਤੈਨੂੰ ਰਸ ਕਿੱਥੋਂ ਆਵੇ। ਰੁਪੇ ਕਾਮੇ ਦੋਸਤੀ ਭੁੱਖੇ ਸਾਦੇ ਗੰਢ, ਭੁੱਖ ਦਾ ਤੇ ਸਵਾਦ ਦਾ ਆਪਸ ਦੇ ਚ ਮੇਲ ਹੈ, ਤਾਲਮੇਲ ਬੈਠਦਾ ਹੈ ਭੁੱਖ ਦਾ ਤੇ ਸਵਾਦ ਦਾ। ਭੁੱਖੇ ਖਾਵਤ ਲਾਜ ਨਾ ਆਵੇ, ਬਹੁਤ ਭੁੱਖ ਲੱਗੀ ਹੈ, ਬਹੁਤ ਭੁੱਖ ਲੱਗੀ ਹੈ, ਫਿਰ ਮਨੁੱਖ ਸ਼ਰਮ ਨਹੀਂ ਕਰਦਾ ਲੋਕੀ ਕੀ ਆਖਣਗੇ। ਇੱਕ ਚੱਕਰਵਰਤੀ ਸੰਤ ਸੀ, ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਗੁਜ਼ਰ ਗਿਆ, ਬਾਬਾ ਲਛਮਣ ਸਿੰਘ, ਪੰਗਤ 'ਚ ਬੈਠੇ ਸੀ ਪਟਨਾ ਸਾਹਿਬ, ਅਸੀਂ 10-15 ਸਰੀਰ ਉਹ ਵੀ ਨਾਲ, ਸਾਰਿਆਂ ਨੇ ਭੋਜਨ ਛੱਕ ਲਿਆ, ਹੁਣ ਉੱਠਣਾ ਸੀ ਅਤੇ ਮੈਂ ਕਿਹਾ ਚੱਕਰਵਰਤੀ ਵੀ ਛੱਕ ਲੈਣਾ, ਪਰ ਉਹਨਾਂ ਨੇ ਬੜਾ ਟਾਈਮ ਲਾ ਲਿਆ। ਨਾਲ ਦੇ ਮੇਰੇ ਸਾਥੀ ਨੇ ਸੁਭਾਵਕ ਕਹਿ ਦਿੱਤਾ, ਬਾਬਾ ਲਛਮਣ ਸਿੰਘ ਜੀ ਕਦੋਂ ਉੱਠਣਾ? ਕਹਿੰਦਾ ਤੁਸੀਂ ਜਾਓ, 4 ਮਿੰਟ ਦੀ ਬੇਸ਼ਰਮੀ, ਸਾਰੇ ਦਿਨ ਦਾ ਸੁੱਖ। ਕਹਿੰਦਾ ਮੈਂ ਸਾਰੇ ਦਿਨ ਭੁੱਖਾ ਨਹੀਂ ਰਹਿ ਸਕਦਾ, ਮੈਂ 4 ਦਿਨ ਦਾ ਭੁੱਖਾ, ਮੈਨੂੰ ਖਾ ਲੈਣ ਦਿਓ, ਜਾਓ ਤੁਸੀਂ ਜਾਣਾ। ਕੋਈ ਕੀ ਆਖਦਾ, ਇਹਦੀ ਪਰਵਾਹ ਨਹੀਂ, ਭੁੱਖੇ ਖਾਵਤ ਲਾਜ ਨਾ ਆਵੇ, ਬਹੁਤੀ ਭੁੱਖ ਲੱਗੀ ਕੋਈ ਕੀ ਆਖਦਾ, ਇਹਦਾ ਮਤਲਬ ਹੀ ਨਹੀਂ। ਜਿਸ ਦਿਨ ਸਾਚੇ ਨਾਮ ਕੀ ਲਾ ਗਏ ਭੁੱਖ, ਇਹ ਭੁੱਖ ਲੱਗ ਗਈ ਨਾ, ਲੋਕੀ ਕੀ ਆਖਦੇ ਨੇ, ਪਾਗਲ ਕਹਿੰਦੇ ਨੇ ਕਿ ਕੀ ਕਹਿੰਦੇ ਨੇ, ਮਨੁੱਖ ਉਸਦੀ ਪਰਵਾਹ ਨਹੀਂ ਕਰੇਗਾ। ਸੁਣ ਸਕੀਏ ਪ੍ਰਭ ਮਿਲਨ ਨਿਸ਼ਾਨੀ, ਮਨ ਤਨ ਅਰਪ ਤਜ ਲਾਜ ਲੋਕਾਂ ਨੇ, ਉਹਨੂੰ ਲੋਕਾਂ ਦੀ ਲੱਜਾ ਨਹੀਂ ਰਹਿੰਦੀ, ਲੋਕੀ ਕੀ ਆਖਣਗੇ। ਜਿੰਨੇ ਚਿਰ ਤੱਕ ਭੁੱਖ ਨਹੀਂ ਲੱਗੀ, ਲੋਕ ਇਲਾਜ ਵੀ ਤੰਗ ਕਰੇਗੀ, ਲੋਕੀ ਕੀ ਆਖਣਗੇ। ਇੰਨੀ ਉੱਚੀ ਉੱਚੀ ਜਪਦਾ ਪਿਆ, ਲੋਕੀ ਕੀ ਆਖਣਗੇ, ਪਾਗਲ ਹੋ ਗਏ, ਲੋਕੀ ਕੀ ਆਖਣਗੇ, ਅਕਲ ਹੀ ਕੋਈ ਨਹੀਂ। ਹਮੇਸ਼ਾ ਪਾਗਲਾਂ ਨੇ ਸਿਆਣੇ ਮਨੁੱਖਾਂ ਨੂੰ ਪਾਗਲ ਹੀ ਆਖਿਆ, ਇਹ ਵੀ ਮੈਂ ਅਰਜ਼ ਕਰਾਂ। ਸਭ ਤੋਂ ਸਿਆਣਾ ਹੋਇਆ ਜਿਹਦੇ ਅੰਦਰ ਇਹ ਭੁੱਖ ਪੈਦਾ ਹੋ ਗਈ, ਤੰਦਰੁਸਤ ਹੋ ਗਏ, ਮਾਨਸਿਕ ਤੌਰ 'ਤੇ ਠੀਕ ਹੋ ਗਿਆ। ਸਾਰੇ ਬਨਾਰਸ ਨੇ ਕਹਿ ਦਿੱਤਾ ਕਬੀਰ ਪਾਗਲ ਹੈ, ਲੋਕ ਕਹੇ ਕਬੀਰ ਬਹੁ ਰਾਣਾ, ਇਹ ਤਾਂ ਪਾਗਲ ਹੋ ਗਏ। ਸਾਰੇ ਬੇਦੀਆਂ ਨੇ ਗੁਰੂ ਨਾਨਕ ਨੂੰ ਦੀਵਾਨਾ ਕਹਿ ਦਿੱਤਾ, ਬੂਤਨਾ ਬੇਤਾਲਾ ਕਹਿ ਦਿੱਤਾ, ਸਤਿਗੁਰ ਦਾ ਸ਼ਬਦ ਹੈ, ਕੋਈ ਕਹੇ ਬੂਤਨਾ ਕੋ ਕਹੇ ਬੇਤਾਲਾ, ਹੈਰਾਨਗੀ ਦੀ ਗੱਲ। ਸਾਰਾ ਬਨਾਰਸ ਦਾ ਮਨੁੱਖ ਕਬੀਰ ਨੂੰ ਪਾਗਲ ਕਹਿ ਰਿਹਾ, ਪਰ ਬਨਾਰਸ ਵਾਸੀਆਂ ਨੂੰ ਕੌਣ ਦੱਸੇ? ਇੱਕੋ ਹੀ ਤੇ ਬੰਦਾ ਜਿਹੜਾ ਸਿਆਣਾ, ਬਾਕੀ ਦੇ ਸਭ ਪਾਗਲਾਂ ਦੀ ਭੀੜ ਹੈ, ਸਭ ਪਾਗਲ। ਇੱਕੋ ਹੀ ਬੰਦਾ ਜਿਹੜਾ ਤੰਦਰੁਸਤ ਹੋ ਗਿਆ, ਮਾਨਸਿਕ ਤੌਰ ਤੇ ਠੀਕ ਹੋ ਗਿਆ, ਬਾਕੀ ਤੇ ਸਭ ਮਾਨਸਿਕ ਰੋਗੀ ਨੇ। ਗੁਸਤਾਖੀ ਮਾਫ। ਹਰ ਉਸ ਮਨੁੱਖ ਨੂੰ ਆਪਣੇ ਆਪ ਨੂੰ ਮਾਨਸਿਕ ਰੋਗੀ ਮੰਨ ਲੈਣਾ ਚਾਹੀਦਾ ਜਿਹਦੇ ਅੰਦਰ ਇਹ ਭੁੱਖ ਨਹੀਂ ਹੈ, ਇਹ ਭੁੱਖ ਨਹੀਂ ਹੈ। ਜੈਸੇ ਖਿੜੇ ਮੱਥੇ ਮਨੁੱਖ ਮੰਨ ਲੈਂਦਾ ਸਰੀਰਕ ਤਲ ਤੇ ਮੈਂ ਰੋਗੀ ਹਾਂ, ਭੁੱਖ ਨਹੀਂ ਲੱਗਦੀ ਪਈ, ਰੋਗੀ ਹੈ। ਸਰੀਰਕ ਰੋਗ ਮਨੁੱਖ ਕਬੂਲ ਕਰਦਾ ਹੈ, ਦੂਜਿਆਂ ਨੂੰ ਦੱਸਦਾ ਵੀ ਹੈ, ਮੈਨੂੰ ਇਹ ਰੋਗ ਹੋ ਗਿਆ, ਇਹ ਤਕਲੀਫ ਹੈ, ਦੂਜੇ ਨੂੰ ਦੱਸਦਾ ਵੀ ਹੈ, ਕਈ ਦਫਾ ਵਧਾ ਚੜਾ ਕੇ ਦੱਸਦਾ। ਮਾਨਸਿਕ ਰੋਗ ਮਨੁੱਖ ਛੁਪਾਉਂਦਾ ਹੈ, ਮੈਂ ਬੇਈਮਾਨ ਹਾਂ, ਮੈਂ ਝੂਠਾ, ਮੈਂ ਈਰਸ਼ਾਲੂ ਹਾਂ, ਮੈਂ ਮਹਾਂ ਹੰਕਾਰੀ ਹਾਂ, ਮੈਂ ਮਹਾਂ ਲੋਭੀ ਹਾਂ, ਛੁਪਾਉਂਦਾ ਹੈ, ਇਸ ਰੋਗ ਨੂੰ ਛੁਪਾਉਂਦਾ ਹੈ। ਸਰੀਰਕ ਰੋਗ ਤੇ ਆਪ ਦੱਸਦਾ ਹੈ, ਮਾਨਸਿਕ ਰੋਗ ਗੁਰੂ ਨੂੰ ਦੱਸਣੇ ਪੈਂਦੇ ਨੇ, ਗੁਰਬਾਣੀ ਦੱਸਦੀ ਹੈ, ਪੈਗੰਬਰਾਂ ਨੂੰ ਦੱਸਣਾ ਪੈਂਦਾ, ਅਵਤਾਰਾਂ ਨੂੰ ਦੱਸਣਾ ਪੈਂਦਾ। ਜਿਵੇਂ ਰੋਗੀ ਡਾਕਟਰ ਨੂੰ ਆਪਣਾ ਰੋਗ ਦੱਸਦਾ, ਮੈਨੂੰ ਇਹ ਤਕਲੀਫ ਹੈ, ਦੇਖੋ ਇਸ ਤਰ੍ਹਾਂ ਦੀ ਮੈਨੂੰ ਤਕਲੀਫ ਹੈ, ਤੁਸੀਂ ਦੇਖੋ ਇਹ ਕੀ ਹੈ। ਲੇਕਿਨ ਕੋਈ ਮਨੁੱਖ ਇਹ ਨਹੀਂ ਕਬੂਲ ਕਰਦਾ, ਇਤਨਾ ਪ੍ਰਬਲ ਲੋਭ ਕਿਉਂ ਹੈ ਮੇਰੇ ਅੰਦਰ, ਇਤਨੀ ਈਰਸ਼ਾ ਕਿਉਂ ਹੈ, ਇਤਨਾ ਪ੍ਰਬਲ ਹੰਕਾਰ ਕਿਉਂ ਹੈ। ਜਿਤਨਾ ਸ਼ਕਤੀਸ਼ਾਲੀ ਮਨੁੱਖ ਹੋਵੇਗਾ, ਜਿਤਨਾ ਤਾਕਤਵਰ ਮਨੁੱਖ ਹੋਵੇਗਾ, ਜਿਤਨਾ ਚੋਟੀ ਦਾ ਧਨਾਢ ਹੋਵੇਗਾ, ਹੰਕਾਰੀ ਨਾ ਹੋਵੇ। ਕਵੀ ਤੁਲਸੀ ਕਹਿੰਦੇ ਨੇ, ਕਰਾਮਾਤ ਹੈ ਐਸੋ ਕੋ ਜਨਮੇ ਉਹ ਜਗ ਮਾਈ, ਪ੍ਰਭਤਾ ਪਾਏ ਜਾਸ ਮਦ ਨਾਈ। ਕਹਿੰਦਾ ਐਸਾ ਕਿਹੜਾ ਮਾਈ ਦਾ ਲਾਲ ਜਮਿਆ, ਪ੍ਰਭਤਾ ਕੋਲ ਹੋਵੇ, ਤਾਕਤ ਕੋਲ ਹੋਵੇ, ਸੰਪਦਾ ਕੋਲ ਹੋਵੇ ਤੇ ਹੰਕਾਰੀ ਨਾ ਹੋਵੇ। ਐਸੋ ਕੋ ਜਨਮੇ ਉਹ ਜਗ ਮਾਈ, ਕਵੀ ਤੁਲਸੀ। ਐਸਾ ਕਿਹੜਾ ਮਾਈ ਦਾ ਲਾਲ ਹੈ, ਐਸੋ ਕੋ ਜਨਮੇ ਉਹ ਜਗ ਮਾਈ, ਪ੍ਰਭਤਾ ਪਾਏ ਜਾਸ ਮਦ ਨਾਈ। ਪਰ ਹੰਕਾਰੀ ਤੋਂ ਹੰਕਾਰੀ ਮਨੁੱਖ ਵੀ ਨਹੀਂ ਕਬੂਲ ਕਰੇਗਾ, ਮੈਂ ਹੰਕਾਰੀ ਹਾਂ, ਮੈਂ ਦੁਰਾਚਾਰੀ ਹਾਂ, ਮੈਂ ਲੋਭੀ ਹਾਂ, ਬੇਈਮਾਨ ਹਾਂ। ਇਹ ਗੁਰੂ ਨੂੰ ਦੱਸਣਾ ਪੈਂਦਾ, ਇਹ ਪੈਗੰਬਰਾਂ ਨੂੰ ਦੱਸਣਾ ਪੈਂਦਾ ਹੈ, ਤੇਰੇ ਅੰਦਰ ਸੱਚੇ ਨਾਮ ਦੀ ਭੁੱਖ ਨਹੀਂ, ਤੇਰਾ ਮਨ ਰੋਗੀ ਹੈ। ਭੁੱਖ ਦਾ ਨਾ ਲੱਗਣਾ ਰੋਗ ਦੀ ਅਲਾਮਤ ਹੈ। ਭੁੱਖੇ ਖਾਵਤ ਲਾਜ ਨਾ ਆਵੇ, ਭੁੱਖੇ ਨੂੰ ਸਵਾਦ ਬੜਾ ਆਉਂਦਾ, ਰੁੱਖੀ ਬੁਰਕੀ 'ਚ ਵੀ ਸਵਾਦ ਆ ਜਾਏਗਾ। ਅੰਦਰ ਭੁੱਖ ਜਾਗ ਪਏ, ਵਾਹਿਗੁਰੂ ਆਖਣ ਦਾ ਰਸ ਬਣ ਜਾਂਦਾ, ਵਾਹਿਗੁਰੂ ਆਖਣ ਦਾ ਸਵਾਦ ਬਣ ਜਾਂਦਾ। ਔਰ ਜਦ ਵਾਹਿਗੁਰੂ ਆਖਣ ਵਿੱਚ ਰਸ ਆਉਣ ਲੱਗ ਪਵੇ, ਸਮਝ ਲੈਣਾ ਇਸ ਬੰਦੇ ਦਾ ਮਨ ਤੰਦਰੁਸਤ ਹੋ ਗਿਆ। ਜਿੰਨੇ ਚਿਰ ਤੱਕ ਬਾਣੀ ਦੇ ਪਾਠ ਦਾ ਰਸ ਨਹੀਂ ਆ ਰਿਹਾ, ਕੀਰਤਨ ਸੁਣਨ ਦਾ ਰਸ ਨਹੀਂ ਆ ਰਿਹਾ, ਲੋਕੀ ਕਹਿੰਦੇ ਤੇ ਨੇ ਆਨੰਦ ਆ ਰਿਹਾ, ਨਹੀਂ, ਮੈਂ ਐਸਾ ਨਹੀਂ ਮਹਿਸੂਸ ਕਰਦਾ। ਹੋ ਸਕਦਾ ਮੈਂ ਗਲਤ ਸਮਝਿਆ ਹੋਵੇ, ਕੋਈ ਸੁਰੀਲੇ ਕੰਠ ਨੂੰ ਰਸ ਸਮਝ ਲੈਂਦਾ, ਕੋਈ ਸੁਰਤਾਲ ਨੂੰ ਰਸ ਸਮਝ ਲੈਂਦਾ, ਸ਼ਬਦ ਨੂੰ ਰਸ ਕੋਈ ਵਿਰਲਾ ਹੀ ਸਮਝਦਾ, ਗੁਰੂ ਸਿੱਖ ਆਸ਼ਿਕ ਸ਼ਬਦ ਦੇ। ਜਿਦਨ ਸ਼ਬਦ ਰਸ ਬਣ ਜਾਂਦਾ, ਜ਼ਿੰਦਗੀ ਬਦਲ ਜਾਂਦੀ ਹੈ। ਜਿੰਨੇ ਚਿਰ ਤੱਕ ਸੁਰਤਾਲ ਆਵਾਜ਼ ਰਸ ਬਣਿਆ ਹੋਇਆ, ਇਹ ਰਸ ਵੀ ਬਣੇਗਾ, ਬੇਰਸ ਵੀ ਹੋ ਜਾਏਗਾ। ਇੱਕੋ ਹੀ ਤਰ੍ਹਾਂ ਦਾ ਸੁਰਤਾਲ ਜੇ ਦੋ ਤਿੰਨ ਦਫ਼ਾ ਚਾਰ ਦਫ਼ਾ ਸੁਣਨ ਦਾ ਮੌਕਾ ਮਿਲ ਜਾਏ ਤਾਂ ਉਹੀ ਸਰੋਤਾ ਕਹਿ ਦੇਗਾ, ਨਹੀਂ ਇਹ ਰਾਗੀ ਕੁਛ ਵੀ ਨਹੀਂ ਹੈ, ਉਹੀ ਸੁਰ ਉਹੀ ਤਾਲ। ਜੇ ਕਿਤੇ ਸ਼ਬਦ ਨਾਲ ਜੁੜ ਜਾਂਦਾ ਤਾਂ ਭਾਵੇਂ ਸ਼ਬਦ ਉਹੀ ਹੈ, ਨਵੇਂ ਤੋਂ ਨਵਾਂ ਰਸ ਬਣੇਗਾ। ਸਾਹਿਬ ਮੇਰਾ ਨੀਤ ਨਵਾਂ, ਸ਼ਬਦ ਕਦੀ ਪੁਰਾਣਾ ਨਹੀਂ ਆਉਂਦਾ। ਜਿਤਨੀ ਗਹਿਰਾਈ ਨਾਲ ਸੁਣਦਾ ਜਾਏਗਾ, ਨਵੇਂ ਤੋਂ ਨਵਾਂ ਰਸ ਬਣਦਾ ਜਾਏਗਾ, ਨਵੇਂ ਤੋਂ ਨਵਾਂ ਆਨੰਦ ਬਣਦਾ ਜਾਏਗਾ। ਪਰ ਤੇ ਸੁਰ ਤਾਲ ਨੂੰ ਸੁਣਦਾ ਰਿਹਾ, ਕੰਠ ਨੂੰ ਸੁਣਦਾ ਰਿਹਾ, ਸ਼ਬਦ ਨੂੰ ਤੇ ਸੁਣਿਆ ਹੀ। ਇਸ ਵਾਸਤੇ ਸੁਰ ਤਾਲ ਤੇ ਪੁਰਾਣੇ ਹੋ ਜਾਂਦੇ ਨੇ, ਦੋਨਾਂ ਤੇ ਪੁਰਾਣੀਆਂ ਹੋ ਜਾਂਦੀਆਂ ਨੇ, ਕੰਠ ਤੇ ਪੁਰਾਣੇ ਹੋ ਜਾਂਦੇ ਨੇ। ਮੈਂ ਫਿਰ ਅਰਜ਼ ਕਰਾਂ, ਸਵਾਦ ਨਹੀਂ ਆ ਰਿਹਾ ਸ਼ਬਦ ਦਾ, ਅਜੇ ਭੁੱਖ ਨਹੀਂ ਪੈਦਾ ਹੋਈ। ਵਾਹਿਗੁਰੂ ਵਾਹਿਗੁਰੂ ਆਖਣ ਦਾ ਰਸ ਨਹੀਂ ਬਣ ਰਿਹਾ, ਅਜੇ ਭੁੱਖ ਨਹੀਂ ਪੈਦਾ ਹੋਈ। ਇਹ ਭੁੱਖ ਪੈਦਾ ਹੋਵੇ, ਮਨ ਤੰਦਰੁਸਤ ਹੋਵੇ, ਸ੍ਰੇਸ਼ਟ ਧਰਮ ਕਿਹੜਾ ਹੈ, ਨਿਰਮਲ ਕਰਮ ਕਿਹੜਾ ਹੈ? ਸਾਹਿਬ ਕਹਿੰਦੇ ਹਰ ਕੋ ਨਾਮ ਜਪ, ਇਹੀ ਸ੍ਰੇਸ਼ਟ ਧਰਮ ਹੈ। ਹਰ ਕੋ ਨਾਮ ਜਪ, ਇਹੀ ਨਿਰਮਲ ਕਰਮ ਹੈ। ਸਗਲ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਇਸ ਜਪ ਦੀਆਂ ਕੁਛ ਸਟੇਜਾਂ ਨੇ, ਵਿਦਵਾਨਾਂ ਨੇ ਬਿਆਨ ਕੀਤੀਆਂ ਨੇ, ਕੁਛ ਬੁੱਧੀ ਅਨੁਸਾਰ ਮੈਂ ਕੱਲ੍ਹ ਤੁਹਾਡੇ ਸਾਹਮਣੇ ਇਹਨਾਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਾਂਗਾ। ਫਿਰ ਪਰਸੋਂ ਤੋਂ ਇੱਕ ਲੜੀਵਾਰ ਵਿਚਾਰ ਆਪ ਜੀ ਦੇ ਸਾਹਮਣੇ ਰੱਖਾਂਗੇ। ਇਹ ਜੋ ਪ੍ਰਕਰਨ ਰੱਖਿਆ ਹੈ, ਸਤਿਗੁਰ ਰਹਿਮਤ ਕਰਨ, ਬਖਸ਼ਿਸ਼ ਕਰਨ, ਮੈਂ ਕੱਲ੍ਹ ਇਸ ਨੂੰ ਸੰਪੂਰਨ ਕਰਦੇ ਹਾਂ ਇਹਦੀਆਂ ਸਟੇਜਾਂ, ਤਾਂ ਕਿ ਤੁਹਾਨੂੰ ਇਹ ਪਤਾ ਚੱਲ ਜਾਏ ਸਾਡਾ ਕੀਤਾ ਹੋਇਆ ਜਪ ਕਿੱਥੇ ਤੱਕ ਪਹੁੰਚੇ। ਇੱਕ ਨੁਕਤਾ ਹੋਰ ਵੀ ਸੁਣਨਾ, ਸੁਣਦੇ ਹਾਂ। ਇੱਕ ਮਨੁੱਖ ਕਹਿੰਦਾ, ਰੋਟੀ ਕਮਾਉਂਦਿਆਂ ਕਮਾਉਂਦਿਆਂ ਥੱਕ ਗਏ। ਕੋਈ ਐਸਾ ਵੀ ਕਹਿੰਦਾ, ਪਕਾਉਂਦਿਆਂ ਪਕਾਉਂਦਿਆਂ ਥੱਕ ਗਏ। ਤੁਹਾਨੂੰ ਕੋਈ ਵੀ ਨਹੀਂ ਮਿਲੇਗਾ ਜਿਹੜਾ ਆਖੇ ਖਾਂਦਿਆਂ ਖਾਂਦਿਆਂ ਥੱਕ ਗਏ। ਖਾਣ ਨਾਲ ਥਕੇਵਾ ਲੈ ਜਾਂਦਾ, ਭੁੱਖ ਮਿਟ ਜਾਂਦੀ ਹੈ, ਰਜੇਵਾ ਨਸੀਬ ਹੋ ਜਾਂਦਾ। ਪਕਾਉਣ ਦਾ ਥਕੇਵਾ, ਕਮਾਉਣ ਦਾ ਥਕੇਵਾ ਲੈ ਜਾਂਦਾ, ਸਫੁਰਤੀ ਮਿਲ ਜਾਂਦੀ, ਸਫੁਰਤੀ ਮਿਲ ਜਾਂਦੀ। ਕਮਾਉਣਾ ਔਖਾ ਹੈ, ਪਕਾਉਣਾ ਵੀ ਔਖਾ ਹੈ, ਖਾਣਾ ਸੌਖਾ ਹੈ। ਹੁਣ ਮੈਂ ਅਰਜ਼ ਕਰਾਂ, ਭਜਨ ਦੀ ਦੁਨੀਆ ਜੋ ਮਨ ਦੀ ਖੁਰਾਕ ਹੈ, ਇੱਥੇ ਖਾਣਾ ਹੀ ਔਖਾ ਹੈ। ਜੇ ਕੋ ਖਾਵੇ ਜੇ ਕੋ ਪਹੁੰਚੇ, ਕੋਈ ਖਾਵੇ ਤੇ ਸਹੀ, ਤੇ ਮਨ ਕਿਵੇਂ ਖਾਏਗਾ? ਵਾਹਿਗੁਰੂ ਵਾਹਿਗੁਰੂ ਇਹ ਖੁਰਾਕ ਮਨ ਦੀ ਕਿਵੇਂ ਬਣੇਗੀ? ਮਨ ਸੁਣੇ, ਭੋਜਨ ਮੂੰਹ ਦੇ ਰਾਹੀਂ ਅੰਦਰ ਜਾਏਗਾ, ਸ਼ਬਦ ਕੰਨਾਂ ਦੇ ਰਾਹੀਂ ਅੰਦਰ ਜਾਏਗਾ। ਭੋਜਨ ਮੂੰਹ ਦੇ ਰਾਹੀਂ ਅੰਦਰ ਜਾ ਕੇ ਹੋਣ ਮਿੰਜ ਮਾਸ ਬਣੇਗਾ, ਤਨ ਦਾ ਹਿੱਸਾ ਬਣੇਗਾ। ਗੁਰੂ ਦਾ ਵਾਕ ਵਾਹਿਗੁਰੂ ਵਾਹਿਗੁਰੂ ਕੰਨਾਂ ਦੇ ਰਾਹੀਂ ਮਨ ਵਿੱਚ ਜਾਏਗਾ, ਮਨ ਵਿੱਚ ਅਧਿਆਤਮਕ ਬਲ ਪੈਦਾ ਹੋਵੇਗਾ, ਅਧਿਆਤਮਕ ਸ਼ਕਤੀ ਪੈਦਾ ਹੋਏਗੀ, ਰਸ ਪੈਦਾ ਹੋਏਗਾ, ਆਨੰਦ ਪੈਦਾ ਹੋਏਗਾ। ਭੋਜਨ ਹੱਥਾਂ ਨਾਲ ਬਣਾਉਣਾ ਪੈਂਦਾ, ਅਕਸਰ ਹੱਥਾਂ ਨਾਲ ਕਮਾਉਣਾ ਪੈਂਦਾ ਹੈ। ਭਜਨ ਤੇ ਮੂੰਹ ਨਾਲ ਹੀ ਕਰਨਾ ਹੈ, ਮੂੰਹ ਨਾਲ ਹੀ ਬਣਾਉਣਾ ਹੈ। ਰਸਨਾ ਨਾਮ ਜਪੋ ਤਬ ਮਥੀਏ ਇਨ ਵਿਦ ਅੰਮ੍ਰਿਤ ਪਾਓ। ਇਸ ਵਾਸਤੇ ਸਿੱਖ ਜਗਤ ਦੀ ਤਾਲੀ ਵਜਾਉਣਾ ਕੀਰਤਨ ਵਿੱਚ ਮਨਾਈ ਹੈ। ਦਾਸ ਨੂੰ ਬੇਸ਼ਤਰ ਭਾਰਤ ਵਿੱਚ ਮੰਦਰਾਂ ਵਿੱਚ ਵੀ ਹਾਜ਼ਰੀ ਭਰਨੀ ਪੈਂਦੀ ਬੁਲੰਦ ਹੈ। ਹੁਣੇ ਹੀ ਰਾਮਨੌਮੀ 'ਤੇ ਬਹੁਤ ਵੱਡਾ ਮੰਦਰ ਨਵਾਂ ਬਣਿਆ, ਰਜੌਰੀ ਗਾਰਡਨ ਦਿੱਲੀ। ਉੱਥੋਂ ਦੇ ਜਿਹੜੇ ਆਚਾਰੀਆ ਸਨ ਔਰ ਸੋਸਾਇਟੀ ਸੀ, ਉਹ ਸੀਸਗੰਜ ਮੇਰੇ ਕੋਲ ਆਏ। ਇਹ ਹੁਣੇ ਥੋੜ੍ਹੇ ਦਿਨ ਹੀ ਹੋਏ, ਰਾਮਨੌਮੀ ਲੰਘੀ ਹੈ, ਪਰ ਉਹ 2 ਮਹੀਨੇ ਪਹਿਲੇ ਮੈਨੂੰ ਮਿਲਣਾ ਹੈ, ਬੈਠਾ ਮੈਂ ਸਾਨੂੰ ਦੇ। ਪਿਛਲੇ ਸਾਲ ਵੈਨਕੂਵਰ ਔਰ ਕੈਲੀਫੋਰਨੀਆ ਅਮੈਰੀਕਾ ਵਿੱਚ ਵੀ ਇਸ ਤਰ੍ਹਾਂ ਦੇ ਪ੍ਰਬੰਧਕ ਮਿਲੇ। ਅਨੁਭਵ ਮੇਰਾ ਪੁਰਾਣਾ ਹੈ, ਕਿਉਂਕਿ ਕਾਫੀ ਲੰਬੇ ਸਮੇਂ ਤੋਂ ਦਾਸ ਇਹਨਾਂ ਕੋਲ ਜਾ ਰਿਹਾ ਬੁਲੰਦੇ ਨੇ। ਕਹਿੰਦੇ ਨੇ ਗੁਰੂ ਨਾਨਕ ਦੀ ਬਾਣੀ ਸੁਣਨ ਦਾ ਆਨੰਦ ਆਉਂਦਾ। ਗੁਰੂ ਨਾਨਕ ਬੜੇ ਸਰਲ ਢੰਗ ਨਾਲ ਰਸਤਾ ਦੱਸਦੇ ਨੇ। ਕਈ ਗੀਤਾ ਭਵਨਾਂ ਵਿੱਚ ਦਾਸ ਨੇ ਹਾਜ਼ਰੀ ਭਰੀ ਹੈ। ਇੰਦੌਰ ਦੇ ਗੀਤਾ ਭਵਨ ਵਿੱਚ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰ ਲਿਆ ਸੀ, ਗ੍ਰੰਥੀ ਸਿੰਘ ਵੀ ਰੱਖ ਦਿੱਤਾ ਸੀ। ਕਹਿੰਦੇ ਨੇ ਅਸੀਂ ਸੁਣਨੇ ਇਹ ਬਾਣੀ, ਅਸੀਂ ਸੁਣਨੇ। ਪਰ ਮੈਂ ਦੇਖਾਂ ਹਜ਼ਾਰਾਂ ਦਾ ਇਕੱਠ ਸੀ, ਮੈਂ ਜੋ ਕੁਝ ਆਖਾਂ ਜਿਹੜੀ ਗੱਲ ਉਹਨਾਂ ਨੂੰ ਚੰਗੀ ਲੱਗੇ ਫਿਰ ਤਾੜੀਆਂ ਵਜਾ, ਜ਼ੋਰ ਜ਼ੋਰ। ਉਹਨਾਂ ਦਾ ਡੰਗ ਹੈ, ਉਹਨਾਂ ਦਾ ਆਪਣਾ ਤਰੀਕਾ ਹੈ ਖੁਸ਼ੀ ਪ੍ਰਗਟ ਕਰਨ ਦਾ, ਆਨੰਦ ਪ੍ਰਗਟ ਕਰਨ ਦਾ। ਉਹ ਤਾੜੀ ਵਜਾ ਕੇ ਇਜ਼ਹਾਰ ਕਰਦੇ ਨੇ, ਗੁਰੂ ਘਰ ਵਿੱਚ ਜੈਕਾਰਾ ਗਜਾ ਕੇ ਇਜ਼ਹਾਰ ਕੀਤਾ ਜਾਂਦਾ। ਨਹੀਂ, ਮੂੰਹ ਨਾਲ ਭੋਜਨ ਬਣਾਉਣਾ, ਜ਼ਬਾਨ ਨੇ ਭੋਜਨ ਬਣਾਇਆ, ਜ਼ਬਾਨ ਇਜ਼ਹਾਰ ਕਰੇ, ਹੱਥਾਂ ਨੇ ਭੋਜਨ ਕਮਾਇਆ, ਹੱਥਾਂ ਨੇ ਭੋਜਨ ਬਣਾਇਆ, ਚਲੋ ਉਹਦੇ ਸਵਾਦ ਦੇ ਤਾੜੀਆਂ ਵਜਾਈ ਜਾਣ, ਉਹ ਗੱਲ ਵੱਖਰੀ ਹੈ। ਪਰ ਭਜਨ ਦੇ ਮਸਲੇ 'ਚ ਪਰ ਉਹਨਾਂ ਦਾ ਢੰਗ ਹੈ, ਉਹਨਾਂ ਦਾ ਆਪਣਾ ਢੰਗ ਹੈ। ਇਸ ਤਰ੍ਹਾਂ ਕਰਦੇ ਨੇ, ਸਾਰੇ ਦੇਸ਼ ਦੇ 'ਚ ਕਰਦੇ ਨੇ, ਸਭ ਜਗ੍ਹਾ ਕਰਦੇ ਨੇ। ਮੈਂ ਜਿਸ ਜਿਸ ਮੰਦਰ ਦੇ 'ਚ ਵੀ ਗਿਆ, ਖੁਸ਼ ਹੋ ਜਾਣ, ਜਿਹੜੀ ਗੱਲ ਉਹਨਾਂ ਨੂੰ ਚੰਗੀ ਲੱਗਦੀ ਹੈ, ਤਾੜੀਆਂ ਵਜਾਉਂਦੇ। ਆਪਦੀ ਗੈਤ ਲਈ ਅਰਜ਼ ਕਰਾਂ, ਭੋਜਨ ਹੱਥ ਕਮਾਉਂਦੇ ਨੇ, ਹੱਥ ਬਣਾਉਂਦਾ ਹੈ, ਮੂੰਹ ਖਾਂਦਾ ਹੈ। ਭਜਨ ਮੂੰਹ ਨੇ ਬਣਾਉਣਾ ਪਏਗਾ, ਕੰਨਾਂ ਨੇ ਖਾਣਾ ਹੈ। ਜੇ ਕੋ ਖਾਵੇ ਜੇ ਕੋ ਪੁੰਛੇ ਤਿਸਕਾ ਹੋਇਓ ਉਧਾਰੋ। ਭੋਜਨ ਕਮਾਉਣਾ ਬੜਾ ਔਖਾ ਹੈ, ਪਕਾਉਣਾ ਬੜਾ ਔਖਾ ਹੈ, ਖਾਣਾ ਬੜਾ ਸੌਖਾ ਹੈ, ਭਜਨ ਬਣਾਉਣਾ ਤੇ ਬੜਾ ਸੌਖਾ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਣ ਗਿਆ। ਛਕਣਾ ਬੜਾ ਔਖਾ ਹੈ, ਜੇ ਕੋ ਖਾਵੇ ਨੂੰ ਸੁਣਨਾ ਬੜਾ ਔਖਾ। ਕੌਣ ਸੁਣੇ, ਕੌਣ ਖਾਂਦਾ? ਕੋਈ ਨਹੀਂ ਖਾਂਦਾ, ਕੋਈ ਨਹੀਂ ਛਕਦਾ। ਇਸ ਨੁਕਤੇ ਨੂੰ ਧਿਆਨ ਨਾਲ ਅੱਜ ਲੈ ਜਾਣਾ। ਕਮਾਉਂਦਿਆਂ ਪਕਾਉਂਦਿਆਂ ਭੋਜਨ ਦੀ ਭੁੱਖ ਨਹੀਂ ਮਿਟੇਗੀ, ਥਕੇਵਾਂ ਤੇ ਹੋ ਜਾਏਗਾ, ਭੁੱਖ ਤੇ ਖਾਂਦਿਆਂ ਮਿਟੇਗੀ। ਕਮਾਉਂਦਿਆਂ ਤੇ ਥੱਕ ਜਾਏਗਾ, ਪਕਾਉਂਦਿਆਂ ਤੇ ਥੱਕ ਜਾਏਗਾ, ਖਾਣ ਨਾਲ ਹੀ ਭੁੱਖ ਮਿਟੇਗੀ ਨਾ। ਤਾਂ ਮੈਂ ਅਰਜ਼ ਕਰਾਂ, ਵਾਹਿਗੁਰੂ ਵਾਹਿਗੁਰੂ ਜਪਦਾ ਪਿਆ ਥੱਕ ਜਾਏਗਾ, ਕਿੰਨੀ ਦੇਰ ਕਰੇਗਾ, ਥੱਕ ਜਾਏਗਾ। ਇਹ ਵੀ ਮੈਂ ਅਰਜ਼ ਕਰਦੇ ਹਾਂ। ਪਰ ਜੇ ਕਿਧਰੇ ਛਕਣ ਲੱਗ ਪਵੇ, ਸੁਣਨ ਲੱਗ ਪਵੇ, ਜਨਮਾਂ ਜਨਮਾਂਤਰਾਂ ਦਾ ਥਕੇਵਾਂ ਲੈ ਜਾਏਗਾ, ਨਵੀਂ ਜ਼ਿੰਦਗੀ ਮਿਲੇਗੀ, ਨਵਾਂ ਰਸ ਮਿਲੇਗਾ। ਔਰ ਐਸਾ ਮਨੁੱਖ ਕਦੀ ਥੱਕੇਗਾ ਨਹੀਂ, 24 ਘੰਟੇ ਵੀ ਨਾਮ ਜਪੇ ਥੱਕੇਗਾ ਨਹੀਂ, ਸਵਾਸ ਸਾਸ ਜਪਦਿਆਂ ਵੀ ਨਹੀਂ ਥੱਕੇਗਾ। ਕਿਉਂ? ਭਜਨ ਦਾ ਇੱਕ ਕੰਮ ਹੈ, ਥਕੇਵਾਂ ਲਾ ਦਿੰਦਾ, ਐਸੀ ਤਾਜ਼ਗੀ ਦਿੰਦਾ ਹੈ ਜੋ ਜ਼ਿੰਦਗੀ 'ਚ ਮਨੁੱਖ ਨੇ ਕਦੀ ਮਹਿਸੂਸ ਨਹੀਂ ਕੀਤੀ ਹੁੰਦੀ। ਪਰ ਖੇਡ 'ਤੇ ਹੁਣ ਭਰੋਸਾ ਕਰੇ, ਵਿਸ਼ਵਾਸ ਕਰੇ। ਇਹਦੀਆਂ ਜਿਹੜੀਆਂ ਸਟੇਜਾਂ ਨੇ, ਬਾਕੀ ਮੈਂ ਕੱਲ੍ਹ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਸਤਿਗੁਰੂ ਰਹਿਮਤ ਕਰਨ, ਇਹ ਭਜਨ ਕਰਨ ਦਾ ਸ਼ੌਕ ਤੁਹਾਡੇ ਅੰਦਰ ਪੈਦਾ ਹੋਵੇ, ਔਰ ਗੁਰੂ ਕਿਰਪਾ ਕਰੇ ਭਜਨ ਦੀ ਭੁੱਖ ਪੈਦਾ ਹੋਵੇ। ਸਾਚੇ ਨਾਮ ਕੀ ਲਾਗੇ ਭੁੱਖ, ਉਦ ਭੁੱਖੇ ਖਾਏ ਚਲੀਏ ਦੁੱਖ। ਅੱਜ ਇਤਨੀ ਸੇਵਾ ਪ੍ਰਵਾਨ ਕਰਨੀ, ਬਾਕੀ ਕੱਲ੍ਹ। ਇਸ ਦੀਆਂ ਕੁਛ ਸਟੇਜਾਂ ਨੇ ਜੋ ਧਾਰਮਿਕ ਅਭਿਆਸੀ ਮਨੁੱਖਾਂ ਨੇ ਬਿਆਨ ਕੀਤੀਆਂ ਨੇ, ਕੱਲ੍ਹ ਤੁਹਾਡੇ ਸਾਹਮਣੇ ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ।
1: You're listening to KRPI 1550 Radio, Ferndale, Washington.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ, 21 ਅਗਸਤ ਤੋਂ 26 ਅਗਸਤ ਤੱਕ 4 ਪਾਉਂਡ ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਲਵੋ 2.99 ਦਾ ਬੈਗ, ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ, 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ।

0: You're listening to KRPI 1550 Radio, Ferndale, Washington.
1: Radio station 1550 AM Gurbani segment tuhade tak. ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਅਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪੌਂਡ ਦਾ ਬੈਗ 16.98 ਦਾ, ਪੀਲੇ ਗੰਡੇ 50 ਪੌਂਡ ਦਾ ਬੈਗ 16.98 ਦਾ, ਅਤੇ ਗ੍ਰੀਨ, ਰੈਡ ਜਾਂ ਔਰੇਂਜ ਸ਼ਿਮਲਾ ਮਿਰਚ ਲਵੋ 98 ਸੈਂਟਸ ਨੂੰ ਪਾਉਂਡ।
1: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8840-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 16.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 16.98 ਦਾ, ਅਤੇ ਬਿਨਾਂ ਬੀਜ ਵਾਲਾ ਹਦਵਾਣਾ ਲਵੋ 58 ਸੈਂਟਸ ਨੂੰ ਪਾਉਂਡ।
3: ਫੈਮਿਲੀ ਕੇਅਰ ਫਾਰਮੇਸੀ
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ ਐਟ 604-581-1900।
6: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
7: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
6: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
7: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
6: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਂਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। 4 ਪਾਉਂਡ ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਲਵੋ 2.99 ਦਾ ਬੈਗ, ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ, 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ।
2: Family Care Pharmacy
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਪੰਜਾਬ ਫੋਰੈਕਸ, ਗਗਨ ਸਿੰਘ, ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 16.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 16.98 ਦਾ, ਅਤੇ ਗ੍ਰੀਨ, ਰੈਡ ਜਾਂ ਔਰੇਂਜ ਸ਼ਿਮਲਾ ਮਿਰਚ ਲਵੋ 98 ਸੈਂਟਸ ਨੂੰ ਪਾਉਂਡ।
2: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 1698 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 1698 ਦਾ, ਅਤੇ ਬਿਨਾਂ ਬੀਜ ਵਾਲਾ ਹਦਵਾਣਾ ਲਵੋ 58 ਸੈਂਟਸ ਨੂੰ ਪਾਉਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: 1746 'ਚ ਸਿੱਖ ਸ਼ਹੀਦ ਹੁੰਦਾ ਰਿਹਾ, 1846 ਸਿੱਖ ਸ਼ਹੀਦ ਹੁੰਦਾ ਰਿਹਾ, 1946 ਸਿੱਖ ਸ਼ਹੀਦ ਹੋਇਆ, ਅੱਜ ਫਿਰ ਸਾਰੀ ਕੌਮ ਸ਼ਹੀਦ ਹੋ ਰਹੀ ਹੈ। ਇਹ ਆਪਣਾ ਕੰਮ ਕੇਵਲ ਸ਼ਹੀਦ ਕਰਾਉਣਾ।